Edition. ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ, ਚਿਹਰੇ 'ਤੇ ਹੋਊਗੀ ਖੁਸ਼ੀ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਕਿਉਂਕਿ ਇਹੋ ਹੀ ਆ ਸ਼ੁਕਰਾਨਾ। ਜਦੋਂ ਆਪਾਂ ਪਹਿਲੀਆਂ ਦਿੱਤੀਆਂ ਦਾਤਾਂ ਦੇ ਉੱਤੇ ਖੁਸ਼ ਹੁੰਦੇ ਹਾਂ ਤਾਂ ਫਿਰ ਦੇਣ ਵਾਲਾ ਤੁਹਾਨੂੰ ਹੋਰ ਵਧੇਰੇ ਦਿੰਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਸਾਲ ਸੀ 1706, ਜਨਵਰੀ ਦਾ ਮਹੀਨਾ, 17 ਤਰੀਕ। ਅਮਰੀਕਾ ਦੇ ਬੋਸਟਨ ਦੇ ਵਿੱਚ ਇੱਕ ਬੱਚੇ ਦਾ ਜਨਮ ਹੋਇਆ। ਪਰਿਵਾਰ ਕੋਈ ਐਡਾ ਸਰਦਾ ਬੰਦਾ ਨਹੀਂ ਸੀ, ਗਰੀਬ ਪਰਿਵਾਰ, ਕੰਮਕਾਰ ਵੀ ਕੋਈ ਖਾਸ ਨਹੀਂ ਸੀ ਚੱਲਦਾ। ਵਜ੍ਹਾ ਇਹ ਵੀ ਸੀ ਕਿ ਪਰਿਵਾਰ ਦੇ ਵਿੱਚ 17 ਬੱਚੇ ਸੀ। 17 ਬੱਚਿਆਂ ਦੇ ਵਿੱਚ ਕਈ ਵਾਰ ਰੋਟੀ ਵੀ ਚੱਜ ਨਾਲ ਨਾ ਪੱਕਦੀ। ਪਿਓ ਦਾ ਇੱਕ ਸਾਬਣ ਬਣਾਉਣ ਦਾ ਕੰਮ ਸੀ ਜਾਂ ਫਿਰ ਮੋਮਬੱਤੀਆਂ ਬਣਾਉਣ ਦਾ। ਸਭ ਤੋਂ ਛੋਟਾ ਜਿਹੜਾ ਪੁੱਤ ਸੀ ਉਹਦੇ ਹਿੱਸੇ ਮੋਮਬੱਤੀਆਂ ਬਣਾਉਣੀਆਂ ਆਈਆਂ। ਉਸ ਕਮਰੇ ਦੇ ਵਿੱਚੋਂ, ਉਸ ਘਰ ਦੇ ਵਿੱਚੋਂ ਚਰਬੀ ਦੀ ਹਮਕ ਆਉਣੀ। ਮੋਮਬੱਤੀਆਂ ਬਣਾਉਣ ਦੇ ਵਿੱਚ ਉਹਦਾ ਜ਼ਰਾ ਭੋਰਾ ਵੀ ਇੰਟਰਸਟ ਨਹੀਂ, ਪਰ ਪਰਿਵਾਰ ਦੀ ਕੋਈ ਹਾਲਤ ਬਹੁਤੀ ਵਧੀਆ ਨਹੀਂ ਸੀ। ਇਸੇ ਵਜ੍ਹਾ ਦੇ ਕਰਕੇ ਨਾ ਚਾਹੁੰਦਿਆਂ ਹੋਇਆਂ ਵੀ ਉਹਨੇ ਮੋਮਬੱਤੀਆਂ ਬਣਾਉਣ ਦਾ ਕੰਮ ਸਿੱਖ ਲਿਆ। ਫਿਰ ਪਰਿਵਾਰ ਦੀ ਹਾਲਤ ਕਹਿੰਦੇ ਨੇ ਹੋਰ ਜ਼ਿਆਦਾ ਵਿਗੜ ਗਈ। ਲਗਭਗ 2 ਸਾਲ ਉਹ ਸਕੂਲ ਗਿਆ, 10 ਸਾਲ ਦੀ ਉਮਰ ਸੀ, ਅਤੇ ਫਿਰ ਪਿਓ ਨੇ ਸਕੂਲੋਂ ਵੀ ਹਟਾ ਲਿਆ। ਉਹ ਵੀ ਖਰਚਾ ਵਾਰਾ ਨਹੀਂ ਸੀ ਖਾਂਦਾ। ਪਰ ਸ਼ਾਇਦ ਅੱਜ ਦੀ ਕਹਾਣੀ ਸਾਨੂੰ ਇਹੋ ਹੀ ਦੱਸੂਗੀ, ਕੋਈ ਜ਼ਰੂਰੀ ਨਹੀਂ ਹੈ ਕਿ ਆਪਾਂ ਸਕੂਲਾਂ ਦੇ ਵਿੱਚ ਜਾਈਏ ਅਤੇ ਫਿਰ ਹੀ ਪੜ੍ਹਨਾ। ਜ਼ਰੂਰੀ ਨਹੀਂ ਹੈ ਕਿ ਪਰਿਵਾਰ ਦੇ ਵਿੱਚ ਪਿਓ ਦੇ ਕੋਲ ਕੋਈ ਜੱਦੀ ਪੁਸ਼ਤੀ ਜਾਇਦਾਦ ਹੋਵੇ ਜਾਂ ਫਿਰ ਫੀਸਾਂ ਦੇਣ ਦੇ ਪੈਸੇ ਹੋਣ, ਫਿਰ ਹੀ ਆਪਾਂ ਸਕੂਲਾਂ ਦੇ ਵਿੱਚ ਪੜ੍ਹਨਾ। ਜ਼ਰੂਰੀ ਨਹੀਂ ਹੈ ਕਿ ਆਪਾਂ ਵਿਹਲੇ ਹੋਵਾਂਗੇ ਅਤੇ ਫਿਰ ਹੀ ਪੜ੍ਹਨਾ ਵਾ, ਨਾਲ ਕੰਮ ਕਾਰ ਕਰਦੇ ਹਾਂ ਸਾਡੇ ਕੋਲ ਪੜ੍ਹਿਆ ਨਹੀਂ ਜਾਂਦਾ। ਉਹਨੇ ਮੋਮਬੱਤੀਆਂ ਬਣਾਉਣ ਦਾ ਕੰਮ ਹੋਰ ਵੀ ਜ਼ਿਆਦਾ ਨੇਚਾ ਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ, ਪਰ ਅੰਦਰੋਂ ਉਹਦਾ ਮਨ ਨਹੀਂ ਸੀ ਮੋਮਬੱਤੀਆਂ ਬਣਾਉਣ ਦਾ। ਉਹਦਾ ਜ਼ਿਆਦਾ ਇੰਟਰਸਟ ਹੁੰਦਾ ਜਿਹੜੇ ਕਾਗਜ਼ਾਂ ਦੇ ਵਿੱਚ, ਜਿਹੜੀਆਂ ਅਖਬਾਰਾਂ ਦੇ ਵਿੱਚ ਮੋਮਬੱਤੀਆਂ ਪੈਕ ਕੀਤੀਆਂ ਜਾਂਦੀਆਂ। ਸੋ ਉਹਨਾਂ ਅੱਧੇ ਅਧੂਰੇ ਕਾਗਜ਼ਾਂ ਨੂੰ ਉਹ ਪੜ੍ਹਦਾ ਰਹਿੰਦਾ। ਪੜ੍ਹਦਾ ਵੀ ਕਾਹਦਾ, ਲਗਭਗ ਉਹਨੂੰ ਯਾਦ ਹੀ ਕਰ ਲੈਂਦਾ। ਕਿਤਾਬਾਂ ਖਰੀਦਣ ਦੇ ਪੈਸੇ ਨਹੀਂ, ਪਰ ਕਿਤਾਬਾਂ ਪੜ੍ਹਨ ਦਾ ਬੜਾ ਸ਼ੌਂਕ ਸੀ। ਜਿੱਥੋਂ ਵੀ ਕਿਤੇ, ਜਿੱਦਾਂ ਵੀ ਕਿਤੇ ਕੋਈ ਕਿਤਾਬ ਮਿਲਦੀ, ਜਿੱਦਾਂ ਦੀ ਵੀ ਮਿਲਦੀ, ਉਹਨੂੰ ਸ਼ੌਂਕ ਸੀ ਵੀ ਮੈਂ ਪੜ੍ਹਾਂ। ਹੌਲੀ ਹੌਲੀ ਜ਼ਿੰਦਗੀ ਅੱਗੇ ਵਧੀ। 12 ਸਾਲ ਦਾ ਹੋਇਆ ਅਤੇ ਪਿਓ ਨੂੰ ਇਹ ਲੱਗਾ ਇਹਦਾ ਇੰਟਰਸਟ ਨਹੀਂ ਹੈ, ਕੰਮ ਛੱਡ ਕੇ ਕਿਤੇ ਘਰੋਂ ਨਾ ਭੱਜ ਜਾਵੇ। ਉਹਨੇ ਸੋਚਿਆ ਇਹਨੂੰ ਕਿਤੇ ਹੋਰ ਲਗਾਮ ਪਾਉਣੀ ਚਾਹੀਦੀ ਹੈ। ਉਹਦਾ ਵੱਡਾ ਭਰਾ ਪ੍ਰਿੰਟਿੰਗ ਦਾ ਕੰਮ ਕਰਦਾ ਸੀ, ਪਿਓ ਦੇ ਕਹਿਣ ਦੇ ਉੱਤੇ ਉੱਥੇ ਪ੍ਰਿੰਟਿੰਗ ਦਾ ਕੰਮ ਸਿੱਖਣ ਲੱਗ ਪਿਆ। ਉਹ ਪ੍ਰਿੰਟਿੰਗ ਜਿੱਥੇ ਅਖਬਾਰ ਛਪਦੇ ਸੀ, ਵੈਸੇ ਤਾਂ ਉਹਦਾ ਆਪਣੇ ਵੱਡੇ ਭਰਾ ਦੇ ਨਾਲ ਵੀ ਕੋਈ ਬਹੁਤੀ ਨਹੀਂ ਸੀ ਬਣਦੀ, ਕਿਉਂਕਿ ਵੱਡਾ ਭਰਾ ਘੱਟ ਅਤੇ ਉਹਦੇ ਉੱਤੇ ਤਸ਼ੱਦਦ ਕਰਨ ਵਾਲਾ ਇੱਕ ਜ਼ਾਲਮ ਇੰਪਲੋਈ ਜ਼ਿਆਦਾ ਸਾਬਤ ਹੋਇਆ। ਉਹ ਇੱਦਾਂ ਦਾ ਇੰਪਲੋਇਰ ਸਾਬਤ ਹੋਇਆ ਕਿ ਉਹਨੇ ਗੱਲ ਗੱਲ ਦੇ ਉੱਤੇ ਇਹਦੇ ਨੁਕਸ ਕੱਢਣੇ, ਮਾਰਕੁੱਟ ਵੀ ਕਰਨੀ, ਝਿੜਕਾਂ 'ਤੇ ਆਮ ਜੀ ਗੱਲ ਸੀ। ਪਰ ਇਸ ਬੱਚੇ ਨੂੰ ਸਿਰਫ ਉਸ ਸਮੇਂ ਤੱਕ ਇੱਕੋ ਖੁਸ਼ੀ ਸੀ ਕਿ ਹੁਣ ਮੈਂ ਪ੍ਰੈਸ ਦੇ ਵਿੱਚ ਆ ਗਿਆ, ਹੁਣ ਮੈਨੂੰ ਅਖਬਾਰ ਪੜ੍ਹਨ ਨੂੰ ਮਿਲਣਗੇ। ਅੱਗੇ ਜਿੱਥੇ ਕਿਤਾਬਾਂ ਮੈਨੂੰ ਇੱਧਰ ਉੱਧਰ ਜਾ ਕੇ ਲਾਇਬ੍ਰੇਰੀ ਦੇ ਬਾਹਰ ਖੜ੍ਹ ਕੇ ਉੱਥੇ ਹੀ ਵਹਿੰਦਿਆਂ ਹੀ ਪੜ੍ਹ ਕੇ ਫਿਰ ਵਾਪਸ ਯਾਦ ਕਰਕੇ ਰੱਖਣੀਆਂ ਪੈਂਦੀਆਂ ਸੀ, ਹੁਣ ਮੈਂ ਇੱਥੇ ਹੋਰ ਵਧੇਰੇ ਖੁੱਲ੍ਹ ਕੇ ਕਿਤਾਬਾਂ ਪੜ੍ਹ ਸਕੂੰਗਾ। ਕਹਿੰਦੇ ਦਿਮਾਗ ਇੰਨਾ ਤੇਜ਼ ਸੀ ਕਿ ਜਦੋਂ ਮੋਮਬੱਤੀਆਂ ਵੀ ਬਣਾਉਂਦਾ ਸੀ ਅਤੇ ਉਸ ਸਮੇਂ ਲਾਇਬ੍ਰੇਰੀ ਦੇ ਵਿੱਚ ਜਾਣਾ ਜਾਂ ਕਿਸੇ ਕੋਲ ਕੋਈ ਕਿਤਾਬ ਮਿਲਣੀ, ਉਹਨੇ ਜਿੰਨਾ ਕੁ ਵੀ ਦਵਾ ਪੜ੍ਹੀ ਜਾਣੀ ਉਨੀ ਪੜ੍ਹ ਲੈਣੀ ਅਤੇ ਵਾਪਸ ਆ ਕੇ
ਉਹਨੂੰ ਯਾਦ ਜਿੰਨਾ ਕੁ ਵੀ ਰਹਿਣਾ ਉਹ ਸਾਰੀ ਉਹਨੂੰ ਫਿਰ ਦੁਬਾਰਾ ਤੋਂ ਕਾਗਜ਼ਾਂ ਦੇ ਉੱਤੇ ਲਿਖ ਲੈਣਾ। ਸ਼ਾਇਦ ਇਸ ਵਜ੍ਹਾ ਕਰਕੇ ਅੱਗੇ ਜ਼ਿੰਦਗੀ ਦੇ ਵਿੱਚ ਉਹ ਕਾਮਯਾਬ ਵੀ ਵਧੇਰੇ ਹੋ ਗਿਆ। ਪ੍ਰਿੰਟਿੰਗ ਪ੍ਰੈਸ ਦੇ ਵਿੱਚ ਜਦੋਂ ਉਹ ਆਪਣੇ ਭਰਾ ਦੇ ਨਾਲ ਕੰਮ ਕਰਦਾ ਸੀ ਤਾਂ ਉਹਨੂੰ ਪਤਾ ਸੀ ਕਿ ਭਰਾ ਨੇ ਮੈਨੂੰ ਕੋਈ ਕਿਸੇ ਤਰ੍ਹਾਂ ਦੀ ਸਪੇਸ ਨਹੀਂ ਦੇਣੀ। ਇਸ ਕਰਕੇ ਉਹਨੇ ਆਪਣੀਆਂ ਲਿਖਤਾਂ ਜੋ ਲਿਖਦਾ ਸੀ ਉਹਨੇ ਇੱਕ ਫਰਜ਼ੀ ਨਾਂ ਦੇ ਉੱਤੇ ਛਾਪਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਭਰਾ ਸਵੇਰੇ ਆ ਕੇ ਦਰਵਾਜ਼ਾ ਖੋਲ੍ਹਦਾ ਦਰਵਾਜ਼ੇ ਦੇ ਥੱਲਿਓਂ ਦੀ ਇੱਕ ਚਿੱਠੀ ਇੱਕ ਲੈਟਰ ਜਿਹੜੀ ਆ ਉਹ ਅੰਦਰ ਸੁੱਟੀ ਹੁੰਦੀ। ਸਾਇਲੈਂਸ ਡੋਗੁੱਡ ਨਾਂ ਦਾ ਇੱਕ ਕਾਲਪਨਿਕ ਔਰਤ ਜਿਹੜੀ ਵਿਧਵਾ ਸੀ ਉਹਨਾਂ ਚਿੱਠੀਆਂ ਦੇ ਮੁਤਾਬਕ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਇਹ ਲੇਖ ਬਹੁਤ ਜ਼ਿਆਦਾ ਮਸ਼ਹੂਰ ਹੋ ਗਏ। ਇੰਨੇ ਜ਼ਿਆਦਾ ਮਸ਼ਹੂਰ ਕਿ ਭਰਾ ਦੀ ਅਖਬਾਰ ਵੀ ਬਹੁਤ ਜ਼ਿਆਦਾ ਵਿਕਣ ਲੱਗ ਪਈ। ਪਰ ਫਿਰ ਆਖਿਰਕਾਰ ਇੱਕ ਸਮੇਂ ਪਤਾ ਲੱਗ ਗਿਆ ਕਿ ਇਹ ਤਾਂ ਮੇਰਾ ਆਪਣੇ ਭਰਾ। ਵੱਡੇ ਭਰਾ ਨੇ ਸ਼ਾਬਾਸ਼ੀ ਦੇਣ ਦੀ ਬਜਾਏ ਉਹਨੂੰ ਝਿੜਕਿਆ, ਮਾਰਿਆ, ਗੁੱਸੇ ਹੋਇਆ, ਪਤਾ ਨਹੀਂ ਕਿਹੜਾ ਗੁੱਸਾ ਕੱਢਣ ਦੀ ਕੋਸ਼ਿਸ਼ ਕੀਤੀ। ਪਰ ਫਿਰ ਉਸ ਬੱਚੇ ਨੇ ਜਿਹੜਾ ਕਿ ਹੁਣ ਜਵਾਨ ਹੋ ਚੁੱਕਾ ਸੀ, 17 ਸਾਲਾਂ ਦਾ ਹੋ ਚੁੱਕਾ ਸੀ, ਉਹਨੇ ਫੈਸਲਾ ਕੀਤਾ ਕਿ ਉਹ ਇੱਥੇ ਵੀ ਕੰਮ ਨਹੀਂ ਕਰੂਗਾ। ਬਿਨਾਂ ਕਿਸੇ ਨੂੰ ਦੱਸਿਆ ਰਾਤ ਦੇ ਹਨੇਰੇ ਦੇ ਵਿੱਚ ਗਾਇਬ ਹੋ ਗਿਆ। ਬੋਸਟਨ ਛੱਡ ਕੇ ਫਿਲਾਡੈਲਫੀਆ ਪਹੁੰਚ ਗਿਆ। ਕਹਿੰਦੇ ਨੇ ਉਸ ਸਮੇਂ ਅਮਰੀਕਾ ਦੇ ਹਾਲਾਤ ਇੱਦਾਂ ਦੇ ਸੀ ਜਾਂ ਕਾਨੂੰਨ ਇੱਦਾਂ ਦੇ ਸੀ ਕਿ ਜੇਕਰ ਕੋਈ ਨੌਕਰੀ ਛੱਡ ਕੇ ਭੱਜਦਾ ਸੀ ਤਾਂ ਉਹਨੂੰ ਸਜ਼ਾ ਆਉਂਦੀ ਸੀ, ਹੋਰ ਕਿਤੇ ਉਹਨੂੰ ਨੌਕਰੀ ਨਹੀਂ ਸੀ ਮਿਲਦੀ। ਪਰ ਇਹ ਸਾਰੇ ਅੰਜਾਮ ਜਾਣਦਿਆਂ ਹੋਇਆਂ ਵੀ ਉਹਨੇ ਰਿਸਕ ਲਿਆ। ਜੇਬ ਦੇ ਵਿੱਚ ਕੁਛ ਕੁ ਸਿੱਕੇ ਜਿਨ੍ਹਾਂ ਦੇ ਕਿ ਉਹਨੇ ਸਿਰਫ ਸ਼ਾਇਦ ਕੋਈ 2-4 ਬ੍ਰੈਡ ਰੋਲ ਹੀ ਲਏ, ਉਹ ਵੀ ਸੁੱਕੇ ਚੱਬ ਕੇ ਕਈ ਦਿਨ ਗੁਜ਼ਾਰਾ ਕੀਤਾ। ਉੱਥੇ ਜਾ ਕੇ ਫਿਰ ਪ੍ਰਿੰਟਿੰਗ ਪ੍ਰੈਸਾਂ ਲੱਭੀਆਂ, ਉੱਥੇ ਮਜ਼ਦੂਰੀ ਕੀਤੀ, ਹੌਲੀ ਹੌਲੀ ਹੋਰ ਹੁਨਰ ਆਪਣਾ ਤਰਾਸ਼ਿਆ, ਮਿਹਨਤ ਕੀਤੀ ਅਤੇ ਫਿਰ ਉਹਨੇ ਆਪਣੀ ਖੁਦ ਦੀ ਇੱਕ ਛਪਾਈ ਦੀ ਦੁਕਾਨ ਵੀ ਖੋਲ੍ਹ ਲਈ। ਹੌਲੀ ਹੌਲੀ ਸਮਾਂ ਬਦਲਿਆ, ਕਿਸੇ ਨੇ ਐਵੇਂ ਲਾਰਾ ਲੱਪਾ ਜਿਹਾ ਲਾ ਛੱਡਿਆ ਕਿ ਤੂੰ ਉੱਥੇ ਇੰਗਲੈਂਡ ਜਾ ਕੇ ਸ਼ਾਇਦ ਕੰਮ ਕਰ ਸਕਦਾ। ਇੱਕ ਐਵੇਂ ਫਰਜ਼ੀ ਜਿਹਾ ਖੱਤ ਦੇ ਦਿੱਤਾ। ਉਸੇ ਆਸਰੇ ਉਹ ਔਖਾ ਸੌਖਾ ਹੋ ਕੇ ਜਦੋਂ ਇੰਗਲੈਂਡ ਪੁੱਜਿਆ ਤਾਂ ਪਤਾ ਲੱਗਾ ਉਸ ਬੰਦੇ ਨੇ ਵੀ ਐਵੇਂ ਚਾਲ ਹੀ ਖੇਡੀ। ਪਰ ਖੈਰ ਇੱਥੇ ਵੀ ਉਹਨੇ ਹਿੰਮਤ ਨਹੀਂ ਹਾਰੀ, ਇਹ ਸੋਚਿਆ ਕਿ ਮੈਨੂੰ ਕਿਸਮਤ ਨੇ ਇੱਥੇ ਆਪ ਭੇਜਿਆ, ਰੱਬ 'ਤੇ ਵਿਸ਼ਵਾਸ ਰੱਖਿਆ ਅਤੇ ਉੱਥੇ ਵੀ ਪ੍ਰੈਸ ਲੱਭ ਲਈ। ਉਹਨਾਂ ਦਿਨਾਂ ਦੇ ਵਿੱਚ ਇੰਗਲੈਂਡ ਦੇ ਵਿੱਚ ਸੁੱਖ ਸੁਵਿਧਾਵਾਂ ਜ਼ਿਆਦੀਆਂ ਸੀ, ਇਸ ਕਰਕੇ ਉਹਨੇ ਇੰਗਲੈਂਡ ਤੋਂ ਜਦੋਂ ਆਪਣਾ ਹੁਨਰ ਸਿੱਖ ਕੇ ਫਿਰ ਦੁਬਾਰਾ ਵਾਪਸੀ ਉਹਨੇ ਕੀਤੀ ਤਾਂ ਫਿਰ ਉਹਨੂੰ ਕੋਈ ਰੋਕਣ ਵਾਲਾ ਨਹੀਂ ਸੀ। 1732 ਦੇ ਵਿੱਚ ਉਹਨੇ ਇੱਕ ਸਲਾਨਾ ਪੁਸਤਕ ਵੀ ਛਾਪਣੀ ਸ਼ੁਰੂ ਕਰ ਦਿੱਤੀ ਜਿਹਦੇ ਵਿੱਚ ਉਹ ਮੌਸਮ ਦੀ ਜਾਣਕਾਰੀ ਦਿੰਦਾ, ਜੋ ਕਿ ਉਦੋਂ ਬਹੁਤ ਜ਼ਿਆਦਾ ਕੋਈ ਮਸ਼ਹੂਰ ਕੰਮ ਨਹੀਂ ਸੀ। ਉਹਨੇ ਆਪਣੇ ਸਿਆਣਪ ਭਰੇ ਲੇਖ ਹੁਣ ਲਿਖਣੇ ਸ਼ੁਰੂ ਕਰ ਦਿੱਤੇ। ਰੋਜ਼ਾਨਾ ਉਹਨੇ ਸ਼ੁਭ ਵਿਚਾਰ ਲਿਖਣੇ ਸ਼ੁਰੂ ਕਰ ਦਿੱਤੇ, ਲੋਕਾਂ ਨੂੰ ਵਧੀਆ ਲੱਗਦਾ। ਇਹ ਪਹਿਲੀ ਵਾਰ ਸੀ ਜਦੋਂ ਉਹਨੇ ਸਿਆਣੀਆਂ ਗੱਲਾਂ ਲਿਖਣੀਆਂ ਸ਼ੁਰੂ ਕੀਤੀਆਂ, ਜਾਂ ਫਿਰ ਅੱਜ ਦੇ ਵਿਚਾਰ ਟਾਈਪ, ਸਮਾਂ ਹੀ ਪੈਸਾ, ਟਾਈਮ ਇਜ਼ ਮਨੀ, ਜਲਦੀ ਉੱਠਣਾ, ਜਲਦੀ ਸੌਣਾ, ਇਨਸਾਨ ਦਾ ਸਿਹਤਮੰਦ ਹੋਣਾ, ਕਿਵੇਂ ਸਿਹਤਮੰਦ ਰਹਿਣਾ, ਪੈਸਾ ਬਹੁਤਾ ਕਿੱਦਾਂ ਕਮਾਉਣਾ, ਸਿਆਣਪ ਕਾਹਦੇ 'ਚ ਗਿਣੀ ਜਾਂਦੀ ਹੈ। ਸੋ ਇਹ ਸਾਰੇ ਵਿਸ਼ੇ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਹੈ। ਇਹ ਕਿਤਾਬ ਹੁਣ ਹਰ ਸਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਿਕਣ ਲੱਗੀ। ਇਸੇ ਵਜ੍ਹਾ ਦੇ ਕਰਕੇ ਹੁਣ ਉਹ ਗਰੀਬ ਨਹੀਂ ਸੀ ਰਿਹਾ, ਹੁਣ ਉਹ ਮੋਮਬੱਤੀਆਂ ਬਣਾਉਣ ਵਾਲਾ ਗਰੀਬ ਪਰਿਵਾਰ ਦਾ ਇੱਕ ਗਰੀਬ ਮੁੰਡਾ ਨਹੀਂ ਸੀ ਰਿਹਾ, ਹੁਣ ਉਹਦੇ ਕੋਲ ਕਾਫੀ ਪੈਸੇ ਆ ਚੁੱਕੇ ਸੀ। ਪਰ ਫਿਰ ਵੀ ਕਹਿੰਦੇ ਨੇ ਕਿ ਉਹਨੇ ਇੱਕ ਵੱਡਾ ਜੇਰਾ ਕੀਤਾ, ਹੋਰ ਕੋਈ ਹੁੰਦਾ ਤਾਂ ਸ਼ਾਇਦ ਉੱਥੇ ਟਿਕ ਕੇ ਸਾਰੀ ਉਮਰ ਕੱਢ ਦਿੰਦਾ। ਪਰ ਉਹ ਅੱਗੇ ਵਧਣ ਦੇ ਵਿੱਚ ਜ਼ਿਆਦਾ ਵਿਸ਼ਵਾਸ ਕਰਦਾ ਸੀ, ਬੜਿਆਂ ਨੇ ਰੋਕਿਆ ਪਰ ਉਹਨੇ ਸਾਰਾ ਕੁਛ ਵੇਚ ਵੱਟ ਕੇ ਫਿਰ ਅੱਗੇ ਵਧਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਦੋਂ ਤੱਕ ਉਹ ਇੰਨਾ ਕੁ ਪੜ੍ਹ ਚੁੱਕਾ ਸੀ, ਉਹਨੂੰ ਲੱਗਦਾ ਸੀ ਕਿ ਮੈਂ ਹੋਰ ਬਹੁਤ ਸਾਰਾ ਕੁਛ ਕਰ ਸਕਦਾ। ਉਸ ਬਹੁਤ ਸਾਰੇ ਕੁਛ ਦੇ ਵਿੱਚ ਫਿਰ ਉਹਨੇ 1752 ਦੇ ਵਿੱਚ ਇੱਕ ਬਿਜਲੀ ਦਾ ਪ੍ਰਯੋਗ ਵੀ ਕੀਤਾ। ਇੱਕ ਪਾਸੇ ਮੀਂਹ ਵਰ ਰਿਹਾ ਸੀ, ਤੂਫਾਨ, ਜਿੱਥੇ ਸਾਰੇ ਲੋਕ
ਅੰਦਰ ਹੀ ਵੜੇ ਸੀ ਉੱਥੇ ਉਹ ਬਾਹਰ ਪਤੰਗ ਉਡਾ ਰਿਹਾ ਸੀ ਆਪਣੇ ਛੋਟੇ ਜਿਹੇ ਬੱਚੇ ਦੇ ਨਾਲ ਕਿਉਂਕਿ ਉਹ ਸਾਬਤ ਕਰਨਾ ਚਾਹੁੰਦਾ ਸੀ ਕਿ ਜਿਹੜੇ ਲੋਕ ਬਿਜਲੀ ਤੋਂ ਡਰਦੇ ਨੇ ਅਸਮਾਨੀ ਬਿਜਲੀ ਜਦੋਂ ਕੜਕਦੀ ਆ ਤਾਂ ਲੋਕ ਕਹਿੰਦੇ ਨੇ ਕਿ ਰੱਬ ਗੁੱਸੇ ਹੋ ਗਿਆ ਇਹ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੇ ਗਲਤ ਸਾਈਨ ਨੇ ਜਾਂ ਜੋ ਵੀ ਫਿਰ ਦੱਗਿਆ ਨੂੰ ਸੀ ਵਿਚਾਰ ਸੀ ਉਸ ਸਮੇਂ ਦੇ ਉਹ ਅਮਰੀਕਾ ਦੇ ਵਿੱਚ ਵੀ ਸੀ ਉੱਥੋਂ ਦੇ ਲੋਕਾਂ ਦੇ ਵਿੱਚ ਵੀ ਸੀ ਪਰ ਉਹ ਇਹ ਸਾਬਤ ਕਰਨਾ ਚਾਹੁੰਦਾ ਸੀ ਕਿ ਜਿਹੜੀ ਧਰਤੀ ਦੇ ਉੱਤੇ ਆਪਾਂ ਬਿਜਲੀ ਵਰਤਦੇ ਹਾਂ ਅਤੇ ਜਿਹੜੀ ਅਸਮਾਨ ਦੇ ਵਿੱਚ ਕੜਕਦੀ ਹੈ ਉਹਨਾਂ ਦੋਵਾਂ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ ਸ਼ਾਇਦ ਇਸੇ ਵਜ੍ਹਾ ਦੇ ਕਰਕੇ ਉਹ ਕਾਮਯਾਬ ਵੀ ਹੋ ਗਿਆ ਇਸ ਐਕਸਪੈਰੀਮੈਂਟ ਤੋਂ ਬਾਅਦ ਬਹੁਤ ਸਾਰੇ ਘਰ ਉਹਨੇ ਬਚਾ ਲਏ ਜਿਨ੍ਹਾਂ ਦੇ ਉੱਤੇ ਬਿਜਲੀ ਡਿੱਗ ਜਾਂਦੀ ਸੀ ਨੁਕਸਾਨ ਹੁੰਦਾ ਸੀ ਉਸ ਤੋਂ ਬਾਅਦ ਫਿਰ ਲਾਈਟਨਿੰਗ ਰੋਡਸ ਲੱਗਣੀਆਂ ਸ਼ੁਰੂ ਹੋ ਗਈਆਂ ਘਰਾਂ ਦੇ ਉੱਤੇ ਜਦੋਂ ਵੀ ਹੁਣ ਬਿਜਲੀ ਕੜਕਦੀ ਜਾਂ ਵੱਜਦੀ ਤਾਂ ਉਹਨੂੰ ਧਰਤੀ ਦੇ ਵਿੱਚ ਉਹਨੇ ਅਰਥਿੰਗ ਦੇ ਦਿੱਤੀ ਸੀ ਇਸ ਤੋਂ ਇਲਾਵਾ ਉਹਨੇ ਇੱਕ ਸਟੋਵ ਵੀ ਬਣਾਇਆ ਉਹ ਲੱਕੜੀ ਦਾ ਚੁੱਲ੍ਹਾ ਬਣਾਇਆ ਜਿਹੜਾ ਗਰਮੀ ਜ਼ਿਆਦਾ ਦਿੰਦਾ ਸੀ ਅਤੇ ਧੂੰਆਂ ਘੱਟ ਕਰਦਾ ਸੀ ਐਨਕਾਂ ਬਣਾਈਆਂ ਦੂਰ ਅਤੇ ਨੇੜੇ ਵੇਖਣ ਵਾਲੀਆਂ ਐਨਕਾਂ ਇੱਕੋ ਦੇ ਵਿੱਚ ਦੋਵੇਂ ਲੈਂਸ ਪੈ ਜਾਂਦੇ ਸੀ ਉਹ ਵੀ ਪਹਿਲੀ ਵਾਰ ਇਹਨੇ ਖੋਜ ਕੀਤੀ ਇਸ ਤੋਂ ਇਲਾਵਾ ਜਿਹੜੀਆਂ ਡਾਕ ਗੱਡੀਆਂ ਦੀ ਦੂਰੀ ਨਹੀਂ ਸੀ ਮਾਪੀ ਜਾਂਦੀ ਉਹ ਵੀ ਇੱਕ ਸਮੱਸਿਆ ਦੂਰੀ ਮਾਪਣ ਦਾ ਵੀ ਇੱਕ ਯੰਤਰ ਬਣਾ ਮਾਰਿਆ ਜਿਹੜੀ ਜਿਹੜੀ ਚੀਜ਼ ਵੀ ਉਹਨੂੰ ਆਪਣੇ ਆਸ ਪਾਸ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਲੱਗਦੀ ਉਹਦੇ ਹੱਲ ਵੱਲ ਨੂੰ ਜੁੱਟ ਪੈਂਦਾ ਖਾਸ ਗੱਲ ਇਹ ਰਹੀ ਕਿ ਉਹਨੇ ਲੋਕਾਂ ਦੇ ਕੰਮ ਆਉਣਾ ਨਹੀਂ ਛੱਡਿਆ ਉਹਨੇ ਇਸ ਸਾਰੇ ਕੁਛ ਦਾ ਕਹਿੰਦੇ ਨੇ ਪੇਟੈਂਟ ਵੀ ਨਹੀਂ ਕਰਾਇਆ ਉਹਦਾ ਮੰਨਣਾ ਸੀ ਕਿ ਜਿਹੜੀਆਂ ਕਾਢਾਂ ਨੇ ਉਹ ਆਮ ਲੋਕਾਂ ਦੇ ਲਾਭ ਦੇ ਲਈ ਹੋਣੀਆਂ ਚਾਹੀਦੀਆਂ ਸਾਨੂੰ ਖੁੱਲ੍ਹੇ ਦਿਲ ਦੇ ਨਾਲ ਆਪਣਾ ਹੁਨਰ ਦੂਸਰਿਆਂ ਦੇ ਨਾਲ ਵੰਡਣਾ ਚਾਹੀਦਾ ਆਪਣੀਆਂ ਕਾਢਾਂ ਸਮਾਜ ਨੂੰ ਦੇ ਦੇਣੀਆਂ ਚਾਹੀਦੀਆਂ ਨੇ ਜੋ ਤੁਹਾਡੇ ਕੋਲ ਹੁਨਰ ਹੈ ਜੇਕਰ ਤੁਸੀਂ ਲੈ ਕੇ ਮਰ ਜਾਂਦੇ ਹੋ ਤਾਂ ਉਹ ਤੁਸੀਂ ਪਾਪ ਕਰ ਰਹੇ ਹੋ ਉਹ ਨਹੀਂ ਸੀ ਚਾਹੁੰਦਾ ਕਿ ਇਹ ਕਾਢਾਂ ਮਹਿੰਗੇ ਰੂਪ ਦੇ ਵਿੱਚ ਲੋਕਾਂ ਤੱਕ ਪਹੁੰਚਣ ਸ਼ਾਇਦ ਇਸ ਵਜ੍ਹਾ ਕਰਕੇ ਉਹਨੇ ਇਸ ਕਿਸੇ ਵੀ ਚੀਜ਼ ਦਾ ਪੇਟੈਂਟ ਨਹੀਂ ਕਰਵਾਇਆ ਖੈਰ ਉਸ ਤੋਂ ਬਾਅਦ ਜਿਹੜੀ ਵੱਡਾ ਯੋਗਦਾਨ ਮੰਨਿਆ ਜਾਂਦਾ ਉਹ ਇਸ ਚੀਜ਼ ਦੇ ਵਿੱਚ ਕਿ ਉਹਨੇ ਅਮਰੀਕਾ ਦੀ ਸਿਆਸਤ ਦੇ ਵਿੱਚ ਵੀ ਇੱਕ ਸਮੇਂ ਜਾ ਕੇ ਵੱਡਾ ਯੋਗਦਾਨ ਪਾਇਆ ਇਹ ਉਹ ਸਮਾਂ ਸੀ ਜਦੋਂ ਇੰਗਲੈਂਡ ਅਮਰੀਕਾ ਲੋਕਾਂ ਅਮਰੀਕਨਾਂ ਦੇ ਉੱਤੇ ਵੀ ਤਸ਼ੱਦਦ ਕਰ ਰਿਹਾ ਸੀ ਸਮਾਂ ਉਦਾਂ ਦਾ ਸੀ ਜਦੋਂ ਅਮਰੀਕਾ ਇੱਕ ਨਹੀਂ ਦੋ ਨਹੀਂ ਕਾਫੀ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਵੰਡਿਆ ਸੀ ਇਹਨਾਂ ਸਾਰੇ ਰਾਜਾਂ ਨੂੰ ਇਕੱਠਾ ਕਰਨਾ ਤਾਂ ਕਿ ਉਹ ਇਕੱਠੇ ਹੋ ਕੇ ਗੋਰਿਆਂ ਦੇ ਖਿਲਾਫ਼ ਲੜ ਸਕਣ ਇਸ ਕਰਕੇ ਉਹਨੇ ਇੱਕ ਚਿੱਤਰ ਬਣਾਇਆ ਜਿਹਦੇ ਵਿੱਚ ਉਹਨੇ ਇੱਕ ਸੱਪ ਅਲੱਗ ਅਲੱਗ ਹਿੱਸਿਆਂ ਦੇ ਵਿੱਚ ਵੰਡਿਆ ਦਿਖਾਇਆ ਕਿ ਜੇਕਰ ਉਹ ਇੱਕੋ ਜੇ ਤਾਂ ਫਿਰ ਕਿਹੜਾ ਉਹਦੇ ਸਾਹਮਣੇ ਆਵੇ ਉਹਦੇ ਇਸ ਚਿੱਤਰ ਨੇ ਕਹਿੰਦੇ ਨੇ ਕਿ ਕਾਫ਼ੀ ਕੰਮ ਕੀਤਾ ਹੌਲੀ ਹੌਲੀ ਜਿਹੜੇ ਆਪਸ ਦੇ ਵਿੱਚ ਰਾਜ ਵੰਡੇ ਸੀ ਹੋਰ ਬਹੁਤ ਸਾਰੇ ਲੋਕਾਂ ਦੇ ਵੀ ਯਤਨ ਨਾਲ ਰਹੇ ਅਤੇ ਹੌਲੀ ਹੌਲੀ ਉਹ ਸਾਰੇ ਇੱਕ ਹੋ ਕੇ ਲੜਨਾ ਸ਼ੁਰੂ ਹੋ ਗਏ ਹੁਣ ਥੋੜ੍ਹੀ ਜਿਹੀ ਆਸ ਤੇ ਕਰਨ ਜਾ ਕੇ ਪਰ ਇਹ ਸਭ ਕੁਛ ਦੇ ਵਿੱਚ ਉਹ ਇਕੱਲੇ ਨਹੀਂ ਸੀ ਲੜ ਸਕਦੇ ਉਹਨਾਂ ਨੂੰ ਜ਼ਰੂਰਤ ਸੀ ਉਸ ਸਮੇਂ ਦੀ ਵੱਡੀ ਸ਼ਕਤੀ ਫਰਾਂਸ ਦੀ ਫਰਾਂਸ ਵੈਸੇ ਗੋਰਿਆਂ ਦੇ ਕੋਲੋਂ ਪਹਿਲਾਂ ਵੀ ਹਾਰ ਚੁੱਕਾ ਸੀ ਇਸ ਵਜ੍ਹਾ ਦੇ ਕਰਕੇ ਲੱਗਦਾ ਨਹੀਂ ਸੀ ਕਿ ਫਰਾਂਸ ਇਸ ਲੜਾਈ ਦੇ ਵਿੱਚ ਹੱਥ ਪਾਊਗਾ ਕਿਉਂਕਿ ਫਰਾਂਸ ਦੇ ਵਿੱਚ ਰਾਜਾ ਅਤੇ ਰਾਜੇ ਕਦੀ ਵੀ ਨਹੀਂ ਸੀ ਚਾਹੁੰਦੇ ਕਿ ਉਹ ਆਮ ਲੋਕ ਜਿਹੜੇ ਕ੍ਰਾਂਤੀ ਕਰ ਰਹੇ ਨੇ ਉਹਨਾਂ ਦੇ ਹੱਕ ਦੇ ਵਿੱਚ ਜਾ ਕੇ ਲੜਨ ਰਾਜਿਆਂ ਨੂੰ ਤਾਂ ਆਪ ਨਹੀਂ ਸੀ ਇਹ ਚੀਜ਼ ਪਸੰਦ ਕਿ ਆਮ ਲੋਕ ਉੱਠ ਕੇ ਰਾਜ ਗੱਦੀ ਦੇ ਖਿਲਾਫ਼ ਕਿਤੇ ਆਵਾਜ਼ ਉਠਾ ਦੇਣ ਪਰ ਖੈਰ ਕਹਿੰਦੇ ਨੇ ਕਿ ਇਸ ਬੰਦੇ ਦੀ ਸੂਝਬੂਝ ਸੀ ਅਤੇ ਉਹਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਾਫ਼ੀ ਸਮਾਂ ਲਾ ਕੇ ਫਰਾਂਸ ਦੇ ਰਾਜੇ ਨੂੰ ਮਨਾ ਲਿਆ ਅਤੇ ਫਿਰ ਉਸ ਤੋਂ ਬਾਅਦ ਲੰਮਾ ਸੰਘਰਸ਼ ਅਤੇ ਫਰਾਂਸ ਦੀ ਮਦਦ ਦੇ ਨਾਲ ਫਿਰ ਆਖਿਰਕਾਰ ਅਮਰੀਕਾ ਇੱਕ ਦਿਨ ਗੋਰਿਆਂ ਨੂੰ ਉੱਥੋਂ ਕੱਢਣ ਦੇ ਵਿੱਚ ਕਾਮਯਾਬ ਹੋ ਗਿਆ ਯਾਨੀ ਕਿ ਇਸ ਲੜਾਈ ਦੇ ਵਿੱਚ ਅਮਰੀਕਨਾਂ ਦੀ ਜੇ ਜਿੱਤ ਹੁੰਦੀ ਆ ਤਾਂ ਉਹ ਇਸ ਵਿਅਕਤੀ ਦਾ ਵੱਡਾ ਯੋਗਦਾਨ ਹੈ ਜਿਹੜਾ ਇੱਕ ਸਧਾਰਨ ਮੋਮਬੱਤੀਆਂ ਬਣਾਉਣ ਵਾਲਾ ਪਰਿਵਾਰ ਸੀ ਉਸ ਤੋਂ ਬਾਅਦ ਜਦੋਂ
ਅਮਰੀਕਾ ਦਾ ਸੰਵਿਧਾਨ ਲਿਖਣ ਦੀ ਗੱਲ ਆਈ ਤਾਂ ਕਹਿੰਦੇ ਨੇ ਕਿ ਉਹਦੇ ਵਿੱਚ ਵੀ ਸਭਾ ਦਾ ਮੈਂਬਰ ਰਿਹਾ ਅਤੇ ਕਾਫੀ ਪ੍ਰਮੁੱਖ ਭੂਮਿਕਾ ਨਿਭਾਈ। ਉਸਨੇ ਗੁਲਾਮੀ ਵੀ ਵੇਖੀ ਅਤੇ ਗੁਲਾਮੀ ਤੋਂ ਆਜ਼ਾਦੀ ਤੱਕ ਦਾ ਸਫ਼ਰ ਵੀ ਵੇਖਿਆ। ਆਖਿਰਕਾਰ 17 ਅਪ੍ਰੈਲ 1790 ਨੂੰ 84 ਸਾਲਾਂ ਦੀ ਉਮਰ ਦੇ ਵਿੱਚ ਫਿਲਾਡੈਲਫੀਆ ਦੇ ਵਿੱਚ ਹੀ ਇਹਦੀ ਮੌਤ ਹੋ ਗਈ। ਉਹਦੀ ਸਕਸੈਸ ਇਸ ਚੀਜ਼ ਤੋਂ ਮਾਪੀ ਗਈ ਕਿ ਜਦੋਂ ਉਹਦਾ ਅੰਤਿਮ ਸੰਸਕਾਰ ਕੀਤਾ ਗਿਆ ਜਾਂ ਆਖਰੀ ਕਿਰਿਆਕਰਮ ਕੀਤੇ ਗਏ ਤਾਂ ਲਗਭਗ 20,000 ਦੇ ਕਰੀਬ ਲੋਕ ਸ਼ਾਮਲ ਹੋਏ ਸੀ। ਅੱਜ ਦੇ ਸਮੇਂ ਦੇ ਵਿੱਚ ਸ਼ਾਇਦ 20,000 ਸੁਣਨ ਦੇ ਵਿੱਚ ਬਹੁਤ ਛੋਟਾ ਜਿਹਾ ਨੰਬਰ ਲੱਗਦਾ ਹੋਵੇ, ਪਰ ਉਸ ਸਮੇਂ ਕਹਿੰਦੇ ਨੇ ਕਿ ਫਿਲਾਡੈਲਫੀਆ ਦੀ ਅੱਧੀ ਆਬਾਦੀ ਤੋਂ ਵਧੇਰੇ ਸੀ। ਇਸ ਚੀਜ਼ ਤੋਂ ਉਸ ਬੰਦੇ ਦੀ ਜ਼ਿੰਦਗੀ ਦੀ ਕਾਮਯਾਬੀ ਨਾਪੀ ਗਈ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਦਰਮਿਆਨ ਕਹਿੰਦੇ ਨੇ ਕਿ ਹੋਰ ਬਹੁਤ ਸਾਰਾ ਕੁਛ ਕੀਤਾ ਜਿਹੜਾ ਸ਼ਾਇਦ ਅੱਜ ਅਲੱਗ ਅਲੱਗ ਰੂਪ ਦੇ ਵਿੱਚ ਆਪਾਂ ਵੇਖਦੇ ਹਾਂ। ਅਨਪੜ੍ਹ ਹੋਣ ਦੇ ਬਾਵਜੂਦ ਉਹ ਸਕੂਲ, ਅਨਪੜ੍ਹ ਦਾ ਮਤਲਬ ਇਹ ਨਹੀਂ ਕਿ ਉਹ ਪੜ੍ਹਿਆ ਨਹੀਂ, ਪਰ ਹਾਂ ਸਕੂਲ ਕਾਲਜ ਨਾ ਜਾਣ ਦੇ ਬਾਵਜੂਦ ਉਹਨੇ ਇੱਕ ਯੂਨੀਵਰਸਿਟੀ ਵੀ ਸ਼ੁਰੂ ਕੀਤੀ, ਪੈਨਸਲਵੇਨੀਆ ਯੂਨੀਵਰਸਿਟੀ। ਇੱਕ ਹਸਪਤਾਲ ਵੀ ਸ਼ੁਰੂ ਕਰਵਾਇਆ, ਡਾਕ ਸੇਵਾਵਾਂ ਵੀ ਸ਼ੁਰੂ ਕਰਵਾਈਆਂ, ਜਾਂ ਫਿਰ ਉਹਨੂੰ ਹੋਰ ਵਧੇਰੇ ਸੁਧਾਰਨ ਦੇ ਵਿੱਚ ਵੀ ਮਦਦ ਕੀਤੀ। ਸੋ ਇਹ ਸਾਰਾ ਕੁਛ ਜੇਕਰ ਕੋਈ ਕਰ ਰਿਹਾ ਸੀ ਤਾਂ ਉਹ ਬੱਚਾ ਜਿਹੜਾ ਆਮ ਸਧਾਰਨ ਜਿਹੇ ਪਰਿਵਾਰ ਦੇ ਵਿੱਚ ਪੈਦਾ ਹੋਇਆ, ਅਤੇ ਸ਼ਾਇਦ ਇੱਦਾਂ ਦੇ ਬਹੁਤ ਸਾਰੇ ਹੋਣਗੇ ਜਿਨ੍ਹਾਂ ਦੇ ਕੋਲ ਇੱਕ ਐਕਸਕਿਊਜ਼ ਹੋਊਗਾ, ਇੱਕ ਜਿਨ੍ਹਾਂ ਦੇ ਕੋਲ ਕਾਰਨ ਹੋਊਗਾ ਆਪਣੇ ਨਾ ਕਾਮਯਾਬ ਹੋਣ ਦਾ ਕਿ ਆਪਾਂ ਤਾਂ ਇਸ ਕਰਕੇ ਕਾਮਯਾਬ ਨਹੀਂ ਹੋ ਸਕੇ। ਜੇ ਸਾਡੇ ਕੋਲ ਆਹ ਸੁੱਖ ਸੁਵਿਧਾਵਾਂ ਹੁੰਦੀਆਂ ਤਾਂ ਫਿਰ ਸ਼ਾਇਦ ਆਪਾਂ ਹੋ ਜਾਣਾ ਸੀ ਕਾਮਯਾਬ। ਇੱਦਾਂ ਦੇ ਪਤਾ ਨਹੀਂ ਆਪਾਂ ਕਿੰਨੇ ਕੁ ਆਪਾਂ ਨੂੰ ਕਾਰਨ ਦੇ ਦਿੰਦੇ ਹਾਂ ਚੁੱਪ ਕਰਕੇ ਆਰਾਮ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਫੇਲੀਅਰ ਨੂੰ ਕਬੂਲ ਕਰਨ ਦੇ। ਸੋ ਜੇ ਤੁਸੀਂ ਚਾਹੋ ਤਾਂ ਖੁੱਲ੍ਹ ਦਿਲੀ ਦੇ ਨਾਲ ਸਮਾਜ ਸੇਵਾ ਵੀ ਕਰ ਸਕਦੇ ਹੋ, ਜੇਕਰ ਤੁਸੀਂ ਚਾਹੋ ਤਾਂ ਬਿਨਾਂ ਪੈਸੇ ਹੋਣ ਦੇ ਪੜ੍ਹ ਵੀ ਸਕਦੇ ਹੋ, ਬਿਨਾਂ ਸਕੂਲ ਜਾਣ ਤੋਂ ਵੀ ਪੜ੍ਹ ਸਕਦੇ ਹੋ, ਅਤੇ ਜੇ ਤੱਕਰ ਤੁਸੀਂ ਚਾਹੋ ਤਾਂ ਕਿਸੇ ਵੀ ਤਰ੍ਹਾਂ ਦੀ ਪੜ੍ਹਾਈ ਤੁਸੀਂ ਕਰ ਸਕਦੇ ਹੋ, ਚਾਹੇ ਸਾਇੰਸ ਦੀ ਹੋਵੇ, ਉਹ ਚਾਹੇ ਸਮਾਜ ਦੀ ਹੋਵੇ, ਉਹ ਚਾਹੇ ਕਿਸੇ ਵੀ ਵਿਸ਼ੇ ਦੇ ਉੱਤੇ ਤੁਸੀਂ ਚਾਹੋ ਤਾਂ ਆਪਣੀ ਸੂਝਬੂਝ ਦੇ ਨਾਲ ਰਾਜਨੇਤਾਵਾਂ ਨੂੰ ਵੀ ਪ੍ਰਭਾਵਿਤ ਕਰ ਸਕਦੇ ਹੋ। ਆਪਣੀ ਮਿਹਨਤ, ਲਗਨ, ਆਪਣੀ ਸਿੱਖਣ ਦੀ ਭੁੱਖ ਹਮੇਸ਼ਾ ਕਾਇਮ ਰੱਖੋ ਤਾਂ ਕਿ ਇਤਿਹਾਸ ਦੇ ਵਿੱਚ ਜਦੋਂ ਕੱਲ੍ਹ ਨੂੰ ਕਿਤੇ ਤੁਹਾਡਾ ਵੀ ਨਾਂ ਆਵੇ ਤਾਂ ਤੁਸੀਂ ਵੀ ਉਹਨਾਂ ਕੁਛ ਪ੍ਰਭਾਵਸ਼ਾਲੀ ਲੋਕਾਂ ਦੇ ਵਿੱਚ ਗਿਣੇ ਜਾਓ। ਜ਼ਰੂਰੀ ਨਹੀਂ ਕਿ ਦੁਨੀਆ ਭਰ ਦੇ ਵਿੱਚ, ਜੇ ਆਪਾਂ ਆਪਣੇ ਛੋਟੇ ਜਿਹੇ ਸਰਕਲ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਵੀ ਇਹ ਕਰਨ ਦੇ ਵਿੱਚ ਕਾਮਯਾਬ ਹੋ ਗਏ ਤਾਂ ਸਮਝੋ ਕਿ ਆਪਾਂ ਆਪਣੀ ਜ਼ਿੰਦਗੀ ਨੂੰ ਕਿਸੇ ਸਹੀ ਪਾਸੇ ਲਾਇਆ। ਇਹ ਕਹਾਣੀ ਸੀ ਬੈਂਜਮਿਨ ਫਰੈਂਕਲਿਨ ਦੀ। ਬੈਂਜਮਿਨ ਫਰੈਂਕਲਿਨ ਜਿਹਦਾ ਅਮਰੀਕਾ ਦੇ ਨੋਟਾਂ ਦੇ ਉੱਤੇ, ਡਾਲਰਾਂ ਦੇ ਉੱਤੇ ਅੱਜ ਵੀ ਤੁਸੀਂ ਤਸਵੀਰ ਉਹਦੀ ਵੇਖ ਸਕਦੇ ਹੋ। ਸੋ ਇੱਦਾਂ ਦੇ ਕਈ ਨਾਂ ਦੁਨੀਆ ਭਰ ਦੇ ਵਿੱਚ ਹੋਣਗੇ ਜਿਹੜੇ ਸ਼ਾਇਦ ਆਪਾਂ ਨਹੀਂ ਜਾਣਦੇ, ਜਿਹੜੇ ਸ਼ਾਇਦ ਕਿਤਾਬਾਂ ਤੱਕ ਨਹੀਂ ਪਹੁੰਚੇ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦੀ ਮਿਹਨਤ ਵਿਅਰਥ ਗਈ। ਬੰਦੇ ਨੂੰ ਆਪਣੇ ਆਪ ਦੇ ਵਿੱਚ ਹਿੰਮਤ ਨਹੀਂ ਹਾਰਨੀ ਚਾਹੀਦੀ। ਜੋ ਵੀ ਜਿੰਨਾ ਵੀ ਤੁਸੀਂ ਆਸ ਪਾਸ ਕਰ ਸਕਦੇ ਹੋ ਉਹਨਾਂ ਕੁ ਜ਼ਰੂਰ ਕਰਦੇ ਰਹਿਣਾ ਚਾਹੀਦਾ। ਸਭ ਤੋਂ ਵੱਡੀ ਜਿਹੜੀ ਖੂਬੀ ਜਿਹਦੇ ਨਾਲ ਆਪਾਂ ਅੱਜ ਦੀ ਇਸ ਕਹਾਣੀ ਨੂੰ, ਬੈਂਜਮਿਨ ਫਰੈਂਕਲਿਨ ਦੀ ਇਸ ਕਹਾਣੀ ਨੂੰ ਆਪਾਂ ਅੰਜਾਮ ਦੇਵਾਂਗੇ, ਉਹ ਆ ਕਿ ਉਹਨੇ ਆਪਣੇ ਆਪ ਦੇ ਲਈ ਕੁਛ ਮਾਪਦੰਡ ਰੱਖੇ ਸੀ, ਜੇ ਚਾਹੋ ਤਾਂ ਤੁਸੀਂ ਵਿੱਚ ਮਾ ਸਕਦੇ ਹੋ। ਕਹਿੰਦੇ ਨੇ ਫਰੈਂਕਲਿਨ ਸਵੇਰੇ ਉੱਠ ਕੇ ਆਪਣੀ ਕਾਪੀ ਦੇ ਉੱਤੇ ਲਿਖੇ ਇਹਨਾਂ ਗੁਣਾਂ ਨੂੰ ਪੜ੍ਹਦਾ ਸੀ। ਉਹ ਸੀ ਪੇਸ਼ੈਂਸ, ਸੰਯਮ, ਚੁੱਪ, ਦ੍ਰਿੜਤਾ, ਮਿਹਨਤ, ਕਲੈਰਿਟੀ, ਜਸਟਿਸ ਯਾਨੀ ਕਿ ਨਿਆਂ, ਬੈਲੈਂਸ, ਸਾਫ਼ ਸਫਾਈ, ਸ਼ਾਂਤੀ, ਪਵਿੱਤਰਤਾ, ਨਿਮਰਤਾ। ਸੋ ਇੱਦਾਂ ਦੇ ਕਹਿੰਦੇ ਨੇ ਕਿ 13 ਗੁਣਾਂ ਦੀ ਉਹਨੇ ਸੂਚੀ ਬਣਾਈ।
ਉਹ ਡਾਇਰੀ ਦੇ ਵਿੱਚ ਸਾਰੇ ਲਿਖੇ ਸੀ। ਸਵੇਰੇ ਉੱਠਦਾ ਤਾਂ ਇਹਨਾਂ ਸਾਰਿਆਂ ਨੂੰ ਪੜ੍ਹਦਾ ਅਤੇ ਫਿਰ ਆਪਣੇ ਆਪ ਦੇ ਨਾਲ ਵਾਅਦਾ ਕਰਦਾ ਕਿ ਮੈਂ ਸਾਰਾ ਦਿਨ ਇਹਨਾਂ ਦੇ ਉੱਤੇ ਖਰਾ ਉਤਰੂੰਗਾ। ਅਤੇ ਰਾਤ ਨੂੰ ਸੌਣ ਦੇ ਸਮੇਂ ਫਿਰ ਦੁਬਾਰਾ ਆਪਣੀ ਡਾਇਰੀ ਚੁੱਕਦਾ ਅਤੇ ਫਿਰ ਦੁਬਾਰਾ ਵੇਖਦਾ ਕਿ ਅੱਜ ਸਾਰੇ ਦਿਨ ਦੇ ਵਿੱਚ ਮੈਂ ਇਹਨਾਂ ਸਾਰੇ 13 ਦੇ ਵਿੱਚੋਂ ਕਿਹੜੇ ਕਿਹੜੇ ਦੇ ਉੱਤੇ ਖਰਾ ਉਤਰਿਆ ਅਤੇ ਕਿਹੜੇ ਕਿਹੜੇ ਦੇ ਉੱਤੇ ਮੈਂ ਖਰਾ ਨਹੀਂ ਉਤਰਿਆ ਅਤੇ ਉਹਦੇ ਅੱਗੇ ਟਿੱਕ ਲਾ ਲੈਂਦਾ। ਫਿਰ ਅਗਲੇ ਦਿਨ ਫਿਰ ਕੋਸ਼ਿਸ਼ ਕਰਦਾ। ਇਸ ਤਰੀਕੇ ਦੇ ਨਾਲ ਆਪਾਂ ਕਹਿ ਲਈਏ ਕਿ ਉਹ ਸਵੈ ਪੜਚੋਲ ਕਰਦਾ ਇਸ ਤੋਂ ਪਹਿਲਾਂ ਕਿ ਕੋਈ ਉਂਗਲ ਉਠਾਵੇ। ਪਹਿਲਾਂ ਆਪਣੇ ਆਪ ਦੀ ਜੇ ਆਪਾਂ ਪੜਚੋਲ ਕਰਨੀ ਸਿੱਖ ਲਈਏ ਤਾਂ ਫਿਰ ਸਾਨੂੰ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਸੋ ਸਾਡੇ ਕੋਲ ਕਾਮਯਾਬ ਬੰਦਿਆਂ ਦੇ ਫਾਰਮੂਲੇ, ਉਹਨਾਂ ਨੇ ਕਿਹੜੇ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਹਾਸਲ ਕੀਤੀ, ਉਹ ਪਏ ਹੁੰਦੇ ਆ। ਤੁਸੀਂ ਚਾਹੋ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਲਾਗੂ ਕਰ ਸਕਦੇ ਹੋ। ਸੋ ਇਹ ਸੀ ਅੱਜ ਦੀ ਕਹਾਣੀ ਬੈਂਜਾਮਿਨ ਫਰੈਂਕਲਿਨ ਦੀ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ ਇਹ ਕਹਾਣੀ। ਦੱਸਦਿਆਂ ਇਸ ਦੇ ਦਰਮਿਆਨ ਕੋਈ ਭੁੱਲ ਚੁੱਕ, ਕੋਈ ਗਲਤੀ, ਉਹਦੇ ਲਈ ਮੁਆਫ਼ੀ। ਇੱਦਾਂ ਦੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ। ਅਤੇ ਵੀ ਦੱਸਦੀ ਜਾਈਏ ਕਿ ਐਪਲੀਕੇਸ਼ਨ ਦੇ ਉੱਤੇ ਹੁਣ 24 ਘੰਟੇ ਦੇ ਲਈ ਤੁਸੀਂ ਇਹ ਕਹਾਣੀਆਂ ਸੁਣ ਸਕਦੇ ਹੋ ਜਦੋਂ ਵੀ ਤੁਹਾਡੇ ਕੋਲ ਟਾਈਮ ਹੋਵੇ। ਅਤੇ ਤੁਸੀਂ ਰੇਡੀਓ ਦੇ ਉੱਤੇ ਜਿੱਦਾਂ ਮੈਲਬਰਨ, ਸਿਡਨੀ ਅਤੇ 24 ਘੰਟੇ ਗੁਰਬਾਣੀ ਸੁਣਦੇ ਹੋ, ਉਸੇ ਤਰ੍ਹਾਂ ਦੇ ਨਾਲ ਹੁਣ ਕਿਤਾਬ ਕਹਾਣੀ ਨਾਂ ਦੇ ਚੈਨਲ ਦੇ ਉੱਤੇ ਇਹ ਕਹਾਣੀਆਂ ਵੀ ਸੁਣ ਸਕਦੇ ਹੋ। ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਭੇਜਦੇ ਰਿਹਾ ਕਰੋ। ਧੰਨਵਾਦ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: This station is now the ultimate power in the universe.
4: Radio Hanji 1674 AM.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ। 186-190-482-492 ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
3: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye. Lekin

0: ਵਾਈਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਪਾਵੇਂ ਨਾ ਬੋਲ।
1: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ।
0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
0: ਰਿਲੀਜ਼ਿੰਗ ਵਰਲਡ ਵਾਈਡ 4th September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
3: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ।

0: ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
1: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
0: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੁਆਏਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
2: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ

0: ਮੈਨੂੰ
1: ਬਚਪਨ ਤੋਂ ਖਾਸ ਕਰ ਪੁਰਾਣੀ ਫਿਲਮਾਂ ਬਹੁਤ ਵਧੀਆ ਲੱਗਣੀਆਂ, ਮੈਨੂੰ ਤਾਂ ਲੱਗਦਾ ਸੂਰਿਆ ਵੰਸ਼ਮ ਉਹਨਾਂ ਨੇ ਚਲਾਈ ਮੇਰੇ ਕਰਕੇ. ਦੀ ਅਦਰ ਡੇ ਪਿਛਲੇ ਹਫਤੇ ਘਰੇ ਨਾ ਖਾਣਾ ਬਣਿਆ ਪਿਆ ਤੇ ਸਾਗ ਵਗੈਰਾ ਹਨਾ, ਤੇ ਮੈਂ ਕਿਹਾ ਮਾਤਾ ਜੀ ਚੂਰੀ ਬਣਾ ਦੋ ਹਨਾ, ਚੂਰੀ ਬਣ ਰਹੀ, ਮੈਨੇ ਚੂਰੀ ਫੜਾਈ ਆ. ਉਹ ਨਾ ਟੀਵੀ ਦੇਖਣਾ ਸ਼ੁਰੂ ਹੋ ਗਏ ਕਿੰਨੀ ਦੇਰ ਤੱਕ, ਫਿਰ ਮੈਨੂੰ ਕਿੰਨੀ ਦੇਰ ਤੱਕ ਦੇਖਦੇ ਰਹੇ. ਮੈਂ ਕੀ ਹੋਇਆ, ਕਹਿੰਦੇ ਤੂੰ ਸਮਾਰਟ ਟੀਵੀ ਦੇ ਉੱਪਰ ਵੀ ਸੂਰਿਆਵੰਸ਼ਮ ਲੱਭ ਲਈ. ਮੈਂ ਕਿਹਾ ਜਿੱਥੇ ਚਾਹ ਉੱਥੇ ਰਹਿ, ਜਦ ਤੱਕ ਠਾਕੁਰ ਭਾਨੂ ਪ੍ਰਤਾਪ ਉਹ ਜੋ ਹਾਈ ਮਿਲਦਾ ਨਾ, ਠਾਕੁਰ ਭਾਨੂ ਪ੍ਰਤਾਪ ਇੱਕ ਗਾਣੇ ਦੇ ਅੰਦਰ ਅਮੀਰ ਹੋ ਜਾਂਦਾ.
0: ਯੈਸ,
1: ਓ ਹੋ ਹੋ,
0: ਪੇਪਰ ਵੇਟ ਥੱਲੇ ਸੁੱਟਦੀ ਹੈ, ਫਿਰ ਐਂ ਕਰਕੇ ਹੌਲੀ ਆਪਣੇ ਮੱਥੇ ਨੂੰ ਵੀ ਲਾਉਂਦੀ ਹੈ. ਉਹ ਦੂਜਾ ਕਹਿੰਦਾ ਦੇਖੋ ਬਹੂ ਕਿਤਨੀ ਸੰਸਕਾਰੀ ਹੈ,
1: ਬਹੂ ਕੇ ਬਾਰੇ ਮੈਂ ਹਮਨੇ ਕਿਆ ਕਿਆ ਸੁਣਾ ਸਕਦਾ, ਕਿਤਨੇ ਸੰਸਕਾਰ ਹੈ ਇਸਮੇ.
0: ਮੇਰਾ ਦੋਸਤ ਆਇਆ ਥਾ ਹਾਥੀ ਪੇ ਗਿਆ,
1: ਕਿਆ ਮੈਂ ਆਪਕੋ ਦਾਦਾ ਜੀ ਕਹਿ ਸਕਤਾ
0: ਹੂੰ? ਐਡੀ ਭਾਰੀ ਬਣ, ਕਿਆ ਮੈਂ ਆਪਕੋ ਦਾਦਾ ਜੀ ਕਹਿ ਸਕਤਾ ਹੂੰ?
1: ਸਹੀ ਹੋ ਗਿਆ ਹਨਾ, ਇਦਾਂ ਹੀ ਹੈ. ਟੂ ਗੁੱਡ, ਟੂ ਗੁੱਡ, ਅਮੇਜ਼ਿੰਗ, ਅਮੇਜ਼ਿੰਗ ਫਿਲਮ.
0: ਫਿਊ ਪਿਕਚਰਸ ਨਾ ਤੁਹਾਨੂੰ ਉਹਨੂੰ ਦੇਖਦੇ ਰਹੋ ਤੁਸੀਂ, ਯੂ ਡੋਂਟ ਗੈਟ ਬੋਰਡ, ਤੁਹਾਨੂੰ ਕਰਿਓਸਿਟੀ ਉਵੇਂ ਹੀ ਬਣੀ ਰਹਿੰਦੀ ਹੈ. ਯੂ ਕੀਪ ਇੰਜੋਇੰਗ ਫਰੋਮ ਦ ਫਸਟ ਸੀਨ ਟੂ ਲਾਸਟ ਸੀਨ. ਕੁਛ ਮੂਵੀਜ਼ ਹੈਗੀਆਂ ਨੇ ਜਿਹੜੀਆਂ ਹਾਲੇ ਤੱਕ ਤੁਸੀਂ ਯੂ ਕੈਨ ਇੰਜੋਏ. ਅੱਛਾ, ਮੇਰੀਆਂ ਇੱਕ ਦੋ ਫੇਵਰੇਟ ਨੇ ਮੇਰੀਆਂ ਬਚਪਨ ਦੀਆਂ ਨਾ, ਇੱਕ ਜਾਣੇ ਵੀ ਦੋ ਯਾਰੋ,
1: ਮਹਾਭਾਰਤ ਚ ਰਮਾਇਣ ਵਿੱਚ ਅਕਬਰ ਆ ਗਿਆ, ਉਹ ਬਹੁਤ ਘੈਂਟ.
0: ਕੱਲ ਰਾਤ ਮੈਂ ਕਾਫੀ ਟੁੰਮ ਥਾ, ਮੈਨੂੰ ਪਤਾ ਨਹੀਂ ਸਤੀਸ਼ਾ ਕਹਿੰਦਾ ਦ੍ਰੋਪਦੀ ਦ੍ਰੋਪਦੀ ਗਾਲ ਕੱਢ ਕੇ ਢੋਲ ਕਰਾ ਕੇ ਗਦਾ ਰੱਖਿਆ ਹੋਇਆ ਮੋਢੇ ਤੇ, ਨਾਲੇ ਕਾਲਾ ਚਸ਼ਮਾ ਲਾਇਆ ਹੋਇਆ ਓਮਪੁਰੀ ਨੇ, ਦ੍ਰੋਪਦੀ ਮੇਰੇ ਸਾਥ ਜਾਏਗੀ.
1: ਇਹ ਨਾ ਇਹ ਜਿਹੜਾ ਨਾ ਐਕਚੁਅਲੀ ਟਰਮ ਹੁਣ ਆਈ ਹੈ, ਜੈਨ ਅਲਫਾ ਦੀ ਟਰਮ ਹੈ ਵੈਸੇ, ਜੈਨਜ਼ੀ ਦੀ ਵੀ ਨਹੀਂ ਨਾ, ਕਿ ਬ੍ਰੇਨ ਰੋਟ ਕਾਮੇਡੀ.
0: ਯੈਸ,
1: ਪਰ ਬ੍ਰੇਨ ਰੋਟ ਕਾਮੇਡੀ ਸਾਡੇ ਟਾਈਮ ਚ ਆਈਆਂ ਹੋਈਆਂ ਇਹ ਵਾਲੀਆਂ ਨਾ, ਥੈਂਕਸ ਟੂ ਗੋਵਿੰਦਾ, ਆਹਾ ਕਿਆ ਫਿਲਮਾਂ ਸੀ, ਹਸੀਨਾ ਮਾਨ
0: ਜਾਏਗੀ,
1: ਮੇਰੇ ਮੇਰੇ ਨਾਲ, ਜੋ ਮੈਂ ਹੁਣ ਵੋ ਤੁਮ ਨਹੀਂ ਹੋ, ਜੋ ਤੁਮ ਹੋ ਵੋ ਮੈਂ ਨਹੀਂ ਹੂੰ.
0: ਨਹੀਂ, ਯੂ ਮਸਟ ਬਸ ਜਾਣੇ ਵੀ ਦੋ ਯਾਰ, ਉਹਦੇ ਚ ਨੀ ਕਹਿੰਦਾ ਥੋੜਾ ਕੇਕ ਖਾਓ ਥੋੜਾ ਫੇਂਕੋ.
1: ਹਾਂ, ਮੈਂ ਇੱਕੋ ਵਾਰੀ ਦੇਖੀ, ਆਈ ਗੈਸ ਮੈਂ ਬਹੁਤ ਯੰਗ ਸੀਗਾ ਫੋਰ ਦੈਟ ਮੂਵੀ.
0: ਇੱਕ ਵਾਰੀ ਤੁਸੀਂ ਦੁਬਾਰਾ ਦੇਖ ਲਓਗੇ ਨਾ,
1: ਦੁਬਾਰਾ ਦੇਖਾਂਗਾ, ਮੈਨੂੰ ਪਰ ਉਹਦਾ ਐਂਡ ਯਾਦ ਹੈ. ਮੈਂ ਕਿਹਾ ਯਾਰ ਇਹ ਸਭ ਤਾਂ ਮੈਂ, ਅੱਛਾ ਦੇਖੋ ਨਾ ਚਸ਼ਮਾ ਹਰ ਉਮਰ ਦਾ, ਮੈਂ ਉਸ ਹਿਸਾਬ ਨਾਲ ਦੇਖਿਆ, ਮੈਂ ਕਿਹਾ ਯਾਰ ਸਾਨੂੰ ਤਾਂ ਰਮਾਇਣ ਸਰ ਦੱਸੀ ਨਹੀਂ ਹੋਈ, ਕਰੀ ਜਾਂਦਾ ਪਿਆ, ਇਹ ਆਊਟ ਆਫ ਸਿਲੇਬਸ ਹੋ ਗਿਆ, ਬਾਹਮਣਾ ਨੂੰ ਦੱਸਿਆ ਨਹੀਂ ਹੈ ਤਾਂ, ਇਸ ਹਿਸਾਬ ਨਾਲ ਦੇਖ ਰਿਹਾ. ਚਲੋ ਜੋ ਹੈ ਸੋ ਹੈ.
0: ਹੋਰ ਕ੍ਰਿਸ਼ਨ ਜੀ,
1: ਬਸ ਵਧੀਆ.
0: ਆ ਸ਼ੇਰੋ ਸ਼ਾਇਰੀ ਸ਼ੁਰੂ ਕਰੀਏ?
1: ਸ਼ੇਰੋ ਸ਼ਾਇਰੀ ਤੋਂ ਸ਼ੁਰੂ ਕਰੋ, ਤੁਸੀਂ ਕਰੋਗੇ
0: ਸ਼ੇਰੋ ਸ਼ਾਇਰੀ? ਨਹੀਂ, ਮੈਂ ਤੁਹਾਨੂੰ ਪੁੱਛਣਾ ਕੁਛ.
1: ਅੱਛਾ, ਸੁਣਾਓ ਜੀ, ਸੁਣਾਓ, ਪੁੱਛੋ.
0: ਕ੍ਰਿਸ਼ਨ ਜੀ,
1: ਜੀ ਜੀ,
0: ਤਾਵੇ ਨਾਜ਼ੁਕ ਪੇ ਕੋਈ ਬੋਝ ਤੋਂ ਨਹੀਂ?
1: ਨਹੀਂ, ਮੈਂ ਦਵਾਈ ਲੈ ਲਈ ਸੀ.
0: ਮੈਂ ਪੁੱਛਿਆ ਕੀ ਹੈ?
1: ਦਵਾਈ ਤਾਂ ਲੈ
0: ਨਹੀਂ, ਸੁਣੋ ਸਾਰੇ ਜਾਣੇ ਦੱਸੋ, ਅੱਜ ਮੈਂ ਪੁੱਛਿਆ ਕੀ ਹੈ ਕ੍ਰਿਸ਼ਨਾ ਜੀ ਨੂੰ?
1: ਯਾਰ ਹੁਣ ਤਾਂ ਗੂਗਲ ਦਾ ਜ਼ਮਾਨਾ ਹੈ ਨਾ, ਸਾਰਿਆਂ ਨੇ ਗੱਲ ਬਣ ਜਾਣਾ, ਸਾਰਿਆਂ ਨੇ ਮੀਰ ਤੱਕੀ ਮੀਰ ਬਣ ਜਾਣਾ. ਅਸੀਂ ਘਰੇ ਯੂਜ਼ ਕਰੀਦਾ, ਉਹ ਤੂੰ ਕੀ ਕਰੀ ਜਾਂਦਾ, ਤਾਵੇ ਨਾਜ਼ੁਕ ਖਰਾਬ ਹੋਇਆ ਨਾ,
0: ਤਾਵੇ ਨਾਜ਼ੁਕ ਖਰਾਬ ਹੋ ਜਾਣਾ.
1: ਤਾਵੇ ਨਾਜ਼ੁਕ,
0: ਤਾਵੇ ਨਾਜ਼ੁਕ ਪਰ ਕੋਈ ਬੋਝ ਤੋ ਨਹੀਂ?
1: ਦਿਲ ਮੇਰੇ ਹਿਸਾਬ ਨਾਲ ਕਹਿ ਰਹੇ ਹੋ ਤੁਸੀਂ, ਆਰ ਯੂ ਸਿੰਗਲ? ਜ਼ਹਿਨ? ਮਨ?
0: ਨੋ.
1: ਜ਼ੁਬਾਨ?
0: ਨੋ.
1: ਬਸ ਫਿਰ ਸੋਰੀ. ਦਿਮਾਗ?
0: ਨੋ.
1: ਬਸ ਫਿਰ ਤੇ ਹੈ ਹੀ ਨਹੀਂ ਇਸ ਤੋਂ ਉੱਪਰ ਤਾਂ ਕੁਛ. ਆਈ ਕਾਂਟ ਡੂ ਐਨੀਥਿੰਗ.
0: ਨਹੀਂ, ਦਿਮਾਗ ਉੱਪਰ ਹੀ ਹੁੰਦਾ, ਦਿਮਾਗ ਤੋਂ ਉੱਪਰ ਕੁਛ ਨਹੀਂ ਹੁੰਦਾ.
1: ਉਹ ਵੀ ਤਾਂ ਕਹਿ ਰਹੇ ਨਾ, ਵਾਲਾਂ ਤੋਂ ਮੈਨੂੰ ਕਾਫੀ ਇਸ਼ੂ ਆ.
0: ਜੇ ਗਿੱਟੇ ਜੇ ਗਿੱਟੇ ਕਹਿੰਦੇ, ਫੇਰ ਕਹਿੰਦੇ ਵੀ ਉੱਤੇ ਬਹੁਤ ਹੋਰ ਵੀ ਹੈ, ਬਹੁਤ ਸਾਰੀਆਂ ਪਰਤਾਂ ਲਈ ਹੋਰ ਵੀ ਹੈ, ਗੋਡੇ ਵੀ ਨੇ, ਚੂੜੇ ਵੀ ਨੇ, ਮੋਰ ਵੀ ਨੇ.
1: ਹਾਂ, ਵਾਹ, ਕਿਆ ਬਾਤ ਹੈ, ਬੋਡੀ ਪਾਰਟ ਇਨ ਰਿਵਰਸ, ਸਾਰੀ ਉਮਰ, ਸਾਰੀ ਉਮਰ ਨੋਜ਼ ਬੋਲੋ ਬੇਟਾ ਨੋਜ਼, ਆਈ ਬੋਲੋ ਬੇਟਾ ਆਈ. ਮੈਨੂੰ ਤਾਂ ਸਮਝ ਨਹੀਂ ਆਉਂਦਾ, ਮੈਂ ਉਸ ਉਹ ਰਿਸ਼ਤੇਦਾਰ ਬਾਰੇ ਸੋਚਦਾ ਕਿ ਬੇਚਾਰਾ ਆਇਆ ਆਰਾਮ ਨਾਲ ਤੁਹਾਡੇ ਘਰ ਚਾਹ ਪੀਣ ਲਈ, ਐਵੇਂ ਬੱਚੇ ਦੀ ਨੁਮਾਇਸ਼ ਲਵਾ ਦੋ, ਬੇਟਾ ਚਲੋ ਐਲਬੋ ਦਿਖਾਓ, ਐਲਬੋ ਰਹਿਣ ਦੋ ਯਾਰ, ਬੱਚੇ ਨੂੰ ਵੀ ਚਿਲ ਕਰਨ ਦੋ, ਉਹਨੂੰ ਵੀ ਚਾਹ ਬਿਸਕੁਟ ਖਾ ਲੈਣ ਦੋ.
0: ਜਿਹੜੇ ਅੱਜ ਕੱਲ੍ਹ ਦੇ ਜ਼ੈਨਜੀ, ਇਹ ਜ਼ੈਨਜੀ ਤਾਂ ਹੁਣ ਪੁਰਾਣਾ ਹੋ ਗਿਆ,
1: ਹੁਣ ਤਾਂ ਪੁਰਾਣਾ, ਇਹ ਐਲਫਾ ਨੇ ਨਾ, ਹੁਣ
0: ਐਲਫਾ ਨਹੀਂ, ਹੁਣ ਬੀਟਾ ਵੀ ਆ ਗਿਆ.
1: ਅੱਛਾ, ਬੀਟਾ ਵੀ ਆ ਗਿਆ, ਹੁਣ ਜ਼ੈਨਜੀ ਬੀਟਾ ਪੈਦਾ ਕਰਨਗੇ ਨਾ?
0: ਹਾਂ ਹਾਂ, 25 ਚ ਜਿਹੜੇ ਬੱਚੇ ਪੈਦਾ ਹੋਏ ਨੇ.
1: ਅੱਛਾ ਅੱਛਾ, ਹੋ ਗਿਆ,
0: ਦੇ ਆਰ ਆਲਰੇਡੀ ਬੀਟਾ.
1: ਬੀਟਾ ਹੈਗੇ
0: ਜੀ
1: ਪਰ ਇਟਸ ਨਾਟ ਅ ਨਾਈਸ ਨੇਮ ਟੂ ਹੈਵ ਬੀਟਾ ਇਜ਼ ਨਾਟ ਨਾਟ ਅ ਵੈਰੀ ਫਨ ਨੇਮ ਜੈਨਜੀ ਇਜ਼ ਗੁੱਡ ਮੈਂ ਮਿਲੇਨੀਅਲ ਮਿਲੇਨੀਅਲ ਇਜ਼ ਵੈਰੀ ਗੁੱਡ
0: ਯੈਸ
1: ਹਨਾ ਉਸ ਦਿਨ ਉਹ ਮਾਨੁਸ਼ੀ ਚੱਲਰ ਆਈ ਸੀ ਜਿਹੜੀ ਮਿਸ ਵਰਲਡ ਆ ਉਹਨੂੰ ਕਿਸੇ ਨੇ ਸਵਾਲ ਕੀਤਾ ਉਹਨੇ ਬਹੁਤ ਵਧੀਆ ਕੀਤਾ ਕਹਿੰਦੀ ਕਿ ਉਹਨੇ ਕਿਹਾ ਕਿ ਤੇਰਾ ਡੇਟ ਆਫ ਬਰਥ 96 ਆ ਪਤਾ 97 ਆ ਤੇ ਤੂੰ ਮਿਲੇਨੀ ਤੂੰ ਜੈਨਜੀ ਹੈ ਤੇ ਤੂੰ ਦੱਸ ਹਨਾ ਮਿਲੇਨੀਅਲਸ ਨੂੰ ਕੀ ਕਰਨਾ ਚਾਹੀਦਾ ਡੋਲ ਦਾ ਤੇ ਕਹਿੰਦੀ ਕਿ ਮੈਂ ਇਸ ਤਰ੍ਹਾਂ ਕਿ ਏਕਦਮ ਨਾ ਬਾਰਡਰ ਲਾਈਨ ਆ ਮਿਲੇਨੀਅਲ 96 ਤੋਂ ਹੀ ਖਤਮ ਹੁੰਦੇ ਤੇ 96 ਤੋਂ ਜੈਨਜੀ ਸ਼ੁਰੂ ਹੁੰਦੇ ਆ ਤੇ ਕਹਿੰਦੀ ਮੈਂ ਗਜ਼ੇਨਲੀਅਨ ਆ ਕਿਆ ਕਿਆ ਇਹੀ ਸਭ ਬਣਿਓ ਚੱਜ ਦਾ ਕੰਮ ਨਾ ਕਰੋ ਸਾਰੀ
0: ਦੇ ਜਸਟ ਮੇਕਿੰਗ ਨਿਊ ਟਰਮੀਨੋਲੋਜੀ ਯੂ ਨੋ ਐਵਰੀਥਿੰਗ ਯੂ ਨੋ ਸਿੱਖ ਓ ਦੈਟਸ ਸਿੱਖ ਮਾ
1: ਦੈਟਸ ਸਿੱਖ ਪ੍ਰੋ ਹਾਂ
0: ਪਟੀਆਂ
1: ਪੜਾਇਆ ਕਰ ਸੱਸ ਸੱਸ ਲੱਗਾ ਮੈਂ ਸੱਸ ਮੈਂ ਕਹਿੰਦੀਆਂ ਮੇਰੀ ਐਵੇਂ ਲੱਗਾ ਮੈਂ ਦੈਟ ਸੱਸ ਦੈਟ
0: ਸੱਸ
1: ਨਹੀਂ ਨਹੀਂ ਸੱਸ
0: ਸੱਸ
1: ਸੱਸ ਕਹਿੰਦੇ ਆ
0: ਸੱਸ ਦਾ ਸ਼ਾਰਟ ਫਾਰਮ ਸੱਸ ਦਾ ਸ਼ਾਰਟ ਫਾਰਮ ਸੱਸ
1: ਨਹੀਂ ਨਹੀਂ ਦੇਖਿਆ ਫਿਰ ਤੁਸੀਂ ਪਹੁੰਚੇ ਨਹੀਂ ਟਰਮੀਨੋਲੋਜੀ ਤੇ ਸੱਸ ਡਿਫਰੈਂਟ ਹੋ ਗਿਆ ਕਿ ਯਾਰ ਇਹ ਤਾਂ ਬਕਵਾਸ ਹੈ ਸੱਸ ਦਾ ਮਤਲਬ ਹੈ ਕਿ ਜਿਸਮ ਮੈਂ ਵੀ ਕਹਿ ਦਿੰਦਾ ਨਾ ਕਿ ਯਾਰ ਮੇਰੀ ਗੱਲਬਾਤ ਹੁੰਦੀ ਮੈਂ ਉਹਨੂੰ ਬਹੁਤ ਗੱਲ ਪਾਉਂਦਾ ਕਿ ਮੇਰੀ ਪੈਟ ਕਮਿਸ ਨਾਲ ਬਹੁਤ ਗੱਲਬਾਤ ਹੁੰਦੀ ਹੈ ਮੈਂ ਸਰ ਐਵੇਂ ਫਰੋਡੀਆਂ ਮਾਰੀਆਂ ਨੇ ਬੱਚਿਆਂ ਕਿਹਦਾ ਮਾਰ ਸਕਦੇ ਹੋ ਤੂੰ ਕਹਿੰਦਾ ਦੈਟ ਸੱਸ ਕਿ ਤੂੰ ਨਾ ਤੂੰ ਝੂਠ ਬੋਲ ਰਿਹਾ
0: ਮੈਨੂੰ
1: ਮੈਂ ਸਸਪੀਸ਼ੀਅਸ ਹਾਂ ਤੈਨੂੰ ਲੈ ਕੇ ਦੈਟ
0: ਸੱਸ ਓਕੇ ਓਕੇ
1: ਵਾਹ ਠੀਕ ਹੈ
0: ਵਾਹ ਜੀ ਵਾਹ
1: ਸਹੀ ਹੈ ਅੱਜ ਜੀ ਖੁੱਲਾ ਅਖਾੜਾ
0: ਸ਼ੇਰੋ ਸ਼ਾਇਰੀ ਨਾ ਕਰ ਸਕਦੇ ਹਾਂ ਚੁਟਕਲੇ ਸੁਣਾ ਕੇ ਕਰ ਸਕਦੇ ਹਾਂ ਕਵਿਤਾ ਸੁਣਾ ਕੇ ਕਰ ਸਕਦੇ ਹਾਂ ਬੋਲੀਆਂ ਸੁਣਾ ਕੇ ਕਰ ਸਕਦੇ ਹਾਂ ਗੀਤ ਸੁਣਾ ਕੇ ਕਰ ਸਕਦੇ ਹਾਂ ਯੂ ਨੋ ਅੱਜ ਕੱਲ ਕਿੰਨੀ ਅਲੋਪ ਹੁੰਦੇ ਜਾ ਰਹੇ ਨੇ ਅੱਜ ਕੱਲ ਵਿਆਹਾਂ ਚ ਜਾ ਕੇ ਦੇਖੋ ਨਾ ਤਾਂ ਕਿਸੇ ਨੂੰ ਗੀਤ ਆਉਂਦੇ ਹੁੰਦੇ ਨੇ ਨਾ ਤਾਂ ਕਿਸੇ ਨੂੰ ਬੋਲੀਆਂ ਆਉਂਦੀਆਂ ਹੁੰਦੀਆਂ ਨੇ ਫਿਰ ਡੀਜੇ ਬਾਬਾ ਪ੍ਰਧਾਨ ਹੁੰਦਾ ਹੈ
1: ਹੁਣ ਉਹ ਵਿਚਾਰੇ ਡੀਜੇ ਲਈ ਵਿਹਲੇ ਹੋ ਗਏ ਹੁਣ ਇਹ ਆਊਟਸੋਰਸ ਹੋ ਗਿਆ ਨਾ ਕੰਮ
0: ਹੁਣ
1: ਪ੍ਰੋਪਰ ਪਾਰਟੀਆਂ
0: ਆਉਣੀਆਂ ਸ਼ੁਰੂ ਹੋ ਗਈਆਂ ਯੈਸ ਸੋ ਇਹਨਾਂ ਸਾਰਿਆਂ ਦੇ ਨਾਲ ਨਾਲ ਆਪਾਂ ਬਸ ਮਸਤੀ ਕਰਨੀ ਹੈ ਪਰ ਇਸ ਮਸਤੀ 'ਚ ਧਿਆਨ ਰੱਖਿਓ ਕਿ ਸਿਰਫ ਸੁਣਿਓ ਸੁਣਾਇਓ ਉਹੀ ਜਿਹਦੇ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਔਰ ਕਿਸੇ ਦਾ ਦਿਲ ਨਾ ਟੁੱਟੇ ਬਿਕਾਜ਼ ਅੱਜ ਦਾ ਦਿਨ ਜਿਹੜਾ ਹੁੰਦਾ ਨਾ ਆਪਾਂ ਆਪਣੇ ਪੂਰੇ ਹਫ਼ਤੇ ਦੇ ਪਾਪ ਧੋਣੇ ਹੁੰਦੇ ਆ
1: ਮੇਲਾ ਲੱਗਾ
0: ਸਾਰਿਆਂ ਨੂੰ ਖੁਸ਼ ਖੁਸ਼ ਕਰਕੇ
1: ਮੇਲਾ ਲੱਗਾ ਮੇਲਾ ਲੁੱਟਣ ਵਾਲੀ ਗੱਲ ਲੁੱਟਿਆ ਤਾਂ ਹੀ ਜਾ ਸਕਦਾ ਜੇ ਹਨਾ ਸਾਰਿਆਂ ਦੇ ਦਿਲ ਨੂੰ ਐਂਡ ਆਲਸੋ ਜੇ ਕੁਝ ਬਹੁਤ ਵਧੀਆ ਤੁਹਾਡੇ ਨਾਲ ਹੋਇਆ ਥਰੂ ਆਊਟ ਦਾ ਵੀਕ ਤੇ ਸਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਜੇ ਨਹੀਂ ਬਾਈ ਜੋ ਵੀ ਹੋਇਆ ਵਧੀਆ ਇੱਕ ਚੀਜ਼ ਅੱਛਾ ਇਹ ਨਹੀਂ ਕਰਨਾ ਜੀ ਬਸ ਲਾਈਫ ਤੋਂ ਬਹੁਤ ਮਜਾਵਾਂ ਯੂ ਨੋ
0: ਯੈਸ
1: ਕੋਈ ਟੈਨਸ਼ਨ ਨਹੀਂ ਕੋਈ ਫਿਕਰ ਨਹੀਂ ਹਨਾ ਇਹ ਨਹੀਂ ਨੋ ਇੱਕ ਚੀਜ਼ ਪਿਕ ਆਊਟ ਕਰਨੀ ਹੈ ਦੱਸਣੀ ਹੈ ਵਾਟ ਵਾਸ ਅ ਗ੍ਰੇਟ ਥਿੰਗ
0: ਸ਼ੁਰੂਆਤ ਆਪਾਂ ਕਰਦੇ ਹਾਂ ਨੌਕ ਨੌਕ
1: ਹੂ ਇਜ਼ ਦੇਅਰ
0: ਵਿਕ
1: ਵਿਕ ਹੂ
0: ਵਿਕੋ ਟਰਮਰਿਕ ਨਹੀਂ ਓਕੇ ਨੌਕ ਨੌਕ
1: ਹਾਂਜੀ ਹੂ ਇਜ਼ ਦੇਅਰ
0: ਬਾਰ
1: ਬਾਰ ਹੂ
0: ਮੈਂ ਤੂੰ ਬਾਹਰ ਆ ਮੈਂ ਅੰਦਰ ਆ
1: ਅੱਛਾ ਜੀ ਅੱਛਾ ਜੀ ਮੈਂ ਤੁਹਾਨੂੰ ਪਿਛਲੇ ਲਈ ਮਾਫ ਕਰ ਪਿਛਲੇ ਲਈ ਮਾਫ ਕਰ
0: ਮਾਫ ਕਰ ਦੇ ਦੈਟਸ ਗੁੱਡ ਆਪਕੀ ਤਾਬੇ ਨਾਜ਼ੂ
1: ਤਾਬੇ ਨਾਜ਼ੂ
0: ਪਰ ਕੋਈ ਬੋਝ ਤੋ
1: ਨਹੀਂ ਮਰਦ ਮੇ ਖੁਸ਼ਮਤ
0: ਨਹੀਂ ਨਹੀਂ ਨਹੀਂ ਉਹ ਉਹ ਉਹ
1: ਖਾਰਿਸ਼ੇ ਗੋਡਾ
0: ਬਦਬੂ ਸੁਸਤਲੀ ਹੁੰਦੇ ਨੇ ਨਾ ਉਹਨਾਂ ਦਾ ਸੁਸਤਲੀ ਦਾ
1: ਵੈਜੀਟੇਰੀਅਨ ਹੈ ਬਿਰਿਆਨੀ ਹੈ ਅੰਮ੍ਰਿਤਸਰੀ ਹੈ ਕੁਲਚਾ ਖਾਣੇ ਕਾ ਮਨੀ ਹੈ
0: ਹਰ ਗੱਲ ਵਿੱਚ ਇਹ ਲਾ ਦੋ ਹੋਰ ਵੀ ਹੋ ਗਿਆ
1: ਮੈਂ ਪਿਛਲੀ ਵਾਰੀ ਸੋਚਿਆ ਮੈਂ ਕਿਹਾ ਇਹੀ ਇਕੱਲੇ ਮਰਿਆਂ ਨੂੰ ਕਿਉਂ ਮਾਰਨ ਮੈਂ ਵੀ ਮਰੇ ਸ਼ਹਿਰਾਂ ਨੂੰ ਇਸ ਹਮਾਮ ਮੈਂ ਹਮ ਪੀਛੇ ਕਰੇ ਜੀ ਇਸ ਯੱਗ ਮੈਂ ਹਮ ਵੀ ਆਪਣੀ ਆਹੂਤੀ ਦੇਂਗੇ ਠੀਕ ਹੈ
0: ਯੱਗ ਮੈਂ ਆਹੂਤੀ ਓ ਮਾਈ ਗੋਡ
1: ਇਹ ਦੇਖੋ ਪੈਰਾਫਰੇਸ ਥੋੜੇ ਬਹੁਤ ਯਾਦ ਕਰਨੇ ਪੈਂਦੇ ਸਿੱਖਣੇ ਪੈਂਦੇ ਹਨਾ ਕੀ ਕੀਤਾ ਜਾ ਸਕਦਾ ਹੋਰ ਸੁਣਾਓ ਕੋਈ ਵਧੀਆ ਜੀ ਸ਼ਾਇਰੀ ਆਪਣੀ ਘੈਂਟ ਜੀ ਮਤਲਬ ਮੈਂ ਕਹਾਂ ਕਿ ਮੈਂ ਕਿਉਂ ਆਇਆ ਇਸ ਤਰ੍ਹਾਂ ਦੀ ਸ਼ਾਇਰੀ ਸੁਣਾਓ ਕਿ ਤੁਸੀਂ ਮੈਨੂੰ ਦਰਵਾਜ਼ਾ ਕਿਉਂ ਖੋਲਿਆ
0: ਦਰਵਾਜ਼ਾ ਕਿਉਂ ਖੋਲਿਆ
1: ਹਾਏ ਅੱਜ ਵੈਸੇ ਦੱਸਣਾ ਚਾਹੀਦਾ ਅੱਜ ਮੈਨੂੰ ਨੋਨੀਆ ਜੀ ਨੇ ਪ੍ਰੈਂਕ ਕੀਤਾ ਬਹੁਤ ਬੁਰੇ ਤਰੀਕੇ ਨਾਲ ਆਰਾਮ ਨਾਲ ਮੈਂ ਕੁਛ ਕਿਸੇ ਨੂੰ ਤੰਗ ਨਹੀਂ ਕਰ ਰਿਹਾ ਆਰਾਮ ਨਾਲ ਨੀਚੇ ਬੈਠਾ ਮੈਂ ਕਿਹਾ ਪਿਆਰੀ ਧੁੱਪ ਕਾਰ ਚ ਬੈਠਦੇ ਚਿਲ ਕਰਦੇ ਥੋੜਾ ਟਾਈਮ ਹਨਾ ਮੈਂ ਆਰਾਮ ਨਾਲ ਪੋਇਟਰੀ ਸੁਣ ਰਿਹਾ ਅੱਛਾ ਉਹ ਮੈਂ ਦੇਖੋ ਮਤਲਬ ਇੱਕ ਤਾਂ ਨਾ ਲਾਈਫ ਦਾ ਪਰਸਪੈਕਟਿਵ ਕੀ ਆ ਇੱਕ ਨਾ आई गैस मैं शायद गलत ले जावा नाम, पर उन्हों का पेन नेम विद्रोही है, ओम प्रकाश विद्रोही नाम है शायद उन्हों का। तो ना उन्होंने प्रोफेसर रहे सारी उम्र आह डी यू दे रिलेटेड कह लो या फिर जे एन यू वगैरह च, वेरी वेल रेड मैन। सारी उम्र ना उन्होंने दलित लिटरेचर उपर बहुत बोलिया या फिर फेमिनिजम उपर बहुत बोलिया, बेसिकली पिछले वर्ग उपर बहुत बोलिया। मैं ना उन्होंने कोई बहुत वधिया चीज सुनता पै गया, बहुत मतलब घेंट टेक सीगा ऑन है ना विमेन डिस्ट्रेस जी और बहुत पिछे रह गई डॉल दैट है ना। मैं आराम ना सुना मैं क्या बात है, ना ही मेरे कार दे एकदम मेरे कंध लगे ठक ठक ठक ठक ना कोई मैं क्या वुमन तो इन डिस्ट्रेस नहीं है विद्रोही जी, मैं औरत ही औरत काम नहीं आ रही देखो, मैं चीख जो मारी अपनी कार दे अंदर
0: मिंजेरो
1: स्टाइल चल रहे हो, मिंजेरो भी इदां शुरू कर दे ना कि पहले कहिंदे पॉइंट दो दिंदे पॉइंट फाइव दिंदे हौली हौली ਭਾਰ ਘਟਾਉਂਦੇ
0: ਨਹੀਂ ਡੋਜ਼ ਵਧਾਉਂਦੇ ਜਾਂਦੇ ਨੇ ਐਂਡ ਦੈਨ ਤੁਹਾਨੂੰ ਉਸ ਯੂ ਨੋ ਯੂ ਹੁੰਦਾ ਤੁਹਾਨੂੰ ਲੱਗਦਾ ਕਿ ਯੈਸ ਤੁਹਾਡਾ ਮਾਈਂਡ ਇਟਸ ਕੰਟਰੋਲਿੰਗ ਯੂਰ ਮਾਈਂਡ ਨਾ, ਤੁਹਾਡਾ ਮਾਈਂਡ ਤੁਹਾਨੂੰ ਲੱਗਦਾ ਕਿ ਤੁਸੀਂ ਵੇਟ ਘਟਾ ਲਿਆ ਤੁਸੀਂ ਵੇਟ ਘਟਾ ਲਿਆ, ਇਹ ਭੁੱਲ ਜਾਂਦੇ ਨੇ ਕਿ ਉੱਧਰ ਜਿਹੜਾ ਟੀਕਾ ਲੱਗਦਾ ਉਹ ਘਟਾਉਂਦਾ
1: ਪਿਆ ਕਰਦਾ ਪਿਆ ਨਾ, ਉਹ ਤਾਂ ਸਾਰੇ ਇਸ ਤਰ੍ਹਾਂ ਹੋ ਗਏ ਆ। ਅੱਛਾ ਇਹ ਵੀ ਗੱਲ ਹੈ ਕੋਈ ਇੱਜ਼ਤ ਨਹੀਂ ਰਹੀ ਇਸ ਚੀਜ਼ ਦੀ, ਕੋਈ ਮਿਹਨਤ ਵੀ ਕਰਦਾ ਨਾ, ਕਿਸੇ ਬੰਦੇ ਨੇ ਮਿਹਨਤ ਵੀ ਕੀਤੀ ਹੋਇਆ ਯਾਰ ਟੀਕੇ ਲਵਾ ਲੈਣੇ।
0: ਮੈਂ ਪਿਛਲੇ ਵੀਕ ਆਈ ਗੋਇੰਗ ਟੂ ਸੀ ਮਾਈ ਫਿਜ਼ੀਓ, ਆਈ ਵਾਸ ਟਾਕਿੰਗ ਆਈ ਸੈਡ ਵਾਓ ਤਾਰਾ ਲੁਕਿੰਗ ਗੁੱਡ ਲੋਟਸ ਲੋਟਸ ਆਫ ਵੇਟ, ਸ਼ੀ ਸੇ ਯੈਸ ਨੋਨੀਆ ਜੀ ਇਟਸ ਮੰਜਾਰੋ
1: ਮੰਜਾਰੋ ਮੰਜਾਰੇ ਉਹ ਕੀਤੀ ਪਈ ਹੈ ਭਾਈ
0: ਕੀਤੀ ਪਈ ਆ। ਮੈਂ ਅੱਛਾ ਮੈਂ ਪਹਿਲੀ ਵਾਰੀ ਦੇਖਿਆ ਕਿ ਕੋਈ ਜਣਾ ਓਪਨਲੀ ਐਡਮਿਟ ਕਰ ਰਿਹਾ ਹੈ, ਅਦਰਵਾਈਜ਼ ਐਵਰੀਵਨ ਹਾਈਡਸ ਇਟ, ਦੇ ਵਿਲ ਸੇ ਨੋ ਮੈਂ ਆਪਣਾ ਡਾਈਟ ਕੰਟਰੋਲ ਕੀਤੀ ਹੋਈ ਆ, ਯੂ ਨੋ ਮੈਂ
1: ਐਕਚੁਅਲੀ ਗੱਲ ਯੂ ਆਰ ਰਾਈਟ, ਇਹਦੇ ਅੰਦਰ ਨਾ ਐਡਮਿਟੈਂਸ ਮੈਂ ਬਹੁਤ ਦੇਖੀ, ਕਾਫੀ ਲੋਕ ਆਰ ਮਤਲਬ ਪੀਪਲ ਆਰ ਵੈਰੀ ਮੱਚ ਓਪਨਲੀ ਐਡਮਿਟਿੰਗ, ਕਾਫੀ ਯੂਟਿਊਬਰ ਵਗੈਰਾ ਵੀ ਮੈਂ ਵੇਖੇ ਆ, ਮਤਲਬ ਅਗੇਨ ਇੰਨਾ ਲੋਕਲੀ ਤਾਂ ਇਟਸ ਨੋਟ ਨਾਈਸ ਟੂ ਬੀ ਟੈਲਿੰਗ ਦਿਸ ਨਾ, ਬੰਦਾ ਤਾਂ ਇਹੀ ਕਹਿੰਦਾ ਕਿ ਦੇਖੋ ਗਾਇਸ ਮੈਨੇ ਸੱਤ ਮਹੀਨੇ ਅੱਠ ਮਹੀਨੇ ਲਗਾਇਆ ਤੁਸੀਂ ਵੀ ਕਰ ਸਕਦੇ, ਉਹ ਤਾਂ ਕੋਰਸ ਵੇਚ ਸਕਦਾ ਉਲਟਾ ਕਿ ਇਹ ਲੀਜੀਏ ਮੇਰਾ ਕੋਰਸ ਚੈਟ ਜੀਪੀਟੀ ਚੋਂ ਕੱਢ ਕੇ ਉਹਨੇ ਐਕਸਰਸਾਈਜ਼ ਦਾ ਭੇਜ ਦੇਣੀ ਹੈ।
0: ਯੈਸ ਐਗਜ਼ੈਕਟਲੀ,
1: ਲੋਕ ਕਹ ਰਹੇ ਨਹੀਂ ਇਟਸ ਗੁੱਡ ਲੋ ਲੋ, ਕੀ ਪਤਾ ਉਹ ਲੋਕ ਵੀ ਪੈਸੇ ਦਿੰਦੇ ਹੋਣ, ਆਈ ਡੋਨਟ ਨੋ ਮੈਨ।
0: ਯੇ ਦਿਸ ਇਜ਼ ਆਲਵੇਜ਼ ਯੂ ਨੋ ਜਿਹੜੀ ਵੀ ਸਕਰੀਨ ਤੇ ਚੀਜ਼ ਆਉਂਦੀ ਹੈ ਨਾ ਉਹਦੇ ਚ ਜਦੋਂ ਐਡਵਰਟਾਈਜ਼ਮੈਂਟ ਨੇ ਨਾ ਉਸ ਟਰੂ ਨਹੀਂ ਹੁੰਦੀ, ਦੈਟਸ ਵਾਟ ਆਈ ਬਿਲੀਵ। ਯੂ ਨੋ ਫਿਲਮਾਂ 'ਚ ਦਿਖਾਉਣਗੇ ਸ਼ੈਂਪੂ, ਕਿੱਡੇ ਲੰਬੇ ਕਾਲੇ ਕਾਲੇ ਵਾਲ ਲੰਬੇ ਲੰਬੇ ਹੁੰਦੇ ਨੇ ਨਾ ਹੀਰੋਇਨ ਦੇ, ਜਿਹਨਾਂ ਦੇ ਉਹ ਸ਼ੈਂਪੂ ਲੱਗਦਾ ਤੁਹਾਡੇ ਆਪਣੇ ਝੜਨੇ ਸ਼ੁਰੂ ਹੋ ਜਾਂਦੇ, ਬੰਦਾ ਕਹਿੰਦਾ ਬੰਦ ਕਰੋ ਨਰੋਲ ਸਾਬਣ ਨਾਲ ਹੀ ਧੋ ਲਓ।
1: ਅੱਛਾ ਗੱਲ ਸਹੀ ਹੈ ਵੈਸੇ, ਮੈਨੂੰ ਅੱਜ ਤੱਕ ਨਾ ਇਹ ਸਮਝ ਨਹੀਂ ਆਇਆ ਕੁਛ ਐਡਸ ਦਾ ਮੈਨੂੰ ਸੈਂਸ ਨਹੀਂ, ਮਤਲਬ ਓਬਵੀਅਸਲੀ ਉਹ ਹਰ ਸਾਬਣ ਜਿਸ ਤਰ੍ਹਾਂ ਬਾਕੀ ਸਾਰਿਆਂ ਨੇ ਵੀ ਯੂਜ਼ ਕੀਤਾ ਹੁੰਦਾ, ਮੈਂ ਵੀ ਯੂਜ਼ ਕੀਤਾ ਹੈ ਨਾ ਜੋ ਐਡ 'ਚ ਆਪਾਂ ਦੇਖਦੇ, ਪਰ ਮੈਨੂੰ ਕਦੇ ਇਸ ਤਰ੍ਹਾਂ ਦਾ ਕੁਛ ਰੋਮਾਨੀਅਤ ਮਹਿਸੂਸ ਨਹੀਂ ਹੋਈ ਨਾ ਜਿਸ ਐਡ 'ਚ ਦਿਖਾਉਂਦੇ ਆ ਕਿ ਮੈਂ ਅਲੱਗ ਹੀ ਐਕਸਟੈਸੀ ਚਲਾ ਗਿਆ ਸ਼ਾਇਦ ਪਿੱਛੇ ਹੈ ਨਾ, ਰਾਗ ਮਲਹਾਰ ਚੱਲ ਰਿਹਾ ਤਾਨਸੇਨ ਦਾ ਦਰਬਾਰ।
0: ਐਸੀ ਹਾਲਾਤ ਪੇ ਨਾ ਮਿਰਜ਼ਾ ਗਾਲਿਬ ਨੇ ਕੁਛ ਕਹਾ,
1: ਹਾਂਜੀ ਕਰੋ ਉਹਨਾਂ ਨੂੰ ਵੀ ਮਾਰ ਦਿੱਤੀ,
0: ਮੈਂ ਜ਼ਿੰਮੇਦਾਰੀ ਹੂੰ ਮੈਂ ਉਲਝਾ ਰਹਾ
1: ਉਲਝਾ ਰਹਾ ਉਲਝਾ ਰਹਾ
0: ਮੈਂ ਜ਼ਿੰਦਗੀ ਜ਼ਿੰਦਗੀ ਜ਼ਿੰਮੇਦਾਰੀਓ ਮੈਂ ਉਲਝਾ ਇਨਸਾਨ, ਮੇਰੀ ਰਜ਼ਾ ਕਿਆ ਹੋਗੀ, ਮੈਂ ਜ਼ਿੰਦਗੀ ਜ਼ਿੰਮੇਦਾਰੀਓ ਮੈਂ ਉਲਝਾ ਇਨਸਾਨ, ਮੇਰੀ ਰਜ਼ਾ ਕਿਆ ਹੋਗੀ, ਖੁਦ ਆਪਣੀ ਹੀ ਖੁਆਇਸ਼ੋ ਕਾ ਕਾਤਿਲ ਹੂੰ ਮੈਂ, ਮੇਰੀ ਸਜ਼ਾ ਕਿਆ ਹੋਗੀ।
1: ਵਾਹ ਵਾਹ ਵਾਹ ਕਿਆ ਬਾਤ ਹੈ, ਬਿਊਟੀਫੁਲ, ਵੈਰੀ ਨਾਈਸ।
0: ਅਸੀਂ ਸਾਰੇ ਜਣੇ ਆਪਣੇ ਆਪ ਨੂੰ ਕਦੇ ਤਵੱਜੋ ਦਿੰਦੇ ਹੀ ਨਹੀਂ ਆ, ਅਸੀਂ ਸਿਰਫ ਦੂਸਰੀਆਂ ਚੀਜ਼ਾਂ ਨੂੰ ਫੈਂਟੇਸਾਈਜ਼ ਕਰਦੇ ਹਾਂ।
1: ਹਾਂ ਇਹ ਵੀ ਗੱਲ ਸਹੀ ਆ,
0: ਯੂ ਨੋ ਦੂਸਰੇ ਨੇ ਕੋਈ ਚੀਜ਼ ਕੀਤੀ ਆ ਓਕੇ ਗੁੱਡ ਆ, ਹੁਣ ਕੋਈ ਜਣਾ ਤ੍ਰਿਫਲੇ ਨੂੰ ਕੋਈ ਕਿਉਂ ਨਹੀਂ ਮੰਨਦਾ ਹੈਗਾ, ਤ੍ਰਿਫਲੇ ਨੂੰ ਇੰਨਾ ਫੈਂਟੇਸਾਈਜ਼ ਕਰਕੇ ਐਡਵਰਟਾਈਜ਼ ਨਹੀਂ ਕੀਤਾ ਜਾਂਦਾ,
1: ਸ਼ਾਹਰੁਖ ਖਾਨ ਨੇ ਹਜੇ ਤੱਕ ਉਹਨੂੰ ਨਹੀਂ ਵੇਚਿਆ ਨਾ, ਖਾਓ ਇੱਕ ਵਾਰ ਤੁਮ ਤ੍ਰਿਫਲਾ, ਇੱਕ ਵਾਰ
0: ਤ੍ਰਿਫਲਾ ਲਾਓਗੇ
1: ਫ੍ਰੀ ਹੋ ਜਾਓ, ਬਾਹਰ ਬਾਹਰ
0: ਫ੍ਰੀ ਹੋ ਗਿਆ,
1: ਇਮੋਸ਼ਨ ਮੇ ਹੀ ਇਮੋਸ਼ਨ ਹੈ ਕਰਦਾ ਸੀਗਾ ਹੈ ਨਾ
0: ਨਹੀਂ ਅੱਛਾ ਲੱਗਦਾ,
1: ਆਪ ਖਾਇਆ ਕੀਜੀਏ, ਆਪਣੇ ਵਾਤਾਵਰਨ ਖਰਾਬ ਕਿਆ ਹੋਇਆ ਘਰ ਕਾ, ਆਪਣੇ ਇੱਕ ਦਿੱਲੀ ਕੀ ਇੱਕ ਵਾਈ ਖਰਾਬ ਹੈ, ਇੱਕ ਹਮਾਰੇ ਘਰ ਕੀ ਮਾਮੇ।
0: ਇਹ ਨਾ ਬਹੁਤ ਪਹਿਲਾਂ ਨਾ ਇੱਕ ਜੋਕ ਬਚਪਨ ਚ ਸੁਣਾਉਂਦੇ ਹੁੰਦੇ ਸੀਗੇ ਦੇ ਸੈਟ ਕਿ ਇੱਕ ਵਾਰੀ ਨਾ ਹਾਈਕਿੰਗ ਲਈ ਜਾ ਰਹੇ ਹੁੰਦੇ ਨੇ ਹਿੱਲ ਸਟੇਸ਼ਨ ਤੇ ਕੋਈ ਜਾਣੇ ਨਾ ਤਾਂ ਅੱਗੇ ਜਿਹੜਾ ਬੰਦਾ ਹੁੰਦਾ ਨਾ ਉਹਦਾ ਪੇਟ ਖਰਾਬ ਹੁੰਦਾ ਹੈ ਐਂਡ ਹੀ ਕੀਪ ਪਾਸਿੰਗ ਦਾ ਗੈਸ ਤਾਂ ਪਿੱਛੇ ਜਾਣਾ ਇੱਕ ਮਜ਼ਾਕ ਹੀ ਆ ਬੰਦਾ ਉਹਨੂੰ ਕਹਿੰਦਾ ਜੀ ਤੁਸੀਂ ਬਹੁਤ ਸੂਰੇ ਆਪਣਾ ਵਾਤਾਵਰਨ ਬਦਲਣਾ ਹੋਗੇ ਇੱਥੇ ਦਾ ਵਾਤਾਵਰਨ ਬਦਲਣਾ
1: ਮੈਂ ਇੱਕ ਛਾਪ ਛੱਡਣਾ ਚਾਹੁੰਦਾ ਰਹਿੰਦੀ ਦੁਨੀਆਂ ਤੱਕ ਨਾ ਰਹੇ ਕਿ ਇੱਥੇ ਵੀ ਕੋਈ ਸੂਰਮਾ ਆਇਆ ਸੀ ਪਰਾਂਠੇ ਖਾਸ ਕਰ ਇੱਥੇ ਨਾ ਮੂਲੀ ਵਾਲੇ ਪਰਾਂਠੇ ਲਿਖੇ ਮੈਂ ਕਿਉਂ ਮਤਲਬ ਤੁਸੀਂ ਕਿਉਂ ਕਿਸੇ ਦਾ ਘਰ ਖਰਾਬ ਕਰਨਾ ਚਾਹੁੰਦੇ ਹੋ ਇਧਰ ਹੀ ਚੀਜ਼ਾਂ ਬਣਾ ਕੇ
0: ਮੂਲੀ ਨੂੰ ਜਿੰਨਾ ਉਹਦੇ ਸਮੈਲ ਤੋਂ ਕਹਿੰਦੇ ਨਾ ਜੋ ਹੈ ਬਦਨਾਮ ਉਸਕਾ ਹੀ ਤੋਂ ਨਾਮ ਹੈ ਬੰਬਲੀ ਬਦਨਾਮ ਕਿਉਂ ਸਮੈਲ ਕਰਕੇ ਪਰ ਮੂਲੀ ਇਜ਼ ਦਾ ਬੈਸਟ ਥਿੰਗ ਅਗਰ ਤੁਹਾਡੀ ਬਾਡੀ ਦੇ ਵਿੱਚ ਕੋਈ ਵੀ ਇੰਬੈਲੈਂਸ ਹੈ ਨਾ ਤੁਹਾਨੂੰ ਨਮੂਨੀਆ ਨੀ ਜੌਂਡਿਸ ਆ ਮੂਲੀ ਕੈਨ ਫਿਕਸ ਇਟ ਤੁਹਾਨੂੰ ਲਿਵਰ ਦੀਆਂ ਮਸਲੇ ਨੇ ਮੂਲੀ ਕੈਨ ਫਿਕਸ ਇਟ ਮੂਲੀ ਦੀਆਂ ਬਹੁਤ ਸਾਰੇ ਹੈਗੇ ਨੇ ਤੱਤ ਤਾਂ ਹੀ ਤਾਂ ਪੁਰਾਣੇ ਜ਼ਮਾਨੇ 'ਚ ਦੇਖਿਆ ਨਾ ਜਦੋਂ ਵੀ ਕਦੇ ਜਿੱਦਾਂ ਪੁਰਾਣੀਆਂ ਜਿਹੜੀਆਂ ਨੇ ਨਾ ਫਰਾਈਡ ਚੀਜ਼ਾਂ ਨੇ ਉਹਨਾਂ ਦੇ ਨਾਲ ਮੂਲੀ ਅਤੇ ਇਮਲੀ ਦੀ ਚਟਨੀ ਇਹ ਜ਼ਰੂਰ ਦੋ ਚੀਜ਼ਾਂ ਸਰਵ ਕੀਤੀਆਂ ਜਾਂਦੀਆਂ ਸੀਗੀਆਂ
1: ਓਕੇ
0: ਰੀਜ਼ਨ ਕਿਉਂਕਿ ਜਿਹੜੀ ਫਰਾਈਡ ਚੀਜ਼ ਹੁੰਦੀ ਹੈ ਨਾ ਉਹਨੂੰ ਮੂਲੀ ਅਤੇ ਇਮਲੀ ਇਹ ਦੋਨੋਂ ਨਗੇਟ ਕਰ ਦਿੰਦੇ ਨੇ ਦੈਟਸ ਵਾਈ ਕੋਸ਼ਿਸ਼ ਕਰਿਆ ਕਰੋ ਘਰ ਦੇ ਅੰਦਰ ਵੀ ਰਾਦਰ ਦੈਨ ਬੱਚਿਆਂ ਨੂੰ ਸੌਸ ਦੇਣ ਦੇ ਫਰਾਈ ਹੋਈ ਚੀਜ਼ ਬਿਕੋਜ਼ ਬੱਚੇ ਛੋਟੀ ਜਦੋਂ ਹੁੰਦੇ ਨੇ ਨਾ ਉਹ ਬਹੁਤ ਸਾਰਾ ਫੂਡ ਖਾਂਦੇ ਨੇ ਪ੍ਰਿਜ਼ਰਵ ਫੂਡ ਜਿੱਦਾਂ ਨਗਟਸ ਹੋ ਗਏ ਦਿਸ ਦੈਟ
1: ਫਰੋਜ਼ਨ ਐਂਡ ਆਲ
0: ਅਗਰ ਘਰੇ ਜਦੋਂ ਵੀ ਬਣਾਉਂਦੇ ਹੋ ਤਾਂ ਕੋਸ਼ਿਸ਼ ਕਰਿਆ ਕਰੋ ਘਰ ਦੀ ਜਿਹੜੀ ਇਮਲੀ ਦੀ ਚਟਨੀ ਹੁੰਦੀ ਹੈ ਨਾ ਉਹ ਜ਼ਰੂਰ ਬਣਾ ਲਿਆ ਕਰੋ ਜੀ
1: ਓਕੇ
0: ਐਂਡ ਮੂਲੀ ਆਫ ਕੋਰਸ ਮੂਲੀ ਜੇ ਤੁਸੀਂ ਸੈਲਡ 'ਚ ਵੀ ਖਾਂਦੇ ਹੋ ਥੋੜ੍ਹੀ ਜਿਹੀ ਨਾ ਤੁਹਾਡਾ ਡਾਈਜੈਸ਼ਨ ਇੰਪਰੂਵ ਹੁੰਦਾ ਹੈ ਅਤੇ ਬੈਟਰ ਹੁੰਦੀ ਹੈ ਬਟ ਅਗੇਨ ਤੋਂ ਸਾਡੀ ਸਿਰਫ ਔਰ ਸਿਰਫ ਰਹਿ ਜਾਂਦੀ ਹੈ ਕਿ ਮੂਲੀ ਦੇ ਪਰੌਂਠੇ
1: ਲਾਰਡ ਰਿਚਰਡ ਨੇ ਕਿਹਾ
0: ਲਾਰਡ ਰਿਚਰਡ
1: ਲਾਰਡ ਰਿਚਰਡ ਹੋਏਗਾ ਆਪਣੇ ਕੋਲ ਤਾਂ ਲਾਰਡ ਰਿਚਰਡ ਹੈਗੇ ਲਾਰਡ ਰਿਚਰਡ ਨੇ ਕਿਹਾ ਔਨ ਅ ਡੇਟ ਵੈਨ ਹੀ ਵਾਸ ਵਿਦ ਜੂਲੀ ਨਾਨੀਆ ਜੀ ਕਹਤੇ ਹੈ
0: ਦੁਬਾਰਾ
1: ਲਾਰਡ ਰਿਚਰਡ ਜੀ ਨੇ ਕਿਹਾ ਵੈਨ ਹੀ ਵਾਸ ਔਨ ਡੇਟ ਵਿਦ ਜੂਲੀ
0: ਜੂਲੀ
1: ਮੇਰਾ ਖੇੜਾ ਛਡਾਓ
0: ਆਈ ਲਵ ਯੂ
1: ਕਹਾ ਟੂ ਜੂਲੀ ਨੋਨੀਆ ਜੀ ਨੇ ਕਿਹਾ ਹੈ ਹਮ ਮੰਗਵਾਏਂਗੇ ਮੂਲੀ
0: ਮੂਲੀ
1: ਕਿਉਂਕਿ ਇਹ ਨਹੀਂ ਮਾਮੂਲੀ
0: ਇਹ ਨਹੀਂ ਮਾਮੂਲੀ
1: ਸਹੀ ਕਿ ਨਹੀਂ
0: ਕਿਆ ਬਾਤ ਕ੍ਰਿਸ਼ਨਾ ਜੀ
1: ਤੇ ਆਪਾਂ ਫਿਰ ਬੋਨੀ ਕਰੀਏ ਕਾਲਰ ਦੀ ਕਿ ਨਹੀਂ
0: ਯੈਸ ਪਲੀਜ਼
1: ਤੁਸੀਂ ਗੈਸ ਕਰੋ ਪਹਿਲਾ ਕਾਲਰ ਕੌਣ ਹੈ
0: ਓ ਰਿਚਰਡ ਜੀ
1: ਨਹੀਂ ਪਰ ਮੈਂ ਤੁਹਾਨੂੰ ਇਹ ਦੱਸਾਂ ਇਹ ਮੈਂ ਤੁਹਾਨੂੰ ਪੱਕਾ ਕਹਿੰਦਾ ਇਸ ਕਾਲਰ ਨੂੰ ਇਹ ਨਹੀਂ ਪਤਾ ਕਿ ਇਹ ਪਹਿਲੇ ਕਾਲਰ ਨੇ ਇਹ ਮੈਂ ਗਰੰਟੀ ਦਿੰਦਾ
0: ਓ ਮਾਈ ਗੋਡ ਰੀਲੀ
1: ਯੈਸ
0: ਓ ਮਾਈ ਗੋਡ
1: ਕਿਉਂਕਿ ਮੇਰਾ ਜਿਹੜਾ ਦਿਲ ਹੈ ਉਹ ਬਹੁਤ ਜ਼ਿਆਦਾ ਧੜਕ ਰਿਹਾ ਬੁਰੇ ਤਰੀਕੇ ਨਾਲ ਤੇ ਮੈਂ ਪਾਣੀ ਪੀਣਾ ਚਾਹੁੰਦਾ ਤੇ ਫਿਰ ਆ ਕੇ ਹੁਣ ਰੇਡੀਓ ਸਾਂਭਣ ਕੇ ਜੀ ਕੌਣ ਨੀਤੂ ਜੀ ਨੀਤੂ ਸਤਿ ਸ਼੍ਰੀ ਅਕਾਲ ਸੇ ਆਨੇ ਰਹੋ
0: ਸਤਿ ਸ਼੍ਰੀ ਅਕਾਲ ਨੀਤੂ ਜੀ
1: ਓਕੇ ਇਹ ਦੇਖੋ ਤਰਜ ਤੁਸੀਂ ਖਰਾਬ ਕਰਤੀ ਇਟਸ ਨੋਟ ਨਾਈਸ ਮੈਂ ਕੱਲ ਦਾ ਤੁਹਾਡਾ ਸ਼ੋਅ ਠੀਕ ਸ਼ੋਅ ਵੇਚਣ ਦੀ ਕੋਸ਼ਿਸ਼ ਕਰਦਾ ਮੈਂ ਤੁਸੀਂ ਦੇਖੋ ਅੱਜ ਨਾਲੇ ਯੂ ਪੁੱਟ ਔਨ ਅ ਬੈਡ ਪਰਫਾਰਮੈਂਸ ਲਾਈਕ ਦਿਸ ਮੇਰੇ ਵਰਗੇ ਪ੍ਰਮੋਟਰ ਦਾ ਕੀ ਨਾਂ ਰਹੇਗਾ ਸਰ ਬਸ ਇਹ ਵੀ ਤਾਂ ਵੇਖੋ ਨਾ
0: ਸੁਣੋ ਕਹਿੰਦੇ ਚਾਂਦ ਔਰ ਸੋਨਾ ਇੱਕ ਤਰਫ ਮੇਰੀ ਨੀਤੂ ਬਹਿਨਾ ਇੱਕ ਤਰਫ
1: ਵਾਹ ਕਿਆ ਬਾਤ ਹੈ ਇਹ ਓਪੋਜ਼ਿਟ ਬਣਾਤਾ ਤੁਸੀਂ ਇਹਦਾ ਮਤਲਬ ਓਪੋਜ਼ਿਟ ਕੀਤਾ ਦੇਖੋ ਬਾਈ ਮੈਂ ਨਾ ਸਹਿੰਦਾ ਨਾ ਨਾ ਨਾ ਨਾ ਨਾ
2: ਗੱਲ ਕਹਿਦੀ ਆ ਓਲਡ ਕਰਕੇ ਕਿੱਥੋਂ ਸਿੱਖਦੀਆਂ ਗੱਲਾਂ ਯੂ ਆਰ ਦਾ
0: ਓ ਯੂ ਆਰ ਦਾ ਆਪੋਜ਼ਿਟ ਆਫ ਬਿਊਟੀਫੁਲ
2: ਨੈਣਾ ਐਕਚੁਅਲੀ ਗਾਣਾ ਨੀਗਾ, ਤੁਸੀਂ ਜਦੋਂ ਨੋਨੀ ਦੀਦੀ ਨੇ ਕਿਹਾ ਨਾ ਮਸਤੀ ਮਸਤੀ ਮਸਤੀ, ਤਾਂ ਮੈਨੂੰ ਗਾਣੇ ਤੋਂ ਯਾਦ ਆਇਆ। ਮੈਂ ਤਾਂ ਦੇਖੋ ਤੁਹਾਨੂੰ ਡੈਡੀਕੇਟ ਕੀਤਾ ਵੀ ਅਸੀਂ ਦੇਖੋ ਕ੍ਰਿਸ਼ਨਾ ਜੀ ਦਾ ਸਾਥ ਹੈ, ਨੂਨੀਆ ਜੀ ਦਾ ਸਾਥ ਹੈ, ਫਰਾਈਡੇ ਦਾ ਦਿਨ ਹੈ, ਤੇ ਮੈਂ ਉਹ ਗਾਣੇ ਨਾਲ ਮੇਜ ਕਰਤਾ ਵੀ ਫੇਰ ਮੰਡੇ ਤੋਂ ਫੇਰ ਉਹੀ ਪੰਗੇ ਨੇ ਗੇ, ਤੇ ਅੱਜ ਜੀ ਲੋ ਟੈਨਸ਼ਨਾਂ ਛੱਡ ਕੇ ਫਰਾਈਡੇ ਆਏ ਜਦੋਂ ਨੂਨੀਆ ਦੀਦੀ ਆਏ ਹੋਣ ਇੱਥੇ, ਫੇਰ ਤਾਂ ਬੰਦੇ ਆਈ ਨੋ ਮੈਂ ਸਮਝ ਸਕਦੀ ਹਾਂ ਸਾਰੇ ਕਿ ਉਹ ਇੱਕ ਅਲੱਗ ਜਿਹੜਾ ਕੀ ਹੁੰਦਾ ਹੈ ਦੁਨੀਆ, ਹਨਾ ਅਲੱਗ ਦੁਨੀਆ ਚ ਚਲੇ ਜਾਂਦੇ, ਤੇ ਇਸ ਕਰਕੇ ਮੈਂ ਤੁਹਾਨੂੰ ਡੈਡੀਕੇਟ ਕੀਤਾ ਸੀਗਾ।
1: ਜਦੋਂ
2: ਤੁਸੀਂ ਜੁਲੀ ਜੁਲੀ ਕਿਹਾ ਫਿਰ ਮੈਂ ਜੁਲੀ ਜੁਲੀ, ਮੈਂ ਕਿਹਾ ਲੈ ਫੇਮਸ ਗਾਣਾ ਤਾਂ ਤੁਸੀਂ ਭੁੱਲ ਗਏ ਜਿਹੜਾ ਅੱਜ ਕੱਲ੍ਹ ਇੰਨਾ ਹਿੱਟ ਹੋਇਆ ਪਿਆ ਜੁਲੀ ਜੁਲੀ, ਸਾਰੇ ਲੱਗੇ ਤੇ ਵਾਸਤੇ ਕਰਨ ਦਿਲ ਮੇਰਾ ਹਨੀ ਪਤਾ ਨੀ ਤੁਸੀਂ ਤਾਂ ਮੇਰੀ ਜਾਨ ਹੈ ਜਾਨ ਹੈ।
1: ਕੀ ਬਾਤ ਹੈ
0: ਜੁਲੀ ਜੁਲੀ।
1: ਨੀਤੂ ਜੀ ਆਪਕੇ ਸਾਥ ਇਸ ਹਫਤੇ ਸਬਸੇ ਜ਼ਿਆਦਾ ਬੜੀਆ ਚੀਜ਼ ਕਿਆ ਹੋਈ ਹੈ?
2: ਮੈਂ ਉਸੇ ਤੇ ਆਣਾ ਹੈਗਾ ਕ੍ਰਿਸ਼ਨਾ ਜੀ, ਆਪਾਂ ਨਾ ਜਦੋਂ ਸੋਚਦੇ ਹਾਂ ਨਾ ਗੱਲ ਇਹ ਹੈ ਕਿ ਆਪਾਂ ਜਦੋਂ ਸੋਚੀ ਨਾ ਕਿ ਚੰਗਾ ਕੀ ਹੋਇਆ ਸਾਡੇ ਕੋਲ ਕੀ ਪ੍ਰੋਬਲਮ ਹੈ, ਹਨਾ ਸਾਨੂੰ ਇਹ ਪ੍ਰੋਬਲਮ ਹੈ, ਜਦੋਂ ਆਪਾਂ ਸੋਚਣ ਦੇ ਹਨ ਆਪਣੇ ਕੋਲ ਵਾਹਿਗੁਰੂ ਜੀ ਨੇ ਪਰਮਾਤਮਾ ਨੇ ਇੰਨਾ ਕੁਛ, ਫਿਰ ਆਪਾਂ ਨੂੰ ਨਾ ਇੰਨੀ ਲਿਸਟ ਹੋ ਜਾਂਦੀ ਹੈ ਜਿਹੜੀ ਦਿੱਤੀਆਂ ਹੋਈਆਂ ਚੀਜ਼ਾਂ ਲੱਗਦੀਆਂ ਨੇ ਨਾ ਜਿੰਨਾ ਤੋਂ ਆਪਾਂ ਨੂੰ ਪ੍ਰੋਬਲਮ ਲੱਗਦੀ ਉਹ ਘੱਟ ਲੱਗਦੇ ਹੈ। ਤੇ ਇਸ ਤਰ੍ਹਾਂ ਨਾਲ ਜੇ ਆਪਾਂ ਕਾਊਂਟ ਕਰੀਏ ਨਾ ਚੰਗਾ ਚੰਗਾ, ਹੁਣ ਦੱਸਣਾ ਤਾਂ ਮੈਂ ਇੱਕ ਹੀ ਹੈ, ਤੇ ਆਪਾਂ ਨੋਟ ਵੀ ਕਰਦੇ ਹਾਂ ਨਾ, ਤੇ ਮੈਂ ਕਹਾਂ ਇਹ ਇੰਨਾ ਚੰਗਾ ਹੋ ਗਿਆ, ਕੱਲ ਵੀ ਇੱਕ ਬਹੁਤ ਚੰਗੀ ਗੱਲ ਹੋਈ, ਪਰ ਉਹ ਉਹਦੇ ਨਾਲ ਚੰਗੀ ਗੱਲ ਨਾ, ਪਰ ਜਿਹੜੀ ਮੈਨੂੰ ਹੋਰ ਲੱਗੀ ਨਾ ਐਕਚੁਅਲੀ ਉਹ ਮੈਂ ਸ਼ੇਅਰ ਕਰਦੀ ਹਾਂ। ਐਕਚੁਅਲੀ ਹੁਣ ਇਹ ਨੋਨੀਆ ਦੀਦੀ ਸਮਝ ਸਕਦੇ ਹਾਂ ਨਾ, ਹੁਣ ਅਸੀਂ ਕਿਚਨ ਚ ਜ਼ਿਆਦਾ
1: ਮੈਂ ਫਿਰ ਰਹਿਣ ਦਵਾਂ ਮੈਂ ਨਿਕਲਾਂ।
2: ਨਹੀਂ ਨਹੀਂ ਨਹੀਂ ਨਹੀਂ ਤੁਸੀਂ
0: ਡੋਟ ਡੋਟ ਵਰੀ, ਮੈਂ ਧੱਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ।
1: ਥੈਂਕ ਯੂ ਥੈਂਕ ਯੂ। ਅੱਜ ਦਾ ਸ਼ੋਅ ਲੱਗਦਾ ਹੈ ਚੀਜ਼ ਤੇ ਹੀ ਹੈ। ਹਾਂ
2: ਕਿਚਨ ਦੀ ਨਾ ਕਾਫੀ ਟਾਈਮ ਹੋ ਗਿਆ ਸਫਾਈ ਕੀਤੀ ਨਾ, ਜਿੱਦਾਂ ਡੱਬੇ ਵਗੈਰਾ ਜਿਹੜੇ ਹੁੰਦੇ ਆ ਨਾ ਆਪਣੇ ਵਧੀਆ ਲੱਗਦੇ ਆ, ਉਹਦੀ ਨਾ ਕਿਤੇ ਦੋ ਲਿਡਸ ਸੀਗੀਆਂ ਹਨਾ, ਇੱਕ ਵੱਖਰੇ ਵੱਖਰੇ ਸੀਗੇ, ਹੁੰਦੇ ਨਾ ਕੋਈ ਡੱਬੇ ਆਪਾਂ ਨੂੰ ਬੜੇ ਵਧੀਆ ਲੱਗਦੇ, ਬਹੁਤੇ ਵੱਡੇ ਨੀ ਸੀਗੇ, ਤੇ ਉਹ ਨਾ ਕਿਤੇ ਮੈਂ ਮਤਲਬ ਧੋ ਕੇ ਉਦਾਂ ਹੀ ਸਿੰਕ ਵਗੈਰਾ ਚ ਰੱਖੇ ਆ ਨਾ, ਉਹ ਟੋਕਰੇ ਚ ਰੱਖੇ, ਕਿਤੇ ਮੈਨੂੰ ਲੱਗਾ ਵੀ ਲਾਇਆ ਤਾਂ ਨੀਚੇ ਨਾ ਬਿੰਨ ਬੁੰਨ ਚ ਕਿਤੇ ਜਾ ਕੇ ਗਿਰ ਗਏ ਮੇਰੇ ਤੋਂ, ਗਿਰ ਗਏ ਨਾ ਉਹ, ਮੈਂ ਦੋ ਡੱਬਿਆਂ ਨੂੰ ਨਾ ਫਿਰ ਵੀ ਗੇਰਿਆ ਨੀ ਹੈਗਾ, ਮੈਂ ਉਹਨੂੰ ਸਾਂਭੀ ਰੱਖਿਆ 15 ਦਿਨ 20 ਦਿਨ, ਮੈਂ ਕਿਹਾ ਵੀ ਮੈਨੂੰ ਲੱਗਦਾ ਨੀ ਮੈਂ ਗੇਰਿਆ ਹੋਊਗਾ, ਮੈਂ ਮੰਨਦੀ ਹਾਂ ਮੈਂ ਕਈ ਵਾਰੀ ਇੱਦਾਂ ਦੀ ਚੀਜ਼ਾਂ ਕਰ ਜਾਂਦੀ ਹਾਂ, ਪਰ ਮੈਂ ਨਹੀਂ ਕੀਤਾ ਹੋਊਗਾ, ਮੈਂ ਕਿਹਾ ਰੱਖਦੀ ਹਾਂ ਕੋਈ ਗੱਲ ਨੀ, ਜੇ ਮੈਂ ਡੱਬੇ ਵੀ ਗਿਰਦੇ ਬਾਅਦ ਮੈਨੂੰ ਢੱਕਣ ਮਿਲ ਗਏ ਫਿਰ ਮੇਰਾ ਮਨ ਹੋਰ ਖਰਾਬ ਹੋਊਗਾ, ਮੈਂ ਕਿਹਾ ਇਹਨਾਂ ਨੂੰ ਪੁੱਛਦੀ ਹਾਂ ਮੈਂ, ਪਤਾ ਨੀ ਉਹ ਕੀ ਹੋਇਆ। ਤੇ ਹਮੇਸ਼ਾ ਚੀਜ਼ ਆਪਾਂ ਨੂੰ ਉਦੋਂ ਲੱਭਦੀ ਹੈ ਨਾ ਜਦੋਂ ਆਪਾਂ
0: ਨਹੀਂ
2: ਮਤਲਬ ਕਰਦੇ ਹੁੰਦੇ ਹਾਂ, ਤੇ ਮਤਲਬ ਕੱਲ ਪਰਸੋਂ ਦੀ ਗੱਲ ਹੈ ਨਾ, ਤੇ ਮੈਂ ਪਤਾ ਨੀ ਕੁਛ ਹੋਰ ਲੱਭ ਰਹੀ ਸੀਗੀ ਨਾ, ਉਹ ਪਤਾ ਨੀ ਕਿਹੜੇ ਮੇਰੇ ਡਰਾਅ ਚ ਰੱਖੇ ਗਏ ਇੱਕਦਮ, ਮੈਂ ਤਾਂ ਇੰਨੀ ਖੁਸ਼ ਇੰਨੀ ਖੁਸ਼ ਮੇਰੇ ਦੋ ਛੋਟਾ ਜਾ ਸਪੂਨ ਨੀ ਪਾਉਂਦੇ ਹੈਗੇ ਉਹਦੇ ਲਈ ਲੱਗਿਆ, ਮੇਰਾ ਬਹੁਤ ਲੱਗਿਆ ਹੋਇਆ ਪੁਰਾਣਾ ਰੈਡ ਕਲਰ ਦਾ ਛੋਟਾ ਜਾ, ਉਹਦੇ ਨਾਲ ਮੇਜ਼ਰਮੈਂਟ ਬੜੀ ਸਹੀ ਹੁੰਦੀ ਆ, ਤੇ ਮੈਂ ਕਿਹਾ ਲੈ ਮੈਂ ਵੀ ਗੇਰਤਾ ਕਿੱਥੇ, ਮੈਂ ਕਿਹਾ ਮੈਨੂੰ ਕੀ ਹੋਈ ਜਾਂਦਾ ਹੈ ਨਾ, ਫਿਰ ਮੈਂ ਕਿਹਾ ਨਹੀਂ ਮੇਰਾ ਦਿਲ ਕਹਿੰਦਾ ਕਿ ਨਹੀਂ ਮੈਂ ਗੇਰਿਆ ਨੀ ਹੋਣਾ ਹੈਗਾ, ਮੇਰਾ ਅਜੇ ਨਾ ਮਾਇੰਡ ਕੰਮ ਨੀ ਕਰ ਰਿਹਾ, ਕਿਤੇ ਨਾ ਕਿਤੇ ਮੈਨੂੰ ਲੱਭੂ ਆਵੇ, ਮੈਂ ਚੀਜ਼ਾਂ ਨੂੰ ਇੰਨਾ ਪਿਆਰ ਨਾਲ ਸੰਭਾਲ ਕੇ ਰੱਖਦੀ ਹੈਗੀ ਆ ਨਾ, ਤੇ ਹਾਂ ਇੱਦਾਂ ਨਹੀਂ ਹੋਊਗਾ ਉਹ ਮੇਰੀ। ਫਿਰ ਪਤਾ ਜਦੋਂ ਜਿਹੜਾ ਇੱਕ ਵੱਡਾ ਸ਼ੂਗਰ ਦਾ ਇੱਕ ਬਾਕਸ ਹੁੰਦਾ ਨਾ ਪੈਂਟਰੀ ਦੇ ਵਿੱਚ, ਜਦੋਂ ਆਪਾਂ ਛੋਟੇ ਚ ਕਨਵਰਟ ਕਰਦੇ ਹਾਂ, ਉਹ ਉਹਦੇ ਵਿੱਚੋਂ ਲੱਭਾ ਮੈਨੂੰ, ਜਦੋਂ ਛੋਟੇ ਵਾਲਾ ਖਤਮ ਹੋ ਗਿਆ ਨਾ, ਉਹ ਮੈਂ ਦੂਸਰੇ ਸਪੂਨ ਨਾਲ ਪਾਉਂਦੀ ਰਹੀ, ਉਹ ਜਦੋਂ ਮੈਂ ਖੋਲਿਆ ਮੈਂ ਕਿਹਾ ਹਾਈ ਤੂੰ ਇੱਥੇ ਸੀ,
1: ਵਾਹ ਉਹਨੇ ਅੱਗੋਂ ਫਿਰ ਇਸ ਤਰ੍ਹਾਂ ਕੇ ਜੱਫੀ ਨੀ ਪਾਈ ਕਿ ਮੈਂ ਇੱਥੇ ਸੀ,
2: ਮਤਲਬ ਇੱਕ ਛੁੱਟ ਗਏ। ਪਰ ਕ੍ਰਿਸ਼ਨਾ ਜੀ ਇਹ ਸਮਝ ਸਕਦੇ ਆ, ਦੋ ਢੱਕਣ ਔਰ ਇੱਕ ਚਮਚ ਮਿਲਣੇ ਕੀ ਖੁਸ਼ੀ, ਆਪ ਕਿਆ ਜਾਣੋ ਕ੍ਰਿਸ਼ਨਾ
1: ਭਾਈ। ਇਹ ਗੱਲ ਤੇ ਠੀਕ ਹੈ, ਨਹੀਂ ਮੈਂ ਜੱਜ ਤੇ ਕਰ ਰਿਹਾ ਸੀ ਤੁਹਾਨੂੰ, ਇਹ ਗੱਲ ਤੁਹਾਡੀ, ਇਹ ਜਿਹੜੀ ਤੁਸੀਂ ਆਹ ਆਪਣੀ ਗੱਲ ਕੀਤੀ ਹੈ ਨਾ ਇਹ ਵਾਲੀ, ਇਹ ਚ ਵੈਸੇ ਤੁਸੀਂ ਕੁਛ ਗਲਤ ਨੀ ਕਿਹਾ, ਇਹ ਵਾਕਈ ਮੈਂ ਵੀ ਸੋਚ ਰਿਹਾ ਸੀ ਕਿ ਯਾਰ ਇਹ ਤਾਂ ਕੋਈ ਇਸ ਤਰ੍ਹਾਂ ਦੀ ਗੱਲ ਸੀਗੀ ਨੀ, ਪਰ ਮੈਂ ਤਾਂ ਨਾ ਇਕੁਇਵੈਲੈਂਟ ਤੁਹਾਨੂੰ ਦੱਸਾਂ, ਇਹਦਾ ਇਕੁਇਵੈਲੈਂਟ ਪਤਾ ਕੀ ਆ, ਇਹਦਾ ਇਕੁਇਵੈਲੈਂਟ ਆ ਕਿ ਇੱਥੇ ਨੀ ਹੋ ਪਾਉਂਦਾ ਹੁਣ, ਇੰਡੀਆ ਬਹੁਤ ਹੁੰਦਾ ਇਹ ਜੇਬ ਚੋਂ ਪੈਸੇ ਨਿਕਲ ਆਉਣੇ, ਕਿੰਨੇ ਟਾਈਮ ਬਾਅਦ ਕੋਈ ਜੀਨਸ ਪਾਈ ਹੋਣੀ, ਓਏ ਲੈ ਆਪਣੀ ਬੰਦਾ ਕੁਛ ਲੈ, ਅੱਜ ਤਾਂ ਬਾਹਰੋਂ ਬਾਹਰ ਹੀ ਆ ਕੁਛ ਹੈ।
2: ਅੱਛਾ ਇਹ ਤਾਂ ਹੈ, ਇੱਕ ਦਿਨ ਨਾ ਕ੍ਰਿਸ਼ਨਾ ਜੀ ਆਪਣਾ ਟੌਪਿਕ ਚੱਲ ਰਿਹਾ ਸੀ ਕਿ ਕਿੱਥੋਂ ਆਪਾਂ ਟਰਾਲੀ ਦੇ ਵਿੱਚ ਆਪਾਂ ਨੂੰ ਕੁਆਇਨ ਮਿਲ ਜਾਂਦਾ ਹੈ ਜਾਂ ਹਨਾ ਕਿੱਥੇ ਗਿਰੇ ਪੈਦਾ, ਕਿੰਨੀ ਖੁਸ਼ੀ ਹੁੰਦੀ ਹੈ। ਮਤਲਬ ਮੈਂ ਕਈ ਵਾਰੀ ਉਹ ਤਾਂ ਹੈਗੀ ਹੈ, ਸਮਟਾਈਮ ਮੈਂ ਸੱਚੀ ਕਹਿ ਰਹੀ ਹਾਂ, ਮੈਂ ਸੱਚੇ ਪਾਤਸ਼ਾਹ ਨੂੰ ਮੈਂ ਹਮੇਸ਼ਾ ਇੰਨਾ ਸ਼ੁਕਰਾਨਾ ਕਰਦੀ ਹਾਂ। ਕਈ ਵਾਰ ਨਾ ਮਤਲਬ ਜਿੱਦਾਂ ਆਪਾਂ ਰੱਖੇ ਹੁੰਦੇ ਹਾਂ ਨਾ ਪੈਸੇ ਓਬੀਜ਼, ਮਤਲਬ ਜਿੱਦਾਂ ਇਹਨਾਂ ਦਾ ਵੀਕਐਂਡ ਤੇ ਕੰਮ ਹੁੰਦਾ ਹੈ, ਕੈਸ਼ ਮਿਲਦੇ ਆ ਓਬੀਜ਼ ਨਾ, ਮੇਰਾ ਬੰਦਾ ਬਹੁਤ ਚੰਗੇ ਹੋ, ਪਹਿਲਾਂ ਆ ਕੇ ਆਪਣੀ ਘਰ ਦੀ ਲਕਸ਼ਮੀ ਨੂੰ ਹੀ ਫੜਾਉਂਦੇ ਆ ਨਾ,
0: ਸੋ ਸਵੀਟ
2: ਹਨਾ। ਫਿਰ ਨਾ ਅੱਛਾ ਉਹਨਾਂ ਨੂੰ ਨੀ ਹੁੰਦਾ ਸੀ, ਮੈਨੂੰ ਏਦਾਂ ਲੱਗਦਾ ਕਈ ਵਾਰ ਮੈਂ ਖੋਲਾ ਨਾ ਤੇ ਜਾਵਾਂ ਨੀ ਸੋਚਦੀ, ਮੈਨੂੰ ਪਤਾ ਹੀ ਨੀ ਲੱਗਦਾ ਮੈਂ ਨਾ ਪੈਸੇ ਕਈ ਵਾਰੀ ਕਿੱਥੇ ਰੱਖੇ ਹੁੰਦੇ ਕਿਤੇ, ਉਹ ਮੈਨੂੰ ਸੱਚੀ ਨਾ ਮੈਨੂੰ ਯਾਦ ਨੀ ਰਹਿੰਦਾ ਕਦੀ ਕਿੱਥੋਂ ਮੈਨੂੰ $50 ਲੱਭ ਜਾਂਦੇ, ਕਿੱਥੋਂ $100 ਲੱਭ ਜਾਂਦਾ, 20 ਵੀ ਲੱਭ ਜਾਂਦੇ ਆ, ਉਹ ਮੈਨੂੰ ਇੰਨੀ ਖੁਸ਼ੀ ਹੁੰਦੀ ਹੈ. ਔਰ ਮੈਨੂੰ ਨਾ ਕਈ ਵਾਰੀ ਆਪਾਂ ਵੀ ਕਈ ਸੋਚਦੇ ਹਾਂ ਵੀ ਕਈ ਵਾਰ ਇੱਕ ਸਾਡੇ ਨਾ ਘਰ ਇੱਕ ਵਾਈਟ ਵਾਸ਼ ਕਰਨ ਵਾਲਾ ਬੰਦਾ ਆਇਆ ਸੀ ਜਦੋਂ ਮੈਂ ਐਨਐਲਟੀ ਨਾ ਕਰ ਕਰਾਇਆ ਸੀ, ਉਹ ਬੰਦੇ ਦੀ ਗੱਲ ਨਾ ਮੈਨੂੰ ਹਮੇਸ਼ਾ ਯਾਦ ਆਉਂਦੀ ਹੈਗੀ ਆ, ਕਿ ਜਦੋਂ ਦੇਖਦਾ ਸੀ ਨਾ ਕਿ ਮੈਂ ਆਪਣੀ ਫੈਮਿਲੀ ਦੇ ਲਈ ਕਰ ਰਹੀ ਹਾਂ ਸਾਰਾ ਕੁਝ, ਉਹ ਮੈਨੂੰ ਕਹਿੰਦਾ ਗੁੱਡੀ, ਉਹ ਮੈਨੂੰ ਕਹਿੰਦਾ ਹੁੰਦਾ ਸੀਗਾ, ਤੰਗ ਬਹੁਤ ਕਰਦਾ ਸੀ, ਚਾਹ ਬਹੁਤ ਬਣਵਾਉਂਦਾ ਸੀ ਮੈਂ ਤੋਂ ਕਦੀ, ਗੁੱਡੀ ਚਾਹ ਬਣਾ ਦੇ, ਗੁੱਡੀ ਚਾਹ ਬਣਾ ਦੇ, ਮੈਂ ਕਹਿੰਦਾ ਪੁੱਤ ਤੂੰ ਮਿਹਨਤ ਕਰ ਰਹੀ ਹੈ ਨਾ, ਤੂੰ ਦੇਖੀ ਤੈਨੂੰ ਨਾ ਪਰਮਾਤਮਾ ਇੰਨੇ ਪੈਸੇ ਦਊਗਾ ਨਾ, ਤੂੰ ਰੱਖ ਰੱਖ ਭੁੱਲਿਆ ਕਰੇਂਗੀ, ਮੈਂ ਸੱਚੀ ਰੱਖ ਕੇ ਭੁੱਲ
1: ਜਾਂਦੀ
2: ਹਾਂ ਨਾ, ਯਾਦ ਆਉਂਦੀ ਹੈ, ਮੈਂ ਸੋਚਦੀ ਹਾਂ ਮੈਂ ਮਾਰਕੀਟ ਜਾਣੀ ਹਾਂ, ਪਰਮਾਤਮਾ ਇੰਨਾ ਦਿੱਤਾ, ਮਤਲਬ ਸ਼ੁਕਰਾਨਾ ਕਰਨਾ ਲਾਈਫ ਬਹੁਤ ਜ਼ਿਆਦਾ ਜ਼ਰੂਰੀ ਹੈ, ਸਾਨੂੰ ਬਹੁਤ
0: ਗ੍ਰੈਟੀਟਿਊਡ,
2: ਵਾਹਿਗੁਰੂ ਜੀ ਨੇ ਬਹੁਤ ਕੁਝ ਦਿੱਤਾ, ਬਹੁਤ ਕੁਝ ਦਿੱਤਾ, ਬਹੁਤ ਦੁੱਖ ਪਿਆ ਬਹੁਤ ਜ਼ਿਆਦਾ.
1: ਥੈਂਕ ਯੂ ਨੀਤੂ ਜੀ, ਥੈਂਕ ਯੂ ਸੋ ਮਚ,
0: ਗੁੱਡ ਟਾਕ, ਥੈਂਕ ਯੂ,
1: ਗੁੱਡ ਟਾਕ, ਗੁੱਡ ਟਾਕ. ਨੀਤੂ ਜੀ ਨੂੰ ਰੈਪ ਕਰਨਾ ਚਾਹੀਦਾ ਸ਼ੁਰੂ.
0: ਯੈਸ,
1: ਕਿਆ ਅਮੇਜ਼ਿੰਗ, ਮਤਲਬ ਰੈਪ ਕਰਨਗੇ ਨਾ ਇਹ.
0: ਯੈਸ,
1: ਇਹ ਮੇਰੀ
0: ਇੱਕ ਦਿਨ ਮੈਂ ਦੇਖਿਆ ਅਲਮਾਰੀ ਖੋਲ ਕੇ, ਦੇਖਿਆ ਕਿ ਮੈਂ ਅਲਮਾਰੀ ਖੋਲ ਕੇ
1: ਪਤਾ ਨਹੀਂ
0: ਨੋਟਾਂ ਦੀ ਥੱਬੀ ਪਈ ਸੀ ਮੇਰੀ ਛਾੜੀ ਥੱਲੇ, ਮੈਂ ਦੇਖਿਆ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ.
1: ਵਾਹ, ਕਿਆ ਬਾਤ ਹੈ, ਤੁਸੀਂ ਸ਼ੁਰੂ ਕਰਨਾ, ਦੋ ਚਾਰ ਫਲੋਪ ਆਰਟਿਸਟ ਬੜੇ ਜ਼ਰੂਰੀ ਹੈ.
0: ਬਹੁਤ
1: ਜ਼ਰੂਰੀ ਹੈ, ਇਹ ਸਾਰੇ ਸਾਰੇ ਵਧੀਆ ਆ ਗਏ ਤਾਂ ਫਿਰ ਕੀ ਫਾਇਦਾ, ਕੋਈ ਮਿਆਰ ਤੇ ਸੈੱਟ ਹੋ ਗਿਆ. ਜੀ, ਜਿਨ੍ਹਾਂ ਦੀ ਕਾਲ ਮੈਂ ਜੇ ਨਹੀਂ ਲੈ ਪਾਇਆ ਤੁਸੀਂ ਹੁਣ ਦੁਬਾਰਾ ਕਾਲ ਕਰ ਸਕਦੇ ਹੋ, ਆਪਾਂ ਤੁਹਾਨੂੰ ਲਾਈਨ 'ਚ ਲੈ ਲੈਂਦੇ, ਠੀਕ ਹੈ ਨਾ. ਤੇ ਫਿਲਹਾਲ ਆਪਾਂ ਕੀ ਕਰਾਂਗੇ, ਆਪਾਂ ਮੈਸੇਜਸ ਲਵਾਂਗੇ, ਮੈਸੇਜ ਲੈ ਕੇ ਫਿਰ ਆਪਾਂ ਤੁਹਾਡੇ ਨਾਲ ਵੀ ਗੱਲਾਂ ਬਾਤਾਂ ਕਰਾਂਗੇ. ਤੇ ਫਿਲਹਾਲ ਝਾਤ ਮਾਰੀਏ ਮੈਸੇਜਸ ਵੱਲ, ਤੇ ਕਾਲਰਸ ਨੂੰ ਬੇਨਤੀ ਰਹੇਗੀ ਕਿ ਪਲੀਜ਼ ਆਪਣਾ ਫੋਨ ਮਿਊਟ 'ਤੇ ਰੱਖਣ, ਜਦੋਂ ਤੁਹਾਡਾ ਨੰਬਰ ਕਾਲ ਆਊਟ ਕੀਤਾ ਜਾਏ ਤਾਂ ਜ਼ਰੂਰ ਤਦ ਆ ਕੇ ਸਾਡੇ ਨਾਲ ਗੱਲਬਾਤ ਕਰੋ. ਅਤੇ ਸਾਨੂੰ ਮੈਸੇਜ ਕਰਦੇ ਨੇ ਪਰਮ ਜੋਸ਼ਨ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਆਪਣਾ ਮਨ ਪੇ ਭੋਜ. ਅੱਛਾ, ਸੁਖਵਿੰਦਰ ਕੌਰ ਜੀ ਨੇ ਦੱਸਤਾ ਤੁਹਾਡਾ ਤਾਜ਼ਾ ਤਾਜ਼ਾ ਕੀ ਸੀਗਾ,
0: ਭੋਜ ਨਹੀਂ ਹੈ,
1: ਮਨ ਤੇ ਭੋਜ ਨਹੀਂ ਹੈ.
0: ਨਹੀਂ ਨਹੀਂ ਨਹੀਂ,
1: ਅੱਛਾ ਇੱਕ ਤਾਂ ਤੁਸੀਂ ਨਾ ਗੁਰਮੁਖੀ ਚ ਲਿਖ ਕੇ ਭੇਜਿਆ ਨਾ, ਉਹ ਮਨ ਪੇ ਭੋਜ ਹੋ ਗਿਆ, ਇਹ ਵੈਸੇ ਵੀ ਨਹੀਂ ਹੋਣਾ ਸੀ. ਦੇਖੋ ਇਹ ਤਾਂ ਵੈਸੇ ਤੁਸੀਂ ਧੱਕਾ ਕਰ ਗਏ, ਠੀਕ ਹੈ ਜੀ. ਤੇ ਗੁਰਜੀਤ ਕੌਰ ਜੀ ਕਹਿੰਦੇ ਨੇ ਸੁਪਰ ਹਿੱਟ ਡੀਜੇ ਔਨ ਰੇਡੀਓ, ਹਾਂਜੀ ਬਹੁਤ ਮਜ਼ਾ ਆ ਰਿਹਾ, ਕਿਆ ਬਾਤ ਹੈ, ਥੈਂਕ ਯੂ ਜੀ, ਥੈਂਕ ਯੂ. ਤੇ ਹੋਰ ਜੀ, ਜੋਸ਼ੀ ਸਾਹਿਬ ਸਾਨੂੰ ਗੁੱਡ ਮਾਰਨਿੰਗ ਭੇਜਦੇ ਨੇ, ਵਿਕਰਮਜੀਤ ਜੀ ਕਹਿ ਰਹੇ ਸੀ ਆਵਾਜ਼ ਨਾਲ, ਜੀ ਹਾਂਜੀ ਉਹ ਆਵਾਜ਼ ਨਾਲ ਥੋੜ੍ਹਾ ਇਸ਼ੂ ਸੀਗਾ, ਹੁਣ ਫਿਕਸਡ ਹੈ ਜੀ, ਅਤੇ ਥੈਂਕ ਯੂ ਦੱਸਣ ਲਈ. ਅਤੇ ਅੰਮ੍ਰਿਤ ਜੀ ਭੇਜਦੇ ਨੇ ਜੀ, ਰੋ ਪੜਾ ਵੋ ਫਕੀਰ ਵੀ ਮੇਰੇ ਹੱਥੋਂ ਕੀ ਲਕੀਰੇਂ ਦੇਖ ਕਰ.
0: ਵਾਹ,
1: ਗੁਲਜ਼ਾਰ ਸਾਹਿਬ ਦਾ ਚਿਹਰਾ ਲੱਗਿਆ ਹੈ, ਅਤੇ ਮੇਰੇ ਖਿਆਲ ਨਾਲ ਉਹਨਾਂ ਨੇ ਵੀ ਲਿਖਿਆ ਹੋਣਾ. ਫਿਰ ਰੋ ਪੜਾ ਵੋ ਫਕੀਰ ਵੀ ਮੇਰੇ ਹੱਥੋਂ ਕੀ ਲਕੀਰੇਂ ਦੇਖ ਕਰ, ਬੋਲਾ ਤੁਝੇ ਮੌਤ ਨਹੀਂ ਕਿਸੀ ਕੀ ਯਾਦ ਮਾਰੇਗੀ. ਓਏ ਹੋਏ ਹੋਏ, ਬੱਲੇ
0: ਵਾਹ ਵਾਹ,
1: ਕਿਆ ਬਾਤ ਹੈ,
0: ਇਹ ਤਾਂ ਘਰੇਲੂ ਗੁਲਜ਼ਾਰ ਲੱਗਦੇ ਨੇ. ਇਸੇ ਟਾਈਪ ਦੀ ਇੱਕ ਹੋਰ ਯਾਦ ਆ ਗਈ ਮੈਨੂੰ, ਲਾਸਟ ਟਾਈਮ ਜਬ ਤੂੰ ਆਈ ਥੀ ਮੁਝਸੇ ਮਿਲਨੇ, ਲਾਸਟ ਟਾਈਮ ਜਬ ਤੂੰ ਆਈ ਥੀ ਮੁਝਸੇ ਮਿਲਨੇ, ਮੇਰੀ ਸਿਗਰਟ ਕੀ ਡਿੱਬੀ ਪੇ ਤੁਮਨੇ ਏਕ ਛੋਟਾ ਸਾ ਪੌਦਾ ਬਣਾਇਆ ਥਾ.
1: ਵਾਹ ਵਾਹ ਵਾਹ, ਸੋਹਣਾ ਸੋਹਣਾ,
0: ਆ ਕੇ ਦੇਖ ਉਹ ਪੌਦੇ ਮੇਂ ਵੀ ਫੂਲ ਖਿਲ ਗਏ.
1: ਹਾਏ ਹਾਏ ਹਾਏ, ਓ ਬਹੁਤ ਸੋਹਣਾ, ਕਿਆ ਬਾਤ ਹੈ, ਵੈਰੀ ਨਾਈਸ.
0: ਸੋ ਘਰੇਲੂ ਘਰੇਲੂ ਗੁਲਜ਼ਾਰ ਨੇ,
1: ਕਿਆ ਬਾਤ ਹੈ, ਕਿਆ ਬਾਤ ਹੈ ਨੋਨੀਆ ਜੀ, ਵੈਰੀ ਗੁੱਡ,
0: ਆਲਰਾਈਟ,
1: ਵੈਰੀ ਨਾਈਸ. ਨਵੀਂ ਕੰਬੋਜ ਜੀ ਭੇਜਦੇ ਨੇ ਜੀ ਕਿ ਲਾਲ ਜੀ, ਤੇਰੇ ਭਰਾ ਦੇ ਸੁਪਨੇ ਹੁਣ ਸੱਚ ਹੋਣ ਲੱਗ ਪਏ ਆ.
0: ਓਹੋ,
1: ਸੈਮੀ ਸਾਹਿਬ, ਉਹ ਕਿੱਦਾਂ? ਲਾਲ ਜੀ, ਰਾਤੀ ਸੁਪਨੇ ਵਿੱਚ ਮੈਨੂੰ ਬੌਸ ਤੋਂ ਪੁੱਛਣਾ ਪਏਗਾ, ਮੈਂ ਸੁਣਾ ਸਕਦਾ ਕਿ ਨਹੀਂ. ਆਪਾਂ ਤੁਸੀਂ ਸਾਰੇ ਸੋਚੋ, ਤੁਸੀਂ ਸਾਰੇ ਸੋਚੋ ਕੀ ਹੋ ਸਕਦਾ. ਕੁਲਦੀਪ ਕੌਰ ਜੀ ਸਿਡਨੀ ਤੋਂ, ਸਤਿ ਸ਼੍ਰੀ ਅਕਾਲ. ਕੁਲਦੀਪ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ,
0: ਸਤਿ ਸ਼੍ਰੀ ਅਕਾਲ ਜੀ.
1: ਸਿਮਰਨ ਜੀ ਕਹਿੰਦੇ ਨੇ ਠਾਕੁਰ ਕ੍ਰਿਸ਼ਨਾ ਨੂੰ ਤੇ ਡਾਕੂ ਨੋਨੀਆਂ ਨੂੰ, ਸਤਿ ਸ਼੍ਰੀ ਅਕਾਲ. ਪੈਕਨਮ ਦੀ ਬਸੰਤੀ ਵਾਲੇ ਫਰਾਈਡੇ ਵਾਲਾ ਠੁਮਕਾ, ਕਿਆ ਬਾਤ ਹੈ, ਆਪਨੇ ਹਮਕੋ ਠਾਕੁਰ ਕਬ ਸਮਝ ਲਿਆ,
0: ਗਬਰ
1: ਗਬਰ,
0: ਮੈਂ ਨਹੀਂ ਨਾਚੂਗੀ.
1: ਬਾਕੀ ਰਿਚਰਡ ਜੀ ਕਹਿ ਰਹੇ ਨੇ ਕਿ ਕ੍ਰਿਸ਼ਨਾ ਭਾਈ ਗੈਟ ਵੈਲ ਸੂਨ ਹੈ. ਇਹ ਰਿਚਰਡ ਜੀ, ਇਹ ਤਾਂ ਗੱਲ ਨਾ ਹੋਈ, ਜੂਲੀ ਨਾਲ ਤੁਹਾਡੀ ਗੱਲ ਨਹੀਂ ਮੈਂ ਬਣਨ ਦੇਣੀ ਹੁੰਦੀ. ਨੋਨੀਆ ਜੀ, ਲਵ ਯੂ ਦਿਲੇ ਵਾਦੀ, ਤੁਝੇ ਹੁਆ ਕਿਆ ਹੈ, ਆਖਿਰ ਇਸ ਦਰਦ ਕੀ ਦਵਾ ਕਿਆ ਹੈ, ਹਮ ਹੈ ਮਸਰੂਫ ਔਰ ਵੋ ਹੈ ਬੇਜ਼ਾਰ, ਇਹ ਇਲਾਹੀ ਇਹ ਮਾਜ਼ਰਾ ਕਿਆ ਹੈ, ਮੈਂ ਵੀ ਮੂੰਹ ਮੇਂ ਜ਼ਬਾਂ ਰੱਖਤਾ ਹੂੰ, ਕਾਸ਼ ਪੁੱਛੋ ਕਿ ਮੁੱਦਾ ਕਿਆ ਹੈ, ਜਬਕਿ ਤੁਝ ਬਿਨ ਨਹੀਂ ਕੋਈ ਮੌਜੂਦ. ਫਿਰ ਇਹ ਹੰਗਾਮਾ ਖੁਦਾ ਕਿਆ ਹੈ ਕਿਆ ਬਾਤ ਹੈ ਰਿਚਰਡ ਜੀ ਬਹੁਤ ਸੋਹਣਾ ਲਿਖਦੇ ਹੋ ਤੁਸੀਂ ਕਿਸੇ ਹੋਰ ਦੀ ਸ਼ਾਇਰੀ ਤੇ ਅੱਗੇ ਸਾਨੂੰ ਭੇਜਦੇ ਹੋ ਥੈਂਕ ਯੂ
0: ਵੈਰੀ ਨਾਈਸ
1: ਹਰਚਨ ਢਿੱਲੋਂ ਜੀ ਭੇਜਦੇ ਨੇ ਰਿਆਸਤ ਤੇ ਬੈਰਿਕ ਦੇ ਪਾਣੀਆਂ ਤੋਂ ਮੈਂ ਕਦੀ ਕਹਿ ਨਹੀਂ ਪਾਇਆ ਸਭ ਤੋਂ ਬੈਸਟ ਤਰੀਕਾ ਆਪਣੇ ਸਰਬਰ ਦੇ ਬਾਰੇ ਗੱਲ ਕਰਨ ਦਾ ਤੁਹਾਨੂੰ ਅਵਾਰਡ ਹੈ ਸਰ ਹਰਚਨ ਜੀ ਅਮੇਜ਼ਿੰਗ ਉਹ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ ਭੇਜਦੇ ਨੇ
0: ਤੇ
1: ਸਾਰਿਆਂ ਨੂੰ ਮਤਲਬ ਪਰਮਾਤਮਾ ਸਾਰਿਆਂ ਉੱਤੇ ਮੇਰ ਭਰਿਆ ਹੱਥ ਰੱਖਿਆ ਕਹਿੰਦੇ ਨੇ ਥੈਂਕ ਯੂ ਸੋ ਮਚ ਜੀ ਥੈਂਕ ਯੂ ਤੁਸੀਂ ਕਹਿ ਦਿੱਤਾ ਪਰਮਾਤਮਾ ਨੇ ਰੱਖਤਾ ਜੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਤੇ ਫਿਰ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਆਉਂਦੇ ਹਾਂ ਆਪਾਂ
0: ਹਨਾ
1: ਤੇ ਛੋਟੀ ਮੋਟੀ ਬ੍ਰੇਕ ਕੇ ਬਾਅਦ ਆਤੇ ਹੈ ਔਰ ਫਿਰ ਆਪਾਂ ਤੋਰਦੇ ਹਾਂ ਸਿਲਸਿਲਾ ਆਪਣੇ ਖੁੱਲੇ ਅਖਾੜੇ ਦਾ ਮੈਂ ਹਾਂ ਕ੍ਰਿਸ਼ਨਾ ਮੇਰੇ ਨਾਲ ਨੋਨੀਆ ਜੀ ਤੇ ਸੁਣ ਰਹੇ ਰੇਡੀਓ ਹਾਂਜੀ 1674 AM
3: ਵੀ ਦੱਸਦੇ ਆ ਸੀਕ੍ਰੇਟ ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜੈਂਟਸ ਬੋਲ ਪਾਵੇਂ ਨਾ ਬੋਲ
4: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ
3: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ
4: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ
3: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ
5: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ ਨਹੀਂ ਰਹਿ ਸਕਦੀ ਉਹਦੇ ਬਿਨਾ ਮੈਨੂੰ ਉਹ ਚਾਹੀਦਾ
3: ਰਿਲੀਜ਼ਿੰਗ ਵਰਲਡ ਵਾਈਡ 4th ਸਪਟੈਂਬਰ ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ ਲਵ ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਬੋਲ ਭਾਵੇਂ ਨਾ ਬੋਲ
6: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
7: ਜੋ ਹੁਕਮ ਮੇਰੀ ਸਰਕਾਰ
6: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
7: ਆਹੋ ਜੀ ਆਹੋ
6: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
8: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
9: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
9: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
10: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ ਅਧੂਰੇ ਪਿਆਰ ਦੀ ਪੂਰੀ ਕਹਾਣੀ
11: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ
10: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ ਰਿਲੀਜ਼ ਹੋਵੇਗੀ 21 ਅਗਸਤ ਨੂੰ
6: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
3: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ
12: ਹਾਏ ਨੀ ਇੰਨਾ ਸੋਹਣਾ ਮੁੰਡਾ ਉਹ ਵੀ ਗੂੰਗਾ
3: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ
13: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ ਤੂੰ ਬੋਲ ਨਹੀਂ ਸਕਦੀ ਉਹਨੇ ਨਹੀਂ ਆਉਣਾ ਤੇਰੇ ਪਿੱਛੇ
3: ਲਵ ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜੈਂਟਸ ਬੋਲ ਭਾਵੇਂ ਨਾ ਬੋਲ ਰਿਲੀਜ਼ਿੰਗ ਵਰਲਡ ਵਾਈਡ 4th ਸਪਟੈਂਬਰ ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ
6: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
14: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
6: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
15: Hey, Julie, Julie, Johnny ka dil tum pe aaya, Julie, tere liye chad jaun suli, tu hi to meri jaan hai, jaan hai, jaan.

0: वेलकम बैक टू रेडियो हांजी हांजी हांजी हांजी। मैं क्या थोड़ा अखाड़े दे अंदर मिथुन चक्रवर्ती दा रंग भी चाहिदा कि नहीं चाहिदा जी?
1: मिथुन चक्रवर्ती अखाड़े च मिथुन चक्रवर्ती दे भी ठुमकल वाली
0: ठीक है कि नहीं है?
1: जिदा नी वो वाला गाना नी कुंदा पुराना भोजपुरी गाना नी राह चलत मुसाफिर मोहलियो रे पिंजर वाली।
0: मैंने कोई पता मेरा फेवरेट फ्रॉम ग्रेट मनोज तिवारी ही हांस देली रिंकिया के पापा। क्या बात है,
1: जिंदगी झंडवा फिर भी घमंडवा।
0: रवि किशन तो वही लाइव जी रहा आजकल अपनी।
1: यस,
0: इतना मशहूर हो गया
1: ऑलवेज। आला डायलॉग तो मैंने पिछले आई थिंक 10-15 साल तो वी आर कीप रिपीटिंग दिस वन। जिंदगी झंडवा फिर भी घमंडवा
0: फिर भी घमंडवा। आजकल नवा चल रहा है उन्होंने, है ना? वो किसी पॉडकास्ट से सबूल क्या है, पैसा Money follows my brother. पहचान बनवाओ अपनी पहचान।
1: Yes.
0: बंदे का पैन कार्ड भी बनवाया हो यार।
1: चलो पहचान पहचान बनाओ तो उसी अपनी पहचान दस दीजिए। ऐसी कृष्णा जी एंड नोनिया पी दियाल जो रख दिए सब ते हास्यां दा ख्याल।
0: वाह क्या बात है, मैंने भी टैगलाइन चाहिए यार। मैंने भी बताऊं मैं क्या कंटिन्यू नहीं करने दूंगा। ਮੈਨੂੰ ਟੈਗਲਾਈਨ ਦੋ ਯਾਰ ਇਦਾਂ
1: ਟੈਗਲਾਈਨ
0: ਸਭ ਦੀ ਖੁਸ਼ੀ ਨਾਲ।
1: ਅੱਛਾ ਚਲੋ ਸਾਨੂੰ ਟੈਗਲਾਈਨ ਦਿੰਨੀ ਹੈ, ਪਹਿਲਾਂ ਦੱਸੋ ਨੌਕ ਨੌਕ।
0: ਹਾਂਜੀ, ਹੂ ਇਜ਼ ਦੇਅਰ?
1: ਠੀਕ
0: ਠੀਕ ਕੌਣ
1: ਮੈਂ ਪੁੱਛਿਆ?
0: ਓ ਯਾਰ ਕੋਈ ਨੀ ਕ੍ਰਿਸ਼ਨਾ, ਬਸ ਸਵਾ ਘੰਟਾ ਹੋ ਰਿਹਾ। ਆਲ ਗੁੱਡ, ਯੂ ਵਿਲ ਗੈਟ ਥਰੂ ਦਿਸ। ਮੇਰੇ ਸਰੋਤੇ ਮੇਰੇ ਨਾਲ ਨੇ, ਮੇਰਾ ਧਿਆਨ ਰੱਖ ਰਹੇ ਨੇ।
1: ਯੈਸ, ਸੋ ਅੱਜ ਫ੍ਰਾਈਡੇ ਦਾ ਦਿਨ, ਅਸੀਂ ਕਰਨੀ ਹੈ 100% ਮਸਤੀ, ਹੋਰ ਕੁਛ ਨਹੀਂ ਕਰਨਾ। ਮਸਤੀ ਕਿਸੇ ਵੀ ਤਰੀਕੇ ਦੀ ਹੋ ਸਕਦੀ ਹੈ, ਗਾ ਕੇ ਹੋ ਸਕਦੀ ਹੈ, ਚੁਟਕਲੇ ਸੁਣਾ ਕੇ ਹੋ ਸਕਦੀ ਹੈ, ਯੂ ਨੋ, ਹੋਰ ਤਾਂ ਕੁਛ ਨਹੀਂ ਕਰਦਾ। ਐਕਟਿੰਗ ਤਾਂ ਨਹੀਂ ਕਰ ਸਕਦੇ, ਐਕਟਿੰਗ ਦੇਖ ਨਹੀਂ ਸਕਦੇ।
0: ਜੇ ਤੁਸੀਂ ਵੌਇਸ ਐਕਟਰ ਹੋ ਤਾਂ ਫਿਰ ਕਰਕੇ ਦਿਖਾ ਦਿਓ।
1: ਹਾਂ, ਵੌਇਸ ਐਕਟਰ ਹੋ ਤਾਂ ਫਿਰ ਤੁਸੀਂ ਕਰ ਸਕਦੇ ਹੋ। ਜੋ ਵੀ ਕਰਿਓ ਉਹੀ ਕਰਿਓ ਜੋ ਅਸੀਂ ਘਰ 'ਚ ਬਹਿ ਕੇ ਸੁਣ ਸੁਣਾ ਸਕੀਏ, ਕਿਸੇ ਦਾ ਦਿਲ ਨਾ ਦੁਖੇ ਔਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ।
0: ਐਂਡ ਜੇ ਹੋਰ ਕੁਛ ਨਹੀਂ ਤਾਂ ਯਾਰ ਆਪਣਾ ਸੁੱਖ ਕਰੋ ਸਾਡੇ ਨਾਲ ਸਾਂਝਾ, ਦੱਸੋ ਬਈ ਕੀ ਹੋਇਆ ਸਭ ਤੋਂ ਵਧੀਆ ਤੁਹਾਡੇ ਨਾਲ ਪੂਰੇ ਹਫ਼ਤੇ ਦੇ ਅੰਦਰ, ਸਾਡੇ ਨਾਲ ਸ਼ੇਅਰ ਕਰੋ, ਮੈਸੇਜ ਦੇ ਥਰੂ ਕਰ ਲਓ। ਸ਼ਾਇਦ
1: ਸੁੱਖ ਮੈਨੂੰ ਇਹ ਲੱਗਿਆ ਯਾਰ ਸੁੱਖ ਜੀ ਤਾਂ ਆਏ ਤਾਂ ਸੀਗੇ ਟਿਊਜ਼ਡੇ, ਮੈਂ ਆਪਣਾ ਸਾਂਝਾ ਕਰਤਾ ਸੁੱਖ। ਮੈਂ ਆਪਣਾ ਦੁੱਖ ਸਾਂਝਾ ਕਰਤਾ।
0: ਮੈਂ ਸਰੋਤਿਆਂ ਨੂੰ ਇਹ ਕਹਿਣਾ ਚਾਹੁੰਦਾ, ਦੇਖੋ ਸਾਡਾ ਮਿਆਰ ਕਿੰਨਾ ਡਾਊਨ ਹੈ ਜੋਕਸ ਦਾ, ਇਸ ਤੋਂ ਮਾੜਾ ਤੁਸੀਂ ਜੋਕ ਮਾਰ ਹੀ ਸਕਦੇ ਹੋ ਨਾ, ਸੋ ਸ਼ਰਮ ਨਹੀਂ ਕਰਨੀ, ਸੰਗਣਾ ਨਹੀਂ, ਕਾਲ ਕਰੋ।
1: ਲੁੱਕ, ਕਪਿਲ ਸ਼ਰਮਾ ਫੇਮਸ ਹੈ,
0: ਹਾਂ
1: ਠੀਕ ਹੈ, ਉਦੋਂ ਜ਼ਿਆਦਾ ਫੇਮਸ ਜਿਹੜਾ ਨਾ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਹੈ।
0: ਹਾਂ, ਪਤਾ ਨਹੀਂ ਕਿਉਂ, ਪਰ ਹਾਂ ਬਹੁਤ ਲੋਕ ਦੇਖਦੇ, ਮਤਲਬ ਲੋਕਾਂ ਨੂੰ ਤਾਂ ਮਤਲਬ ਨਸ਼ਾ ਹੈ ਉਹਦਾ।
1: ਇਟ ਇਜ਼ ਨਸ਼ਾ, ਬਿਕੋਜ਼ ਉਹਦੇ 'ਚ ਕੋਈ ਸਟ੍ਰੈਸ ਨਹੀਂ ਹੈ। ਪੀਜੇ ਆ ਤੁਸੀਂ, ਟੈਂਪਰੇਰੀ ਪੀਜੇ ਮਾਰਿਆ, ਹੱਸੇ, ਅੱਗੇ ਤੁਰ ਪਏ।
0: ਮੈਂ ਨਾ ਉਸ ਦਿਨ ਨੋਨੀਆ ਜੀ ਉਹਨਾਂ ਦਾ ਦੇਖਿਆ, ਉਹ ਅਮੈਰੀਕਾ ਦੇ ਅੰਦਰ ਮੇਰੇ ਖਿਆਲ ਵਾਸ਼ਿੰਗਟਨ ਔਰ ਨਿਊਯਾਰਕ, ਉੱਥੇ ਉਹਨਾਂ ਨੇ ਇੰਡੀਪੈਂਡੈਂਸ ਡੇ ਮਨਾਇਆ, ਪਰੇਡ ਕੱਢੀ ਤੇ ਉਹਨਾਂ ਨੇ ਤਾਰਕ ਮਹਿਤਾ ਦੀ ਟੀਮ ਬੁਲਾਈ ਹੋਈ। ਮੈਂ ਕਿਹਾ ਯਾਰ
1: ਗੁਜਰਾਤੀ ਉੱਤੇ ਜ਼ਿਆਦਾ ਹੋਣਗੇ,
0: ਮੈਂ ਕਿਹਾ ਇਹ ਸੈਂਸ 'ਚ ਨਹੀਂ ਬਣ ਰਹੀ, ਇਹ ਕਿਹੜੇ, ਮੈਂ ਕਿਹਾ ਆਜ਼ਾਦੀ ਸੈਲਾਨੀ ਨੇ, ਸਮਝ ਆ ਨਹੀਂ ਆ ਰਿਹਾ,
1: ਸੈਲਾਨੀ ਘੁਲਾਟੀਏ,
0: ਪਤਾ ਨਹੀਂ ਅਜੀਬ ਜੀ ਚੀਜ਼ ਆ। ਅੱਛਾ, ਕੁਛ ਵੀ ਚੱਲਦਾ ਵੈਸੇ ਆਪਣੇ, ਐਨੀਥਿੰਗ ਦੈਟ ਫਲੋਜ਼ ਇਟ ਫਲੋਜ਼, as simple as that.
1: Exactly, jo dikhta hai wo bikta hai,
0: jo dikhta hai wo bikta hai, hana
1: dekho wo dikh rahe ne,
0: ha unna de
1: on air, ha te unna di wo
0: sitare hai, unna de
1: sitare hai aur
0: prachand,
1: yes
0: prachand, ha prachand,
1: I'm liking, bade time baad mainu koi mila jehda
0: prachand bol raha
1: hai, hindi wale shabd bol raha
0: hai. Thank you eh mera live issue hai, jithe hindi bolni hundi na utthe nikaldi nahi hai, hana ਉੱਥੇ ਸਾਨੂੰ ਕਹਿੰਦੇ ਤੁਹਾਡਾ ਪਿਛੋਕੜ ਕਿੱਥੋਂ, ਕਹਿੰਦੇ ਕਿਆ ਮਤਲਬ ਆਪ ਕਹਾਂ ਸੇ ਹੈ ਆਪ, ਇਹ ਯਾਰ ਇਹ ਵਾਲਾ ਨਾ ਜੀਜਾ ਜੀ ਫਿਲਮ ਦੇ ਅੰਦਰ ਬਹੁਤ ਵਧੀਆ ਸੀ, ਤੁਸੀਂ ਦੇਖੀ ਜੀਜਾ ਜੀ ਫਿਲਮ ਦੇਖੀ ਆ?
1: Yes.
0: ਮਤਲਬ ਚਲੋ ਜਿਨ੍ਹਾਂ ਨੇ ਨਹੀਂ ਦੇਖੀ ਉਹਨਾਂ ਲਈ ਆਪਾਂ ਰੈਕਮੈਂਡੇਸ਼ਨ ਦੇਣੀ ਹੁੰਦੀ ਹੈ ਨਾ, ਬੈਸਟ ਫਿਲਮ ਐਵਰ, ਜਸਪਾਲ ਭੱਟੀ, ਘੁੱਗੀ, ਜਸਵਿੰਦਰ ਭੱਲਾ ਸਾਹਿਬ, ਕਿਆ ਅਮੇਜ਼ਿੰਗ ਕਾਮੇਡੀ। ਇਟਸ ਬੇਸਿਕਲੀ ਜੋ ਹੁੰਦਾ ਨਾ ਸਾਡੇ ਸਾਰਿਆਂ, ਹੈ ਨਾ, ਸਮਾਜ ਦੇ ਅੰਦਰ ਕੀ ਜੀਜਾ ਜੀ ਉਹ ਕਹਾਣੀ ਹੈ ਕਿ ਹਰ ਕੋਈ ਜੀਜਾ ਪਰ ਕੋਈ ਸਾਲਾ ਵੀ ਤੇ ਹੈ, ਬੜੀ ਨਾ ਨੁਆਂਸ ਜਿਹੜੀ ਸਟੋਰੀ ਹੈ, ਇੰਨੀ ਮਜ਼ੇਦਾਰ ਹੈ ਨਾ, ਟੈਲੀਫਿਲਮ ਜਿਸ ਤਰ੍ਹਾਂ ਆਉਂਦੀ ਹੈ ਪਹਿਲੇ, ਉਹ ਸੀ ਅਮੇਜ਼ਿੰਗ ਵਰਕ।
1: ਜਿਹੜੀ ਜਸਪਾਲ ਭੱਟੀ ਦੀ ਕਾਮੇਡੀ ਸੀ ਨਾ, ਦੈਟ ਵਾਜ਼ ਬਹੁਤ ਹੀ
0: ਪੜ੍ਹੀ ਲਿਖੀ
1: ਸੀ, ਵੇ ਹੈਡ ਫਰੋਮ ਦੇਅਰ ਟਾਈਮ। ਮਤਲਬ ਇੱਕ ਵਾਰੀ ਮੈਨੂੰ ਯਾਦ ਆ, ਮੈਨ ਆਈ ਵਾਜ਼ ਲਿਟਲ, ਆਈਲ ਟੈਲ ਯੂ ਰਾਈਟ, ਉਦੋਂ ਨਾ ਸੁਖਣਾ ਝੀਲ ਸੁੱਕੀ ਹੋਈ ਸੀਗੀ, ਤੇ ਉਹਨਾਂ ਨੇ ਕੀ ਕੀਤਾ, ਜਾ ਕੇ ਨਾ ਥਾਂ ਥਾਂ ਚੰਡੇ ਲਾ ਤੇ, ਝੀਲ ਮੇ ਤੈਰਨਾ ਮਨਾ ਹੈ।
0: ਗੁੱਡ
1: ਯੇ ਸੋ ਉਹਨਾਂ ਦੀ ਕਾਮੇਡੀਜ਼
0: ਫਿਲਹਾਲ ਮੇਰਾ ਚਿਹਰਾ ਬਣਿਆ ਪੈਣਾ ਤੁਹਾਡੀਆਂ ਗੱਲਾਂ ਸੁਣ ਕੇ ਉਹ ਪ੍ਰਧਾਨ ਦਾ ਵੀ ਇਹ ਰਹਿੰਦਾ ਕੀ ਹੋ ਰਿਹਾ ਤੁਸੀਂ ਦੇਖੋ ਜਸਪਾਲ ਭੱਟੀ ਸਾਹਿਬ ਦੀ ਕਾਮੇਡੀ ਕਿੰਨੀ ਜ਼ਿਆਦਾ ਅੱਜ ਵੀ ਰੈਲੇਵੈਂਟ ਹੈ ਕਿ ਆਹ ਹੁਣ ਰੀਲਾਂ ਤੇ ਅਹੀ ਜੈਨਜ਼ੀ ਜੈਨ ਐਲਫਾ ਸ਼ੇਅਰ ਕਰ ਰਹੇ ਦੇ ਡੋਂਟ ਨੋ ਹਿਜ਼ ਲੈਗੇਸੀ ਪਰ ਉਹ ਰੀਲ ਉਹਨਾਂ ਦੀ ਉਹ ਫਲੋਪ ਸ਼ੋਅ ਤੋਂ ਚੱਕ ਕੇ ਕਿ ਉਹ ਪੇਪਰ ਲੀਕ ਹੋ ਗਿਆ ਤੇ ਉਹਦੇ ਉੱਪਰ ਬਣਾਈ ਕਿ ਪੇਪਰ ਲੀਕ ਹੋ ਗਿਆ ਸਾਰੇ ਭਾਗ ਕੇ ਜਾ ਰਹੇ ਹਨ ਕਹਿੰਦੇ ਕਿਉਂ ਜਾ ਰਹੇ ਹਾਂ ਕਹਿੰਦੇ ਉਹ ਇਹ ਮਾਂ ਬਾਪ ਹੈ ਬੱਚੋਂ ਕੇ ਪੇਪਰ ਖਰੀਦਣੇ ਜਾ ਰਹੇ ਹੈ ਮਤਲਬ ਕਿਆ ਕਮੈਂਟਰੀ
1: ਕਮੈਂਟਰੀ ਮਤਲਬ ਉਸ ਚੀਜ਼ ਨੂੰ ਉਸ ਟਾਈਮ ਚ ਪਹਿਚਾਨਣਾ ਔਰ ਉਸ ਚੀਜ਼ ਨੂੰ ਅੱਗੋਂ ਉਹਨੂੰ ਸਟਾਇਰ ਬਣਾ ਕੇ ਪੇਸ਼ ਕਰਨਾ ਇਟ ਵਾਜ਼ ਅ ਥਿੰਗ
0: ਬਿਗ ਡੀਲ ਇਹ ਗੱਲ ਤੇ ਹੈ
1: ਇਟ ਇਜ਼ ਇਟ ਇਜ਼ ਸੋ ਯੇ ਐਂਡ ਦੈਨ ਵਿਵੇਕ ਸ਼ੌਕ ਵਾਜ਼ ਗੁੱਡ ਐਜ਼ ਵੈਲ
0: ਵਿਵੇਕ ਸ਼ੌਕ ਵਾਜ਼ ਗੁੱਡ ਐਜ਼ ਵੈਲ ਐਂਡ ਜਿਨ੍ਹਾਂ ਨੂੰ ਸ਼ੌਕ ਹੈ ਸਾਨੂੰ ਕਾਲ ਕਰਨ ਦਾ ਉਹਨਾਂ ਦੀ ਲੜੀ ਲੱਗ ਚੁੱਕੀ ਹੈ ਸਾਡੇ ਕੋਲ
1: ਸਫਰ
0: ਵੇਲਿਆਂ ਕਰੀਏ ਹੌਲੀ ਹੌਲੀ
1: ਯੈਸ ਪਲੀਜ਼
0: ਸਭ ਤੋਂ ਪਹਿਲੇ ਕਾਲਰ ਨੇ ਜੀ ਅਗੇਨ ਬਾਕੀ ਸਾਰੇ ਕਾਲਰਸ ਪਲੀਜ਼ ਆਪਣਾ ਜਿਹੜਾ ਫੋਨ ਆ ਮਿਊਟ ਤੇ ਰੱਖਣਾ ਜੀ ਸਭ ਤੋਂ ਪਹਿਲੇ ਕਾਲਰ ਨੇ ਜੀ 865-865 ਜੀ ਤੁਸੀਂ ਆਉਣੇ ਰਹੋ ਹੈਲੋ ਹੈਲੋ ਹੈਲੋ ਹੈਲੋ ਹੈਲੋ
2: ਜੀ
1: ਸਤਿ ਸ਼੍ਰੀ ਅਕਾਲ ਜੀ ਆਪ ਜੀ ਦਾ ਸ਼ੁਭ ਨਾਮ ਜੀ
2: ਮੇਰਾ ਜੀ ਟੋਨੀ ਟੋਨੀ ਚਾਹਲ
1: ਟੋਨੀ ਚਾਹਲ ਵੈਰੀ ਨਾਈਸ ਨੇਮ ਟੋਨੀ ਜੀ
0: ਇਧਰ ਨਾਮ ਦਾ ਬੰਦਾ ਯੰਗ ਹੀ ਰਹਿੰਦਾ
1: ਯੈਸ
0: ਕਦੀ ਟੋਨੀ ਅੰਕਲ ਹੁੰਦਾ ਹੀ ਨਹੀਂ
1: ਜਿੱਦਾਂ ਜਿੱਦਾਂ ਇੱਕ ਨੇਮ ਆ ਰਾਣੀ
0: ਪਹੁੰਚ ਗਏ ਤੁਸੀਂ ਗੱਲਾਂ ਸੁਣਨੀ ਆ ਫਿਰ ਬਾਜੋ ਤੁਸੀਂ ਆਪ ਨਾ ਆਪਣੇ ਫ੍ਰੀ ਟਾਈਮ ਚ ਦੇਖਣਾ ਕੀ ਹੋਇਆ ਕੀ ਹੈ ਵਿਆਖਿਆ ਤੁਸੀਂ ਫਿਰ ਅਗਲੇ ਹਫਤੇ ਦੱਸਣੀ ਕੀ ਹੋਇਆ ਸੀ
1: ਜੀ ਟੋਨੀ ਜੀ
0: ਕੀ ਸੁਣਾਓਗੇ ਜੀ
2: ਹਾਂਜੀ
0: ਗੁੰਜਾਇਸ਼ ਤੇ ਹੈ ਜਾਂ ਫਿਰ ਤੁਸੀਂ ਇਸ ਤਰ੍ਹਾਂ ਕਰੋ
1: ਜੋ ਤੁਸੀਂ ਕਹਿੰਦੇ ਇਹ ਠੀਕ ਹੈ ਉਦੋਂ ਬਾਅਦ ਕੱਟ ਜਾਂਦੀ ਹੈ
2: ਅੱਛਾ ਇੱਕ ਸੈਕਿੰਡ
0: ਹਾਂ ਹੁਣ ਠੀਕ ਹੈ ਹਾਂਜੀ ਬੈਟਰ ਹੈ ਜੀ ਬਿਲਕੁਲ
1: ਮੱਚ ਪਤਾ
2: ਅੱਛਾ ਮੈਂ ਕਿਹਾ ਉਹ ਤੁਸੀਂ
0: ਟੋਨੀ ਜੀ ਇਸ ਤਰ੍ਹਾਂ ਕਰਦੇ ਆਪਾਂ ਨਾ ਤੁਸੀਂ ਬੈਟਰ ਕਰ ਲਓ ਆਪਾਂ ਨਾ ਤਦ ਤੱਕ ਅਗਲਾ ਕਾਲਰ ਲੈ ਲੈਂਦੇ ਤੁਸੀਂ ਮਿਊਟ ਤੇ ਕਰ ਲਓ ਤੇ ਤੁਸੀਂ ਫਿਗਰ ਆਊਟ ਕਰ ਲਓ ਤੇ ਜੀ ਸਾਡਾ ਨੈਕਸਟ ਕਾਲਰ ਹੈ ਜੀ ਜਗ ਫਤਿਹ ਆਸੀ ਜੀ ਇਹ ਫਿਰ ਜਗ ਫਤਿਹ ਤੇ
1: ਜਗ ਫਤਿਹ ਸਵੇਰੇ ਆਏ ਸੀ
0: ਸਵੇਰੇ ਆਏ ਸੀਗੇ ਹਨਾ ਇਹ ਬਿਗ ਜਗ ਫਤਿਹ ਹੋਣਗੇ ਫਿਰ
1: ਆਈ ਥਿੰਕ ਸੋ ਹੈਲੋ ਸਵੇਰੇ ਤੁਸੀਂ ਲਵਾਤੀ ਸੀ ਹਾਂਜੀ ਕਹਿ ਕੇ
0: ਅੱਛਾ
2: ਥੋੜਾ
0: ਜਿਹਾ ਹੋ ਗਈ
1: ਦਿਲ ਦੀ ਭੜਾਸ ਗੱਡੀ ਸੀਗੀ
0: ਠੀਕ ਹੈ
2: ਅੱਛਾ
0: ਵੈਸੇ ਆ ਤਰੀਕਾ ਸਹੀ ਆ ਬੰਦਾ ਕੰਮ ਹੋਵੇ ਸੁਣਾ ਦੋ ਕੋਈ ਗੱਲ ਨੀ ਯਾਰ ਕਿਸੇ ਨੇ ਇੰਪਰਸੀਨੇਟ ਕਰਤਾ ਮੈਂ ਤੇ ਸੀ ਨਹੀਂ ਮੈਂ ਸੀ ਹੀ ਨਹੀਂ
3: ਇਹ ਰੀਅਲ ਯਾਰ ਨੋਨੀ ਦੀ ਇਹ ਸੱਚੀ ਗੱਲ ਹੈ ਕਿ ਨਾ ਟੋਕੜ ਕਈ ਆ ਜਾਂਦੀ ਹੈ 5-7 ਸਾਲਾਂ ਬਾਅਦ ਨਾ
1: ਯੈਸ
3: ਵਿੱਚ ਗੁਣ ਵੜਦੇ ਜਾਂਦੇ
1: ਹੁੰਦੇ ਇਹ ਦੇਖੋ ਇੱਕ ਇੱਕ ਇੱਕ ਨਹੀਂ ਤਾਂ ਦੂਸਰੇ ਚ ਆ ਹੀ ਜਾਂਦੀ ਹੈ ਕਿਤੇ ਮੀਆਂ ਚ ਆ ਜਾਂਦੀ ਹੈ ਕਿਤੇ ਬੀਬੀ ਚ ਆ ਜਾਂਦੀ ਹੈ
0: ਮੈਂ ਤੇ ਇਹ ਸੋਚ ਰਿਹਾ ਕਿ ਤੁਸੀਂ ਲੋਕ ਓਵਰਸੀਜ਼ ਇਹ ਗੱਲਾਂ ਕਰਦੇ ਪਿਓ ਇੱਕ ਤਾਂ ਕਪੂਰ ਦਾ ਇੰਨਾ ਤਗੜਾ ਤੁਸੀਂ ਆਈਡੀਆ ਲੈ ਕੇ ਬੈਠੇ ਪਏ ਹੋ
1: ਕੰਟੈਂਟ ਕਰੀਏ ਕਰੀ ਜਾਂਦੇ
0: ਹੋ ਉਹਨੂੰ ਪਿਚ ਕਰੋ ਮਿਲੀਅਨ ਸ਼ਿਲੀਅਨ ਕਮਾਓ ਤੁਸੀਂ ਲੋਕ ਉਹ ਵਿਚਾਰੀ ਹੈ ਤਾਂ ਕਿਵੇਂ ਜਨਾਨੀਆਂ ਦਿਹਾੜੇ ਲੱਗੀ ਪਈ ਹੈ ਉਹ ਨਵੇਂ ਰਾਹ ਪਾਓ ਉਹਨੂੰ
1: ਕਿਆ ਕਹਾ ਕਿਆ ਕਹਾ ਕਿਆ ਕਹਾ
3: ਜੀ
0: ਜੀ ਕੀ ਸੁਣਾਉਂਗੇ ਸਾਨੂੰ?
3: ਮੈਨੂੰ ਆਂਦਾ ਤੇ ਹੈ ਨਹੀਂ ਨੋਨੀਆ ਦੀ ਨੂੰ, ਪਤਾ ਮੈਂ ਸ਼ਹਿਰੋ ਸ਼ਹਿਰੀ ਬਹੁਤ ਦੂਰ ਹੈ ਚੀਜ਼ਾਂ ਤੋਂ, ਪਰ ਇੱਕ ਤੇ ਮੈਨੂੰ ਨਾ ਸਵੇਰੇ ਨੀਤੂ ਦੀ ਨੇ ਕਾਲ ਕੀਤੀ ਸੀ, ਉਹਨਾਂ ਤੋਂ ਯਾਦ ਆਇਆ ਮੈਨੂੰ ਵੀ ਮੇਰੀ ਇੱਕ ਰਿੰਗ ਗੁਆਚ ਗਈ ਸੀ ਤੇ ਮੈਨੂੰ ਇੱਕ ਸਾਲ ਬਾਅਦ ਲੱਭੀ, ਉਹ ਪੂਰੇ ਇੱਕ ਸਾਲ ਬਾਅਦ।
1: ਵਾਓ
0: ਵਾਹ, ਕਿਆ ਬਾਤ ਹੈ।
3: ਦੀਵਾਲੀ ਦੇ ਸਫਾਈਆਂ ਤੇ ਗੁਆਚੀ ਸੀ, ਦੀਵਾਲੀ ਦੀਆਂ ਸਫਾਈਆਂ ਤੇ ਲੱਭੀ।
1: ਇਹਦਾ ਮਤਲਬ ਵਿੱਚ ਵਿਚਾਲੇ ਸਫਾਈ ਨੀ ਕਰਦੇ
0: ਇਹਦੇ ਅੰਦਰ? ਦੇਖੋ ਇਹ ਵੀ ਗੱਲ ਹੈ ਕਿ ਇਹਦਾ ਸ਼ਾਇਦ ਨਾ ਸਿਗਨਲ ਹੈ ਰੱਬ ਦਾ ਕਿ ਨਾ ਹੀ ਕਰਿਆ ਕਰੋ, ਐਵੇਂ ਇੰਨੀ ਜਹਿਮਤ ਉਠਾਣੀ ਕਿਉਂ। ਇਹ ਵੀ ਠੀਕ ਹੈ।
1: ਨਹੀਂ ਨਹੀਂ, ਆਈ ਬਿਲੀਵ ਯੂ ਹੁੰਦਾ ਆ।
3: ਆਪਣਾ ਘਰ ਜਦੋਂ ਸ਼ਿਫਟ ਕੀਤਾ, ਨਵੇਂ ਘਰ ਮੂਵ ਹੋਏ ਤੇ ਉਦੋਂ ਸਫਾਈਆਂ ਕਰਦੇ ਸੀ ਦੀਵਾਲੀ ਦੇ ਲਾਗੇ ਤੇ ਉਦੋਂ ਗੁਆਚ ਗਈ। ਮੈਂ ਐਵਰੀ ਡੇ ਰੋਇਆ ਕਰਾਂ, ਲਾਈਕ ਕਿਉਂਕਿ ਮੇਰੀ ਨਾ ਪੰਨਾ ਪਾਇਆ ਹੋਇਆ ਸੀ ਤੇ ਮਤਲਬ ਉਤਾਰਨਾ ਨੀ ਸੀ, ਉਦੋਂ ਗੁੰਮ ਹੀ ਗਿਆ ਤੇ ਨਹੀਂ ਲੱਭਾ। ਚਲੋ ਤਿੰਨ ਚਾਰ ਮਹੀਨੇ ਚੱਲਦੀ ਰਹੀ, ਫਿਰ ਮੈਂ ਛੱਡਤਾ, ਮੈਂ ਹੁਣ ਹੁਣ ਹੈ ਨੀ, ਮੇਰੀ ਕਿਸਮਤ ਚ ਨੀ ਹੋਣੀ ਹੈ ਨਾ। ਓਕੇ, ਤੇ ਜਦੋਂ ਦੀਵਾਲੀ ਨੈਕਸਟ ਈਅਰ ਦੀਵਾਲੀ ਮਤਲਬ ਆਉਂਦੀ ਹੈ ਤੇ ਮੈਂ ਸਫਾਈਆਂ ਕਰਦੀ ਪਈ ਹਾਂ ਤੇ ਲੱਕੀ ਦੇ ਇਹਨਾਂ ਦੇ ਜਿਹੜੇ ਕੰਮ ਵਾਲੇ ਕੱਪੜੇ ਜਿੱਦਾਂ ਨਵੇਂ ਰੱਖੇ ਹੋਏ ਸੀ ਲੈ ਕੇ, ਤੇ ਉਹ ਮੈਂ ਬੈਗ ਖੋਲਿਆ, ਮੈਂ ਕਿਹਾ ਯਾਰ ਤੁਸੀਂ ਹੁਣ ਆਹ ਕੰਮ ਵਾਲੇ ਕੱਪੜੇ ਪਾਉਣੇ ਸ਼ੁਰੂ ਕਰ ਦਿਓ ਆਹ ਕਲਰ, ਤੇ ਉਹ ਦਿੱਕਤ ਉਹਦੇ ਵਿੱਚ ਪਈ। ਮੈਂ ਕਿਹਾ ਤੂੰ ਪਹਿਲਾਂ ਹੀ ਪਾ ਲੈਂਦੇ ਕੰਮ ਵਾਲੇ ਕੱਪੜੇ।
1: ਇਹ ਸਾਰਾ ਕਸੂਰ ਹੀ ਲੱਕੀ
0: ਦਾ ਹੈ ਬੰਦਾ, ਗਾਣਾ ਸੁਣਾ ਦੇਣਾ ਸੀ ਨਾ ਹੀਰੇ ਦੀ ਅੰਗੂਠੀ ਫੜ ਕੇ ਕਿ ਪੰਨਾ ਕੀ
1: ਤਮੰਨਾ,
0: ਕੀ ਪਤਾ ਲੱਭ ਜਾਂਦਾ। ਰੇਡੀਓ ਹਾਂਜੀ ਦੇ ਹਵਾਲੇ ਤੁਹਾਨੂੰ ਸਾਰੀ ਬੀਬੀਆਂ ਨੂੰ ਇੱਕ ਨਿਊ ਇਨਵੈਸਟਮੈਂਟ ਸਟ੍ਰੈਟੇਜੀ ਅੱਜ ਤੁਹਾਡੇ ਤੱਕ ਪਹੁੰਚਦੀ ਕੀਤੀ ਹੈ ਜੀ ਅਸੀਂ। ਬੀਬੀਆਂ ਜੇ ਸੁਪਰ ਹੀਰੋ ਸੋ ਡੋਂਟ ਵੇਅਰ ਕੇਪਸ।
3: ਇੱਕ ਛੋਟੀ ਜੀ ਮੇਰੀ ਅੱਜ, ਕਿਉਂਕਿ ਮੈਂ ਬਹੁਤ ਟਾਈਮ ਬਾਅਦ ਕਿਤੇ ਕਾਲ ਕਰਦੀ ਹੁੰਦੀ ਆ, ਮੇਰਾ ਲੱਗੇ ਕਿ ਅੱਜ ਮੇਰਾ ਦਿਲ ਕਰਦਾ ਗੱਲ ਕਰਨ ਨੂੰ। ਇੱਕ ਨਾ ਨੁਨੀ ਦੀ, ਤੁਸੀਂ ਕਹਿੰਦੇ ਸੀ ਕਿ ਵਿਆਹਾਂ ਦੇ ਵਿੱਚ ਡੀਜੇ ਹਨਾ ਜ਼ਿਆਦਾਤਰ ਲੋਕੀ ਲਗਾਉਂਦੇ ਆ, ਮੇਰੀ ਨਾ ਦਾਦੀ ਜੀ ਦੇ ਨਾਲ ਮੇਰੀ ਜੋੜੀ ਜਿੱਦਾਂ ਆਪਾਂ ਕਹਿੰਦੇ ਨੀ ਪਹਿਲਾਂ ਗਾਉਂਦੇ ਸੀਗੇ ਤੇ ਮੇਰੀ ਨਾ ਉਹਨਾਂ ਨਾਲ ਜੋੜੀ ਹੁੰਦੀ, ਤੇ ਜਦੋਂ ਜਿੱਦਾਂ ਉਹ ਫਰੰਟ ਤੇ ਉਹਨਾਂ ਦੀ ਸਿਸਟਰ ਹੁੰਦੇ ਮੇਰੀ ਦਾਦੀ ਜੀ ਦੇ ਰੀਅਲ ਹਨਾ ਭੈਣ, ਤੇ ਉਹ ਆਪਣੀ ਬੇਟੀ ਨਾਲ ਗਾਉਂਦੇ ਤੇ ਦਾਦੀ ਜੀ ਮੈਨੂੰ ਕਹਿੰਦੇ ਤੂੰ ਮੇਰੇ ਨਾਲ ਗਾਣਾ ਆ। ਤੇ ਅਸੀਂ ਨਾ, ਮੈਨੂੰ ਯਾਦ ਹੈ ਪਰ ਮੈਂ ਹੁਣ ਭੁੱਲ ਗਈ ਹਾਂ, ਉਹ ਨਾ ਜਦੋਂ ਕੁੜੀ ਦੀ ਡੋਲੀ ਤੁਰਦੀ ਹੈ ਨਾ ਤੇ ਉਦੋਂ ਕਹਿੰਦੇ ਹੁੰਦੇ ਸੀਗੇ ਕਿ ਬੀਬੀ ਛੱਡਣੀ ਪੀੜੀ ਦੀ ਡੋਰ
1: ਡੋਰਾ
3: ਵੀ ਸਾਡਾ ਨਹੀਂ ਜੋਰਾ ਵਾਲੇ ਲੈ ਚੱਲੇ ਹਨਾ। ਹਾਂਜੀ, ਤੇ ਬੀਬੀ ਛੱਡਣੀ ਪੀੜੀ ਦਾ ਪਾਵਾ ਸਾਡਾ ਨਹੀਂ ਹੁੰਦਾ ਵਾ, ਮੈਨੂੰ ਯਾਦ ਆ। ਤੇ ਮੈਂ ਨਾ ਜਦੋਂ ਹੇਕ ਨਾ ਲਾਉਂਦੀ, ਮੇਰੀ ਦਾਦੀ ਨੇ ਮੇਰੀ ਚੁੰਡੀ ਵੱਢਣੀ, ਹੇਕ ਲਾ ਉੱਚੀ ਦੇ।
1: ਜਾਂਦੀ ਵੀ ਹੈ ਹੇਕ, ਤੁਸੀਂ ਉਦਾਂ ਲਾਓਗੇ ਨਾ ਹੇਕ ਕਦੇ ਨੀ ਉੱਚੀ ਜਾਂਦੀ। ਜਦੋਂ ਤੁਸੀਂ ਦੋ ਜਾਣਿਆਂ ਜਾਂ ਤਿੰਨ ਜਾਣਿਆਂ ਨਾਲ ਮਿਲ ਕੇ ਲਾਉਂਦੇ ਹੋ ਨਾ, ਉਹ ਚ ਕੀ ਹੁੰਦਾ ਕਿ ਇੱਕ ਜਣਾ ਥੋੜਾ ਜਿਹਾ ਹਲਕਾ ਜਿਹਾ ਗੈਪ ਲੈ ਲੈਂਦਾ ਹੈ, ਇੰਨਾ ਦੂਸਰਾ ਜਣਾ ਫਿਰ ਉੱਥੋਂ ਖਿੱਚੀ ਰੱਖਦਾ ਉਹਨੂੰ।
3: ਤੇ ਏਦਾਂ ਇਹ ਚੀਜ਼ਾਂ ਯਾਦ ਆ ਜਾਂਦੀਆਂ ਨਾ ਕਈ ਵਾਰੀ, ਆਪਾਂ ਏਦਾਂ ਕਰਦੇ ਹੁੰਦੇ ਸੀ, ਹੁਣ ਭੁੱਲ ਗਏ ਹਾਂ, ਕੋਈ ਕਰਦਾ ਵੀ ਨੀ ਤੇ ਆਪਾਂ ਨੂੰ ਆਪ ਨੂੰ ਵੀ ਗੀਤ ਗਾਉਂਦੇ ਆ ਵਿਆਹਾਂ ਚ, ਸ਼ਰਮ ਜੀ ਆਉਂਦੀ ਹੈ ਇੱਕ ਤਰ੍ਹਾਂ ਦੀ ਕਿ
1: ਨਹੀਂ, ਕਿਉਂਕਿ ਸਾਥ ਕੋਈ ਸਾਥ ਹੋਰ ਦਿੰਦਾ ਨੀ ਹੈਗਾ ਨਾ,
3: ਦਿੰਦਾ ਨੀ ਹੈ। ਹਾਂਜੀ,
1: ਐਂਡ ਦੈਨ ਯੂ ਸਟਾਰਟ ਟੂ ਫੀਲ ਔਕਵਰਡ ਕਿ ਯਾਰ ਕੀ ਹੋ ਰਿਹਾ ਹੈ ਨਾ।
0: ਇਹ ਜ਼ਿਆਦਾ ਹੈ ਨਾ, ਥੋੜਾ ਕਹਿ ਲਓ ਆਪਾਂ ਐਂਬੈਰਸਮੈਂਟ ਪ੍ਰੋਬਲਮ ਕਹਿ ਲਓ ਜਾਂ ਈਗੋ ਇਸ਼ੂ ਕਹਿ ਲਓ ਹੈ ਨਾ, ਪਰ ਦੋਨਾਂ ਚੋਂ ਇੱਕ
1: ਥੋੜਾ ਜਿਹਾ ਨਾ ਔਕਵਰਡ ਜੀ ਸਿਚੁਏਸ਼ਨ ਹੋ ਜਾਂਦੀ ਹੈ। ਯੈਸ,
3: ਹਾਂ ਇਹ ਚੀਜ਼ ਹੈਗੀ ਹੈ, ਕਿਉਂਕਿ ਪਹਿਲੇ ਤੇ ਜਿੱਦਾਂ ਕੋਈ ਸਾਡੇ ਅੱਜ ਵੀ ਹੈਗਾ ਨੂਨੀਆ ਦੀ ਮਤਲਬ ਮਾਲਵੇ ਦੇ ਵਿੱਚ ਰਿਵਾਜ ਕਿ ਜੇ ਪ੍ਰਾਹੁਣਾ ਘਰ ਜਾਂਦਾ ਹੈ ਨਾ ਨਵਾਂ, ਜਿੱਦਾਂ ਨਵਾਂ ਨਵਾਂ ਵਿਆਹ ਹੁੰਦਾ ਸਹੁਰਿਆਂ ਦੇ ਘਰ ਜਾਂਦੇ ਤੇ ਸਾਲੀਆਂ ਦੋਹੇ ਲਾਉਂਦੀਆਂ, ਦੋਹਾ ਸਮਝਦੇ ਤੁਸੀਂ, ਉਹ ਜਿੱਦਾਂ ਕੁਛ ਖਾਣ ਬਹਿੰਦਾ ਆ ਜਾਂ ਕੁਛ ਵੀ ਉਹ ਮਤਲਬ ਮੰਜੇ ਤੇ ਬਹਿੰਦਾ ਕੋਈ, ਜਾਂ ਤਾਂ ਮਜ਼ਾਕ ਕਰਦੇ ਤੇ ਜਾਂ ਉਹਨੂੰ ਕਹਿੰਦੇ ਆਪਦੇ ਘਰੋਂ ਭੁੱਖਾ ਆਇਆ ਸੀ, ਇੱਦਾਂ ਕੋਈ ਉਹਦੀ ਭੈਣ ਨੂੰ ਅਟੈਚ ਕਰ
1: ਕੱਲਾ ਕਿਉਂ ਆਇਆ, ਮਾਂ ਨੂੰ ਕਿਉਂ ਨੀ ਲੈ ਆਇਆ,
3: ਮਾਂ ਨੂੰ ਕਿਉਂ ਨੀ ਲੈ ਆਇਆ। ਹਾਂਜੀ, ਇਹ ਚੀਜ਼ਾਂ ਮਿਸ ਹੋ ਗਈਆਂ ਆ, ਹੁਣ ਹੈ ਨੀ ਗੀਆਂ।
1: ਜੀਜਾ ਅੱਜ ਦੀ ਘੜੀ ਕੱਲਾ ਕਿਉਂ ਆਇਆ, ਮਾਂ ਨੂੰ ਨਾ ਲਿਆਇਆ, ਮਾਂ ਤੇਰੀ ਕਿੱਥੇ ਕਿੱਥੇ ਵਗਲੀ ਆ?
3: ਮੈਨੂੰ ਯਾਦ ਹੈ ਮੇਰੇ ਫੁੱਫੜ ਜੀ ਦੋਨਾਂ ਦਾ ਮਤਲਬ ਭੂਆ ਜੀ ਦਾ ਵਿਆਹ ਮੇਰੇ ਮਤਲਬ ਹੁੰਦੇ ਆ ਨਾ, ਮੈਨੂੰ ਪੂਰੀ ਸੁਰਤ ਦੇ ਵਿੱਚ ਹੋਇਆ, ਤੇ ਮੇਰੇ ਛੋਟੇ ਭੂਆ ਜੀ ਨਾ ਮੇਰੇ ਵੱਡੇ ਫੁੱਫੜ ਜੀ ਜਦੋਂ ਪਹਿਲੀ ਵਾਰ ਆਏ ਤੇ ਰਸਗੁੱਲੇ ਹੁੰਦੇ ਆ ਨਾ ਬਣਾਏ, ਤੇ ਉਹਨਾਂ ਚ ਮਿਰਚਾਂ ਪਾਈਆਂ ਪ੍ਰਸ਼ਾਦ ਬਣਾਉਂਦੇ ਆ, ਮਤਲਬ ਮਠਿਆਈ ਜਿੰਨੀ ਮਰਜ਼ੀ ਹੋਵੇ ਪਰ ਜਿਹੜਾ ਪ੍ਰਸ਼ਾਦ ਬਣਾਉਣਾ ਆ ਆਏ ਗਏ, ਤੇ ਉਹ ਸਾਡੇ ਅੱਜ ਵੀ ਮਤਲਬ ਚੱਲਦਾ ਰਿਵਾਜ਼। ਪ੍ਰਸ਼ਾਦ ਦੇ ਵਿੱਚ ਨਮਕ ਪਾਇਆ ਮੇਰੀ ਭੂਆ ਜੀ ਤੇ ਮੇਰੇ ਫੁੱਫੜ ਜੀ ਨਾ ਖਾ ਸਕਣ ਨਾ ਨਗਾ
1: ਸਕਣ, ਪਰ ਉਹ ਵਾਲਾ ਜਿਹੜੇ ਮਜ਼ਾਕ ਹੁੰਦੇ ਸੀ ਨਾ, ਪੂਰੀ ਜ਼ਿੰਦਗੀ ਤੁਸੀਂ ਉਹਨਾਂ ਨੂੰ ਯਾਦ ਕਰਕੇ
0: ਹਾਂ ਮਤਲਬ
1: ਇੱਕ ਰਿਸ਼ਤੇ ਦੀ ਮਿਠਾਸ ਬਣਾਈ ਰੱਖਦੇ ਸੀਗੇ।
0: ਹਾਂ ਹਾਂ ਬਿਲਕੁਲ, ਆ ਦੇਖੋ ਹੁਣ ਕੋਰ ਮੈਮਰੀਜ਼ ਵੀ ਸਾਡੇ ਨਾਲ ਸ਼ੇਅਰ ਕਰ ਰਹੇ
1: ਹਾਂ,
0: ਸਹੀ ਗੱਲ ਆ।
3: ਹਾਂਜੀ ਹੁਣ ਅੱਜ ਕੱਲ ਤੇ ਮੰਜਾ ਵੀ ਨਹੀਂ ਹੈਗਾ ਕਿਤੇ, ਮਤਲਬ ਆਪਾਂ ਹੁਣ ਇੱਥੇ ਬਾਹਰ ਆ ਕੇ ਤੇ ਸ਼ੌਂਕ ਨਾਲ ਰੱਖੇ, ਪਰ ਇੰਡੀਆ ਵੀ ਅੱਜ ਕੱਲ ਗੈਬ ਹੋ ਗਿਆ ਕਾਫੀ।
1: ਓ ਯੈਸ, ਇੰਡੀਆ ਚ ਤਾਂ ਆਈ ਥਿੰਕ ਜ਼ਿਆਦਾ ਗੈਬ ਹੋ ਗਿਆ ਸੀ, ਫਿਰ ਵੀ ਪਿਆਰ ਕਰਦੇ ਉੱਥੇ ਤਾਂ ਪਤਾ ਹੀ ਨਹੀਂ ਆ।
0: ਉਹ ਹੈ ਨਾ ਤੁਸੀਂ ਜਦੋਂ ਦੂਰ ਹੋ ਤੁਹਾਨੂੰ ਜ਼ਿਆਦਾ ਵੈਲਿਊ ਆਉਂਦੀ ਚੀਜ਼ ਦੀ, ਮੇਨ ਗੱਲ ਇਹ ਹੈ।
3: ਉਹਦੀ ਚਾਦਰ ਜਿੱਦਾਂ ਵਾਈਟ ਬਿਛਾਉਂਦੇ ਆ, ਪ੍ਰਾਹੁਣਾ ਆਉਂਦਾ ਤਾਂ ਪ੍ਰੋਪਰ ਕੱਢੀ ਹੋਈ ਉਹ ਜਿਹੜੀ ਹੁੰਦੀ ਆ ਨਾ ਪੂਰੀ ਕੱਢੀ ਹੋਈ, ਤੇ ਉਹ ਬਿਛਾਉਂਦੇ, ਤੇ ਉਹਨਾਂ ਦੀ ਉਹਨਾਂ ਨੇ ਕੀ ਕੀਤਾ ਮੇਰੀ ਭੂਆ ਨੇ, ਜਿਹੜਾ ਮੰਜਾ ਬੁਣਿਆ ਨੀ ਹੋਇਆ ਸੀ ਨਾ ਖਾਲੀ ਸੀਗਾ, ਉਹਦੇ ਉੱਪਰ ਹਲਕੀਆਂ ਛੋਟੀਆਂ ਛੋਟੀਆਂ ਜਿੱਦਾਂ ਛੱਡੀਆਂ ਹੁੰਦੀਆਂ, ਮੇਰੇ ਖਿਆਲ ਮੈਂ ਜ਼ਿਆਦਾ ਪੰਜਾਬੀ ਬੋਲਦੀ,
1: ਛੱਡੀਆਂ ਹੁੰਦੀਆਂ ਨੇ ਉੱਪਰ ਪਤਲੇ ਪਤਲੇ ਕਾਨੇ ਜੇ,
3: ਕਾਨੇ ਹਾਂਜੀ, ਉਹ ਰੱਖ ਦਿੱਤੇ ਉੱਪਰ ਚਾਦਰ ਵਿਛਾਤੀ, ਵਾਈਟ ਸਰਾਣਾ ਰੱਖਤਾ ਮੇਰੇ ਫੁੱਫੜ ਜੀ, ਕਹਿੰਦੇ ਜੀਜਾ ਜੀ ਇੱਥੇ ਬੈਠ ਜਾਓ, ਅਸੀਂ ਦੇਖੀ ਜਾਂਦੇ ਹਾਂ ਛੋਟੇ ਛੋਟੇ ਪੂਰੇ ਸਾਡੇ ਯਾਦ ਤੇ ਫੁੱਫੜ ਜੀ ਬੈਠਣ ਲੱਗੇ ਥੱਲੇ ਡੇਕ
1: ਮਜ਼ਾਕ ਸਹਿਣਾ ਆਉਂਦਾ ਸੀ, ਅੱਜ ਕੱਲ ਕਿਸੇ ਨੂੰ ਨਾ ਕਰਨਾ ਆਉਂਦਾ ਨਾ ਸਹਿਣਾ
0: ਆਉਂਦਾ, ਬੇਚਾਰੇ ਫੁੱਫੜ ਜੀ ਤਾਂ ਮੈਨੂੰ ਫਿਲਹਾਲ ਤੇ ਬੜਾ ਮੈਨੂੰ ਤਾਂ ਮਹਿਸੂਸ ਹੋ ਰਿਹਾ ਉਹਨਾਂ ਵਾਸਤੇ ਥੋੜਾ ਥੋੜਾ।
3: ਹਾਂਜੀ ਹੁਣ ਮੇਰੀ ਭੂਆ ਵੀ ਉਸੇ ਘਰੇ ਹੀ ਆ ਜਿੱਦਾਂ ਇੱਕੋ ਘਰੇ ਵਿਆਹਤੀ ਹੈ ਨਾ, ਤੇ ਹੁਣ ਮੇਰੇ ਫੁੱਫੜ ਜੀ ਤਾਂ ਭੂਆ ਜੀ ਕਦੇ ਕਦੇ ਕਹਿੰਦੇ, ਕਹਿੰਦੇ ਸੀ ਜਦੋਂ ਪੁਰਾਣੀਆਂ ਯਾਦ ਕਰਦੇ ਨਾ ਕਹਿੰਦੇ ਸੰਗ ਆਉਂਦੀ।
1: ਅੰਗੂਠੀ ਤੋਂ ਸ਼ੁਰੂ ਹੋਇਆ ਸੀਗਾ
0: ਫੁੱਫੜ ਜੀ, ਫੁੱਫੜ ਜੀ ਮੈਂ ਤੁਹਾਡੇ ਨਾਲ
1: ਤਸ਼ੱਦਦਾਂ ਤੇ ਖਤਮ
0: ਹੋਇਆ, ਜਸਟਿਸ ਫਾਰ ਫੁੱਫੜ ਆਪਾਂ ਅੱਜ ਹੈਸ਼ਟੈਗ ਚਲਾਵਾਂਗੇ, ਠੀਕ ਹੈ ਨਾ। ਪਰ ਵੈਸੇ ਦੇਖਿਆ ਜਾਵੇ ਦੁਨੀਆਂ ਦੇ ਅੰਦਰ ਆਹ ਮਤਲਬ ਫੁੱਫੜ ਕੌਮ ਜੀਜਾ ਕੌਮ ਉੱਦਾਂ ਬੜੀ ਮਤਲਬ ਬਦਨਾਮ ਹੈ ਨਾ ਪ੍ਰੈਸ਼ਰ ਪਾਉਣ 'ਚ, ਤਾਂ ਠੀਕ ਹੈ ਜੇ ਇੱਕ ਅੱਧਾ ਹੋ ਗਿਆ ਕੰਮ ਪ੍ਰੈਸ਼ਰ ਪ੍ਰੁਸ਼ਰ 'ਚ ਉੱਪਰ ਨੀਚੇ ਹੋ ਗਿਆ, ਠੀਕ ਹੈ, ਇਹ ਮੇਰੇ ਖਿਆਲ ਉਹੀ ਮੌਕੇ ਹੁੰਦੇ ਆ, ਉਸ ਤੋਂ ਬਾਅਦ ਤਾਂ ਮੌਕਾ ਲੱਗਦਾ ਨਹੀਂ ਕਿਸੇ
1: ਨੂੰ ਪ੍ਰੈਂਕ ਵਗੈਰਾ ਕਰਨ ਦਾ, ਜਿੱਥੇ ਤੁਹਾਨੂੰ ਪ੍ਰੋਪਰ ਇੱਜ਼ਤ ਦਿੱਤੀ ਜਾਂਦੀ ਹੈ ਨਾ, ਚਾਹੇ ਜੀਜਾ ਹੋਵੇ ਚਾਹੇ ਫੁੱਫੜ ਹੋਵੇ,
0: ਦੈਟ ਇਜ਼ ਰਾਈਟ,
1: ਉੱਥੇ ਫਿਰ ਤੁਹਾਡੀ ਫੈਮਿਲੀ ਟਰਮਸ ਦੇਖੋ, ਜਿੱਥੇ ਹੁਣ ਤੁਹਾਨੂੰ ਜਿਹੜੇ ਘਰਾਂ 'ਚ ਹੈਗੇ ਨੇ ਫੁੱਫੜ ਹੈਗੇ ਨੇ, ਉੱਥੇ ਉੱਥੇ ਫੁੱਫੜ ਇੱਕ ਜਿਹਨੂੰ ਇਨ ਐਬਸੈਂਸ ਆਫ ਵੱਡਾ ਭਰਾ ਜਾਂ ਪਿਓ, ਉੱਥੇ ਉਸ ਤਰ੍ਹਾਂ ਦੀ ਯੂਨੋ ਇੱਕ ਸਥਾਨ ਨੂੰ ਭਰਦੇ ਨੇ, ਉਹ ਫਿਰ ਜਿਹੜਾ ਉਦੋਂ ਕੱਢਿਆ ਹੁੰਦਾ ਨਾ, ਫਿਰ ਉਹਨਾਂ ਉਨੀ ਰਿਸਪੋਂਸੀਬਿਲਟੀ ਵੀ ਹੁੰਦੀ ਹੈ ਕਿ ਨਹੀਂ ਇਹ ਟੱਬਰ ਵੀ ਮੇਰਾ ਐਕਸਟੈਂਡਡ ਫੈਮਿਲੀ ਆ, ਮੈਂ ਇਹਨੂੰ ਵੀ ਲੁੱਕ ਆਫਟਰ ਕਰਨਾ, ਆਈ ਲਵ ਆਲ ਮਾਈ ਫੁੱਫੜਸ,
0: ਮਤਲਬ
1: ਮੇਰੇ ਲਈ ਤਾਂ ਜਾਨ ਹਾਜ਼ਰ ਕਰਨ ਵਾਲਿਆਂ ਚੋਂ ਨੇ।
0: ਕਿਆ ਬਾਤ ਹੈ, ਤੇ ਹੁਣ ਆਪਾਂ ਅਗਲਾ ਕਾਲਰ ਲੈਣੇ ਆ, ਅਗਲੇ ਕਾਲਰ ਨੇ ਜੋ ਕਿਸੇ ਨਾ ਕਿਸੇ ਦਾ ਫੁੱਫੜ ਬਣਨਾ ਚਾਹੁੰਦੇ ਨੇ ਕਾਫੀ ਸਮੇਂ ਤੋਂ, ਰਿਚਰਡ ਜੀ ਤੁਸੀਂ ਆਨਰ ਹੋ,
1: ਸਤਿ ਸ੍ਰੀ ਅਕਾਲ ਰਿਚਰਡ ਜੀ,
4: ਸਤਿ ਸ੍ਰੀ ਅਕਾਲ ਨੋਨੀਆ ਜੀ ਐਨ ਕ੍ਰਿਸ਼ਨਾ ਵੀਰ ਜੀ,
1: ਬੜੀਆ
4: ਬੜੀਆ, ਥੋਟ ਯੂ ਆਰ ਨੋਟ ਵੈਲ ਬਿਕੋਜ਼ ਕੱਲ ਯੂ ਵਾਸ ਵਿਦ ਰਣਜੋਤ, ਯੂ ਆਰ ਸੇਇੰਗ ਆਈ ਐਮ ਕਾਫਿੰਗ,
0: ਹਾਂਜੀ ਉਹ ਠੀਕ ਹੋ ਗਿਆ, ਠੀਕ ਹੋ
4: ਗਿਆ, ਐਂਡ ਯੂ ਸੈਡ ਅੱਛਾ ਸੋ, ਔਰ ਉਹ ਸ਼ਾਇਰੀ ਮੇਰੀ ਨਹੀਂ ਹੈ, ਉਹ ਕੋਈ ਫੇਮਸ ਸ਼ਾਇਰ,
0: ਗਾਲਿਬ ਕੀ ਹੈ, ਬਾਤ ਗਾਲਿਬ ਕੀ ਹੈ, ਗਾਲਿਬ ਕੀ ਹੈ,
4: ਗਾਲਿਬ ਕੀ, ਓਕੇ, ਹਾਂ ਉਹ ਤਾਂ ਐਸੀ ਯਾਦ ਆ ਗਿਆ।
0: ਔਰ ਰਿਚਰਡ ਜੀ ਕਿਆ ਹਾਲ ਚਾਲ ਹੈ, ਠੀਕ ਠਾਕ, ਕਿਆ ਹੁਆ ਆਪਕੇ ਸਾਥ ਇਸ ਹਫਤੇ ਮੈਂ ਸਬਸੇ ਬੈਸਟ ਕਿਆ ਹੁਆ,
4: ਆਈ ਲਵ ਆਲ ਯੋਰ ਰੀਲ,
0: ਥੈਂਕ ਯੂ ਜੀ, ਥੈਂਕ ਯੂ, ਕਿਆ ਬਾਤ ਹੈ, ਅੱਛਾ ਤੋ ਯੇ ਥਾ ਆਪਕਾ ਇਸ ਵੀਕ ਕਾ ਸਬਸੇ ਬੈਸਟ ਟੌਪ ਮੂਮੈਂਟ,
4: ਨਹੀਂ ਨਹੀਂ, ਅੱਛਾ ਮੇਰਾ ਵੀਕਐਂਡ, ਮੇਰੇ ਫਰੈਂਡਸ ਆਏ ਸੀ ਬਚਪਨ ਕੇ, ਲਾਈਕ We went to school since we were 5 years old.
1: Oh, wow.
4: He had come with his wife, aunt and all. Then फिर मित्तू का ये तो juggle करना मुश्किल पड़ रहा था तो Thursday को वहाँ गया मित्तू के पास और बाकी दिन इनको घुमाया Great Ocean Road and even the 2015 I wanted to come but चार दिन क्राउन में रहे हम लोग बट 15 को तुम्हारे पास नहीं आ पाया.
0: ओहो, आप देश के साथ खड़े नहीं हुए, माड़ी गल है. ये तो कोई गल ना हुई सज्जन, मैं मोदी जी ने शिकायत ला देनी थोड़ी.
4: पर जैसे नीतू जी ने कहा और ये लक्की एसी जी ने कहा, मिस लक्की एसी जी, दी स्मॉल स्मॉल थिंग्स गिव मी प्लेजर इन लाइफ. जैसे उनको ढक्कन हो गया एंड चमचक हो गया, उससे खुशी मिल गई. एंड इनको बस हम
0: रिंग से
1: जिंदगी हमेशा हमेशा फन छोटिया चीजा तो ही हुंदा है. बड़िया चीजा पिछे तो अपनी फन कुर्बान कर देने.
0: बिल्कुल सही गल है, बिल्कुल सही गल है.
4: बट दिस इज अ गुड आई ओपनर फॉर एवरीवन.

0: ਮੈਸੇਜ ਦੇਖ ਨਹੀਂ ਸਕਦਾ।
1: ਦੇਖ ਨਹੀਂ ਸਕਦੇ ਪੁੱਛ
2: ਲੈਨੇ ਆ ਓਕੇ ਉੱਪਰ ਵਾਲਾ
0: ਉਹ ਅਰਥ ਵਿੱਚ ਹੀ ਆ ਏਵਰੀ ਡੇ ਹੁੰਦਾ ਤੁਸੀਂ ਦੇਖ ਤੁਸੀਂ ਲਾਈਕ ਉਹ ਮੋਸਟ ਆਫ ਦ ਟਾਈਮ ਦੇਖ ਸਕਦੇ ਹੋ ਸਾਰੇ ਟਾਈਮ ਨਹੀਂ ਹੁੰਦਾ
2: ਹੁੰਦਾ ਰੱਬ ਬੱਚੇ ਰੱਬ ਬਸ ਇਸ ਤੋਂ ਉੱਪਰ ਕੋਈ ਨਹੀਂ ਰੱਬ ਦਾ ਮੈਸੇਜ ਨਹੀਂ ਦੱਸਦਾ
1: ਡਾਕ
0: ਉਹ ਨੋਨੀ ਆਂਟੀ ਜੀ ਨੇ ਗੈਸ ਕਰ ਲਿਆ
2: ਓਏ ਕੀ ਬਾਤ ਹੈ
1: ਯੇ ਸਾਹਬ ਆ ਗਏ
2: ਵੈਰੀ ਗੁੱਡ ਸੂਝਵਾਨ ਦਿਮਾਗ ਦਾ ਮਤਲਬ ਯੂਜ ਕਰਕੇ
1: ਅਸੀਂ ਤਾਂ ਹਨੇਰੇ ਚ ਤੀਰ ਚਲਾਇਆ
2: ਜਿਹੜੇ ਜਿਹੜੇ ਵਰਡਸ ਆਉਂਦੇ ਸੀਗੇ ਅਸੀਂ ਬੋਲਤੇ ਮੇਰਾ ਵੀਰ ਉਹਦੇ ਵਿੱਚੋਂ ਆਂਸਰ ਸਹੀ ਆ ਗਿਆ ਗ੍ਰੇਟ ਹੋ ਗਿਆ ਹੈ
1: ਤੂੰ ਕਫਕੇਸ਼ਨ ਹੋ ਗਿਆ
2: ਥੈਂਕ ਯੂ ਅਲਾ ਸਾਹਿਬ ਥੈਂਕ ਯੂ ਸੋ ਮਚ ਹੈਵ ਅ ਨਾਈਸ ਨਾਈਸ ਡੇ ਜੀ
1: ਥੈਂਕ ਯੂ ਹੈਵ ਅ ਨਾਈਸ ਡੇ ਸੋਨੇ ਪੁੱਤੂ ਐਂਡ ਅਗਰ ਗਿਲ ਸਾਹਿਬ ਗਏ ਹੋਏ ਨਾ ਤਾਂ ਯੂ ਕੈਨ ਕਮ ਟੂ ਮੀ
2: ਸੰਦੀਪ ਸਿੰਘ ਦੱਤਾ ਜੀ ਭੇਜਦੇ ਨੇ ਸਤਿ ਸ੍ਰੀ ਅਕਾਲ ਕਹਿੰਦੇ ਕਿ ਇੱਕ ਮੱਖੀ ਗੰਜੇ ਕੇ ਸਿਰ ਪਰ ਬੈਠੀ ਥੀ
1: ਓ ਮਾਈ ਗੋਡ ਰੀਲੀ
2: ਦੂਸਰੇ ਨੇ ਕਿਹਾ ਵਾਹ ਕਿਆ ਘਰ ਮਿਲਾ ਹੈ ਮੱਖੀ ਨਹੀਂ ਰੇ ਅਭੀ ਤਾਂ ਸਿਰਫ ਪਲੋਟ ਖਰੀਦਾ ਹੈ ਅੱਛਾ ਜੀ ਪੰਜਾਬੀ
1: ਚ ਵਾਗੜਾ ਕੀਤਾ ਹੋਇਆ
2: ਜੀ ਮੁੱਖ ਜੀ ਭੇਜਦੇ ਨੇ ਕਿ ਕੁਝ ਗੱਲਾਂ ਦਿਲ ਨੂੰ ਦਿਲ ਬਣਾ ਕੇ ਰੱਖ ਇੱਕੋ ਥਾਂ ਤੇ ਲਾ ਕੇ ਰੱਖ
1: ਵਾਹ
2: ਇਸ਼ਕ ਜੇ ਕਰਨਾ ਆਉਂਦਾ ਨੀ ਫੇਰ ਅੱਖਾਂ ਨੂੰ ਸਮਝਾ ਕੇ ਰੱਖ
1: ਵਾਹ ਵਾਹ ਵਾਹ ਵਾਹ
2: ਦੁਨੀਆ ਰੋਜ਼ ਤਮਾਸ਼ਾ ਲੱਭੇ ਦਿਲ ਤੇ ਪਰਦਾ ਪਾ ਕੇ ਰੱਖ
1: ਵਾਹ
2: ਮੁਹੱਬਤ ਇੱਕੋ ਵਾਰ ਹੁੰਦੀ ਏ ਦਿਲ ਦਿਲ ਵਾਲੇ ਲਈ ਬਚਾ ਕੇ ਰੱਖ ਵਾਹ ਵਾਹ ਵਾਹ
1: ਵਾਹ ਦਿਲ ਦਿਲ ਵਾਲੇ ਲਈ ਬਚਾ ਕੇ ਰੱਖ
2: ਕਿਤਾਬ ਹੈ ਇਹ ਸ਼ਾਇਰ ਪੰਜਾਬ ਦੇ ਸੋ ਵੀ ਡੋਂਟ ਨੋ ਹਨਾ ਕਿੰਨਾ ਦਾ ਲਿਖਿਆ ਪਰ ਜਿੰਨਾ ਲਿਖਿਆ ਬਹੁਤ ਆਲਾ ਐਂਡ ਸਾਡੇ ਨਾਲ ਸਾਂਝਾ ਕਰਨ ਲਈ ਵੀ ਥੈਂਕ ਯੂ ਸੋ ਮਚ ਜੀ ਮਨ ਸਾਹਿਬ ਇੰਗਲਿਸ਼ ਕਰਨਾ ਸ਼ੁਰੂ ਹੋ ਗਿਆ ਕਿਆ ਬਾਤ ਮਨ ਸਾਹਿਬ ਨੇ ਇੱਕ ਬਹੁਤ ਖੂਬਸੂਰਤ ਤਸਵੀਰ ਭੇਜੀ ਆ ਸੂਰ ਹੈ ਜੀ ਉਹਦੇ ਅੰਦਰ ਤੇ ਲਿਖਿਆ ਜੀ ਦ ਓਪਨ ਸਕਾਈ ਦ ਐਂਡਲੈਸ ਗ੍ਰਾਸ ਦ ਹੋਲ ਵਰਲਡ at the pig grasp wah kya baat hai yet it stands alone staring into the distance his dark shadow in his only existence written by my daughter agam jyot bahut khoob likha hai ji
1: very nice
2: thank you so much for sharing mansab te amrit pehn ji bhejde ne ji ki mujhe pata nahi ki paap aur punya kya hai बस इतना पता है कि जिस कार्य से किसी का दिल दुखे वह पाप है और जिस कार्य से किसी के चेहरे पर हंसी आए वो पुण्य
1: है वाह
2: क्या बात है क्या बात है अंटे अनलेस तुसी किसे लिए मर्डर कर रहे हो फिर मतलब देखो एक दो चीजों का ध्यान रखना प्लीज ऐसा नहीं पुलिस आए देखो माय क्लाइंट इज हैप्पी ए बस एक दो चीजों का ध्यान रखना अदरवाइज ब्रिलियंट थॉट ठीक है नहीं
1: ठीक
2: ਸ਼ਰਨਜੀਤ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਨੋਨੀਆ ਜੀ ਐਂਡ ਕ੍ਰਿਸ਼ਨਾ ਜੀ ਅੱਜ ਨੋਨੀਆ ਜੀ ਦਾ ਹਾਸਾ ਸੁਣ ਕੇ ਬਹੁਤ ਜ਼ਿਆਦਾ ਚੰਗਾ ਲੱਗਿਆ ਪਲੀਜ਼ ਨੋਨੀਆ ਜੀ ਤੁਸੀਂ ਰੇਡੀਓ ਤੇ ਆਉਣਾ ਬੰਦ ਨਾ ਕਰਿਓ ਕਿਉਂ ਬੰਦ ਕਰਦੇ ਹੋ ਯਾਰ ਮੈਨੂੰ ਅੱਛਾ ਨਹੀਂ ਲੱਗਦਾ
1: ਹਨਾ ਆਮ ਸੌਰੀ ਡੀਅਰ ਆਈ ਲਿਸਨ ਟੂ ਯੂ ਐਂਡ ਆਈ ਫੋਲੋ
2: ਗੁੱਡ ਗਰਲ ਗੁੱਡ
1: ਥੈਂਕ ਯੂ ਨਹੀਂ ਥੈਂਕ ਯੂ ਵੈਰੀ ਮੱਚ ਜੀ ਕੋਸ਼ਿਸ਼ ਤਾਂ ਇਹੀ ਹੁੰਦੀ ਹੈ ਕਿ ਹਰ ਦਿਨ ਆਪਣੇ ਟਾਈਮ ਸਿਰ ਹਾਜ਼ਰ ਹੋਈਏ ਪਰ ਕਦੇ ਕਦੇ ਕੁਛ ਕੁਛ ਹੋ ਵੀ ਜਾਂਦਾ ਹੁੰਦਾ ਸੋ ਬਟ ਹੁਣ ਵਾਅਦਾ ਆ ਕਿ ਕੰਟੀਨਿਊ ਰੱਖਦੇ ਆ
2: ਜੀ ਜੀ ਜੀ ਤੇ ਦੇਸ਼ਬੰਧੂ ਭਾਰਦਵਾਜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਨੂੰ ਸਾਰੇ ਹਾਂਜੀ ਪਰਿਵਾਰ ਨੂੰ ਨੋਨੀਆ ਜੀ ਤੁਹਾਨੂੰ ਮੈਨੂੰ ਤੇ ਕਹਿੰਦੇ ਨੇ ਹੈਪੀ ਹੈਪੀ ਫਰਾਈਡੇ
1: ਹੈਪੀ ਹੈਪੀ ਫਰਾਈਡੇ
2: ਥੈਂਕ ਯੂ ਸੋ ਮਚ ਜੀ ਤੇ सुखविंदर जी भेजते ने हर छोटी बात पे उलझूं वो उम्र गुजर गई,
1: वाह
2: घर की फिक्र में मेरी सारी बगावत सुधर गई,
1: वाह वाह
2: झुक जाता हूं कभी हालात और अपनों की खातिर और नादान लोग समझते हैं कि मेरी हिम्मत मुकर गई। वाह वाह वाह वाह वाह क्या बात है, पूरा शायरो शायरी की तब है काम, सही कि नहीं?
1: पूरा जी,
2: वेरी नाइस। तो फिर इतना ही ना, आप छोटी जी ब्रेक लेने हैं।
1: अच्छा अच्छा ब्रेक ब्रेक तो जानते पहले एक एक मेरे अड़के होया।
2: हाँ नहीं नहीं प्लीज नहीं, तो तुसी पहले बाकी बात अपना ही है भाई।
1: नॉक नॉक।
2: हाँ जी, हु इज देयर?
1: मैं
2: हूँ।
1: तो फिर इंतजार किसका तुझे है ना।
2: ए अच्छा सी, हुन मैं थोनू माफ कर सकदा। ए आई लाइक इट, वेरी गुड, वेरी वेरी वेरी गुड।
1: आई नोटिस इट, नेक्स्ट टाइम ऐसी हकामत हिमाकत नहीं होगी कि तुझे कुछ पसंद आ जाए।
2: अच्छा ओ राम, चलो जी फिर ब्रेक लेके आने हैं। तुसी मिठुन चक्रवर्ती जी तंग कर रहे ने जूली नु, ओ सुनो ठीक है जी। आए सी
3: मैरी नहीं मांगता, हमको लेली नहीं मांगता, हमको सैंड्रा फ्रॉम

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ऑस्ट्रेलिया विच इमिग्रेशन का मसला ना जाओ इधर उधर सीधे आओ IME एडवाइजर अपनी मां बोली विच समझण तुहाडी लोड नू नाले वरियां तो स्किल वीजा 186 189 190 482 491 स्किल असेसमेंट पार्टनर वीजा पेरेंट वीजा चा स्टूडेंट वीजा तो PR तक हर इमिग्रेशन प्रोसेस ले एक्सपर्ट गाइडेंस आज ही परोसे नाल संपर्क करो IME एडवाइजर कॉल 02-9063-1618 हुण पैरामेटा सिडनी अते न्यू दिल्ली विच भी IME एडवाइजर।
3: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
4: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
3: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ, ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।

0: एक बारी ब्याह हो जाता ना, फिर सारियां ये गल्लां भूल जांदियां ने।
1: अच्छा,
0: फिर काम काम डाउन।
1: मैं तो वाइब कर रहे हैं। गलत। नहीं, ओ, हो, हो, हो, हो। अच्छा नहीं, वो गलत वाला हो गया।
0: ओ, हो, हो,
1: मिक्स हो गए।
0: ओ,
1: ओ, हो, हो, हो, हो, रेडियो हांजी दे थोड़ा स्वागत है। मैं कृष्णा मेना नोनिया जी, एंड आज दे खुले अखाड़े दे थोड़ा प्यार भरिया सत्कार योग स्वागत मेरे वालों। होपफुली थोड़ा फ्राइडे वधिया वधिया जा रहा होगा।
0: तुसी भी साडे सारा, तुसी भी सारे जने मेरा स्वागत कर दियो। थैंक यू वेरी मच।
1: मेनू बॉस ने साफ साफ कहा कि तू गाना नहीं है। मेनू प्रमोट ना करो बाबा।
0: देखो असली साथी ओही हुंदा जिहड़ा अपने मित्र नूं घड़ीस के मुसीबत च लै जावे। सो मैं असली साथी हां।
1: अच्छा हाँ, वैसे गल सही है ना। कुछ भी दुनिया अंदर होना हुआ ना, ऊट पटांग थोड़े लाइफ चे, तुहानू पता होगा इस नाल एक जेड़ा हीरा नाल तुरिया सीगा, क्या ही हो जाएगा।
0: क्या
1: ही हो जाना,
0: कुछ नहीं होना, बस जो होना तो होना ही है, फिर घबराना क्यों।
1: हाँ बिल्कुल, अब 5 मिनट का कह के बैठ तो सी कार, 1 मिनट 5 मिनट
0: 5 मिनट
1: तो कितने दी कपूतला पहुंच गए लुधियाने।
0: Yes. हाँ,
1: 1.5 घंटे दूर घर दे फोन के कितने हो, हाँ पिछले चौंक आ गया। घर दे कहंदे कपूतला काका है एक चौंक दा, तेरा खत्म ही नहीं हो रहा पिछला चौंक।
0: दोस्ती जेड़ी है ना, चले चले मान होनी चाहिए है। के चलो चलो तो चलो,
1: चलो चलेबिलिटी,
0: चलेबिलिटी, थैंक यू वेरी मच, चलेबिलिटी।
1: वो बड़ा क्या एंट है यार, जाकिर खान का कल बर्थडे सीगा भाई, हैप्पी बर्थडे टू जाकिर खान ब्रा। अगली बार जे तू आए
0: तितली
1: की तरह ही और बहार बन के चलेगी, मेरे जितने भी नापाक थे राधे उन्हें पाक करके चलेगी। मैं क्या, ये तो बड़ा नॉर्मल जाई है।
0: जन्नत में मिलेंगे तो तेरी ये औकात नहीं के तुम मुझसे बात कर सके, समझ।
1: हाँ हाँ हाँ हाँ, क्यामत क्यामत के रोज तुझे तुझे जब मैं मिलूंगा तो कुछ ऐसी बातें कहूंगा कि तेरी औकात ना रहेगी मेरे सामने खड़े होने की, कुछ इस तरह करके
0: समथिंग लाइक दिस।
1: बहुत ही गहरी सट्टा खादी होंगी प्राण। चलो कोई गल नहीं भाई, इट इज व्हाट इट इज।
0: आई लाइक हिज कॉमेडी, आई लाइक हिज शेरो शायरी।
1: हाँ, वो देखिया शो तथास्तु?
0: नहीं,
1: शुरुआत कॉमेडी तो है, पर जिन्ने भी कदी अपना कोई है ना अपना खोया हुए, अपना फैमिली मेंबर खोया हुए, तो उन्हें ना बड़ी अपनी दिखाई, इश्यूज दिखाए अपने दादे नाल, क्योंकि दादा हिज दादा जी वॉज जाकिर हुसैन दा पता नहीं की है, जाकिर खान दी
0: है।
1: जाकिर हुसैन जी तो तबला बजा रहे
0: तबले दी जी है ही है, उन्होंने बाला की बड़ी फैन होंगी।
1: हाँ,
0: करली बाला गए हैं,
1: बहुत घैंट बाला है ना, एंड वेरी है ना, गलबात करने का तरीका भी बड़ा वधिया। मैं एक दो वीडियोस देखी हुई है, मतलब कई बार तुम सोचते हो कि तबले च क्या ही हो जाएगा,
0: डेलीकेटली कितना बोल दे ना वो, वाओ
1: गुड, यही होता है ना मेन तगड़े लोगों की
0: कलाकार दी कलाकारी।
1: तो हूँ थोड़े नाल एक ना एक थोड़ा लिखत भी सांझी करांगा मैं
0: जी, प्लीज।
1: ये पहले भी मैं सुनाया, ये तुसी मेरे सामने किताब जड़ी देख रहे हो ना
0: जी,
1: है ना, ये सिर्फ इक्को पोएम है, इक्को कल्ली पोएम है, पहले पन्ने तो लैके 78वें पन्ने तक इक्को पोएम है।
0: वाह,
1: ओदा मैं पहले विचो सुनाया सीगा ते अज मैं ओदा अखीरले पेज सुनाना
0: जी।
1: किताब दा नाम है उर्दू बोलन वाली कुड़िए, पहले सफे तो लैके 78वें तक बस बेसिकली ओ यही कहना चाह रहा है कि उर्दू बोलन वाली कुड़िए तू की जाने, देन ही टेल्स एवरीथिंग अबाउट आर कल्चर एंड ऑल, है ना। सो बहुत वधिया, ते ओदे अखीरले च मैं थानू सुनाना उर्दू बोलन वाली कुड़िए। अपनी अख पराया डेला,
0: अपनी अख पराया डेला
1: जी, अपनी अख पराया डेला, ਕਰਦਾ ਵੇਲਾ ਗੁੱਗੇ ਪੀਰ ਦਾ ਲੱਗਿਆ ਮੇਲਾ, ਉਰਦੂ ਬੋਲਣ ਵਾਲੀ ਏ ਕੁੜੀਏ ਤੂੰ ਕੀ ਜਾਣੇ। ਆਂਡੇ ਕਿਧਰੇ ਕੁੜ ਕੁੜ ਕਿਧਰੇ ਪਾਣੀ ਵਿੱਚ ਮਧਾਣੀ, ਐਵੇਂ ਗੱਲ ਵਧਾਣੀ, ਉਰਦੂ ਬੋਲਣ ਵਾਲੀ ਏ ਕੁੜੀਏ। ਇੰਗਲਿਸ਼ ਉਰਦੂ ਹਿੰਦੀ ਬੋਲੋ, ਜਿੰਨੀਆਂ ਮਰਜ਼ੀ ਪਰਤਾਂ ਖੋਲੋ, ਪੂਰੀ ਪੂਰੀ ਤੱਕੜੀ ਤੋਲੋ, ਇੱਕ ਗੱਲ ਮੇਰੀ ਚੇਤੇ ਰੱਖਣਾ, ਐਡੀ ਗੁੱਡੀ ਛਾਂ ਨਾ ਛੱਡਣਾ, ਆਪਣੀ ਪਿਆਰੀ ਮਾਂ ਨਾ ਛੱਡਣਾ, ਉਰਦੂ ਬੋਲਣ ਵਾਲੀ ਏ ਕੁੜੀਏ। ਲੱਖ ਕਰੋੜ ਕਿਤਾਬਾਂ ਪੜ੍ਹੀਏ, ਪੌੜੀ ਚੜੀਏ, ਅੰਬਰਾਂ ਤੀਕਰ ਜਾਈਏ, ਨਵੀਆਂ ਨਵੀਆਂ ਪਰਤਾਂ ਖੋਲ ਕੇ ਕੁੱਪ ਹਨੇਰ ਮੁਕਾਈਏ, ਉਰਦੂ ਬੋਲਣ ਵਾਲੀ ਏ ਕੁੜੀਏ। ਆਪਣੀ ਰਹਿਤਲ ਆਪਣਾ ਕਲਚਰ, ਰਾਵੀ ਅਤੇ ਚਨਾਦ ਨਾ ਭੁੱਲਣੀ, ਸੋਹਣਾ ਦੇਸ਼ ਪੰਜਾਬ ਨਾ ਭੁੱਲਣੀ, ਉਰਦੂ ਬੋਲਣ ਵਾਲੀ ਏ ਕੁੜੀਏ। ਵੇਖੀ ਮੇਰੀ ਗੱਲ ਨਾ ਭੁੱਲਣੀ, ਵੇਖੀ ਮੇਰੀ ਗੱਲ ਨਾ ਭੁੱਲਣੀ, ਗੁਜ਼ਰਨ ਵਾਲੀ ਕੱਲ ਨਾ ਭੁੱਲਣੀ, ਦਰਿਆਵਾਂ ਦੇ ਨਸ਼ਿਆਂ ਅੰਦਰ ਆਪਣੇ ਘਰ ਦਾ ਥੱਲ ਨਾ ਭੁੱਲਣੀ, ਜਿਹੜੇ ਦੇਸ਼ ਪੰਜਾਬ ਗੁਜ਼ਾਰੇ ਨਸ਼ਿਆਂ ਵਰਗੇ ਪਲ ਨਾ ਭੁੱਲਣੀ, ਜਿਸ ਦਰਿਆ ਨੇ ਇਸ਼ਕ ਬਚਾਇਆ ਉਸ ਦਰਿਆ ਦੀ ਛੱਲ ਨਾ ਭੁੱਲਣੀ, ਜਿੰਨੇ ਤੈਨੂੰ ਫਲ ਫੁੱਲ ਲਾਇਆ ਉਹ ਖੇਤਰ ਉਹ ਹੱਲ ਨਾ ਭੁੱਲਣੀ। ਉਰਦੂ ਬੋਲਣ ਵਾਲੀਏ ਕੁੜੀਏ, ਧਰਤੀ ਛਾਣੀ ਅੰਬਰ ਖੋਲਣੀ, ਵੇਖੀ ਕੁੱਲ ਜਹਾਨ, ਪਰ ਇੱਕ ਗੱਲ ਨੂੰ ਚੇਤੇ ਰੱਖੀ, ਧਰਤੀ ਛੱਡ ਕੇ ਭਾਵੇਂ ਕੁੜੀਏ ਚੰਨ ਤੇ ਜਾ ਖਲੋ, ਤੇਰੇ ਅੰਦਰੋਂ ਮਰ ਨਹੀਂ ਸਕਦੀ ਤੇਰੀ ਮਿੱਟੀ ਦੀ ਖੁਸ਼ਬੂ। ਉਰਦੂ ਬੋਲਣ ਵਾਲੀ ਕੁੜੀਏ,
0: ਉਰਦੂ ਬੋਲਣ ਵਾਲੀ
1: ਕੁੜੀਏ। ਕਿਤਾਬ ਵਾਲਾ .com.au ਤੋਂ ਤੁਸੀਂ ਕਿਤਾਬ ਮੰਗਾ ਸਕਦੇ ਹੋ, ਐਂਡ ਤੁਹਾਨੂੰ ਬਹੁਤ ਰਸ ਆਏਗਾ ਜੀ। ਅਮੇਜ਼ਿੰਗ ਅਮੇਜ਼ਿੰਗ ਅਮੇਜ਼ਿੰਗ,
0: ਵੈਰੀ ਨਾਈਸ।
1: ਵਧੀਆ ਲੱਗੀ ਤੁਹਾਨੂੰ?
0: ਬਹੁਤ ਵਧੀਆ, ਬਹੁਤ
1: ਵਧੀਆ, ਵੈਰੀ ਨਾਈਸ।
0: It has a deep meaning. It has a simple language to understand.
1: Ji.
0: And, you know, kafi sariyan gallan ne jidiyan tusi inna nu kise kinni sare muhavre ne.
1: Ha, bilkul.
0: You know, paani ch madani, bahutiyan lokan nu pata hi nahi hona ke paani ch madani da matlab ki hunda hai.
1: Bilkul, bilkul, hai na?
0: Te oh, sab gallan very nice. Main bhi padungi, zarur.
1: ਡਨ ਹੋ ਗਿਆ ਜੀ, ਡਨ ਹੋ ਗਿਆ। ਤੇ ਹੁਣ ਆਪਾਂ ਸਿਲਸਿਲਾ ਆਪਣਾ ਅੱਗੇ ਵਧਾਉਂਦੇ ਹਾਂ ਕਾਲਰਸ ਲੈਣ ਦਾ ਜੀ। ਤੇ ਮੈਂ ਤੁਹਾਨੂੰ ਸਾਰਿਆਂ ਨੂੰ ਅਗੇਨ ਕਾਲਰਸ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜੇ ਤੁਹਾਡਾ ਫੋਨ ਮਿਊਟ ਤੇ ਨਹੀਂ, ਪਲੀਜ਼ ਮਿਊਟ ਤੇ ਕਰ ਲਓ ਤੇ ਆਪਾਂ ਫਿਰ ਵਾਰੀ ਵਾਰੀ ਸਿਰ ਕਾਲਰਸ ਲੈਂਦੇ ਹਾਂ ਜੀ। ਤੇ ਸਾਡੇ ਅਗਲੇ ਕਾਲਰ ਨੇ ਆਂਟੀ ਜੀ ਵਿਸ਼, ਇਸ ਤਰ੍ਹਾਂ ਹੀ ਨਾਮ ਹੈ ਤੁਹਾਡਾ, ਸੋਰੀ। ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ?
0: ਮੈਨੂੰ
2: ਤਾਂ ਸੁੱਕਣੀ ਪਾਤਾ ਭਾਈ ਅੱਜ ਤੂੰ। ਮੈਂ ਵਿਸ਼ ਦੀ ਮੰਮੀ ਹੈਗੀ, ਵਿਸ਼ ਆਂਟੀ ਵਿਸ਼ ਲਿਖਿਆ।
1: ਅੱਛਾ, ਓਕੇ, ਜਿੱਦਾਂ ਲਿਖਿਆ ਮੋਤਾ ਪਾਤਾ।
0: ਇਹ ਮੈਂ ਕਿਹਾ ਸੀ, ਮੈਂ ਕਿਹਾ ਸ਼ੀਜ਼ ਆਰ ਬੇਬੋ।
1: ਅੱਛਾ, ਓਕੇ ਓਕੇ ਓਕੇ,
2: ਸ਼ੀਜ਼ ਆਰ ਬੇਬੋ।
1: ਮਾਈ ਬੈਡ, ਮਾਈ ਬੈਡ, ਆਈ ਅਪੋਲੋਜਾਈਜ਼।
0: ਯੇ,
2: ਉਹ ਤਾਂ ਵਿਸ਼ ਕੋਲਤੀ ਮੇਰੇ ਤੇ, ਵਿਸ਼ ਵਿਸ਼ਵ ਵਿਸ਼ਪ੍ਰੀਤ, ਵਿਸ਼ਵ ਜੋਤ, ਵਿਸ਼ਵਦੀਪ।
0: ਓ ਵਾਹ, ਅੱਛਾ,
1: ਵਾਹ,
2: ਹਾਂਜੀ
1: ਹਾਂਜੀ,
0: ਜੋਤ ਪ੍ਰੀਤ, ਵਾਹ,
1: ਗੁੱਡ ਗੁੱਡ ਗੁੱਡ,
2: ਸਾਡੇ ਵਿਸ਼ਵ ਤੇ।
0: ਯੈਸ,
1: ਨਾਈਸ ਨਾਈਸ
0: ਨਾਈਸ, ਬਹੁਤ ਬਹੁਤ ਪਿਆਰੇ ਨਾਮ ਰੱਖੇ ਨੇ ਜੀ।
2: ਥੈਂਕ ਯੂ।
1: ਕੀ ਸੁਣਾਉਂਗੇ?
2: ਆਪਾਂ ਬੰਦਿਆਂ ਨੇ ਇਹ ਜਿਹਾ ਸਾਥੀ ਭਾਲੇ ਹੋਏ ਆ ਨਾਮ ਰੱਖਣ ਵਾਲੇ।
0: ਆਹਾ,
2: ਮੈਂ ਤਾਂ ਆਪ ਹੁਣ ਆਹ ਬੁੱਕ ਖਰੀਦਣੀ ਹੈ ਜਿਹੜੀਆਂ ਨੇ ਮੁੰਡੇ ਨੇ ਪੜ੍ਹੀ ਹੈ, ਬੜੀ ਵਧੀਆ,
0: ਬਹੁਤ
1: ਵਧੀਆ, ਬਹੁਤ ਪਿਆਰੀ ਹੈ, ਜ਼ਰੂਰ ਪੜ੍ਹਿਓ, ਯੂ ਵਿਲ ਲਾਈਕ ਇਟ।
2: ਕ੍ਰਿਸ਼ਨਾ ਜੀ, ਅੱਜ ਤੁਸੀਂ ਮੈਨੂੰ ਸੁੱਕਣੇ ਪਾਤਾ ਤੇ ਮੈਂ ਕਿਹਾ ਮੈਂ ਜਿਹੜਾ ਲੰਚ ਅੱਜ ਤਾਂ ਫਿਰ ਇੱਥੇ ਹੀ ਵਿੱਚ ਕਰ ਲਿਓ ਵੀ ਕੰਟੀ ਨੂੰ ਉਬਰ ਤੋਂ ਲੰਚ ਅਸੀਂ ਭੇਜਿਆ ਹੈ। ਅੱਧਾ ਘੰਟਾ
1: ਡਨ ਹੋ ਗਿਆ,
0: ਪੈਨਲਟੀ ਪਾ ਕੇ
1: ਪੈਨਲਟੀ ਰੇਟ ਨਾਲ ਪਾਇਆ ਜੀ। ਨਹੀਂ, ਚਲੋ, ਥੈਂਕ ਯੂ ਜੀ, ਡਨ ਹੋ ਗਿਆ, ਡਨ ਹੋ ਗਿਆ।
2: ਆ ਜਿਹੜੀ ਕੁੜੀ ਸੀ ਵੀ ਇਹ ਮਾਲਵੇ ਵਾਲਾ ਤਾਂ ਸਾਰਾ ਕੁਛ ਹੀ ਦੱਸ ਕਿਤੇ, ਪਰ ਮੈਨੂੰ ਫੀਲਿੰਗ ਪਤਾ ਕੀ ਆਈ ਵੀ ਆਪਣੇ ਉਹ ਕੀ ਆ ਗਏ ਉਹ ਵੀਰ ਜੀ ਦਾ ਨਾਮ ਭੁੱਲ ਗਈ, ਉਹ ਵੱਡੇ ਜਿਹਨਾਂ ਨੇ ਬਜ਼ੁਰਗ ਜੇ ਜਿਹੜੇ ਕੁੜੀ ਬੁਲਾਵਦੇ ਫਿਰਦੇ ਆ ਬਜ਼ੁਰਗ ਜੇ
0: ਰਿਚਰਡ ਜੀ
2: ਰਿਚ
3: ਕੁੜੀ ਅੱਜ ਦਾ ਸ਼ੋ ਪ੍ਰਵਾਨ ਚੜ ਗਿਆ ਜੀ ਡਨ, ਮੈਨੂੰ ਲੱਗਦਾ ਇਸ ਤੋਂ ਉੱਪਰ ਪੀਕ ਨਹੀਂ ਕੁਛ ਹੋ ਸਕਦਾ
2: ਚੌਵੀ
3: ਘੰਟੇ ਚ ਇੱਕ ਘੜੀ ਹੁੰਦੀ
0: ਰੱਬ ਤੁਹਾਡੀ ਜ਼ੁਬਾਨ ਮੁਬਾਰਕ ਕਰੇਗੀ
3: ਬਾਤ
0: ਕੀ ਪਤਾ ਉਹਨਾਂ ਨੂੰ ਜੋੜੀ ਦਾ ਟੱਕਰ ਜਾਵੇ
3: ਠੀਕ
2: ਉਹਨਾਂ ਨੂੰ ਮੈਂ ਕਹੂੰਗੀ ਭਾਈ ਮੈਨੂੰ ਬਰਾਤ ਜ਼ਰੂਰ
0: ਸਿੱਠਣੀ ਅਸੀਂ ਬੋਲ ਦਿਆਂਗੇ ਸੁਹਾਗ ਅਸੀਂ ਗਾ ਸੁਹਾਗ ਅਸੀਂ ਗਾ ਦਿਆਂਗੇ
3: ਸਾਡੇ ਨਾਲ
2: ਮਾਪੇ ਵੀ ਜਿਉਂਦੇ ਹੋਣ ਭੈਣ ਭਾਈ ਆਉਂਦੇ ਹੋਣ ਲੋਕ ਵੀ ਸਲਾਉਂਦੇ ਹੋਣ ਆਵੇ ਨਾ ਅਲਾਂਭਾ ਧੀ ਹੋਈ ਮਟਿਆਰ ਦਾ ਇਹੋ ਗੱਲਾਂ ਪੂਰੀਆਂ ਤਾਂ ਕਿੱਥੇ ਬੰਦਾ ਹਾਰਦਾ ਸੋਹਣਾ ਜਾ ਮਕਾਨ ਹੋਵੇ ਪੱਕੀ ਜੇ ਜਵਾਨ ਹੋਵੇ ਪਿੰਡ ਵਿੱਚ ਤਾਣ ਹੋਵੇ ਟੌਰ ਜੇ ਇਲਾਕੇ ਵਿੱਚ ਹੋਵੇ ਸਰਦਾਰ ਦਾ ਇਹੋ ਜਿਹੀਆਂ ਪੂਰੀਆਂ ਤਾਂ ਇਹੋ ਜੇ ਇਹੋ ਗੱਲਾਂ ਪੂਰੀਆਂ ਤਾਂ ਕਿੱਥੇ ਬੰਦਾ ਹਾਰਦਾ ਚੰਗੇ ਅੰਗ ਸਾਕ ਹੋਣ ਸਾਊ ਜੇ ਜਵਾਕ ਹੋਣ ਭਾਈਆਂ ਚ ਥਵਾਕ ਹੋਣ ਡਾਂਗਾਂ ਜਿਹੇ ਯਾਰ ਕੀਏ ਕੰਮ ਹਥਿਆਰ ਦਾ ਡਾਂਗਾਂ ਵਰਗੇ ਯਾਰ ਹੋਣੇ ਚਾਹੀਦੇ ਹਥਿਆਰਾਂ ਦੀ ਲੋੜ ਹੀ ਨੀ
0: ਲੋੜ ਹੀ
2: ਇਹੋ ਗੱਲਾਂ ਪੂਰੀਆਂ ਤਾਂ ਕਿੱਥੇ ਬੰਦਾ ਹਾਰਦਾ ਕਰਜ਼ਾ ਨਾ ਕੱਖ ਹੋਵੇ ਪਰ ਆਪਣੇ ਕੋਲੇ ਬੈਂਕਾਂ ਦੇ ਸਾਰੇ ਕਰਜ਼ੇ ਆਪਾਂ ਤਾਂ ਘਰਾਂ ਵੀ ਬੈਂਕਾਂ ਦੀ ਪੈਲੀਆਂ ਵੀ ਜੇ ਫੱਕ ਹੋਵੇ ਇੱਕੋ ਥਾਂ ਤੇ ਟੱਕ ਹੋਵੇ ਟੱਕ ਹੋਵੇ ਪਤਾ ਕ੍ਰਿਸ਼ਨਾ ਜੀ
3: ਨਹੀਂ ਜੀ ਤੁਸੀਂ ਦੱਸੋ
2: ਜ਼ਮੀਨ ਇੱਕੋ ਥਾਂ ਤੇ ਹੋਵੇ ਹੋਵੇ ਵੀ ਕੋਈ ਕਰਜ਼ਾ ਹੋਵੇ ਇੱਕੋ ਥਾਂ ਤੇ ਟੱਕ ਹੋਵੇ ਸਾਰੀ ਜ਼ਮੀਨ ਇੱਕ ਥਾਂ ਤੇ ਹੋਵੇ ਆਉਂਦਾ ਜੇ ਨਜ਼ਾਰਾ ਆਉਂਦਾ ਇਹ ਨਜ਼ਾਰਾ ਜਦੋਂ ਖੇਤ ਗੇੜਾ ਮਾਰਦਾ ਇਹੋ ਜਿਹੀਆਂ ਗੱਲਾਂ ਪੂਰੀਆਂ ਤਾਂ ਬੰਦਾ ਕਿੱਥੋਂ ਹਾਰਦਾ ਘਰੇ ਨਾ ਬਿਮਾਰੀ ਹੋਵੇ ਜੋਬ ਸਰਕਾਰੀ ਹੋਵੇ ਉੱਪਰ ਵਾਲੇ ਦੀ ਮਿਹਰ ਜੋ ਆਪੇ ਗੁੱਡੀ ਚਾੜਦਾ ਇਹੋ ਜਿਹੀਆਂ ਗੱਲਾਂ ਪੂਰੀਆਂ ਤਾਂ ਬੰਦਾ ਕਿੱਥੋਂ ਹਾਰਦਾ ਪੈਸੇ ਦੀ ਨਾ ਰੇਸ ਹੋਵੇ ਘਰੇ ਨਾ ਕਲੇਸ ਹੋਵੇ ਚੱਲਦਾ ਨਾ ਕੇਸ ਹੋਵੇ ਇੱਕੋ ਹੀ ਸੁਨੇਹਾ ਦੇਈਏ ਸਭ ਨੂੰ ਪਿਆਰ ਦਾ ਇਹੋ ਗੱਲਾਂ ਪੂਰੀਆਂ ਤਾਂ ਬੰਦਾ ਕਿੱਥੋਂ ਹਾਰਦਾ
3: ਵੈਰੀ
0: ਨਾਈਸ ਵੈਰੀ ਨਾਈਸ
3: ਕਿਆ ਬਾਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਫਾਰ ਕਾਲਿੰਗ ਜੀ
0: ਥੈਂਕ ਯੂ ਛਾ ਕੇ ਬੇਬੋ ਜੀ
2: ਕੁੜੀ ਨਾ ਪਾ ਕਰ ਮੇਰਾ ਵੇਟ 100 ਕਿਲੋ ਹੀ ਰਹਿ ਗਿਆ
3: ਨਹੀਂ ਹੁਣ ਤੇ ਯਾਦ ਹੋ ਗਿਆ ਹੁਣ ਨਹੀਂ ਚੇਤਾ ਭੁੱਲਦਾ ਹੋ ਸਕਦਾ ਆਪਣਾ ਨਾਮ ਉੱਪਰ ਨੀਚੇ ਹੋ ਜਾਏ ਪਰ ਵਿਸ਼ਵ ਦੇਵੀ ਦਾ ਨਾਮ ਨਹੀਂ ਭੁੱਲਦਾ
2: ਰੈਚਰ ਜੀ ਨੂੰ ਥੋੜਾ ਜਿਹਾ ਪਿੱਛੇ ਕਰਕੇ ਤੇ ਮੈਨੂੰ ਲੈ ਲਿਆ ਕਰ ਭਰਾਵਾ ਮੇਰਾ ਲੰਚ ਬੇਕਮ ਤਾਂ ਮਹਿੰਗੀ ਪੈਣੀ ਆ
3: ਨਹੀਂ ਆਹ ਤੁਸੀਂ ਮੋਨੀਟਰੀ ਵੈਲਿਊ ਹੁਣ ਦੱਸੀ ਹੈ ਨਾ ਹੁਣ ਤਾਂ ਪਹਿਲਾਂ ਹੀ ਤੁਹਾਡਾ ਫੋਨ ਹੈ ਮੈਂ ਆਪਣਾ ਵੀ ਬੰਦ ਕਰ ਦਾਂਗਾ
0: ਫੋਨ ਵਿਸ਼ਨੂੰ ਮਾਤਾ ਕੋ ਪਹਿਲੇ ਲਿਆ ਜਾਏਗਾ
3: ਵਿਸ਼ਨੂੰ ਮਾਤਾ ਪਹਿਲੇ ਜੀ ਥੈਂਕ ਯੂ ਸੋ ਮਚ ਜੀ
2: ਹੱਸਦੀਆਂ ਲੈ ਹੱਸਦੀਆਂ ਨਹੀਂ
0: ਅਸੀਂ ਵੀ ਹੱਸਦੇ ਹਾਂ ਜੀ ਡੋਂਟ ਵਰੀ
2: ਰੂਲ
0: ਯੈਸ
2: ਪਹਿਲਾਂ ਦੇ ਜਵਾਕ ਆ ਵਿਚਾਰਾ ਔਜਲਾ ਸਾਹਿਬ ਆ ਮੁੰਡਾ ਉਹ ਵਿਚਾਰਾ ਉਹਨੂੰ ਕਿਵੇਂ ਕੱਟ ਦੇਣਾ ਸੀ ਆਪਾਂ ਇੰਨੇ ਸੋਹਣੇ ਗੁਗਲੂ ਨੂੰ
0: ਯੈਸ ਐਗਜ਼ੈਕਟਲੀ
3: ਥੈਂਕ ਯੂ ਜੀ ਥੈਂਕ ਯੂ ਫॉर ਕਾਲਿੰਗ
0: ਥੈਂਕ ਯੂ ਵੈਰੀ ਮਚ ਹੈਵ ਅ ਨਾਈਸ ਡੇ
2: ਓਕੇ ਜੀ ਤੁਹਾਨੂੰ ਵੀ
3: ਅਗਲੇ ਕਾਲਰ ਨੇ ਜੀ ਰਣਬੀਰ ਜੀ
0: ਬਸ ਜੀ ਏਦਾਂ ਹੀ ਵਰਲਡ ਟੂਰ ਲਾਉਣ ਗਈ ਹੋਈ ਸੀਗੀ ਮੈਂ ਥੋੜੀ ਜਿਹੀ ਛੁੱਟੀਆਂ ਮਨਾਉਣੀਆਂ ਮੈਂ ਕਿਹਾ ਡਿਊ ਨੇ ਛੁੱਟੀਆਂ ਘੁੰਮ ਘੁਮਾ ਲਈਏ
4: ਸਰੋਤਿਆਂ ਲਈ ਕੀ ਲੈ ਆਏ ਹੋ
0: ਤੁਸੀਂ ਦੱਸੋ ਕੀ ਦੇਖੋ ਮੈਂ ਮੈਂ ਆਪਣੇ ਆਪ ਆ ਗਈ ਹਾਂ ਇਹ ਘੱਟ
3: ਇਹ ਰਿਵਰਸ ਆਰ ਜੇ ਹੋ ਗਿਆ ਅੱਜ ਪੁੱਛਣਾ ਮੈਂ ਸੀ ਤੁਸੀਂ ਪੁੱਛ ਲਿਆ ਆ ਵੀ ਠੀਕ ਹੈ ਕਿਆ ਬਾਤ
0: ਦੈਟਸ ਵਾਈ ਇਟਸ ਰੇਡੀਓ ਹਾਂਜੀ
3: ਕਿਆ ਬਾਤ
0: ਜਿਹਦਾ ਚਾ ਮੌਕਾ ਲੱਗ ਗਿਆ ਰਿਹਾ
3: ਆ ਵੀ ਠੀਕ ਹੈ ਬਸ ਵੈਰੀ ਨਾਈਸ ਸਰ ਵੈਰੀ ਨਾਈਸ
4: ਵਧੀਆ ਵਧੀਆ ਜੀ ਵਧੀਆ ਬਹੁਤ ਵਧੀਆ ਤੁਹਾਡਾ ਹਾਸਾ ਤੁਹਾਡਾ ਹਾਸਾ ਸੁਣ ਕੇ ਦਿਨ ਖੁਸ਼ ਹੋ ਜਾਂਦਾ
0: ਆ ਸਵੀਟ ਥੈਂਕ ਯੂ ਵੈਰੀ ਮੱਚ ਜੀ
1: ਜੀ ਕੀ ਸੁਣਾਓਗੇ ਸਰ
4: ਹੋ ਜੀ ਹਾਂਜੀ ਚਾਰ ਲੈਣਾ ਲਿਖਿਆ ਨੇ ਹੋਈ ਸੁਣਾ ਦਿਆਂਗੇ
0: ਜੀ ਪਲੀਜ਼
1: ਪਲੀਜ਼ ਜੀ ਪਲੀਜ਼
4: ਹਾਂਜੀ ਤੇਰਾ ਹੋ ਜਾਂ ਜੀ ਕਰਦਾ ਏ ਤੇਰਾ ਹੋ ਜਾਂ ਜੀ ਕਰਦਾ ਏ ਨਾਲ ਖਲੋ ਜਾਂ ਜੀ ਕਰਦਾ ਏ ਮੇਰੀ ਮੇਰੀ ਹੋ ਜਾਏ ਨਾਲ ਖਲੋ ਜਾਏ ਇਹ ਸਭ ਹੋ ਜਾਏ ਜੀ ਕਰਦਾ ਏ
3: ਵਾਹ ਵਾਹ ਵਾਹ ਵਾਹ ਬਹੁਤ ਸੋਹਣਾ ਬਹੁਤ
4: ਮੇਰੀ ਹੋ ਜਾਏ ਨਾਲ ਖਲੋ ਜਾਏ ਇਹ ਸਭ ਹੋ ਜਾਏ ਜੀ ਕਰਦਾ ਏ
3: ਬਹੁਤ
4: ਏਦਾਂ ਵੀ ਸਭ ਹੁੰਦਾ ਕਿਸਰੇ ਏਦਾਂ ਵੀ ਸਭ ਹੁੰਦਾ ਕਿਸਰੇ ਜੋ ਮੰਗੇ ਸਭ ਮਿਲਦਾ ਕਿਸਰੇ ਕਿੰਨਾ ਚੰਗਾ ਰੱਬ ਹੈ ਸੋਚਾਂ ਇਹ ਸਭ ਕਰਦੇ ਜੀ ਕਰਦਾ
3: ਵਾਹ ਵਾਹ ਵਾਹ ਬਹੁਤ ਸੋਹਣਾ ਬਹੁਤ ਸੋਹਣਾ ਵੈਰੀ
4: ਜੋ ਮੰਗਿਆ ਜੋ ਮੰਗਿਆ ਸਭ ਮਿਲਦਾ ਕਿਸਰੇ ਕਿੰਨਾ ਚੰਗਾ ਰੱਬ ਹੈ ਸੋਚਾਂ ਇਹ ਸਭ ਕਰਦੇ ਜੀ ਕਰਦਾ ਰਾਤ ਢਲੇ ਤਾਂ ਦਿਨ ਚੜਦਾ ਏ ਰਾਤ ਢਲੇ ਤਾਂ ਦਿਨ ਚੜਦਾ ਏ ਫੇਰ ਨਵਾਂ ਸੂਰਜ ਭਖਦਾ ਏ ਪੰਛੀ ਚੈਕਣ ਰੋਲਾ ਪਾਵਣ ਮੇਰੇ ਕੰਨ ਫਟਣ ਨੂੰ ਆਵਣ ਪੰਛੀ ਚੈਕਣ ਰੋਲਾ ਪਾਵਣ ਮੇਰੇ ਕੰਨ ਫਟਣ ਨੂੰ ਆਵਣ ਮੈਨੂੰ ਚੰਗੇ ਲੱਗਣ ਰੱਬਾ ਐਸਾ ਕੁਝ ਕਰਦੇ ਜੀ ਕਰਦਾ
3: ਬਹੁਤ ਸੋਹਣਾ ਸਰ
4: ਪੈਣ ਭੁਲੇਖੇ ਬੂਹਾ ਖੜਕੇ ਪੈਣ ਭੁਲੇਖੇ ਬੂਹਾ ਖੜਕੇ ਮੇਰਾ ਦਿਲ ਜ਼ੋਰ ਨਾਲ ਧੜਕੇ ਖੋਲ ਕੇ ਬੂਹਾ ਅੰਦਰ ਆ ਜਾਏ ਖੋਲ ਕੇ ਬੂਹਾ ਅੰਦਰ ਆ ਜਾਏ ਹੱਥ ਮੇਰੇ ਵਾਲਾਂ ਨੂੰ ਲਾ ਜਾਏ ਇਹ ਭੁਲੇਖਾ ਸਿੱਧਾ ਕਰਦੇ ਰੱਬ ਕਿਸੇ ਇਹੋ ਜਿਹਾ ਵਰਦੇ ਜੀ ਕਰਦਾ
3: ਬਹੁਤ ਸੋਹਣਾ
0: ਬਹੁਤ ਖੂਬ ਬਹੁਤ ਖੂਬ ਵੈਰੀ ਨਾਈਸ
4: ਜਿੱਦਾਂ ਮੇਰੀ ਜਵਾਨੀ ਲੰਘੀ ਹਰ ਇੱਕ ਦੀ ਮੈਂ ਆਕੜ ਭੰਨੀ ਆਣ ਕੇ ਮਜਲਸ ਬਹਿ ਜਾਏ ਜੋ ਵੀ ਅੱਖਾਂ ਹੱਸ ਕੇ ਸਹਿ ਜਾਏ ਉਮਰ ਹੋ ਗਈ ਖੜ ਨਹੀਂ ਹੁੰਦਾ ਉਮਰ ਹੋ ਗਈ ਖੜ ਨਹੀਂ ਹੁੰਦਾ ਬਿਨਾਂ ਸਹਾਰੇ ਤੁਰ ਨਹੀਂ ਹੁੰਦਾ ਫੇਰ ਕਿਤੇ ਉਹੀ ਦਿਨ ਕਰਦੇ ਜੀ ਕਰਦਾ
0: ਹਰ ਸ਼ੁਕਰਵਾਰ ਰਣਵੀਰ ਜੀ ਆਵਣ ਆ ਕੇ ਇੱਕ ਕਵਿਤਾ ਸੁਣਾਵਣ ਇਹੋ ਜਿਹਾ ਮੇਰਾ ਦਿਲ ਪਿਆ ਕਰਦਾ
3: ਵਾਹ ਵਾਹ ਵਾਹ
0: ਰੱਬਾ ਕੁਛ ਐਸਾ ਕਰ ਦੇ
3: ਡਨ ਹੋ ਗਿਆ
0: ਯੈਸ
3: ਥੈਂਕ ਯੂ ਜੀ ਥੈਂਕ ਯੂ ਸੋ
0: ਮਚ ਥੈਂਕ ਯੂ ਵੈਰੀ ਮਚ ਹੈਵ ਅ ਨਾਈਸ ਡੇ
3: ਹੈਵ ਅ ਨਾਈਸ ਡੇ
4: ਧੰਨਵਾਦ
0: ਥੈਂਕ
3: ਯੂ ਕੀ ਬਾਤ ਹੈ ਕੀ ਬਾਤ ਹੈ ਆਵਾਜ਼ ਹੋਵੇ ਨਾ ਕੀ ਮਤਲਬ ਰਣਬੀਰ ਕਪੂਰ ਸਟਾਈਲ ਹੀ ਬੇਸ ਸੀਗਾ
0: ਨਾ ਯੈਸ
3: ਜੀ ਕਰਦਾ
0: ਯੈਸ
3: ਇੱਕ ਤਾਂ ਮੇਰਾ ਇੰਨਾ ਮਤਲਬ ਨਾ ਉਹੀ ਬ੍ਰੇਨ ਰੋਡ ਦਿਮਾਗ ਹੋ ਚੁੱਕਾ ਮੈਨੂੰ ਲਵ ਜੰਜੂਆ ਯਾਦ ਆ ਜਾਂਦਾ ਜੀ ਕਰਦਾ ਵੇ ਜੀ ਕਰਦਾ ਯਾਰ ਕ੍ਰਿਸ਼ਨਾ
0: ਨਹੀਂ ਅੱਜ ਅੱਜ ਜਿਹੜੀ ਆਪਾਂ ਟੋਪੀ ਪਾ ਕੇ ਆਉਨੇ ਆ ਨਾ ਫਰਾਈਡੇ ਵਾਲੀ
3: ਹਾਂ
0: ਉਹ ਟੋਪੀ ਕੁਝ ਹੋਰ ਨਹੀਂ ਸੋਚਣ ਦਿੰਦੀ
3: ਉਹ ਹਾਂ ਉਹ ਇਸ ਤਰ੍ਹਾਂ ਹੀ ਕਰ ਦਿੰਦੀ ਹੈ
0: ਯੈਸ
3: ਇੱਕ ਆ ਤੇ ਜੀ ਆਪਾਂ ਹੁਣ ਫਿਰ ਆਪਣੇ ਲਾਸਟ ਕਾਲਰ ਲੈਨੇ ਆ ਫਿਰ ਆਪਾਂ ਛੇਤੀ ਛੇਤੀ ਭੱਜਣਾ ਵੀ ਆ ਤੇ ਲਾਸਟ ਕਾਲਰ
0: ਮੈਂ ਨਹੀਂ ਭੱਜਣਾ ਹੈਗਾ
3: ਅੱਛਾ ਚਲੋ ਆਪਾਂ
0: ਮੈਂ ਤਾਂ ਆਪਣੇ ਸਟੈਪ ਪੂਰੇ ਕਰੇ ਆਂ ਅੱਜ ਦੇ ਮੈਂ ਨਹੀਂ ਭੱਜਣਾ
3: ਹਜੇ ਸਵੇਰ ਹੋਈ ਆ ਤੁਹਾਡੇ ਸਟੈਪ ਵੀ ਪੂਰੇ ਹੋ ਗਏ ਪੈਦਲ ਆਏ ਹੋ
0: ਮੈਂ ਸੁਪਨੇ ਸੁਪਨੇ ਚ ਕਰ ਲਏ
3: ਯਾਰ ਚਲੋ ਨੈਕਸਟ ਕਾਲਰ ਸਾਰੇ ਤੋਂ ਪਹਿਲੇ ਮਾਫੀ ਮੰਗਾਂਗਾ ਪਤਾ ਹੀ ਕਰਨਾ ਰਣਜੋਤ ਭਾਈ ਜਦੋਂ ਵੀ ਸ਼ੋਅ ਕਰਦੇ ਨਾ ਅਸਾਂ ਕਹਿੰਦੇ ਕੋਈ ਕਿਹਾ ਸੁਣਿਆ ਮਾਫ ਹਨਾ ਹੋਵੇ ਹਨਾ ਕੁਛ ਗਲਤ ਹੋ ਗਿਆ ਹੋਵੇ ਤਾਂ ਮਾਫ ਹਨਾ ਮੈਂ ਜਾਂਦਾ ਕਹਿੰਦੇ ਕਿ ਨੂਨੇ ਜੀ ਦੇ ਕੁਛ ਵੀ ਇਸ ਤਰ੍ਹਾਂ ਗਲਤ ਕਿਹਾ ਹੋਵੇ ਉਹਨਾਂ ਨੂੰ ਮਾਫ ਕਰਨਾ ਤੇ ਜੀ ਪਲੀਜ਼ ਮੇਰੀ ਲਾਈਫ ਨੂੰ ਕਰ ਦਿਓ ਲੱਕੀ ਕਿਉਂਕਿ ਆ ਗਏ ਨੇ ਲੱਕੀ ਅਸੀਂ ਜੀ ਕਾਲ 'ਤੇ
0: ਆ ਗਏ ਨੇ ਅਸੀਂ ਲੱਕੀ।
5: ਸਤਿ ਸ੍ਰੀ ਅਕਾਲ ਭਾਜੀ, ਭੈਣ ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਲੱਕੀ ਜੀ, ਕੀ ਹਾਲ ਚਾਲ?
5: ਬਹੁਤ ਵਧੀਆ ਜੀ, ਚੜ੍ਹਦੀ ਕਲਾ। ਤੁਸੀਂ ਸੁਣਾਓ, ਕਿਵੇਂ ਠੀਕ ਠਾਕ?
0: ਮੈਂ ਕਿਹਾ ਅੱਜ ਕੱਲ ਤਾਂ ਹੁਣ ਮਿੰਨੀ ਲੱਕੀ ਅਸੀਂ ਵੀ ਐਨ ਘੜੇ ਜਾ ਰਹੇ ਨੇ, ਛਾ ਰਹੇ ਨੇ।
5: ਕੋਈ ਸੋਚਦਾ ਮੈਂ ਕਿਹਾ ਅੱਜ ਕਿਹੜਾ ਵੀ ਟ੍ਰੇਨ ਦੇ ਡੱਬੇ ਵਾਂਗੂ, ਬਸ ਇੱਕ ਦੋ ਅੱਛੇ, ਦੂਜਾ ਦੂਜੇ ਪਿੱਛੇ ਤੀਜਾ।
0: ਪਹਿਲਾਂ ਜੂਨੀਅਰ ਆਸੀ, ਫਿਰ ਮਿਸਿਸ ਆਸੀ।
3: ਮੈਂ ਐਕਚੁਅਲੀ ਮੈਂ ਤਾਂ ਹੀ ਕੀਤਾ, ਮੈਂ ਕਿਹਾ ਯਾਰ ਕਿਸੇ ਤਰੀਕੇ ਨਾਲ ਅੱਜ ਡਰਾਇੰਗ ਰੂਮ ਟਾਕ ਤਾਂ ਹੋਣੀ ਚਾਹੀਦੀ ਹੈ ਕਰਨਾ ਯਾਰ। ਤੇਰੀ ਪਰਫਾਰਮੈਂਸ ਕਿੱਦਾਂ ਸੀ, ਤੇਰੀ ਕਿੱਦਾਂ ਸੀ, ਤੇਰੀ ਕਿੱਦਾਂ ਸੀ, ਆਪਸ ਚ ਗੱਲਬਾਤ ਹੋਵੇ। ਹਾਂ, ਮੈਂ ਕਿਹਾ ਬਾਈ ਜੀ ਨੂੰ ਪਿੱਛੇ ਰਹਿਣ ਦੀ
5: ਡਿਸਕਸ਼ਨ ਹੈ, ਸ਼ਾਮ ਨੂੰ ਮੈਂ ਕਿਹਾ ਵੱਡੀ ਡਿਸਕਸ਼ਨ ਕਰਾਂਗੇ ਬੈਠ ਕੇ। ਅਗਲੀ ਵਾਰ ਨਾ ਆਹ ਗੱਲ ਦੇ ਵਿੱਚ ਤੁਸੀਂ ਇੱਦਾਂ ਨੀ ਕਹਿਣਾ, ਤੁਸੀਂ ਨੈਕਸਟ ਕਾਲ ਆ ਨਾ, ਤੁਸੀਂ ਐ ਕਰਿਓ,
0: ਸਟ੍ਰੈਟੇਜੀਜ਼ ਬਣਾਉਣੀਆਂ ਨੇ, ਕੀ ਕਹਿਣਾ ਕੀ ਨਹੀਂ ਕਹਿਣਾ, ਕੀ ਕਰਨਾ ਨਹੀਂ ਕਰਨਾ।
5: ਬਿਲਕੁਲ ਬਿਲਕੁਲ, ਹਾਂਜੀ
3: ਜੀ।
5: ਤੇ ਮੈਂ ਤਾਂ ਅੱਜ ਭਾਜੀ ਫੋਨ ਇਸ ਕਰਕੇ ਕੀਤਾ ਜੀ, ਮੈਂ ਕਿਹਾ ਤੁਸੀਂ ਪੁੱਛਦੇ ਹੁੰਦੇ ਵੀ ਵੀਕ ਦੇ ਵਿੱਚ ਕੁਛ ਚੰਗਾ ਕਿੱਦਾਂ ਹੋਇਆ, ਕਿਸੇ ਨੇ ਵੀ ਕਾਲਰ ਨੇ ਦੱਸਿਆ ਨੀ, ਮੈਂ ਕਿਹਾ ਚੱਲ ਮੈਂ ਹੀ ਦੱਸ ਦਿੰਦਾ।
3: ਥੈਂਕ ਯੂ ਸੋ ਮਚ ਜੀ।
5: ਤੇ ਵੀਕ ਚ ਚੰਗਾ ਇਹ ਹੋਇਆ ਜੀ, ਇਸ ਵੀਕ ਚ ਸਾਡੇ ਦੋ ਬਰਥਡੇ ਸੀਗੇ, ਇੱਕ 18 ਅਗਸਤ ਨੂੰ ਮੇਰਾ ਬਰਥਡੇ ਤੇ 19 ਅਗਸਤ ਨੂੰ ਮੇਰੇ ਮਿਸਿਸ ਦਾ।
3: ਓ ਵਾਹ, ਵੈਰੀ ਗੁੱਡ।
0: ਫਿਰ ਤਾਂ ਸ਼ਾਊਟ ਆਊਟ ਕਰਨਾ ਬਣਦਾ ਹੈ ਵੀ, ਇੱਕ ਮਿੰਟ ਰੋਜ਼ ਪਹਿਲਾਂ ਸਾਨੂੰ ਸ਼ਾਊਟ ਕਰ ਲੈਣਾ।
3: ਹਾਂਜੀ,
0: ਹੈਪੀ

0: Hip hip.
1: Hooray.
0: Hip hip.
1: Hooray.
0: Hip hip.
1: Hooray.
0: हां जी, बहुत बहुत मुबारकां जी थानू दोनों नु अपने अपने जन्मदिन दिया।
1: बहुत बहुत मुबारकां, परमात्मा करे यही वाला साल आने वाले बहुत सारे साल बहुत सारिया खुशियां तंदुरुस्तियां कामयाबियां लेके आन और तुसी हमेशा हसदे मुस्कुराते रहो और साडे नाल जुड़े रहो, यानी कि रेडियो हां जी नाल जुड़े रहो।
2: पूरे ओदे नाल ना किसी नूं दसीदा ना कुछ, रेडियो ते फोन करके मैसेज करके विशेष लै ले दियां सारे दियां, बाकी किसी नूं कोई नहीं पता लगन देता, घर से अपने चो एक दूजे नूं भी नहीं पता लगन देता।
1: अपना बर्थडे उदन कोई नहीं सेम रूटीन अगले दिन ठीक है ना कोई लेना फोन ते हां जी हैप्पी बर्थडे चलो
2: बर्थडे वीक करके जिदा हर साल तुहानु पता है दी इको कविता अपनी लिखी हुई बहुत काफी चेर पुरानी आप जन्मदिन वाले वीक दे विच सुनाई दी
1: हां जी यस आई वाज वेटिंग
2: पैट पैट कविता है वो ते शुरू कर दें जी। भाई मैंने इतना तो कहने की लोड़ नहीं पे पसंद आएगी क्योंकि जिन्नी बार सुनी है तो इन कहना ही पैना पसंद आएगी।
1: देखो जे घर दिया नु बंदा नहीं कहूगा वाह वाह तो होर की नु कहूगा। चैरिटी बिगिंस एट होम।
0: नहीं भाई देखो मैं फर्स्ट टाइम सुनांगा ना, इदा ना करो, मैं तो पहली बार सुनांगा, मैनू सुनाओ तुसी।
2: ओह या दैट्स अनदर गुड पॉइंट।
1: देयर आर मेनी जिले पहली बार सुन रहे होंगे,
0: कितने लोग हो रहे होंगे।
2: ये बात तो आपकी भी सच है भाई। चलो फिर सुनाओ, फिर आज सुनाने सारे नु दिल ते हाथ रख लो थाम लो दस दवा यह कविता मेरी घर आली नी सुना कि अपनी प्राइवेट पुरानी है।
1: हाँ जी हाँ।
2: ठीक है कृष्णा भाजी नू दस दा, कृष्णा भाजी पता नहीं होना।
0: नहीं, डन, डन, डन,
2: बाकी ठीक है हाँ। दिल कहिंदा है दुआवा अजे भी मेरे लई ओ करदी हो। दिल कहिंदा है दुआवा अजे भी मेरे लई ओ करदी हो, बाल दीवा मजार ते मेरे कई दुख हरदी हो।
0: बहुत सोहना।
2: जन्म दिवस दा मेरे सी मैथों वद चा कर दी। जन्म दिवस दा मेरे सी मैथों वद चा कर दी, मौत भी शायद ताइयो मेनू गल लाउण तो है डरदी।
0: वाह वाह वाह बहुत सोहना।
2: है बोल ओदे मुंह सुनिया नू, है बोल ओदे मुंह सुनिया नू, एक बीत दहाक गया विच उड़ीका ओदिया कल मुड़ अस्सीवां साक गया। उस खोरे किस हालात विच, उस खोरे किस हालात विच अड होण दा राह चुनिया, 18 अगस्त हर वरे नू पावां जो स्वैटर सी उस बुनिया। चेहरा ओदा, चेहरा ओदा नजरां विच भावे झोला जिहा थिते, कौन पावे नथ घड़ी नू मुठ चो निकले वांग लेते। खबरे कैसी एक खिच है, ਖਬਰੇ ਕੈਸੀ ਇਹ ਖਿੱਚ ਹੈ ਜੋ ਰੂਹ ਉਸਤੇ ਹੈ ਜਾ ਖੜਦੀ ਸੀ ਹਾਣ ਮੇਰੇ ਦੀ ਕੁੜੀ ਜਮਾਤੀ ਮੇਰੀ ਜੋ ਪੜਦੀ। ਆਖਰੀ ਪੈਰਾ ਜੀ ਜੁਦਾ ਹੋਣ ਦੀ ਕਸਮ ਨੂੰ ਦੇ ਜੁਦਾ ਹੋਣ ਦੀ ਕਸਮ ਨੂੰ ਦੇ ਸੀ ਉਸ ਵਾਅਦਾ ਇੱਕ ਪਾਇਆ ਹੱਸਦਾ ਰਹੀ ਵੇ ਲੱਕੀ ਵਕਤ ਜਿਹੋ ਜਿਹਾ ਵੀ ਆਇਆ।
0: ਬਹੁਤ ਸੋਹਣਾ, ਵੈਰੀ ਨਾਈਸ, ਵੈਰੀ ਨਾਈਸ, ਬਿਊਟੀਫੁਲ।
2: ਹੱਸਦਾ ਰਹੀ ਵੇ ਲੱਕੀ ਵਕਤ ਜਿਹੋ ਜਿਹਾ ਵੀ ਆਇਆ ਮੁਸਕਾਨ ਦੀ ਆੜ ਚ ਯਾਦਾਂ ਮੈਂ ਹਾਂ ਦਫ਼ਨ ਪਿਆ ਕਰਦਾ ਇੱਕ ਉਹ ਜਾਣੇ ਯਾ ਰੱਬ ਜਾਣੇ ਮੈਂ ਜਿਸ ਤੇ ਹਾਂ ਮਰਦਾ
1: ਕੋਈ ਗੱਲ ਨੀ, ਮੈਂ ਫੋਨ ਕਰਕੇ ਕੱਲਿਆਂ ਨੂੰ ਦੱਸ ਦੂੰਗੀ।
0: ਹਰ ਕਿਸੇ ਨੂੰ ਬੇਨਤੀ ਹੈ
1: ਕਿ
0: ਜੋ ਤੁਸੀਂ ਸੁਣਿਆ ਇਹ ਕੋਈ ਟੈਕਨੀਕਲ ਗਲਿਚ ਸੀਗਾ, ਪਤਾ ਨੀ ਕੌਣ ਬੋਲ ਰਿਹਾ ਸੀ।
2: ਬਿਲਕੁਲ
0: ਜਾਇਜ਼ ਗੱਲ ਹੈ, ਰੁਕੋ ਸਰ ਸਬਰ ਕਰੋ,
1: ਠਹਿਰੋ ਅਭੀ ਆਗੇ ਵੀ ਸੁਣੋ।
2: ਨਹੀਂ ਨਹੀਂ ਨਹੀਂ ਮੈਂ ਨਹੀਂ ਬੋਲੂੰਗਾ,
0: ਨਾ ਨਾ ਮੈਂ
2: ਭੁੱਖ ਨਹੀਂ ਛਕੂੰਗਾ,
1: ਭੁੱਖ ਨਹੀਂ ਛਕੂੰਗਾ।
0: ਕਭੀ ਨਾ ਕਭੀ ਤੋ ਆਓਗੇ ਪਾਲੇ ਮੇਂ,
1: ਕਭੀ ਤੋ ਆਏਗਾ ਊਂਟ ਪਹਾੜ ਕੇ ਨੀਚੇ।
0: ਅਗਲੇ ਸਾਲ ਕਿਤੇ ਵੀ ਇੱਧਰ ਉੱਧਰ ਹੋਵਾਂ ਤੁਹਾਡੇ ਬਰਥਡੇ ਵੀਕ ਤੇ ਤਾਂ ਪੱਕਾ ਇੱਥੇ ਆਣਾ, ਇਹ ਕਵਿਤਾ ਦਾ ਪੂਰੀ ਵਿਆਖਿਆ ਕਰਨੀ
1: ਹੈ, ਵਿਆਖਿਆ ਮੰਗਣੀ ਹੈ, ਇਹਦਾ ਇਹਦਾ ਪ੍ਰੇਰਨਾ ਸਰੋਤ ਮੰਗਣਾ ਹੈ।
0: ਚਲੋ ਚਲੋ ਟੈਕਨੀਕਲ ਸੀ ਜੀ, ਟੈਕਨੀਕਲ ਗਲਿਚ ਤੇ ਪਰੇ ਕਰ ਦੇਵੇ। ਥੈਂਕ ਯੂ ਲੱਕੀ ਜੀ, ਥੈਂਕ ਯੂ ਸੋ ਮਚ ਫੋਰ ਕਾਲਿੰਗ।
1: ਥੈਂਕ ਯੂ ਵੈਰੀ ਮਚ ਲੱਕੀ ਆਸੀ ਜੀ, ਮਿਲਦੇ
2: ਜੀ। ਥੈਂਕ ਯੂ ਬਾਦੀ,
1: ਥੈਂਕ ਯੂ, ਬਲੈਸ ਯੂ, ਥੈਂਕ ਯੂ,
2: ਥੈਂਕ ਯੂ, ਥੈਂਕ ਯੂ ਜੀ,
1: ਥੈਂਕ ਯੂ, ਬਾਏ ਬਾਏ
0: ਬਾਏ ਬਾਏ ਬਾਏ। ਬਹੁਤ ਬਹੁਤ ਵਧਾਈਆਂ ਜੀ ਕੱਪਲ ਨੂੰ ਬਰਥਡੇ ਦੀਆਂ,
1: ਅੱਜ ਤਾਂ ਵਾਵਾ ਬਲੂਮ ਬਲੂਮ ਹੋਈ ਪਈ ਹੈ, ਬਲੂਮ
0: ਗੁੱਡ ਯਾਰ।
1: ਯੈਸ,
0: ਤੇ ਇੱਧਰ ਜਸ ਅਮ੍ਰਿਤ ਜੀ ਭੇਜਦੇ ਨੇ ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ।
0: ਤੇ ਅੱਗੇ ਮਾਨ ਸਾਹਿਬ ਨੇ ਖੋਰ ਪੇਸ਼ਕਸ਼ ਭੇਜੀ ਹੈ ਜੀ, ਯਾਰ ਇੱਕ ਤਾਂ ਮੈਂ ਐਨਕਾਂ ਨਹੀਂ ਲਵਾਈਆਂ, ਮੈਂ ਲੱਗ ਗਿਆ ਨਾ ਮਨ ਸਾਹਿਬ, ਤੁਸੀਂ ਟੈਨਸ਼ਨ ਨਾ ਲਓ। ਹਾਂ, ਰੱਬ ਨੂੰ ਦੇਖਿਆ ਮੈਂ ਦੋ ਵਾਰ, ਇਹਨਾਂ ਨੇ ਇੱਕ ਤਸਵੀਰ ਭੇਜੀ ਹੋਈ ਆ, ਤਸਵੀਰ ਚ ਲੋਕ ਬੈਠੇ ਪਏ ਆ ਜੀ ਕੈਫੇ ਦੇ ਅੰਦਰ, ਚਿਲ ਕਰ ਰਿਹਾ, ਠੀਕ ਹੈ ਜੀ। ਰੱਬ ਨੂੰ ਦੇਖਿਆ ਮੈਂ ਦੋ ਵਾਰ, ਕੁਝ ਪਾਉਣ ਤੋਂ ਪਹਿਲਾਂ ਤੇ ਗਵਾਉਣ ਤੋਂ ਬਾਅਦ।
1: ਵਾਹ,
0: ਹਸਰਤ ਸੀਗੀ ਜੀਣ ਦੀ ਤੇਰੇ ਨਾਲ, ਮਰ ਹੀ ਗਿਆ ਤੈਨੂੰ ਪਾਉਣ ਤੋਂ ਬਾਅਦ।
1: ਵਾਹ,
0: ਲੋਕ ਕਹਿੰਦੇ ਨੇ ਕਿ ਮਿਲੀ ਸ਼ੋਹਰਤ ਬੜੀ, ਖਾਲੀ ਹੋ ਗਿਆ ਮੈਂ ਜਿੱਤ ਪਾਉਣ ਤੋਂ ਬਾਅਦ, ਤੇਰੇ ਨਾਲ ਇਹ ਦੁਨੀਆ ਮੇਲਾ ਲੱਗਦੀ ਸੀ, ਇਕੱਲਾ ਰਹਿ ਗਿਆ ਤੇਰੇ ਆਉਣ ਤੋਂ ਬਾਅਦ। ਕਦੇ ਮੰਗਿਆ ਸੀ ਤੈਨੂੰ ਹਰ ਇੱਕ ਦੁਆ ਵਿੱਚ, ਦੁਆ ਹੀ ਬਣ ਗਈ ਸ਼ਰਾਪ ਸਭ ਕੁਛ ਪਾਉਣ ਤੋਂ ਬਾਅਦ। ਰੱਬ ਨੂੰ ਦੇਖਿਆ ਮੈਂ ਦੋ ਵਾਰ, ਕੁਝ ਪਾਉਣ ਤੋਂ ਪਹਿਲਾਂ ਕੁਝ ਗਵਾਉਣ ਤੋਂ ਬਾਅਦ। ਵਾਹ ਵਾਹ ਵਾਹ, ਵੈਰੀ ਨਾਈਸ ਸਰ, ਬਹੁਤ ਸੋਹਣਾ, ਬਹੁਤ ਸੋਹਣਾ। ਇੱਧਰ ਜੱਸੋਵਾਲ ਜੀ ਕਹਿੰਦੇ ਨੇ ਵਾਹ ਆਂਟੀ ਜੀ ਵਾਹ, ਮੈਨੂੰ ਅੱਛਾ ਨਹੀਂ ਲੱਗਾ ਤੁਸੀਂ ਮੈਨੂੰ ਆਂਟੀ ਜੀ ਕਿਹਾ, ਪਰ ਚਲੋ ਇਟਸ ਫਾਈਨ ਭਾਜੀ, ਇਟਸ ਆਲ ਗੁੱਡ। ਨਹੀਂ, ਕੱਪ ਕਰ
1: ਆਂਟੀ ਜੀ, ਵਿਸ਼ ਆਂਟੀ ਨੂੰ ਕਹਿ ਕੇ ਗਏ।
0: ਤੇ ਆਪਣਾ ਲੱਕੀ ਜੀ ਨੂੰ ਉਹਨਾਂ ਨੇ ਸੁਨੇਹਾ ਭੇਜਿਆ ਕਿ 80 ਸਾਕ ਥੋੜਾ ਜ਼ਿਆਦਾ ਕਹਿ ਕੇ 7 8 ਜਾਇਆ ਸੀ। ਦੇਖੋ ਬਾਈ, ਸੜਨ ਵਾਲਾ ਕੰਮ ਨੀ ਕਰਨਾ ਚਾਹੀਦਾ, ਦੇਖੋ ਹੈਂ, ਅਗਲੇ ਨੇ ਕੀਤੀ ਹੋਈ ਹੈ ਪੂਰੀ ਪੂਰੀ
1: 80 ਨਹੀਂ, ਉਹਨਾਂ ਨੇ 80 ਵਾਲਾ 80 ਕਿਹਾ।
0: ਆਸੀ ਕਿਆ, ਉਹ ਹਾਂ ਮਿਸ ਕਰ ਗਏ ਯਾਰ ਜੱਸੋਵਾਲ ਜੀ, ਤੁਸੀਂ ਉਹਨਾਂ ਨੇ ਕਦਰ ਹੀ ਗੱਲ ਕੀਤੀ ਸੀ, ਤੁਸੀਂ ਕੋਲ 6 ਵਧਾ ਦਿੱਤੇ, ਠੀਕ ਹੈ ਨੀ। ਤੇ ਸਾਂਝੀ ਭੇਜਦੇ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ,
1: ਸਤਿ ਸ਼੍ਰੀ ਅਕਾਲ
0: ਜੀ, ਸਭ ਨੂੰ ਕਹਿੰਦੇ ਕਿ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਸਾਰਿਆਂ ਦਾ ਵੀਕਐਂਡ ਵਧੀਆ ਵਧੀਆ ਲੰਘੇ, ਸੇਮ ਟੂ ਯੂ ਜੀ, ਥੈਂਕ ਯੂ ਜੀ। ਜਤਿੰਦਰ ਜੀ ਵਾਲਡ ਤੋਂ ਰਾਧੇ ਰਾਧੇ ਭੇਜਦੇ ਨੇ, ਰਾਧੇ ਰਾਧੇ, ਰਾਧੇ ਰਾਧੇ, ਕਹਿੰਦੇ ਸ਼ੁਭ ਦਿਨ ਹੋ, ਮੰਗਲਮਈ ਹੋ ਜੀ, ਥੈਂਕ ਯੂ ਜੀ, ਥੈਂਕ ਯੂ,
1: ਸੇਮ ਟੂ ਯੂ ਜੀ।
0: ਤੇ ਆਪਣੇ ਇਨ ਹਾਊਸ ਜਿਹੜੇ ਗਾਲਬ ਨੇ ਸੁਖਦੀਪ ਸਿੰਘ ਘੁੰਮਣ ਸਾਹਿਬ, ਉਹ ਕੀ ਕਹਿੰਦੇ ਨੇ, ਉਹ ਕਹਿੰਦੇ ਨੇ ਪਹਿਲੀ ਵਾਰ ਅੰਮ੍ਰਿਤਸਰੀ ਕੁਲਚਾ ਸਵਾਦ ਚੱਕਣ ਦੇ ਅਨੁਭਵ ਨੂੰ ਬਿਆਨ ਕਰਦੀ ਇੱਕ ਕਵਿਤਾ। ਓਕੇ, ਵਾਹ, ਇਹ ਤਾਂ ਕਹਿੰਦੇ ਪਹਿਲੀ ਵਾਰੀ ਜ਼ਿੰਦਗੀ ਦੇ 41ਵੇਂ ਵਰੇ ਵਿੱਚ
3: ਮੈਂ ਐਸਾ ਸਵਾਦ ਚਖਿਆ, ਅੰਮ੍ਰਿਤਸਰੀ ਕੁਲਚੇ ਨੇ ਤਾਂ ਮੇਰਾ ਦਿਲ ਕੁਲਚਾ ਖਤਮ ਹੋਣ ਤੱਕ ਐਸਾ ਮੋਹ ਕੇ ਰੱਖਿਆ। ਵਾਹ ਵਾਹ ਵਾਹ। ਤੰਦੂਰ ਚੋਂ ਨਿਕਲਿਆ ਜਦੋਂ ਤੱਤਾ ਤੱਤਾ, ਰੰਗ ਸੁਨਹਿਰੀ ਭਾ ਮਾਰੇ, ਉੱਤੇ ਮੱਖਣ ਇੰਜ ਪਿਘਲੇ ਜਿਵੇਂ ਚੰਨ ਨੂੰ ਵੇਖਣ ਆਏ ਹੋਣ ਤਾਰੇ। ਵਾਹ, ਕਿਆ ਬਾਤ! ਕਰਾਰਾ ਤੇ ਕੁਰਕੁਰਾ ਅਜਿਹਾ ਕਿ ਹੱਥ ਲਾਇਆ ਹੀ ਪੁਰਜ਼ਾ ਪੁਰਜ਼ਾ ਹੋ ਜਾਵੇ। ਪਹਿਲੀ ਬੁਰਕੀ ਮੂੰਹ ਚ ਪਾ ਕੇ ਰੂਹ ਮੇਰੀ ਅੰਦਰ ਤੱਕ ਬਸ ਖੋਦੀ ਜਾਵੇ। ਵਾਹ ਵਾਹ ਵਾਹ ਵਾਹ ਵਾਹ। ਆਲੂ ਪਨੀਰ ਪਿਆਜ਼ ਦਹੀਂ ਤੇ ਮਸਾਲਿਆਂ ਦਾ ਜੋ ਅਨੋਖਾ ਮੇਲ ਸੀ ਕਰਾਇਆ, ਖਾ ਕੇ ਇੰਜ ਪ੍ਰਤੀਤ ਹੋਇਆ ਜਿਵੇਂ ਚੰਨ ਹੀ ਜ਼ਮੀਨ ਤੇ ਉਤਰ ਆਇਆ। ਜਿਓ ਜਿਓ। ਫਿਰ ਲੱਸੀ ਦੇ ਇੱਕ ਗਲਾਸ ਦੀ ਘੁੱਟ ਸੰਗ ਮੇਰੇ ਅੰਦਰ ਨੂੰ ਜਾਂਦੀ ਹੈ। ਸੱਚ ਪੁੱਛੋ ਤਾਂ ਬੰਦਾ ਸਭ ਕੁਛ ਭੁੱਲ ਭੁਲਾ ਕੇ ਰੂਹ ਉਸਦੀ ਅਸ਼ ਅਸ਼ ਕਰ ਜਾਂਦੀ ਹੈ। ਕਮਲਾ ਘੁੰਮਣ ਤਾਂ ਮੁੜ ਤੋਂ ਹੀ ਸੰਘਰਸ਼ ਸਧਾਰਨ ਤੇ ਸਾਦਗੀ ਭਰੀ ਜ਼ਿੰਦਗੀ ਭੁੱਲ ਕੇ ਅੱਜ ਮੁਲਾਕਾਤ ਮਾਡਰਨ ਜ਼ਮਾਨੇ ਦੇ ਲੋਕਾਂ ਨਾਲ ਕਰ ਗਿਆ। ਅੰਮ੍ਰਿਤਸਰੀ ਕੁਲਚਾ ਤਾਂ ਮੇਰੀ ਜ਼ਿੰਦਗੀ ਦਾ ਇੱਕ ਵਿਲੱਖਣ ਹਿੱਸਾ ਬਣ ਕੇ ਰਹਿ ਗਿਆ। ਵਾਹ ਵਾਹ ਵਾਹ ਵਾਹ ਵਾਹ, ਕਿਆ ਬਾਤ ਹੈ ਘੁੰਮਣ ਸਾਹਿਬ! ਇਹ ਤਾਂ ਜਿੰਨੇ ਇਜਾਦ ਕੀਤਾ ਹੋਣਾ ਨਾ, ਉਹਨੂੰ ਵੀ ਇਸ ਤਰ੍ਹਾਂ ਦੀ ਮਤਲਬ ਇਸ਼ਕ ਨੁਮਾ ਚੀਜ਼ ਨੀ ਆਈ ਹੋਣੀ, ਹਨਾ, ਜਿਸ ਤਰ੍ਹਾਂ, ਹਨਾ। ਵੈਰੀ ਗੁੱਡ, ਵੈਰੀ ਗੁੱਡ।
1: ਕਵਿਤਾ ਸੁਣ ਕੇ ਦਿਲ ਕਰਿਆ ਵੀ ਹੁਣ ਜਾ ਕੇ ਗਰਮ ਗਰਮ ਕੁਲਚਾ ਖਾਇਆ ਜਾਵੇ,
0: ਹਨਾ। ਆਪਾਂ ਚੱਲੀਏ ਵੈਸੇ, ਹਨਾ। ਇੱਕ ਛੋਟੀ ਜੀ ਬਸ ਬਰਥਡੇ ਵਿਸ਼ ਕਰਦੇ ਆਪਾਂ।
1: ਯੈਸ,
0: ਸੇਠੀ ਧਾਲੀਵਾਲ ਜੀ ਦਾ ਬਰਥਡੇ ਸੀਗਾ ਜੀ 17 ਅਗਸਤ ਨੂੰ। ਹੈਪੀ ਬਰਥਡੇ ਜੀ।
4: ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਮਿਸਟਰ ਧਾਲੀਵਾਲ, ਹੈਪੀ ਬਰਥਡੇ ਟੂ ਯੂ। ਖੁਸ਼ ਰਹੇ, ਸਵਸਥ ਰਹੇ, ਮਸਤ ਰਹੇ ਤੇ ਕੁਲਚੇ ਖਾਂਦੇ ਰਹਿਣ ਜੀ, ਖਾਂਦੇ ਰਹੋ। ਮੈਂ ਕਹਿੰਦਾ ਅਸ਼ਕੇ ਅਸ਼ਕੇ ਹੋ ਜਾਏ ਕੁਲਚਿਆਂ ਨਾਲ। ਵੈਰੀ ਗੁੱਡ ਜੀ, ਬਹੁਤ ਬਹੁਤ ਮੁਬਾਰਕਾਂ।
1: ਬਹੁਤ ਬਹੁਤ ਮੁਬਾਰਕਾਂ ਜੀ, ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ, ਤੰਦਰੁਸਤੀਆਂ, ਕਾਮਯਾਬੀਆਂ ਮਿਲਣ, ਔਰ ਹਮੇਸ਼ਾ ਤੁਸੀਂ ਆਪਣੀ ਜਨਮ ਦਿਨ ਤੇ ਆਪਣੀਆਂ ਸਾਰੀਆਂ ਸਾਂਝਾਂ ਸਾਡੇ ਨਾਲ ਪਾਉਂਦੇ ਰਹੋ। ਕਿੱਥੇ? ਰੇਡੀਓ ਹਾਂਜੀ 1674 AM ਤੇ।
0: ਥੈਂਕ ਯੂ, ਥੈਂਕ ਯੂ ਸੋ ਮਚ। ਤੇ ਫਿਰ ਕੁਛ ਹੈ ਕੁਛ ਕੀ ਚੱਲੀਏ ਹੁਣ?
1: ਨਹੀਂ, ਆਈ ਥਿੰਕ ਦੂਸਰਿਆਂ ਨੂੰ ਵੀ ਮੌਕਾ ਦੇਣਾ ਚਾਹੀਦਾ। ਸੋ ਅੱਜ ਅਸੀਂ ਮੰਗਦੇ ਹਾਂ ਜੀ ਇਜਾਜ਼ਤ, ਪ੍ਰੋਗਰਾਮ ਦੇ ਦੌਰਾਨ ਕੋਈ ਵੀ ਕਹੀ ਸੁਣੀ ਗੱਲ ਬਹੁਤ ਸਾਰੀਆਂ ਹੋ ਗਈਆਂ ਹੋਣਗੀਆਂ, ਕਿਸੇ ਦਾ ਦਿਲ ਜੇ ਅਸੀਂ ਜਾਣੇ ਅਣਜਾਣੇ ਦੁਖਾ ਦਿੱਤਾ ਹੋਵੇ, ਬੁਝਾ ਦਿੱਤਾ ਹੋਵੇ, ਤਾਂ ਉਹਦੇ ਲਈ ਅਸੀਂ ਹੱਥ ਜੋੜ ਕੇ ਖਿਮਾ ਮੰਗਦੇ ਹਾਂ ਤੇ ਉਮੀਦ ਕਰਾਂਗੇ, ਰਾਸ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਅਗਲੀ ਵਾਰੀ ਇੱਦਾਂ ਨਾ ਕਰ ਸਕੀਏ, ਬਿਹਤਰ ਕਰ ਸਕੀਏ, ਤੁਹਾਨੂੰ ਬਿਹਤਰ ਤਰੀਕੇ ਨਾਲ ਹਸਾ ਕੇ ਮਨੋਰੰਜਨ ਪੇਸ਼ ਕਰ ਸਕੀਏ। ਸੋ ਇਸੇ ਰਿਕੁਐਸਟ ਨਾਲ, ਇਸੀ ਆਸ ਉਮੀਦ ਨਾਲ ਅਸੀਂ ਮੰਗਦੇ ਹਾਂ ਜੀ ਇਜਾਜ਼ਤ ਅੱਜ ਜਾਣ ਦੀ
0: ਜੀ। ਤੇ ਮਿਲਦੇ ਹਾਂ ਜੀ ਦੁਬਾਰਾ, ਖੁਸ਼ ਰਹੋ, ਸਵਸਥ ਰਹੋ।
1: ਫਰਾਈਡੇ ਮਿਲਾਂਗੇ ਮੈਂ ਤੇ ਕ੍ਰਿਸ਼ਨਾ ਜੀ ਥਰਸਡੇ ਫਰਾਈਡੇ।
0: ਜੀ ਜੀ ਜੀ ਜੀ, ਬਿਲਕੁਲ ਮਿਲਾਂਗੇ ਮਿਲਾਂਗੇ ਮਿਲਾਂਗੇ, ਅਸੀਂ ਮਿਲਾਂਗੇ ਸਾਥੀ।
1: ਯੈਸ, ਅਸੀਂ ਮਿਲਾਂਗੇ ਮਿਲਾਂਗੇ,
0: ਹਾਂ, ਫੇਰ ਤੋਂ ਮੇਲੇ ਲਾਵਾਂਗੇ।
1: ਯੈਪ,
0: ਤਦ ਤੱਕ ਲੋ ਦੋ ਜੀ ਇਜਾਜ਼ਤ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ये है 8 साल तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
0: नंबर दा दे बंसल इमीग्रेशन वालिया दा।
1: हां जी, अपॉइंटमेंट बुक करवाउन लई कॉल करो 0406-660-960 दे, या फिर विजिट करो bansalimmigration.com.au।
2: कुछ गल्लां कहनियां नहीं पैंदियां, बस महसूस करनियां पैंदियां ने।
3: हाय नी, इन्ना सोहना मुंडा वी गूंगा है।
2: इस बार गल सिर्फ बोलन दी नहीं, दिल दी सुनन दी है।
4: मुंडे नु चाहिदी है सारी रात फोन ते गल्लां करन वाली कुड़ी, तू बोल नहीं सकदी, ओने नहीं होना तेरे पीछे।
2: लव इमोशंस अदे रिलेशनशिप्स दी कहानी। रिदम बॉयज एंटरटेनमेंट प्रेजेंट्स बोल पावे ना बोल, रिलीजिंग वर्ल्ड वाइड 4 सितंबर। रिटन एंड डायरेक्टेड बाय राकेश धवन।
5: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
5: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
7: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
8: ਉਹ ਜੋ ਹੁਕਮ ਮੇਰੀ ਸਰਕਾਰ।
7: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
8: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
7: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
8: ਆਹੋ ਜੀ ਆਹੋ,
7: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜੈਂਟਸ ਬੋਲ ਪਾਵੇਂ ਨਾ ਬੋਲ,
9: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ।
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
9: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
7: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
2: ਰਿਲੀਜ਼ਿੰਗ ਵਰਲਡ ਵਾਈਡ 4 ਸਪਟੈਂਬਰ। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਪਾਵੇਂ ਨਾ ਬੋਲ।

0: ਸਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਸਤਿ ਸ਼੍ਰੀ ਅਕਾਲ, ਮੈਂ ਹਾਂ ਜੀ ਸ਼ੇਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ ਆਈਐਮਈ ਐਡਵਾਈਜ਼ਰ
3: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ ਅਧੂਰੇ ਪਿਆਰ ਦੀ ਪੂਰੀ ਕਹਾਣੀ
4: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ
3: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ ਰਿਲੀਜ਼ ਹੋਵੇਗੀ 21 ਅਗਸਤ ਨੂੰ
5: ਕਹਾਰੀ ਉੱਤੇ ਵੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

ਕੇ ਜਾਣ ਦਾ ਮਨ ਬਣਾਇਆ ਹੈ ਕਿ ਨਹੀਂ। ਅਲਬਾਨੀ ਦੀ ਰਹਿਣ ਵਾਲੀ ਬੋਵੀ ਨੇ ਕਥਿਤ ਤੌਰ ਦੇ ਉੱਤੇ FBI ਦੇ ਮੁਖਬਰਾਂ ਦੇ ਨਾਲ ਆਪਣੀ ਯੋਜਨਾ ਦੇ ਉੱਤੇ ਚਰਚਾ ਕੀਤੀ ਸੀ। ਇਸ ਦੇ ਬਾਰੇ ਤਾਂ ਪੁਸ਼ਟੀ ਹੋ ਚੁੱਕੀ ਹੈ, ਪਰ ਕਈ ਹਫ਼ਤਿਆਂ ਤੱਕ ਏਜੰਟਾਂ ਦੇ ਸੰਪਰਕ ਦੇ ਵਿੱਚ ਵੀ ਰਹੀ ਸੀ। ਅਮਰੀਕਾ ਤੋਂ ਹੀ ਅਗਲੀ ਖ਼ਬਰ, ਜਿੱਥੇ ਅਮਰੀਕੀ ਸਦਰ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਈਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣ ਦੀ ਲੋੜ ਪੈਂਦੀ ਹੈ ਤਾਂ ਈਰਾਨ ਦੇ ਉੱਤੇ 100 ਵਾਰ ਹੋਰ ਹਮਲਾ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇ। ਇੱਕ ਰੇਡੀਓ ਇੰਟਰਵਿਊ ਦੇ ਵਿੱਚ ਟਰੰਪ ਨੇ ਇਹ ਵੱਡਾ ਦਾਅਵਾ ਕੀਤਾ ਕਿ ਈਰਾਨ ਦੇ ਉੱਤੇ ਕਾਰਵਾਈ ਨਾ ਕਰਦੇ ਤਾਂ ਅੱਜ ਇਜ਼ਰਾਈਲ ਬਲਕਿ ਪੂਰਾ ਦਾ ਪੂਰਾ ਮੱਧ ਪੂਰਬ ਤਬਾਹ ਹੋ ਗਿਆ ਹੁੰਦਾ। ਟਰੰਪ ਨੇ ਕਿਹਾ ਕਿ ਉਹਨਾਂ ਨੇ ਈਰਾਨ ਦੇ ਪਰਮਾਣੂ ਟਿਕਾਣਿਆਂ ਦੇ ਉੱਤੇ ਹਮਲਾ ਕਰਨ ਦਾ ਆਦੇਸ਼ ਉਸ ਸਮੇਂ ਦਿੱਤਾ ਸੀ ਜਦੋਂ ਉਹਨਾਂ ਦੇ ਮੁਤਾਬਕ ਈਰਾਨ ਪਰਮਾਣੂ ਹਥਿਆਰ ਬਣਾਉਣ ਤੋਂ ਮਹਿਜ਼ 2 ਹਫ਼ਤੇ ਹੀ ਦੂਰ ਸੀ। ਹੋਰਮਸ ਸਟ੍ਰੇਟ ਨੂੰ ਲੈ ਕੇ ਵੀ ਟਰੰਪ ਨੇ ਦਾਅਵਾ ਕੀਤਾ ਕਿ ਇਸ ਦਾ ਕੰਟਰੋਲ ਅਮਰੀਕਾ ਦੇ ਪੂਰੀ ਤਰ੍ਹਾਂ ਦੇ ਨਾਲ ਹੱਥ ਦੇ ਵਿੱਚ ਹੈ। ਉਹਨਾਂ ਇੱਕ ਵਾਰ ਫਿਰ ਤੋਂ ਕਿਹਾ ਕਿ ਅਮਰੀਕੀ ਕਾਰਵਾਈ ਨੇ ਈਰਾਨ ਦੀ ਮਿਜ਼ਾਈਲ ਅਤੇ ਡਰੋਨ ਕਾਬਲੀਅਤ ਨੂੰ ਕਾਫ਼ੀ ਕਮਜ਼ੋਰ ਕਰ ਦਿੱਤਾ ਔਰ ਉਹਨਾਂ ਦੀ ਅਰਥ ਵਿਵਸਥਾ ਵੀ ਢਹਿਣ ਦੀ ਕਗਾਰ ਦੇ ਉੱਤੇ ਆ ਚੁੱਕੀ ਹੈ। ਉੱਥੇ ਇਜ਼ਰਾਈਲ ਨੇ ਕਬਜ਼ੇ ਵਾਲੇ ਵੈਸਟ ਬੈਂਕ ਦੇ ਵਿੱਚ ਰਣਨੀਤਕ ਰੂਪ ਦੇ ਨਾਲ ਇੱਕ ਮਹੱਤਵਪੂਰਨ ਇਲਾਕੇ 'ਚ ਕਰੀਬ 1200 ਨਵੇਂ ਸੈਟਲਮੈਂਟ ਘਰ ਬਣਾਉਣ ਦੇ ਲਈ ਟੈਂਡਰ ਜਾਰੀ ਕਰਨ ਦੀ ਯੋਜਨਾ ਬਣਾਈ ਹੈ। ਇਸ ਫੈਸਲੇ ਦੀ ਅਮਰੀਕਾ ਅਤੇ ਕੁਝ ਪ੍ਰਮੁੱਖ ਸਹਿਯੋਗੀ ਦੇਸ਼ਾਂ ਨੇ ਸਖ਼ਤ ਆਲੋਚਨਾ ਵੀ ਕੀਤੀ ਹੈ, ਜਿਸ ਦੇ ਵਿੱਚ ਬਰਤਾਨੀਆ, ਫਰਾਂਸ, ਜਰਮਨੀ, ਇਟਲੀ ਅਤੇ ਕੈਨੇਡਾ ਸ਼ਾਮਲ ਨੇ, ਜਿਨ੍ਹਾਂ ਨੇ ਸਾਂਝੇ ਬਿਆਨ ਦੇ ਵਿੱਚ ਇਸ ਫੈਸਲੇ ਨੂੰ ਗੈਰ ਸਵੀਕਾਰਯੋਗ ਦੱਸਿਆ ਹੈ। ਇਜ਼ਰਾਈਲ ਨੂੰ ਤੁਰੰਤ ਵਾਪਸ ਲੈ ਲੈਣਾ ਚਾਹੀਦਾ, ਇਸ ਕਿਸਮ ਦੀ ਵੀ ਅਪੀਲ ਕੀਤੀ ਗਈ ਹੈ। ਕੌਮਾਂਤਰੀ ਕਾਨੂੰਨ ਦੇ ਤਹਿਤ ਸਾਰੀਆਂ ਇਜ਼ਰਾਈਲੀ ਸੈਟਲਮੈਂਟਸ ਨੂੰ ਗੈਰ ਕਾਨੂੰਨੀ ਹੀ ਮੰਨਿਆ ਜਾਣਾ ਚਾਹੀਦਾ। ਕੌਮਾਂਤਰੀ ਦਬਾਅ ਦੇ ਚੱਲਦਿਆਂ ਇਜ਼ਰਾਈਲ ਨੇ ਜਰੂਸਲਮ ਦੇ ਵਿੱਚ ਪਹਿਲਾਂ ਵੀ ਇੱਕ E1 ਇਲਾਕੇ ਦੇ ਅੰਦਰ ਨਿਰਮਾਣ ਦੀਆਂ ਯੋਜਨਾਵਾਂ ਨੂੰ ਦਹਾਕਿਆਂ ਤੱਕ ਰੋਕ ਕੇ ਰੱਖਿਆ ਸੀ। ਕਈ ਦੇਸ਼ਾਂ ਅਤੇ ਫਲਸਤੀਨੀਆਂ ਦਾ ਕਹਿਣਾ ਹੈ ਕਿ ਜੇਕਰ ਉੱਥੇ ਨਿਰਮਾਣ ਹੁੰਦਾ ਹੈ ਤਾਂ 2 ਨੇਸ਼ਨ ਥਿਊਰੀ ਨੂੰ ਇੱਕ ਵੱਡਾ ਝਟਕਾ ਲੱਗ ਸਕਦਾ ਹੈ। ਯੂਰਪੀ ਦੇਸ਼ਾਂ ਅਤੇ ਕੈਨੇਡਾ ਨੇ ਵੀਰਵਾਰ ਦੇ ਦਿਨ ਜਾਰੀ ਆਪਣੇ ਬਿਆਨ 'ਚ ਕਿਹਾ ਕਿ ਵੈਸਟ ਬੈਂਕ ਦੇ ਵਿੱਚ ਇਸ ਵਕਤ ਗੰਭੀਰ ਸਥਿਤੀਆਂ ਬਣੀਆਂ ਹੋਈਆਂ ਨੇ। ਆਮ ਲੋਕਾਂ ਦੇ ਖਿਲਾਫ਼ ਇਜ਼ਰਾਈਲ ਦੀ ਹਿੰਸਾ ਬੜੀ ਹੀ ਸੁਭਾਵਕ ਪੱਧਰ ਦੇ ਉੱਤੇ ਜੱਗ ਜ਼ਾਹਰ ਹੈ। ਫਲਸਤੀਨੀ ਅਰਥ ਵਿਵਸਥਾ 'ਤੇ ਗੰਭੀਰ ਪਾਬੰਦੀਆਂ ਨੇ। ਅਜਿਹੇ ਦੇ ਵਿੱਚ ਇਜ਼ਰਾਈਲ ਦੀ ਤਰਫ ਤੋਂ ਇਹ ਫੈਸਲਾ ਤਬਾਹਕੁਨ, ਖਾਸ ਤੌਰ ਦੇ ਉੱਤੇ ਇਸ ਇਲਾਕੇ ਦੇ ਲਈ ਤਬਾਹਕੁਨ ਹੋ ਸਕਦਾ ਹੈ। ਉੱਥੇ ਆਖਰੀ ਖ਼ਬਰ ਦੀ ਸਾਂਝ ਵੀ ਪਾਈਏ ਅਤੇ ਪਾਕਿਸਤਾਨ ਦੇ ਨਾਲ ਜੁੜੀ ਹੋਈ, ਜਿੱਥੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੀਰਵਾਰ ਦੇਰ ਰਾਤ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਤੋਂ ਇਸਲਾਮਾਬਾਦ ਦੇ ਸ਼ਿਫਾ ਇੰਟਰਨੈਸ਼ਨਲ ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਦੱਸ ਦਈਏ ਕਿ ਪਾਕਿਸਤਾਨ ਦੇ ਸੂਚਨਾ ਮੰਤਰੀ ਆਯਤੁੱਲਾ ਤਰਾਰ ਨੇ ਸੋਸ਼ਲ ਮੀਡੀਆ ਦੇ ਉੱਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਮਰਾਨ ਖਾਨ ਨੂੰ ਮੈਡੀਕਲ ਜਾਂਚ ਤੋਂ ਬਾਅਦ ਹੀ ਹਸਪਤਾਲ ਤੋਂ ਵਾਪਸ ਅਡਿਆਲਾ ਜੇਲ੍ਹ ਵੀ ਭੇਜ ਦਿੱਤਾ ਗਿਆ। ਐਕਸ ਦੇ ਉੱਤੇ ਪੋਸਟ ਦੇ ਵਿੱਚ ਆਤਾ ਤਰਾੜ ਨੇ ਇਹ ਵੀ ਗੱਲ ਕਹੀ ਕਿ ਸੁਪਰੀਮ ਕੋਰਟ ਦੇ ਹੁਕਮ ਦੇ ਉੱਤੇ ਹੀ 20 ਅਤੇ 21 ਅਗਸਤ ਦੀ ਦਰਮਿਆਨੀ ਰਾਤ ਇਮਰਾਨ ਖਾਨ ਨੂੰ ਸਖ਼ਤ ਸੁਰੱਖਿਆ ਦੇ ਦਰਮਿਆਨ ਹਸਪਤਾਲ ਲਿਜਾਇਆ ਗਿਆ ਸੀ। ਉਹਨਾਂ ਦੱਸਿਆ ਹੈ ਕਿ ਅੱਖਾਂ ਦੇ ਡਾਕਟਰ, ਦਿਲ ਦੇ ਰੋਗਾਂ ਦੇ ਮਾਹਰ ਅਤੇ ਹੋਰ ਫਿਜ਼ੀਸ਼ੀਅਨ ਉਹਨਾਂ ਦੇ ਲਈ ਇੱਕ ਵਿਸਤਾਰਤ ਮੈਡੀਕਲ ਜਾਂਚ ਕਰ ਚੁੱਕੇ ਨੇ। ਆਯਤੁੱਲਾ ਤਰਾਰ ਦੇ ਮੁਤਾਬਕ ਇਮਰਾਨ ਖਾਨ ਦੀ ਭੈਣ ਉਜ਼ਮਾ ਖਾਨ ਜਾਂਚ ਅਤੇ ਇਲਾਜ ਦੀ ਪੂਰੀ ਪ੍ਰਕਿਰਿਆ ਦੇ ਦਰਮਿਆਨ ਉਹਨਾਂ ਦੇ ਨਾਲ ਮੌਜੂਦ ਸੀ। ਉਹਨਾਂ ਕਿਹਾ ਕਿ ਮੈਡੀਕਲ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ 21 ਅਗਸਤ ਦੀ ਸਵੇਰ 5 ਵਜੇ ਯਾਨੀ ਅੱਜ ਦੇ ਦਿਨ ਉਹਨਾਂ ਨੂੰ ਵਾਪਸ ਪਾਕਿਸਤਾਨ ਦੇ ਸਮੇਂ ਦੇ ਮੁਤਾਬਕ ਅਟਿਆਲਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਲੰਮੇ ਚਿਰ ਤੋਂ ਜਿਹੜੀ ਇਮਰਾਨ ਖਾਨ ਦੀ ਪਾਰਟੀ ਹੈ ਪਾਕਿਸਤਾਨ ਤਹਿਰੀਕ ਇਨਸਾਫ਼, ਉਸ ਦੇ ਬੁਲਾਰੇ ਅਤੇ ਇਸਲਾਮਾਬਾਦ ਦੇ ਵਿੱਚ ਇੱਕ ਸਾਬਕਾ ਸੀਨੀਅਰ ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਸੀ ਕਿ ਇਮਰਾਨ ਖਾਨ ਦੀ ਸਿਹਤ, ਖਾਸ ਤੌਰ ਦੇ ਉੱਤੇ ਅੱਖਾਂ ਦੀ ਹਾਲਤ ਠੀਕ ਨਹੀਂ ਹੈ। ਉੱਥੇ RSS ਦੇ ਪ੍ਰਮੁੱਖ ਮੋਹਨ ਭਾਗਵਤ 25 ਅਗਸਤ ਨੂੰ ਅਮਰੀਕਾ, ਕੈਨੇਡਾ ਅਤੇ ਬਰਤਾਨੀਆ ਦਾ ਦੌਰਾ ਕਰਨ ਜਾ ਰਹੇ ਨੇ। ਇਹ ਦੌਰਾ ਅਜਿਹੇ ਸਮੇਂ 'ਚ ਹੋ ਰਿਹਾ ਜਦੋਂ RSS ਆਪਣਾ ਸ਼ਤਾਬਦੀ ਵਰ੍ਹਾ ਮਨਾ ਰਿਹਾ, ਪਰ ਉਹਨਾਂ ਦੇ ਦੌਰੇ ਤੋਂ ਪਹਿਲਾਂ ਅਮਰੀਕਾ ਦੇ ਅੰਦਰ ਖਾਸ ਤੌਰ ਦੇ ਉੱਤੇ RSS ਵਿਰੋਧੀ ਆਵਾਜ਼ਾਂ ਉੱਠਣ ਲੱਗ ਪਈਆਂ ਨੇ। US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਯਾਨੀ USCIRF ਨਾਮ ਦੇ ਇਸ ਸੰਗਠਨ ਨੇ ਉਹਨਾਂ ਦੀ ਯਾਤਰਾ ਦਾ ਵਿਰੋਧ ਕੀਤਾ। ਇਸ ਨੇ RSS ਨੂੰ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਉੱਤੇ ਅਤਿਆਚਾਰ ਕਰਨ ਵਾਲਾ ਸੰਗਠਨ ਕਰਾਰ ਦਿੱਤਾ। ਸੰਸਥਾ ਨੇ ਅਮਰੀਕਾ ਦੇ ਧਾਰਮਿਕ ਸੁਤੰਤਰਤਾ ਦੇ ਨਾਲ ਜੁੜੇ ਇੱਕ ਫੈਡਰਲ ਸਲਾਹਕਾਰ ਕਮਿਸ਼ਨ ਦੇ ਕੋਲ ਆਪਣੀ ਸ਼ਿਕਾਇਤ ਵੀ ਦਰਜ ਕਰਵਾਈ ਹੈ। ਇਸ ਦੇ ਵਿੱਚ ਅਧਿਕਾਰੀਆਂ ਨੇ RSS ਦੇ ਉੱਤੇ ਪਾਬੰਦੀਆਂ ਲਗਾਉਣ ਅਤੇ ਉਹਨਾਂ ਦੇ ਨੇਤਾਵਾਂ ਨੂੰ ਅਮਰੀਕਾ ਦੀ ਸਰਕਾਰ ਦੀ ਤਰਫ ਤੋਂ ਹਾਈ ਲੈਵਲ ਦੀਆਂ ਜਿਹੜੀਆਂ ਮੀਟਿੰਗਸ ਨੇ ਉਹ ਕਰਨ ਦੇ ਵਿੱਚ ਬਰਾਬਰ ਦੀ ਸ਼ਮੂਲੀਅਤ ਕਰਨ ਤੋਂ ਇਨਕਾਰ ਕਰਨ ਦੀ ਗੱਲ ਕੀਤੀ ਹੈ। ਇਸ ਲੇਖ ਦੇ ਵਿੱਚ ਦੱਸਦੇ ਮਾਫ ਕਰਨਾ ਇਸ
ਪੂਰੇ ਦੇ ਪੂਰੇ ਪ੍ਰਕਰਨ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ RSS ਨੂੰ ਦੂਸਰਿਆਂ ਦੇਸ਼ਾਂ ਦੀ ਤਰਫ ਤੋਂ ਵੀ ਪਾਬੰਦ ਕੀਤਾ ਗਿਆ। RSS ਦੇ ਮੁਤਾਬਕ ਭਾਗਵਤ ਅਮਰੀਕਾ, ਕੈਨੇਡਾ ਤੇ ਬਰਤਾਨੀਆ ਦੇ ਸਥਾਨਕ ਸੰਗਠਨਾਂ ਉੱਥੋਂ ਦੇ ਭਾਰਤੀ ਭਾਈਚਾਰੇ ਦੇ ਨਾਲ ਵੀ ਮੁਲਾਕਾਤ ਕਰਨ ਜਾ ਰਹੇ ਨੇ। ਸੰਗਠਨ ਦੇ ਇਸ ਬਾਬਤ ਜਾਣਕਾਰੀ 11 ਅਗਸਤ ਨੂੰ ਜਾਰੀ ਕੀਤੀ ਸੀ। ਹਾਲਾਂਕਿ RSS ਨੇ ਉਹਨਾਂ ਸਾਰੀਆਂ ਯਾਤਰਾਵਾਂ ਦਾ ਪੂਰਾ ਬਿਓਰਾ ਸਾਂਝਾ ਨਹੀਂ ਕੀਤਾ ਜਿਸ ਦੇ ਵਿੱਚ ਭਾਗਵਤ ਪਹਿਲਾਂ ਅਮਰੀਕਾ, ਫਿਰ ਕੈਨੇਡਾ ਤੇ ਫਿਰ ਬਰਤਾਨੀਆ ਦੇ ਵਿੱਚ ਕਿਸ ਕਿਸ ਥਾਂ ਦੇ ਉੱਤੇ ਜਾ ਕੇ ਕਿਹੜੇ ਕਿਹੜੇ ਪ੍ਰੋਗਰਾਮਾਂ ਨੂੰ ਸੰਬੋਧਨ ਕਰਨਗੇ। ਇੰਨਾ ਜ਼ਰੂਰ ਕਿਹਾ ਗਿਆ ਕਿ ਅਮਰੀਕਾ 'ਚ ਉਹਨਾਂ ਦਾ ਸਭ ਤੋਂ ਵੱਡਾ ਜਨਤਕ ਪ੍ਰੋਗਰਾਮ 29 ਅਗਸਤ ਨੂੰ ਨਿਊਯਾਰਕ ਦੇ ਵਿੱਚ ਹੋਣਾ। ਯੂਨੀਵਰਸਲ ਵਨਨੈਸ ਸੈਲੀਬ੍ਰੇਸ਼ਨ ਨਾਮ ਦੇ ਤਹਿਤ ਇਸ ਪ੍ਰੋਗਰਾਮ ਦੇ ਵਿੱਚ ਉਹ ਅਮਰੀਕੀ ਹਿੰਦੂਜ਼ ਫਾਰ ਇੰਗੇਜਮੈਂਟ ਐਂਡ ਡਾਇਲਗ ਯਾਨੀ AHEAD ਦੇ ਨਾਮ ਦੇ ਨਾਲ ਆਯੋਜਿਤ ਇੱਕ ਪ੍ਰੋਗਰਾਮ ਦੇ ਵਿੱਚ ਸੰਬੋਧਨ ਕਰਨ ਜਾ ਰਹੇ ਨੇ। ਉਧਰ ਇਸ ਦਰਮਿਆਨ ਕਾਂਗਰਸ ਦੀ ਕਾਰਜਕਾਰਨੀ ਨੇ ਫੈਸਲਾ ਕੀਤਾ ਹੈ ਕਿ ਪਾਰਟੀ ਦੇ ਪ੍ਰੋਗਰਾਮਾਂ ਦੇ ਵਿੱਚ ਵੰਦੇ ਮਾਤਰਮ ਦੇ ਪਹਿਲੇ 2 ਅੰਤਰੇ ਹੀ ਗਾਏ ਜਾਣਗੇ। ਕਾਂਗਰਸ ਪਾਰਟੀ ਨੇ ਫੈਸਲਾ ਲੈਂਦੇ ਹੋਏ ਕਰੀਬ ਆਪਣੇ 9 ਦਹਾਕੇ ਪੁਰਾਣੇ ਪ੍ਰਸਤਾਵ ਦਾ ਹਵਾਲਾ ਦਿੱਤਾ। ਬੰਕਿਮ ਚੰਦਰ ਚਟੋਪਾਧਿਆਏ ਦੇ ਨਾਵਲ ਆਨੰਦ ਮੱਠ ਤੋਂ ਲਿਆ ਗਿਆ ਵੰਦੇ ਮਾਤਰਮ ਭਾਰਤ ਦਾ ਕੌਮੀ ਗੀਤ ਹੈ ਔਰ ਇਸ ਨੂੰ ਕੌਮੀ ਗਾਣ ਜਨਗਨ ਮਨ ਦੇ ਵਰਗਾ ਹੀ ਦਰਜਾ ਹੁਣ ਪ੍ਰਾਪਤ ਹੈ। ਕਾਂਗਰਸ ਪਾਰਟੀ ਨੇ ਇਸ ਫੈਸਲੇ ਦੇ ਨਾਲ ਕੌਮੀ ਗੀਤ ਵੰਦੇ ਮਾਤਰਮ ਨੂੰ ਲੈ ਕੇ ਜਾਰੀ ਵਿਵਾਦ ਨੂੰ ਹੋਰ ਤੇਜ਼ ਕਰ ਦਿੱਤਾ। ਕੁਝ ਮਹੀਨੇ ਪਹਿਲਾਂ ਹੀ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਵੰਦੇ ਮਾਤਰਮ ਗੀਤ ਦੇ ਗਾਇਨ ਨੂੰ ਜਾਣਬੁੱਝ ਕੇ ਰੋਕਣ, ਇਸ ਦੇ ਵਿੱਚ ਵਿਘਨ ਪਾਉਣ ਅਤੇ ਇਸ ਦੀਆਂ ਕੋਸ਼ਿਸ਼ਾਂ ਦੇ ਖਿਲਾਫ਼ ਕੋਈ ਵੀ ਕਾਰਵਾਈ ਕਰਨ ਨੂੰ ਅਪਰਾਧਕ ਬਣਾ ਦਿੱਤਾ ਗਿਆ ਸੀ। ਵੰਦੇ ਮਾਤਰਮ ਨੂੰ ਪੂਰੇ ਤਰੀਕੇ ਦੇ ਨਾਲ ਗਾਣਾ ਹੀ ਕੌਮੀ ਸੁਰੱਖਿਆ ਦੇ ਘੇਰੇ ਦੇ ਵਿੱਚ ਲਿਆਂਦਾ ਗਿਆ ਸੀ ਔਰ ਇਸ ਦੇ ਤਹਿਤ ਸਾਰੇ ਸਰਕਾਰੀ ਪ੍ਰੋਗਰਾਮਾਂ ਦੇ ਵਿੱਚ ਵੰਦੇ ਮਾਤਰਮ ਦੇ ਸਾਰੇ 6 ਅੰਤਰੇ ਗਾਣਾ ਲਾਜ਼ਮੀ ਕਰ ਦਿੱਤਾ ਗਿਆ ਸੀ। ਭਾਜਪਾ ਵੰਦੇ ਮਾਤਰਮ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਉੱਤੇ ਹਮਲਾਵਰ ਰੁੱਖ ਅਖਤਿਆਰ ਕਰ ਰਹੀ ਹੈ। ਕਾਂਗਰਸ ਪਾਰਟੀ ਦੇ ਸੁਤੰਤਰਤਾ ਦਿਹਾੜੇ ਮੌਕੇ ਪ੍ਰੋਗਰਾਮ ਦੇ ਵਿੱਚ ਵੰਦੇ ਮਾਤਰਮ ਦੇ ਗਾਇਨ ਅਤੇ ਉਸ ਤੋਂ ਬਾਅਦ ਗੋਆ ਦੇ ਵਿੱਚ ਪਾਰਟੀ ਪ੍ਰਮੁੱਖ ਮਲਲਿਕਾਰਜਨ ਖੜਗੇ ਦੀ ਮੌਜੂਦਗੀ 'ਚ ਇੱਕ ਪ੍ਰੋਗਰਾਮ ਦੇ ਅੰਦਰ ਇਸ ਗੀਤ ਨੂੰ ਗਾਏ ਜਾਣ ਦੇ ਤਰੀਕੇ ਨੂੰ ਲੈ ਕੇ ਭਾਜਪਾ ਨੇ ਕਾਂਗਰਸ ਦੇ ਉੱਤੇ ਸਵਾਲ ਖੜੇ ਕੀਤੇ ਸੀ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਭਾਰਤ ਦੇ ਨਾਲ ਜੁੜੀ ਹੋਈ। ਪੰਜਾਬ ਦੇ ਮੋਹਾਲੀ ਦੇ ਵਿੱਚ ਸਥਿਤ ਸੈਕਟਰ 82 ਦੀ ਐਰੋ ਸਿਟੀ ਦੇ ਵਿੱਚ ਵੀਰਵਾਰ ਦੇ ਦਿਨ ਇੱਕ ਨਿਰਮਾਣ ਅਧੀਨ ਹਸਪਤਾਲ ਦੀ ਇਮਾਰਤ ਦਾ ਇੱਕ ਹਿੱਸਾ ਢਹਿ ਗਿਆ। ਅਚਾਨਕ ਹੋਏ ਇਸ ਹਾਦਸੇ ਤੋਂ ਬਾਅਦ ਪੂਰੇ ਇਲਾਕੇ 'ਚ ਅਫਰਾ ਤਫਰੀ ਫੈਲ ਗਈ। ਸ਼ੁਰੂਆਤੀ ਜਾਣਕਾਰੀ ਦੇ ਮੁਤਾਬਕ ਨਿਰਮਾਣ ਕਾਰਜ ਦੇ ਦਰਮਿਆਨ ਮੌਕੇ ਦੇ ਉੱਤੇ ਮਜ਼ਦੂਰ ਵੀ ਕੰਮ ਕਰ ਰਹੇ ਸੀ ਜੋ ਕਿ ਮਲਬੇ ਦੇ ਥੱਲੇ ਦਬੇ ਹੋ ਸਕਦੇ ਨੇ। ਹਾਦਸੇ ਦੀ ਸ਼ੁਰੂਆਤੀ ਜਾਂਚ ਜਾਣਕਾਰੀ ਮਿਲਣ ਤੱਕ ਕਰੀਬ 6 ਲੋਕਾਂ ਦੇ ਮਲਬੇ ਥੱਲੇ ਦਬੇ ਹੋਣ ਦੀ ਸੂਚਨਾ ਹਾਸਲ ਹੋਈ ਹੈ ਜਿਸ ਦੇ ਵਿੱਚੋਂ 2 ਲੋਕਾਂ ਦੇ ਮ੍ਰਿਤਕ ਹੋਣ ਦੀ ਪੁਸ਼ਟੀ ਵੀ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਇਸ ਮੁਤਾਬਕ ਕੁਝ ਇੱਕ ਫੋਟੋਆਂ, ਤਸਵੀਰਾਂ ਅਤੇ ਵੀਡੀਓ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ। ਸ਼ੁਰੂਆਤੀ ਜਾਣਕਾਰੀ ਦੇ ਆਧਾਰ ਦੇ ਉੱਤੇ ਪਤਾ ਚੱਲਿਆ ਹੈ ਕਿ ਲਗਾਤਾਰ ਪੈ ਰਹੀ ਭਾਰੀ ਬਾਰਿਸ਼ ਦੇ ਚੱਲਦਿਆਂ ਨਿਰਮਾਣ ਕਾਰਜ ਦੇ ਇੱਕ ਹਿੱਸੇ ਦੀ ਜ਼ਮੀਨ ਧੱਸ ਗਈ ਸੀ ਜਿਸ ਦੇ ਚੱਲਦਿਆਂ ਇਸ ਇਮਾਰਤ ਦਾ ਇੱਕ ਵੱਡਾ ਹਿੱਸਾ ਇੱਕ ਪੱਥਰ ਦੀ ਤਰ੍ਹਾਂ ਥੱਲੇ ਡਿੱਗ ਪਿਆ। ਇਸ ਘਟਨਾ ਤੋਂ ਬਾਅਦ ਰੈਸਕਿਊ ਆਪਰੇਸ਼ਨ ਨੂੰ ਮੌਕੇ ਦੇ ਉੱਤੇ ਪੁਲਿਸ ਅਤੇ ਹੋਰਨਾਂ ਦੂਸਰੇ ਫਰੰਟਲਾਈਨ ਵਰਕਰਸ ਦੀ ਤਰਫ ਤੋਂ ਅੰਜਾਮ ਦਿੱਤਾ ਜਾ ਰਿਹਾ ਹੈ। ਉੱਥੇ ਇਜ਼ਰਾਈਲ ਦੀ ਤਰਫ ਤੋਂ ਆਖਰਕਾਰ ਹੁਣ ਦਬੇ ਸੁਰ ਦੇ ਵਿੱਚ ਹੀ ਸੀ, ਹਲਕੀ ਜਿਹੀ ਸੀ, ਪਰ ਇੱਕ ਕਿਸਮ ਦੀ ਮੁਆਫ਼ੀ ਜ਼ਰੂਰ ਮੰਗੀ ਜਾ ਰਹੀ ਹੈ। ਆਸਟ੍ਰੇਲੀਅਨ ਮਨੁੱਖੀ ਅਧਿਕਾਰ ਕਾਰਕੁਨ ਜ਼ੋਮੀ ਫਰੈਂਕੋਮ ਦੀ ਇਜ਼ਰਾਈਲ ਦੀ ਫੌਜ ਦੇ ਦੁਆਰਾ ਗਜ਼ਾ ਦੇ ਵਿੱਚ ਕੀਤੀ ਗਈ ਕਤਲ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਜੁੜੀ ਇਹ ਖਬਰ ਸਾਹਮਣੇ ਆਈ ਹੈ ਕਿ ਆਸਟ੍ਰੇਲੀਆ 'ਚ ਇਜ਼ਰਾਈਲ ਦੇ ਜਿਹੜੇ ਅੰਬੈਸਡਰ ਨੇ ਹਿਲੇਲ ਨਿਊਮੈਨ, ਉਹਨਾਂ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਜੇਕਰ ਵਰਲਡ ਸੈਂਟਰਲ ਕਿਚਨ ਦੇ ਉਸ ਕਾਰਕੁਨ ਦੀ ਮੌਤ ਹੋਈ ਹੈ ਤਾਂ ਇਸ ਦੀ ਪੂਰੀ ਪੜਤਾਲ ਕੀਤੀ ਜਾਏਗੀ। ਕਾਫ਼ੀ ਹੱਦ ਤੱਕ ਇਜ਼ਰਾਈਲ ਇਸ ਮਾਮਲੇ 'ਚ ਖੇਦ ਵੀ ਜਤਾਉਂਦਾ ਹੈ ਪਰ ਅਸੀਂ ਇਸ ਮਾਮਲੇ ਦੀ ਪੜਤਾਲ ਪੂਰੀ ਕਰਨ ਤੋਂ ਬਾਅਦ ਹੀ ਦੱਸ ਸਕਦੇ ਹਾਂ। ਹਾਲਾਂਕਿ ਇਜ਼ਰਾਈਲ ਦੇ ਅੰਬੈਸਡਰ ਨੇ ਅਦਾਰੇ ABC ਦੇ ਰੇਡੀਓ ਨੈਸ਼ਨਲ ਬ੍ਰੈਕਫਾਸਟ ਪ੍ਰੋਗਰਾਮ ਦੇ ਵਿੱਚ ਇਹ ਗੱਲ ਵੀ ਕਹੀ ਸੀ ਕਿ ਘਟਨਾ ਜਦੋਂ 2024 'ਚ ਵਾਪਰੀ ਸੀ ਤਾਂ ਉਦੋਂ ਦੀ ਡਰੋਨ ਫੁਟੇਜ ਵੀ ਉਹਨਾਂ ਨੇ ਘੋਖ ਪੜਤਾਲੀ ਹੈ ਉੱਥੋਂ ਦੀ ਇੰਟੈਲੀਜੈਂਸ ਨੇ ਔਰ ਉਹਦੇ 'ਚ ਪਾਇਆ ਹੈ ਕਿ ਉੱਥੇ IDF ਇੱਕ ਮਿਸ਼ਨ ਨੂੰ ਅੰਜਾਮ ਦੇ ਰਹੀ ਸੀ ਜਿੱਥੇ ਮਹਿਜ਼ ਇਹ ਇੱਕ ਮੰਦਭਾਗੀ ਘਟਨਾ ਵਾਪਰੀ ਕਿ ਜ਼ੋਮੀ ਫਰੈਂਕੋਮ ਉਸ ਘਟਨਾ ਦੇ ਘੇਰੇ ਦੇ ਵਿੱਚ ਆ ਗਈ। ਦੱਸ ਦਈਏ ਕਿ ਹੁਣ ਇਜ਼ਰਾਈਲ ਦੀ ਤਰਫ ਤੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਜ਼ੋਮੀ ਫਰੈਂਕੋਮ ਦੀ ਮ੍ਰਿਤਕ ਦੇਹ ਵੀ ਆਸਟ੍ਰੇਲੀਆ ਨੂੰ ਸਪੁਰਦ ਕਰਨ ਦੇ ਲਈ ਤਿਆਰ ਨੇ। ਉੱਥੇ ਆਸਟ੍ਰੇਲੀਆ ਦੇ ਹੋਮ ਅਫੇਅਰ ਮਿਨਿਸਟਰ ਟੋਨੀ ਬਰਕ ਨੇ ਹਾਲੇ ਤੱਕ ਇਹ ਸਪਸ਼ਟ ਨਹੀਂ ਕੀਤਾ ਹੈ ਕਿ ਸਰਕਾਰ ਅਗਲੀ ਵਾਰ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਸੰਬੋਧਨ ਕਰਕੇ ਕਦੋਂ ਇਮੀਗ੍ਰੇਸ਼ਨ ਮਸਲੇ ਦੇ ਉੱਤੇ ਆਪਣੀ ਪੂਰੀ ਰਣਨੀਤੀ ਦੇਸ਼ ਦੇ ਸਾਹਮਣੇ ਰੱਖੇਗੀ।
ਟੋਨੀ ਬਰਕ ਦੀ ਪ੍ਰੈਸ ਕਾਨਫਰੰਸ ਪਿਛਲੇ ਦਿਨਾਂ ਦੇ ਦਰਮਿਆਨ ਨੈਸ਼ਨਲ ਪ੍ਰੈਸ ਕਲੱਬ ਕੈਨਬਰਾ ਦੇ ਵਿੱਚ ਜਿਹੜੀ ਹੋਣੀ ਸੀ ਉਹ ਰੱਦ ਕਰ ਦਿੱਤੀ ਗਈ ਸੀ। ਆਖਰੀ ਮਿੰਟਾਂ ਦੇ ਉੱਤੇ ਕੁਝ ਇੱਕ ਮੀਡੀਆ ਅਦਾਰਿਆਂ ਨੇ ਜਾਣਕਾਰੀ ਦਿੱਤੀ ਕਿ ਟੋਨੀ ਬਰਕ ਉਸ ਸਪੀਚ ਦੇ ਵਿੱਚ ਕੁਝ ਤਬਦੀਲੀਆਂ ਕਰਨੀਆਂ ਚਾਹੁੰਦੇ ਸੀ। ਹਾਲਾਂਕਿ ਉਹਨਾਂ ਦੀ ਉਹ ਸਪੀਚ ਜਿਹੜੀ ਨਹੀਂ ਹੋ ਸਕੀ, ਉਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਸੀ ਕਿ ਅਗਲੇ ਹੀ ਹਫ਼ਤੇ ਉਸ ਨੂੰ ਆਯੋਜਿਤ ਕਰ ਦਿੱਤਾ ਜਾਏਗਾ, ਪਰ ਹਾਲੇ ਤੱਕ ਉਹਨੂੰ ਆਯੋਜਿਤ ਕਰਨ ਦਾ ਕੋਈ ਫੈਸਲਾ ਸਾਹਮਣੇ ਨਹੀਂ ਆਇਆ। ਟੋਨੀ ਬਰਕ ਇਸ ਦੇ ਬਾਰੇ ਕੋਈ ਜਾਣਕਾਰੀ ਵੀ ਦੇਣਾ ਨਹੀਂ ਚਾਹੁੰਦੇ। ਉੱਥੇ ਅਗਲੀਆਂ ਕੁਝ ਖ਼ਬਰਾਂ ਦੀ ਸਾਂਝ ਪਾਈ ਹੈ, ਆਸਟ੍ਰੇਲੀਆ ਦੇ ਨਾਲ ਹੀ ਜੁੜੀਆਂ ਹੋਈਆਂ ਅਤੇ ਅਗਲੀ ਖ਼ਬਰ ਆਸਟ੍ਰੇਲੀਆ ਦੇ AFE ਯਾਨੀ ਆਸਟ੍ਰੇਲੀਅਨ ਫੈਡਰਲ ਪੁਲਿਸ ਦੇ ਨਾਲ ਜੁੜੀ ਹੋਈ ਸਾਹਮਣੇ ਆਉਂਦੀ ਹੈ, ਜਿੱਥੇ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਇੱਕ ਰਸ਼ੀਅਨ ਆਸਟ੍ਰੇਲੀਅਨ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਉਸ ਦੇ ਉੱਤੇ ਘਰੇਲੂ ਮਾਮਲਿਆਂ ਦੇ ਵਿੱਚ ਵਿਦੇਸ਼ੀ ਦਖਲ ਅੰਦਾਜ਼ੀ ਕਰਵਾਉਣ ਅਤੇ ਰੂਸ ਨੂੰ ਗੁਪਤ ਜਾਣਕਾਰੀ ਆਸਟ੍ਰੇਲੀਆ ਦੇ ਬਾਰੇ ਸਾਂਝਾ ਕਰਨ ਦੇ ਦੋਸ਼ ਲਗਾਏ ਗਏ ਨੇ। 27 ਸਾਲਾ ਇਸ ਵਿਅਕਤੀ ਨੂੰ ਬ੍ਰਿਸਬੇਨ ਦੇ ਵੈਸਟਰਨ ਸਬਰਬ ਸਮਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ। ਹਾਲਾਂਕਿ ਵਿਕਟੋਰੀਆ ਦਾ ਰਹਿਣ ਵਾਲਾ ਵਸਨੀਕ ਹੈ, ਰੂਸੀ ਹਾਲਾਂਕਿ ਆਸਟ੍ਰੇਲੀਅਨ ਨਾਗਰਿਕ ਹੈ ਪਰ ਰੂਸੀ ਪਿਛੋਕੜ ਵਾਲਾ ਹੈ। ਇਸ ਨੂੰ ਬ੍ਰਿਸਬੇਨ ਮੈਜਿਸਟ੍ਰੇਟ ਕੋਰਟ ਦੇ ਵਿੱਚ ਅੱਜ ਦੇ ਦਿਨ ਪੇਸ਼ ਵੀ ਕੀਤਾ ਗਿਆ। ਪੁਲਿਸ ਨੇ ਇਸ ਮਾਮਲੇ ਦੇ ਉੱਤੇ ਇੱਕ ਵਿਸਤਾਰ ਪ੍ਰੈਸ ਕਾਨਫਰੰਸ ਵੀ ਆਯੋਜਿਤ ਕੀਤੀ ਹੈ, ਪਰ ਖ਼ਬਰਾਂ ਦੀ ਜਿਸ ਵੇਲੇ ਲਾਈਵ ਸਾਂਝਾ ਪਾ ਰਹੇ ਹਾਂ, ਇਸ ਪ੍ਰੈਸ ਕਾਨਫਰੰਸ ਦੇ ਨਾਲ ਜੁੜਿਆ ਹੋਇਆ ਕੋਈ ਵੀ ਅੰਸ਼ ਹਾਲੇ ਤੱਕ ਸਾਹਮਣੇ ਨਹੀਂ ਆ ਸਕਿਆ। ਉੱਥੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹੁਣ ਸਾਲ 2030 ਦੇ ਅਖੀਰ ਤੱਕ ਫੈਡਰਲ ਸਰਕਾਰ ਜਿਹੜੀ 12 ਲੱਖ ਘਰਾਂ ਦੇ ਨਿਰਮਾਣ ਦਾ ਟੀਚਾ ਮਿਥੀ ਬੈਠੀ ਹੈ, ਉਸ ਟੀਚੇ ਤੋਂ ਪਿੱਛੇ ਰਹਿ ਸਕਦੀ ਹੈ, ਔਰ ਬਲਕਿ ਇਸ ਟੀਚੇ ਨੂੰ ਸਾਲ 2032 ਤੱਕ ਵੀ ਅੱਗੇ ਵਧਾਇਆ ਜਾ ਸਕਦਾ। ਔਰ ਇਸ ਦਾ ਸਭ ਤੋਂ ਵੱਡਾ ਕਾਰਨ NSW ਸਟੇਟ ਹੈ, ਜਿੱਥੇ ਸਭ ਤੋਂ ਵੱਧ ਘਰ ਬਣਾਏ ਵੀ ਜਾਣੇ ਨੇ, ਪਰ ਇੱਥੇ ਫਿਲਹਾਲ ਘਰ ਬਣਾਏ ਜਾਣ ਦੀ ਪ੍ਰਕਿਰਿਆਵਾਂ ਪਿੱਛੇ ਛੁੱਟ ਰਹੀਆਂ ਨੇ। ਨੈਸ਼ਨਲ ਹਾਊਸਿੰਗ ਸਪਲਾਈ ਐਂਡ ਅਫੋਰਡੇਬਿਲਟੀ ਕਮਿਸ਼ਨ ਕੌਂਸਲ ਦੀ ਤਰਫ ਤੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 2029 ਨਹੀਂ ਬਲਕਿ ਸਪਤੰਬਰ 2030 ਇੱਕ ਨਵੀਂ ਮਿਤੀ ਜਿਹੜੀ ਉਹ ਤੈਅ ਕਰ ਦਿੱਤੀ ਗਈ ਹੈ। ਹਾਲਾਂਕਿ ਇਹ ਟੀਚਾ 2030 ਤੱਕ ਵੀ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਉੱਥੇ ਆਸਟ੍ਰੇਲੀਆ ਖ਼ਬਰਾਂ ਦੀ ਸਾਂਝ ਅੱਗੇ ਪਾਈਏ ਅਤੇ ਬਿਜਲੀ ਵਿਤਰਕ ਕੰਪਨੀ ਓਰੀਜਨ ਐਨਰਜੀ ਦੀ ਤਰਫ ਤੋਂ ਐਲਾਨ ਕੀਤਾ ਗਿਆ ਕਿ ਇਹਨਾਂ ਦੇ 60 ਦੇ ਕਰੀਬ ਗਾਹਕਾਂ ਦੀਆਂ ਜਾਣਕਾਰੀਆਂ ਜੁਲਾਈ ਮਹੀਨੇ ਦੇ ਵਿੱਚ ਬੈਂਕ ਹੈਕਰਸ ਦੀ ਤਰਫ ਤੋਂ ਚੋਰੀ ਕਰ ਲਈਆਂ ਗਈਆਂ ਸੀ। ਚੋਰੀ ਕਰਕੇ ਉਸ ਨੂੰ ਬਲੈਕ ਡਾਰਕ ਡੇਟਾ ਦੇ ਉੱਤੇ ਸਾਂਝਾ ਵੀ ਕੀਤਾ ਗਿਆ। ਡੇਟਾ ਬ੍ਰੀਚ ਦੀ ਇਸ ਖ਼ਬਰ ਦੇ ਵਿੱਚ ਮਹਿਜ਼ 60 ਗ੍ਰਾਹਕਾਂ ਦੀਆਂ ਜਾਣਕਾਰੀਆਂ ਹੀ ਕਿਵੇਂ ਚੋਰੀ ਹੋਈਆਂ, ਹੋਰਾਂ ਦੀਆਂ ਕਿਵੇਂ ਨਹੀਂ ਹੋਈਆਂ, ਇਸ ਦੇ ਬਾਰੇ ਵੀ ਸਵਾਲ ਉੱਠ ਰਹੇ ਨੇ। ਹਾਲਾਂਕਿ ਪਿਛਲੇ ਮਹੀਨੇ ਓਰੀਜਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਹਨਾਂ ਦੇ 9 ਲੱਖ ਦੇ ਕਰੀਬ ਗ੍ਰਾਹਕ ਅਤੇ ਸਾਬਕਾ ਅਤੇ ਮੌਜੂਦਾ ਕਰਮਚਾਰੀ ਉਹਨਾਂ ਦੀਆਂ ਜਾਣਕਾਰੀਆਂ ਨਸ਼ਰ ਹੋਈਆਂ ਹੋ ਸਕਦੀਆਂ ਨੇ, ਪਰ ਡਾਰਕ ਵੈੱਬ ਦੇ ਉੱਤੇ ਕਿੰਨੀਆਂ ਗਈਆਂ ਉਸ ਦੀ ਇਹ ਤਾਜ਼ਾ ਗਿਣਤੀ ਦਿੱਤੀ ਗਈ ਹੈ। ਉੱਥੇ ਆਖਰੀ ਕੁਝ ਖ਼ਬਰਾਂ ਦੀ ਸਾਂਝ ਪਾਈਏ ਅਤੇ ਸਿਡਨੀ ਦੇ ਵਿੱਚ ਹਾਲੇ ਵੀ ਜਹਾਜ਼ਾਂ ਦੇ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ ਨੇ। ਸ਼ੁਕਰ ਗੱਲ ਸਿਰਫ ਇਹਨਾਂ ਦੇ ਵਿੱਚ ਇਹੀ ਹੈ ਕਿ ਹਾਦਸੇ ਵੱਡੇ ਪੱਧਰ ਤੱਕ ਦਰਪੇਸ਼ ਨਹੀਂ ਆ ਰਹੇ, ਪਰ ਆਸਟ੍ਰੇਲੀਅਨ ਟਰਾਂਸਪੋਰਟ ਸੇਫਟੀ ਬਿਊਰੋ ਨੇ ਹੁਣ ਇੱਕ ਚੌਥੀ ਘਟਨਾ ਦੀ ਵੀ ਪੁਸ਼ਟੀ ਕਰ ਦਿੱਤੀ ਹੈ। ਸਿਡਨੀ ਹਵਾਈ ਅੱਡੇ ਦੇ ਉੱਤੇ ਜਿਹੜੀ ਵਾਪਰੀ ਸੀ ਇਹ ਕੁਆਂਟਸ ਦੀ ਫਲਾਈਟ ਜਿਹੜੀ ਮੈਲਬਰਨ ਜਾ ਕੇ ਰੁਕਣੀ ਸੀ, ਇਸ ਨੂੰ ਪਰਮਿਸ਼ਨ ਦੇ ਦਿੱਤੀ ਗਈ। ਰਨਵੇ ਦੇ ਉੱਤੇ ਇਹ ਫਲਾਈਟ ਆ ਵੀ ਗਈ, ਪਰ ਟੈਕਸੀ ਵੇ ਵਾਲੇ ਪਾਸਿਓਂ ਇੱਕ ਹੋਰ ਵਾਹਨ ਜਿਹੜਾ ਉਹ ਇਸ ਫਲਾਈਟ ਦੇ ਵੱਲ ਆ ਗਿਆ। ਏਅਰ ਸਰਵਿਸ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਵੀ ਅਲੱਗ ਤੋਂ ਪੜਤਾਲ ਕੀਤੀ ਜਾਏਗੀ। 3 ਹੋਰ ਮਾਮਲਿਆਂ ਦੀ ਪੜਤਾਲ ਆਸਟ੍ਰੇਲੀਅਨ ਟਰਾਂਸਪੋਰਟ ਸੇਫਟੀ ਬਿਊਰੋ ਯਾਨੀ ATSB ਦੀ ਤਰਫ ਤੋਂ ਕੀਤੀ ਜਾ ਰਹੀ ਹੈ। ਖਾਸ ਤੌਰ ਦੇ ਉੱਤੇ ਕੁਆਂਟਸ ਦੀ ਫਲਾਈਟ QF589 ਅਤੇ ਦੂਸਰੇ ਪਾਸੇ ਜਿਹੜੀ ਗੋਲਡ ਕੋਸਟ ਜਾਣੀ ਸੀ ਅਤੇ ਦੂਸਰੇ ਪਾਸੇ ਜਿਹੜੀ ਕਤਰ ਦੀ ਇੱਕ ਫਲਾਈਟ ਸੀ, ਦੋਹਾਂ ਦੀ ਆਪਸ ਦੇ ਵਿੱਚ ਭਿੜੰਤ ਹੁੰਦਿਆਂ ਜਿਹੜੀ ਬਚ ਗਈ ਸੀ, ਨਹੀਂ ਤਾਂ ਇੱਕ ਵੱਡਾ ਹਾਦਸਾ ਹੁੰਦਾ। ਇਸ ਭਿੜੰਤ ਤੋਂ ਬਾਅਦ ਹੀ ਇਸ ਕਿਸਮ ਦੀ ਇੱਕ ਜਾਂਚ ਪੜਤਾਲ ਜਿਹੜੀ ਅਲੱਗ ਤੋਂ ਸ਼ੁਰੂ ਕੀਤੀ ਗਈ ਹੈ। ਉੱਥੇ ਇੱਕ ਮੰਦਭਾਗਾ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ 52 ਸਾਲਾ ਵਿਅਕਤੀ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਕੁਝ ਲੋਕ ਜਿਹੜੇ ਸੜਕ ਕਰੋਸ ਕਰ ਰਹੇ ਸੀ ਉਹਨਾਂ ਦੇ ਉੱਤੇ ਉਸਨੇ ਆਪਣੀ ਗੱਡੀ ਚੜਾ ਦਿੱਤੀ। ਬੁੱਧਵਾਰ ਸ਼ਾਮੀ 5 ਵਜੇ ਇਹ ਘਟਨਾ ਬ੍ਰਿਸਬੇਨ ਦੇ ਪੈਟਰੀ ਟੈਰਿਸ ਨਾਮ ਦੇ ਸਬਰਬ ਦੇ ਵਿੱਚ ਵਾਪਰੀ। ਇਸ ਤੋਂ ਬਾਅਦ ਇਸ 52 ਸਾਲਾ ਵਿਅਕਤੀ ਨੇ ਪੁਲਿਸ ਦੇ ਉੱਤੇ ਵੀ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਜਾਣ ਬੁੱਝ ਕੇ ਨਹੀਂ। ਪਰ ਇਸ ਮਾਮਲੇ ਦੇ ਵਿੱਚ ਇਸ 52 ਸਾਲਾ ਵਿਅਕਤੀ ਜਿਸਦਾ ਕਥਿਤ ਤੌਰ 'ਤੇ ਨਾਮ ਡੈਰਨ ਜੈਕਨਿਨ ਦੱਸਿਆ ਜਾ ਰਿਹਾ, ਉਸਦੀ ਗ੍ਰਿਫਤਾਰੀ ਜਿਹੜੀ ਹੈ ਕਰ ਲਈ ਗਈ।
ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇਹ ਨਹੀਂ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 ਬਾਕੀ ਦੇ ਪ੍ਰੋਗਰਾਮ ਖਬਰਾਂ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੇ ਧੰਨਵਾਦ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 180 482 491 ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ। IME ਐਡਵਾਈਜ਼ਰ,
1: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
2: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ।
1: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
3: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
1: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
4: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
5: ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ।
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
6: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਬਾਂਸਲ ਨੂੰ ਕਹਿ ਕੇ ਵੀਜ਼ਾ ਲੱਗੇ ਨਾ ਲੱਗੇ, ਪਰ ਮੇਰਾ ਇੰਝ ਹੀ ਕਰਦਾ ਕਿ ਕੋਈ ਕੰਸਰਟ ਕਰਵਾ ਦਿੰਦੇ ਬਾਂਸਲ ਸਾਹਿਬ ਨੂੰ ਕਹਿ ਕੇ, ਐਡੇ ਸੋਹਣੇ ਸੋਹਣੇ ਗਾਣੇ ਦੱਸੋ। ਔਰ ਵੀਜ਼ੇ ਜਿਹੜੇ ਨੇ ਉਹ ਅੱਜ ਕੱਲ੍ਹ ਬੜੇ ਮਹਿੰਗੇ ਹੋ ਗਏ ਨੇ, ਪੀਜ਼ੇ ਸਸਤੇ ਹੋ ਗਏ ਨੇ। ਅੱਗੇ ਕੋਈ ਟਾਈਮ ਹੁੰਦਾ ਸੀਗਾ ਕਿ ਪੀਜ਼ੇ ਬੜੇ ਮਹਿੰਗੇ ਲੱਗਦੇ ਹੁੰਦੇ ਸੀਗੇ, ਪਰ ਅੱਜ ਕੱਲ੍ਹ ਜਿਹੜੇ ਵੀਜ਼ੇ ਨੇ ਉਹਨਾਂ ਦੇ ਟੁਕੜੇ ਪੀਜ਼ਿਆਂ ਦੀ ਤਰ੍ਹਾਂ ਹੋ ਰਹੇ ਨੇ, ਔਰ ਇੱਕ ਇੱਕ ਕੁਆਟਰ ਦੇ ਵਿੱਚ ਵੀਜ਼ਾ ਮਿਲ ਰਿਹਾ ਹੈਗਾ, ਬੜਾ ਔਖਾ ਮਿਲ ਰਿਹਾ ਹੈਗਾ। ਪਰ ਇਹਨਾਂ ਵੀਜ਼ਿਆਂ ਦੀ ਕਹਾਣੀ ਇੱਦਾਂ ਹੈ ਕਿ ਅੱਜ ਇਮੀਟੋਕ ਸ਼ੋਅ ਦੇ ਵਿੱਚ ਗੱਲ ਵੀਜ਼ਿਆਂ ਦੀ ਕਰਾਂਗੇ, ਅਪਡੇਟਸ ਵੀ ਦੇਵਾਂਗੇ ਕੀ ਕੁਛ ਹੋ ਰਿਹਾ ਆਲੇ ਦੁਆਲੇ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਕਾਨੂੰਨ 'ਚ, ਉਹ ਵੀ ਤੁਹਾਨੂੰ ਦੱਸਾਂਗੇ, ਗਲੀ ਗਲੀ ਸਟੇਟ ਦਾ ਜ਼ਿਕਰ ਵੀ ਕਰਾਂਗੇ। ਪਰ ਕਹਾਣੀ ਕਿਤੋਂ ਹੋਰ ਸ਼ੁਰੂ ਕਰਨੀ ਆ, ਅੱਜ ਟਵਿਸਟਿਡ ਜੀ ਕਹਾਣੀ ਹੈਗੀ ਹੈ, ਪਰ ਉਸ ਕਹਾਣੀ ਦੇ ਨਾਇਕ ਹੈਗੇ ਨੇ ਅਰੁਣ ਬਾਂਸਲ ਜੀ, ਸਾਡੇ ਨਾਲ ਫੋਨ ਲਾਈਨ 'ਤੇ ਮੌਜੂਦ ਹੈ। ਭਾਈ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਅਰੁਣ ਜੀ, ਕੀ ਹਾਲ ਚਾਲ ਨੇ? ਪ੍ਰਧਾਨ ਮੰਤਰੀ ਬਣਾਉਣਾ ਇੱਕ ਦਿਨ ਦੇ ਲਈ, ਤੁਸੀਂ ਸਾਰੇ ਵੀਜ਼ੇ ਵੂਜ਼ਿਆਂ ਦਾ ਕੰਮ ਸੈੱਟ ਕਰ ਜਿਓ, ਦੇਖਿਓ।
1: ਤੁਸੀਂ ਗੱਲਾਂ ਦੇ ਵਿੱਚ ਵਕੀਲਾਂ ਔਖਾ, ਪਰ ਜਰਨਲਿਸਟ ਜਿੱਤਣਾ ਉਦੋਂ ਵੀ ਔਖਾ।
0: ਨਹੀਂ ਨਹੀਂ, ਇਹੋ ਜਿਹੀ ਕਿਹੜੀ ਗੱਲ ਹੈ, ਆਪਾਂ ਲਿਆਓ ਕਦੇ ਕੇਸ ਤੁਹਾਡੇ ਸਾਹਮਣੇ ਲਿਆਈਏ, ਕਦੇ ਖੇਡੀਏ। ਮਾਈਗ੍ਰੇਸ਼ਨ ਵਾਜ ਐਨ ਇੰਟਰਸਟਿੰਗ ਟੌਪਿਕ ਇਨ ਆਸਟ੍ਰੇਲੀਆ, ਐਂਡ ਇਟ ਵਿਲ ਬੀ ਆਲਵੇਜ਼ ਐਨ ਇੰਟਰਸਟਿੰਗ ਟੌਪਿਕ ਫਾਰ ਆਸਟ੍ਰੇਲੀਆ, ਕਿਉਂਕਿ ਦੋ ਚੀਜ਼ਾਂ ਹੁੰਦੀਆਂ, ਜਿਵੇਂ ਅਕਸਰ ਕਹਿੰਦੇ ਹੁੰਦੇ ਆ ਕਿ ਕਿਸੇ ਦੇਸ਼ ਨੂੰ ਉੱਥੋਂ ਦੀ ਇੱਕ ਜਿਹੜੀ ਇੱਕ ਉੱਥੋਂ ਦੀ ਬੇਸਿਕ ਇਕੋਨਮੀ ਹੁੰਦੀ ਹੈ, ਇੱਕ ਉੱਥੋਂ ਦੀ ਪੋਲੀਟਿਕਸ, ਇਹ ਦੋਵੇਂ ਚਲਾਉਂਦੀਆਂ ਹੁੰਦੀਆਂ ਨੇ। ਇੰਡੀਆ ਦੇ ਕੇਸ ਦੇ ਵਿੱਚ ਬੇਸਿਕ ਇਕੋਨਮੀ ਖੇਤੀਬਾੜੀ ਹੈ, ਆਸਟ੍ਰੇਲੀਆ ਦੇ ਕੇਸ ਦੇ ਵਿੱਚ ਰੀਅਲ ਅਸਟੇਟ ਹੈ, ਪਰ ਉਹਦੇ ਤੋਂ ਭਾਰੀ ਪੈ ਜਾਂਦੀ ਹੈ ਮਾਈਗ੍ਰੇਸ਼ਨ ਪੋਲਿਸੀ, ਕਿਉਂਕਿ ਪੋਲੀਟਿਕਸ ਦੇ ਵਿੱਚ ਅਕਸਰ ਜਦੋਂ ਕੋਈ ਗੱਲ ਹੁੰਦੀ ਹੈ ਤਾਂ ਬਹੁਤ ਸਾਰੀਆਂ ਪਾਰਟੀਆਂ ਦਾ ਇਹੀ ਰੁਖ ਰਹਿੰਦਾ, ਉਹ ਹੋ ਯਾਰ ਤੁਸੀਂ ਮਾਈਗ੍ਰੈਂਟ ਬਹੁਤ ਬੁਲਾ ਲਏ, ਦੇਖੋ ਜੀ ਇੱਥੇ ਕਿੰਨਾ। ਮੈਂ ਨਾ ਪਿੱਛੇ ਜੇ ਇੱਕ ਸਕਾਈ ਨਿਊਜ਼ ਦੇ, ਹੁਣ ਨਿਊਜ਼ 24 ਕਹਿੰਦੇ, ਉਹਨਾਂ ਦਾ ਇੱਕ ਇੰਟਰਵਿਊ ਸੁਣ ਰਿਹਾ ਸੀਗਾ, ਵਨ ਨੇਸ਼ਨ ਪਾਰਟੀ ਦਾ ਇੱਕ ਸੈਨੇਟਰ ਬੈਠਾ ਸੀ, ਐਂਡ ਆਈ ਵਾਜ਼ ਸਰਪ੍ਰਾਈਜ਼ਡ ਕਿ ਸੈਨੇਟਰ ਨੂੰ ਇਹ ਜਾਣਕਾਰੀ ਨਹੀਂ ਹੈਗੀ। ਕਹਿੰਦਾ 500 ਕੋਈ ਉਹਨੂੰ ਦੱਸਦਾ ਹੋਣਾ ਉਹਦੇ ਸਟਾਫ ਨੇ ਕਿ ਸਬ ਕਲਾਸ 500 ਹੈ ਜੀ, ਅਤੇ ਕਹਿੰਦਾ ਜੀ ਸਬ ਕਲਾਸ 500 ਦੇ ਉੱਤੇ ਆਉਂਦੇ ਨੇ, ਫੁੱਲ ਟਾਈਮ ਵਰਕਿੰਗ ਰਾਈਟ ਮਿਲਦੇ ਨੇ, ਘਰ ਲੈ ਲੈਂਦੇ ਨੇ, ਯੇ ਹੋ ਜਾਂਦਾ ਵੋ ਹੋ ਜਾਂਦਾ। ਮੈਂ ਕਹਿੰਦਾ ਬਾਂਸਲ ਸਾਹਿਬ ਨੂੰ ਮੇਰੇ ਮਨ 'ਚ ਉਦੋਂ ਹੀ ਆਇਆ, ਮੈਂ ਕਿਹਾ ਉਹਨਾਂ ਨੂੰ ਪੁੱਛ ਕੇ ਨਾ ਕੋਈ ਡੇਟਾ ਕਢਾਉਂਦੇ ਹਾਂ ਵੀ ਦੱਸੋ ਕਿੰਨੇ ਸਟੂਡੈਂਟਸ ਨੇ ਜਿਨ੍ਹਾਂ ਨੇ ਆਸਟ੍ਰੇਲੀਆ ਦੇ ਵਿੱਚ ਘਰ ਲਏ ਨੇ ਜਿਹੜੇ 500 ਕੈਟਾਗਰੀ 'ਤੇ ਨੇ, ਅਤੇ ਕਿਹੜਾ ਸਟੂਡੈਂਟ ਹੈ ਜਿਹਨੂੰ ਫੁੱਲ ਟਾਈਮ ਵਰਕਿੰਗ ਰਾਈਟ ਇੱਥੇ ਦੀ ਸਰਕਾਰ ਦੇ ਰਹੀ ਹੈ। ਮਤਲਬ ਕੁਛ ਵੀ ਤੁਸੀਂ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਕਹੀ ਚੱਲੋ ਅਤੇ ਕਿਹੜਾ ਕੋਈ ਪੁੱਛਣ ਵਾਲਾ ਹੈ।
1: ਬਹੁਤ ਜ਼ਿਆਦਾ ਮੈਂ ਨਾ ਬਾਈ ਇੱਕ ਚੀਜ਼ ਮੈਂ ਹੋਰ ਵੇਖੀ ਤੁਹਾਡੀ ਗੱਲ ਕਲਾਸ ਤੋਂ ਯਾਦ ਆਈ, ਕਰਨ ਔਜਲੇ ਦਾ ਪ੍ਰੋਗਰਾਮ ਸੀਗਾ ਮੈਲਬਨ ਦੇ ਵਿੱਚ, ਹੈ ਨਾ ਜੀ, ਉੱਥੇ ਉਹ ਕਹਿ ਰਿਹਾ ਕਹਿੰਦੇ ਮੈਲਬਨ ਨੂੰ ਕਲਾਸ ਹੈ, ਐਡਲੈਂਡ ਨੂੰ ਕਲਾਸ ਨਹੀਂ। ਮੈਨੂੰ ਸੱਚੀ ਮੇਰੀ ਗੱਲ ਯਾਦ ਆਈ, ਮੈਂ ਕਿਹਾ ਭਰਾ ਕਲਾਸ ਤਾਂ ਤੇਰੀ ਨਹੀਂ ਸੀ, ਸਭ ਕਲਾਸ ਦੀ ਗੱਲ ਕਰਦੇ
0: ਸਾਰੀਆਂ ਕਲਾਸਾਂ ਸਭ ਕਲਾਸਾਂ ਧਰੀਆਂ ਰਹਿ ਜਾਂਦੀਆਂ ਸੀ ਜੇ ਵੀਜ਼ਾ ਨਾ ਲੱਗਦਾ।
1: ਭਾਈ ਪਰਸਾਂ ਵੀ ਸਭ ਕਲਾਸ ਧਰੀ ਰਹਿ ਗਈ ਵਿਚਾਰੇ ਦੀ, ਹਜੇ ਵੀ ਆ ਕੇ ਕਹਿ ਰਿਹਾ। ਬਾਅਦ ਚੋ ਬਾਈ ਇੱਕ ਚੀਜ਼ ਹੋਰ ਵੀ ਗੱਲ ਹੈ,
0: ਹਾਂਜੀ,
1: ਕਹਿੰਦੇ ਵੀ ਕਹਿੰਦੇ ਕਮਲਿਆਂ ਦੀ ਡੁਲਗੀ ਦਾਲ ਕਹਿੰਦੇ ਡੋਰ ਨੂੰ ਖਾਂਦੇ ਆ, ਕਹਿੰਦਾ ਭਾਜੀ ਮੈਨੂੰ ਵੀਜ਼ੇ ਲੈ ਕੇ ਮੈਨੂੰ ਥੋੜਾ ਪਿਆਰ ਲੈ ਕੇ ਆ।
0: ਇਹ ਨਾ ਉਹ ਗੱਲ ਹੋ ਗਈ ਸਾਡੇ ਉੱਥੇ, ਮਤਲਬ ਇੱਕ ਬਾਂਗਲਾਦੇਸ਼ੀ ਜਿਹੜੇ ਹੁੰਦੇ ਨੇ ਉਹਨਾਂ ਨੂੰ ਸਿਰਫ ਉੱਧਰ ਕੋਲਕਾਤਾ ਦਾ ਰਾਂਚੀ ਤੱਕ ਦਾ ਹੀ ਵੀਜ਼ਾ ਮਿਲਦਾ, ਜਿਹੜੇ ਇੱਧਰੋਂ ਪਾਕਿਸਤਾਨ ਤੋਂ ਆਉਂਦੇ ਨੇ ਉਹਨਾਂ ਨੂੰ ਅੰਮ੍ਰਿਤਸਰ ਵੱਧ ਤੋਂ ਵੱਧ ਦਿੱਲੀ ਤੱਕ ਦਾ ਮਿਲਦਾ, ਅਤੇ ਜੇ ਕੋਈ ਕਹਿ ਦੇਵੇ ਉਹ ਕਰਨ ਔਜਲਾ ਨੂੰ ਪਰਥੋਂ ਦਾ ਦਿੱਤਾ ਹੀ ਨਹੀਂ ਹੈਗਾ।
1: ਉਹ ਕੰਮ ਬੰਦਾ ਗੱਲ ਕਰੇ, ਮੈਂ ਹੱਸੀ, ਮੈਂ ਹੱਦ ਹੋ ਗਿਆ, ਤੁਸੀਂ ਕਹਿੰਦੇ ਬਣ ਸਕਦੇ ਹੋ ਆ ਕੇ ਮੈਲਬਨ ਐਡਲਰ ਮਾੜਾ ਮੈਲਬਨ ਚੰਗਾ ਥੋੜੀ ਕਰ ਸਕਦੇ ਤੁਸੀਂ।
0: ਨਹੀਂ ਨਹੀਂ ਇਹ ਤਾਂ ਚਲੋ ਇਹ ਸਾਡੀ ਗੱਲ ਫੇਫੜਿਆਂ ਨੂੰ ਲੱਗ ਗਈ ਹੈ, ਸੋ ਔਜਲਾ ਸਾਹਿਬ ਅੱਗੇ ਤੋਂ ਨਹੀਂ ਕੱਢਣੀ ਹੈਗੀ, ਇਸੇ ਕਰਕੇ ਅੱਧਾ ਸ਼ੋਅ ਤੁਹਾਡਾ ਸਿਡਨੀ 'ਚ ਖਾਲੀ ਪਿਆ। ਬਟ ਐਨੀਵੇਜ਼, ਮਾਈਗ੍ਰੇਸ਼ਨ ਡਿਬੇਟ ਦੇ ਵੱਲ ਆਈਏ ਭਾਜੀ, ਅਤੇ ਬੜੇ ਮੇਜਰ ਕੱਟ ਲੱਗ ਰਹੇ ਹੈਗੇ ਨੇ, ਮਤਲਬ ਹੁਣ ਇੱਕ ਕੱਟ ਤਾਂ ਇੱਦਾਂ ਹੁੰਦਾ ਕਿ ਸਰਕਾਰ ਕਹਿੰਦੀ ਕਿ ਪ੍ਰੀ ਕੋਵਿਡ ਤੋਂ ਪਹਿਲਾਂ ਦੇਖੋ ਜਦੋਂ ਲਿਬਰਲ ਨੈਸ਼ਨਲ ਗਵਰਨਮੈਂਟ ਸੀ ਅਤੇ ਹੁਣ ਦੇਖੋ, ਅਤੇ ਅਸੀਂ ਤਾਂ ਉਹ 280,000 'ਤੇ ਲੈ ਆਏ ਹੈਗੇ ਹਾਂ ਅਤੇ 225,000 ਤੱਕ ਲੈ ਜਾਂਗੇ। ਪੌਲਿਨ ਹੈਂਸਰ ਕਹਿੰਦੇ ਵੀ ਛੱਡੋ 2,00,000, ਮਤਲਬ ਨੰਬਰ ਤਾਂ ਉਹਦੇ ਕੋਲ ਵੀ ਹੈ। ਮੈਨੂੰ ਇਹ ਲੱਗਿਆ ਸੀ ਪਹਿਲੇ ਦਿਨ ਕਿ ਜਦੋਂ ਪੌਲਿਨ ਹੈਂਸਰ ਨੇ ਕਹਿੰਦੇ ਹੁੰਦੇ ਸੀਗੇ ਕਿ ਮੈਂ ਮਾਈਗ੍ਰੇਸ਼ਨ, ਮੈਨੂੰ ਇਹ ਲੱਗਦਾ ਹੁੰਦਾ ਸੀ ਉਹ ਕਹਿਣਗੇ ਮੈਂ 100 ਬੰਦੇ ਵਾੜੂੰਗੀ ਆਸਟ੍ਰੇਲੀਆ 'ਚ, ਪਰ ਉਹ ਕਹਿੰਦੇ ਮੈਂ 1,30,000 ਵਾੜੂੰਗੀ। ਸੋ ਮਤਲਬ ਨੰਬਰ ਤਾਂ ਹੈਗੇ ਨੇ, ਆਏ ਨਹੀਂ ਕਿ ਉਹ ਜਮੀ ਖਤਮ ਕਰਨ ਲੱਗੇ ਹੈ, ਪਰ ਕੀ ਟੇਕ ਕੀ ਹੈਗਾ ਹੁਣ ਅਲੱਗ ਅਲੱਗ ਮੇਜਰ ਪਾਰਟੀਜ਼ ਦਾ, ਅਤੇ ਉਹਦੇ ਨਾਲ ਕਿੰਨਾ ਕੁ ਫਰਕ ਪੈਂਦਾ ਹੈਗਾ? ਤੇ ਬੇਸਿਕਲੀ ਜਿਹੜੀ ਪਿਛਲੇ ਕੁਛ ਚਿਰਾਂ ਤੋਂ ਚਰਚਾ ਤੁਰੀ ਹੋਈ ਹੈ ਕਿ ਪਿੰਡਾਂ ਦੀ ਇਕਨੋਮੀ ਖਤਮ ਹੋ ਜਾਣੀ ਹੈ, ਖਾਸ ਤੌਰ ਤੇ ਬੈਕਪੈਕਰ ਵੀਜ਼ਾ ਵਗੈਰਾ ਜਿਹੜੇ ਉਹ ਕਹਿ ਰਹੇ ਨੇ ਕਿ ਅਸੀਂ ਬੰਦ ਕਰਦੇ ਨੇ, ਉਹਨਾਂ ਦੀ ਵੀ ਆਪਾਂ ਗੱਲ ਕਰੀਏ।
1: ਬਿਲਕੁਲ, ਹੁਣ ਭਾਈ ਸਭ ਤੋਂ ਪਹਿਲੀ ਗੱਲ ਜਿਹੜੀ ਭਾਜੀ ਜਿਹੜੇ ਕੱਟ ਲਾ ਰਹੇ ਨੇ ਕਿ ਅਸੀਂ ਮੇਜਰ ਕੱਟ ਅਸੀਂ ਘਟਾਵਾਂਗੇ, ਭਾਈ ਸਭ ਤੋਂ ਪਹਿਲੀ ਗੱਲ ਤਾਂ ਇਹ ਗੱਲ ਹੋਣੀ ਚਾਹੀਦੀ ਹੈ ਭਾਜੀ, ਜਿਹੜੀ ਮਾਈਗ੍ਰੇਸ਼ਨ ਪੋਲਿਸੀ ਆ ਉਹ ਗਿਣਤੀ ਘਟਾਉਣ ਦੀ ਨੀ ਹੋਣੀ ਚਾਹੀਦੀ। ਜਦਕਿ ਸਿਆਣੀ ਗੱਲ ਇਹ ਹੁੰਦੀ ਆ ਕਿ ਵੀ ਸਹੀ ਬੰਦੇ, ਸਹੀ ਸਕਿੱਲ ਤੇ ਸਹੀ ਟਾਈਮ, ਇਹਨਾਂ ਦੇ ਤਿੰਨਾਂ ਨੂੰ ਮਿਲਾ ਕੇ ਕਿ ਵੀ ਕੀ ਪੋਲਿਸੀ ਬਣੇ, ਇਹ ਚੀਜ਼ ਪ੍ਰੋਸੈਸ ਹੁੰਦਾ ਸਭ ਤੋਂ ਪਹਿਲੀ। ਜੇ ਮੈਂ ਜੇ ਕੋਈ ਬੰਦਾ ਜੇ ਕੋਈ ਸਿਆਣਾ ਬੰਦਾ ਜੇ ਕੋਈ ਗੱਲ ਕਰੂਗਾ ਤਾਂ ਇਹ ਚੀਜ਼ ਧਿਆਨ ਰੱਖਣੀ ਚਾਹੀਦੀ ਆ, ਨਾ ਕਿ ਨੰਬਰ ਘਟਾਓ ਨੰਬਰ ਘਟਾਓ ਨੰਬਰ ਘਟਾ ਦੋ। ਜਿਹੜੀ ਭਾਈ ਇੱਕ ਚੀਜ਼ ਮੈਂ ਦੇਖੀ ਕਿ ਵੀ ਅੱਜ ਜਿਹੜੇ ਸਾਡੇ ਸੋਤੇ ਉਹਨਾਂ ਨੂੰ ਪਤਾ ਹੀ ਲੱਗਦਾ ਕਿ ਵੀ ਇੱਕ ਪੋਲਿਨ ਹੁਣ ਇਹ ਹੈਂਸਨ ਆ ਗਈ ਜਿਹੜੀ ਇੱਕ ਦਮ ਚਰਚਾ ਚ ਆ ਗਈ, ਉਗੜ ਸੋ ਮਚ ਅਟੈਂਸ਼ਨ ਹਾਈਪ ਦੇ ਵਿੱਚ ਆ ਗਈ ਕਿ ਵੀ ਅਸੀਂ ਇਮੀਗ੍ਰੈਂਟ ਨੂੰ ਖਿਲਾਫ਼ ਚੱਲਾਂਗੇ, ਕਿਉਂਕਿ USA UK ਦੇ ਵਿੱਚ ਐਂਟੀ ਇਮੀਗ੍ਰੈਂਟ ਕਾਫੀ ਕੁਝ ਚੱਲ ਰਿਹਾ ਨਾ। ਤਾਂ ਹੁਣ ਜਿਹੜੀ ਮੇਨ ਚੀਜ਼ ਆ ਇਹਨਾਂ ਚ ਕੀ ਹੋਇਆ, ਇਹ ਕਹਿੰਦੇ ਸੀ ਕੱਟ ਲਾਵਾਂਗੇ, ਬਟ ਆਪਾਂ ਨੂੰ ਪਤਾ ਹੋਣਾ ਚਾਹੀਦਾ ਸਾਡੇ ਸੋਤਿਆਂ ਨੂੰ ਕਿ ਵੀ ਕਿਹੜੀ ਪਾਰਟੀ ਨੇ ਕੀ ਕੀ ਕਿੰਨਾ ਕਿੰਨਾ ਕੱਟ ਲਗਾਉਣ ਫਿਰਦੇ ਨੇ, ਕੀ ਕੀ ਕਹਿ ਰਹੇ ਨੇ ਉਹ।
0: ਰਾਈਟ ਰਾਈਟ,
1: ₹2,25,000 ਦੇ ਲੈ ਕੇ ਆਉਣਾ ਪਰ ਸਾਲ ਦਾ, ਠੀਕ ਹੈ ਜੀ। ਇਹ ਸਿੰਪਲ ਇਹਨਾਂ ਦਾ ਫੰਡਾ ਕਿ ਵੀ 2,25,000 ਬੰਦੇ ਅਸੀਂ ਹਰ ਸਾਲ ਨੈਟ ਮਾਈਗ੍ਰੇਸ਼ਨ ਓਵਰਸੀ ਮਾਈਗ੍ਰੇਸ਼ਨ ਲੈ ਕੇ ਆਉਣੀ ਆ, ਠੀਕ ਹੈ ਜੀ।
0: ਓਕੇ,
1: ਬਟ
0: ਜਿਹੜੀ ਲਿਬਰਲ ਨੈਸ਼ਨਲ ਜਿਹੜਾ ਗਠਜੋੜ ਹੈਗਾ ਕੋਲੀਸ਼ਨ
1: ਹਰੇ ਇੱਕ ਦੂਜੇ ਨੂੰ ਬਸ ਕਹੀ ਜਾਂਦਾ ਕਿ ਵੀ ਅਸੀਂ ਤੂੰ ਕਹਿ ਤੂੰ ਕਹਿ, ਤਾਂ ਕੋਈ ਐਗਜੈਕਟ ਕਿਸੇ ਨੇ ਕੁਛ ਕਹੀ ਨੀ
0: ਜਿਹੜੀ
1: ਭਾਜੀ ਹੁਣ ਇਹ ਆ ਭਾਈ, ਇਹ ਕਹਿੰਦੀ ਕਿ ਅਸੀਂ 1,30,000 ਕਰੋ, ਦੋ ਪੱਚੀ ਭਾਈ ਠੀਕ ਆ, ਹੁਣ ਕਹਿੰਦੀ ਜੇ ਮੈਂ 2,25 ਕਹਿ ਤਾਂ ਫਿਰ ਤਾਂ ਲੇਬਰ ਗਵਰਨਮੈਂਟ ਆਜੂਗੀ, ਉਹ ਕਹਿੰਦੀ ਨਹੀਂ, ਕਹਿੰਦੀ 1,30,000 ਕਰਾਂਗੇ ਅਸੀਂ ਜਦੋਂ ਅਸੀਂ ਸਾਡੀ ਸਰਕਾਰ ਆ ਗਈ। ਕਹਾਵਤ ਜੀ ਵੀ ਹੈਗੀ ਭਾਈ, ਤੁਹਾਨੂੰ ਪਤਾ ਹੋਣਾ ਕਿ ਵੀ ਨਾ ਨੌ ਮਨ ਆਊਗਾ ਨਾ ਰਨ
0: ਨੱਚੂਗਾ,
1: ਬਸ ਉਹੀ ਗੱਲ, ਕਿਉਂਕਿ ਜੋ ਸਾਡੀ ਸਰਕਾਰ ਅਸੀਂ 1,30,000 ਕਰਾਏ, ਨਾ ਸਰਕਾਰ ਉਹਦੀ ਆਉਣੀ ਆ ਨਾ 1,30,000 ਹੋਣੀ ਆ, ਬਰਾਬਰ ਤਸ਼ਮਬਾਜ਼ੀ ਪਾ ਕੇ ਛੱਡ ਦੋ।
0: ਬਟ ਇਹ ਗੱਲ ਬਿਲਕੁਲ ਠੀਕ ਹੈ ਭਾਜੀ, ਮੈਂ ਇਹ ਗੱਲ ਮੰਨਦਾ ਕਿ ਤੁਸੀਂ ਨੰਬਰਸ ਦੀ ਗੱਲ ਨਾ ਕਰੋ ਕਿ ਅਸੀਂ 1,50,000 ਲਿਆਵਾਂਗੇ 2,00,000 2,50,000, ਤੁਸੀਂ ਇਹ ਦੱਸੋ ਕਿ ਤੁਸੀਂ ਅੱਗੇ ਜਦੋਂ ਇਮੀਗ੍ਰੇਸ਼ਨ ਪਾਲਿਸੀ ਬਣੀ ਸੀ ਨਾ ਭਾਜੀ, ਜਦੋਂ 70s ਦੇ ਵਿੱਚ ਜਦੋਂ ਇਹ ਵਾਈਟ ਆਸਟ੍ਰੇਲੀਆ ਪਾਲਿਸੀ ਖਤਮ ਹੁੰਦੀ ਹੈ, ਮਾਈਗ੍ਰੇਸ਼ਨ ਪਾਲਿਸੀ ਤਿਆਰ ਹੁੰਦੀ ਹੈ, ਮੋਟੇ ਮੋਟੇ ਤੌਰ 'ਤੇ 3 ਕੈਟਾਗਰੀਆਂ ਸੀ, ਹਿਊਮੈਨੀਟੇਰੀਅਨ ਵੀ ਦੱਸੋ ਕਿੰਨੇ ਰਿਫਿਊਜੀ ਲੈ ਕੇ ਆਉਣੇ ਨੇ, ਸਕਿੱਲਡ ਵੀਜ਼ਾ ਸੀ ਵੀ ਦੱਸੋ ਪੜ੍ਹੇ ਲਿਖੇ ਹੈ ਨਾ ਹੁਨਰਮੰਦ ਲੋਕ ਲੈ ਕੇ ਆਉਣੇ, ਅਤੇ ਫੈਮਿਲੀ ਵੀਜ਼ਾ ਵੀ ਉਹਨਾਂ ਦੇ ਜਿਹੜੇ ਡਿਪੈਂਡੈਂਟਸ ਹੈਗੇ ਨੇ ਉਹ ਲੈ ਕੇ ਆਉਣੇ ਨੇ। ਹੁਣ ਇਹਨਾਂ ਨੂੰ ਇਹਨਾਂ ਦੀਆਂ ਹੀ ਅੱਗੇ ਇੰਨੀਆਂ ਇੰਨੀਆਂ ਕੈਟਾਗਰੀਆਂ ਬਣਾਤੀਆਂ, ਹੁਣ ਸਕਿੱਲਡ ਕੈਟਾਗਰੀ ਦੇ ਵਿੱਚ 3600 ਤਰ੍ਹਾਂ ਦੀਆਂ, ਫਿਰ ਆਹ ਕੋਵਿਡ ਆਇਆ ਸੀ, ਅਸੀਂ ਤਾਂ ਆਪਾਂ ਤਾਂ ਸ਼ੁਰੂ ਨਹੀਂ ਸੀ ਕਰਿਆ ਕੋਵਿਡ, ਤੁਸੀਂ ਦਿੱਤਾ ਵੀਜ਼ਾ 407 ਤੁਸੀਂ ਦਿੱਤਾ, ਨਵੀਆਂ ਨਵੀਆਂ ਕਾਢਾਂ ਕੱਢੀ ਜਾਂਦੇ ਆ, ਨਵੀਆਂ ਨਵੀਆਂ ਵੀਜ਼ੇ ਦੇਈ ਜਾਂਦੇ ਨੇ, ਉਹ ਆਪ ਹੀ ਕੰਪਲੈਕਸ ਇੰਨਾ ਸਿਸਟਮ ਨੂੰ ਕਰਤਾ ਹੈ ਕਿ ਉਹ ਬੈਕਲੋਗ ਵਧੂਗਾ ਹੀ ਵਧੂਗਾ। ਟੈਂਪਰੇਰੀ ਮਾਈਗ੍ਰੈਂਟ ਖੜੇ ਕਰਨ ਵਾਲਾ ਸਿਸਟਮ ਤਾਂ ਗਵਰਨਮੈਂਟ ਨੇ ਹੀ ਕੀਤਾ ਨਾ, ਟੈਂਪਰੇਰੀ ਮਾਈਗ੍ਰੈਂਟ ਕਿਵੇਂ ਹੈਗੇ ਨੇ, ਮੈਨੂੰ ਇਹ ਸਮਝਾਇਓ ਜ਼ਰਾ।
1: ਬਿਲਕੁਲ, ਹੁਣ ਭਾਜੀ ਇੱਕ ਚੀਜ਼ ਦੇਖੋ, ਸਭ ਤੋਂ ਭਾਈ ਜਿਹੜੀ ਉਹਨਾਂ ਪਹਿਲਾਂ ਆਪਣੀ ਗੱਲ ਸੀ ਨਾ ਭਾਜੀ, ਇੰਨਾ ਕੋਈ ਪੋਲਿਸੀ ਨਹੀਂ ਹੈਗੀ, ਹੁਣ ਇੱਕ ਧਿਰ ਕਹਿੰਦੀ ਆ ਕਿ ਵੀ ਦਰਵਾਜ਼ਾ ਬੰਦ ਕਰੋ, ਦੂਜੀ ਕਹਿੰਦੀ ਹੌਲੀ ਖੋਲੋ, ਉਹ ਭਾਈ ਇਹ ਤਾਂ ਦੱਸ ਦੋ ਕਿ ਘਰ ਚ ਕਮਰੇ ਕਿੰਨੇ ਨੇ,
0: ਕਮਰੇ ਕਿੰਨੇ ਨੇ, ਲੈ ਕੇ ਤਾਂ ਕਿੰਨੇ ਆਣੇ ਹੋ, ਕੱਢ ਕਰ ਲੈ ਕਮਰੇ ਕਿੰਨੇ ਹੈਗੇ ਤੁਹਾਡੇ ਕੋਲ। ਹਾਂ
1: ਸਭ ਤੋਂ ਵੱਡਾ ਇਹਦਾ ਮੇਨ ਕਨਸੈਪਟ ਇਹੀ ਆ ਕਿ ਮੈਨੂੰ ਭਾਈ ਪਤਾ ਹੀ ਨਹੀਂ ਜਿਹੜੀ ਭਾਜੀ ਬਾਕੀ ਸਾਰੀ ਕਲਾਕਾਰ ਨੇ ਇਹ ਕਿ ਵੀ ਅਸੀਂ ਬੰਦੇ ਘਟਾਉਣੇ ਵਧਾਉਣੇ। ਹੁਣ ਭਾਈ ਯਾਨੀ ਕਿ ਇੱਕ ਹੋਰ ਚੀਜ਼ ਆਈ ਸੀ ਰੀਸੈਂਟਲੀ, ਜਿਹੜੀ ਨੋਮੀਨੇਸ਼ਨ ਪ੍ਰੋਗਰਾਮ ਚੱਲ ਰਹੇ ਨੇ ਇਸ ਟਾਈਮ, ਹੈਨਾ, ਇਹ ਵੀ ਕਿੰਨੇ ਕਿੰਨੇ ਬੰਦਿਆਂ ਨੂੰ ਇਸ ਸਾਲ ਦੇ ਪੱਕੇ ਕਰਨ ਵਾਸਤੇ ਇਨਵਾਈਟ ਕਰ ਸਕਦੇ ਨੇ, ਹੈਨਾ। ਹੁਣ ਭਾਈ ਜਿਹੜੀ ਭਾਈ ਉਹਦੇ ਵਿੱਚ ਨੇ ਭਾਜੀ, ਹੁਣ ਉਹਦੇ ਵਿੱਚ ਤਸਮਾਨੀ ਨੇ ਓਪਨ ਕਰ ਲਈ, ਨਾਰਦਰਨ ਟੈਰੀਟਰੀ ਨੇ ਆਪਣੇ ਨੋਮੀਨੇਸ਼ਨ ਪ੍ਰੋਗਰਾਮ ਓਪਨ ਕਰ ਲਿਆ। ਜਿਹੜਾ ਭਾਜੀ ਨੋਮੀਨੇਸ਼ਨ ਪ੍ਰੋਗਰਾਮ ਓਪਨ ਕੀਤਾ, ਹੁਣ ਇੱਕ ਸਟੇਟਮੈਂਟ ਆ ਰਹੀ ਹੈ ਕਿ ਅਸੀਂ ਨੈਟ ਮਾਈਗ੍ਰੇਸ਼ਨ ਘਟਾਵਾਂਗੇ, ਪੈਸਾ ਸੈਪਰੇਟ ਦੀ, ਪਰ ਜਿਹੜੀ ਨੋਮੀਨੇਸ਼ਨ ਪ੍ਰੋਗਰਾਮ ਦੇ ਵਿੱਚ ਇਹਨੇ 200 ਸੀਟਾਂ ਵਧਾਤੀਆਂ ਨਾਰਦਰਨ ਟੈਰੀਟਰੀ ਦੀ ਲਾਸਟ ਡੇ ਨਾਲੋਂ। ਇਟ ਮੀਨਸ ਦੇ ਆ ਪੋਜ਼ਿਟਿਵ ਵੇਸ ਕਿ ਜਿਹੜੀ ਲੇਬਰ ਗਵਰਨਮੈਂਟ ਜੇ ਕਰ ਰਹੀ ਆ ਉਹ ਜਿੰਨਾ ਕਰ ਰਹੀ ਹੈ ਸੇਫ ਠੀਕ ਕਰ ਰਹੀ ਹੈ, ਚੱਲ ਠੀਕ ਹੈ, ਸਕਿੱਲਡ ਬੰਦੇ ਨੂੰ ਵਧਾਉਣ ਵਾਸਤੇ ਕਹਿ ਰਹੀ ਆ ਉਹ।
0: ਰਾਈਟ ਮੇਕ ਸੈਂਸ, ਉੱਥੇ ਤੱਕ ਠੀਕ ਹੈ ਕਿ ਤੁਸੀਂ ਜਿਹੜੇ ਨੰਬਰਸ ਵਧਾ ਰਹੇ ਹੋ ਇਸ ਕਰਕੇ ਵਧਾ ਰਹੇ ਹੋ ਕਿਉਂਕਿ ਤੁਹਾਨੂੰ ਉਹਨਾਂ ਦੀ ਲੋੜ ਹੈਗੀ ਹੈ।
1: ਹਾਂਜੀ
0: ਠੀਕ ਹੈ। ਇਸ ਨਾਰਦਰਨ ਟੈਰੀਟਰੀ ਦੀ ਗੱਲ ਯਾਦ ਆਇਆ, ਮੈਂ ਨਾਰਦਰਨ ਟੈਰੀਟਰੀ 'ਤੇ ਜਾਣਾ, ਬਟ ਇਸ ਚੀਜ਼ ਨੂੰ ਮੈਂ ਸਮਅਪ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਦੱਸਿਆ ਕਿ ਫੈਡਰਲ ਦਾ ਆਹ ਟੇਕ ਹੈ, ਕੋਐਲੀਸ਼ਨ ਦਾ ਕੋਈ ਟੇਕ ਹੀ ਨਹੀਂ ਹੈਗਾ, ਵਨ ਨੇਸ਼ਨ ਇੱਕ ਤੀਹ ਕਹਿ ਰਹੀ ਹੈ, ਬਟ ਉਹਨਾਂ ਦੇ ਕੋਲ ਵੀ ਕੋਈ ਕੌਂਕਰੀਟ ਨਹੀਂ ਹੈ। ਸੋ ਬੇਸਿਕਲੀ ਮਾਈਗ੍ਰੇਸ਼ਨ ਪੋਲਿਸੀ ਔਰ ਮਾਈਗ੍ਰੇਸ਼ਨ ਦੇ ਉੱਤੇ ਇੱਕ ਸਟੇਟਮੈਂਟ, ਦੋ ਅੱਡ ਅੱਡ ਚੀਜ਼ਾਂ ਨੇ, ਹਨਾ। ਸਟੇਟਮੈਂਟ ਦੇਣੀ ਸਭ ਤੋਂ ਜ਼ਿਆਦਾ ਮੈਟਰ ਇਹ ਕਰਦੀ ਹੈ, ਫਰਜ਼ ਕਰੋ ਕਿ ਜਿਹੜਾ ਖੇਤੀਬਾੜੀ ਮੰਤਰੀ ਹੈ ਜੇ ਖੇਤੀਬਾੜੀ 'ਤੇ ਉਹ ਹੀ ਨਾ ਬੋਲੇ ਤਾਂ ਬਾਕੀ ਸਾਰੇ ਬੋਲੀ ਜਾਣ ਵੀ ਐਂ ਹੋਣੀ ਚਾਹੀਦੀ, ਐਂ ਹੋਣੀ ਚਾਹੀਦੀ ਹੈ। ਸਿੱਖਿਆ ਮੰਤਰੀ ਹੈ, ਸਿੱਖਿਆ 'ਤੇ ਉਹ ਹੀ ਨਾ ਬੋਲੇ। ਹੁਣ ਜਿਹੜਾ ਮਾਈਗ੍ਰੇਸ਼ਨ ਨੂੰ ਲੈ ਕੇ ਜਿਹੜਾ ਮੰਤਰਾਲਾ ਜੁੜਿਆ, ਟੋਨੀ ਬਰਕ ਦੀ ਤਾਂ ਪ੍ਰੈਸ ਕਾਨਫਰੰਸ ਹੋ ਨਹੀਂ ਰਹੀ, ਪਤਾ ਨਹੀਂ ਹੋਊਗੀ ਕਿ ਨਹੀਂ। ਮੈਨੂੰ ਲੱਗਦਾ ਕੋਈ ਪੰਡਤ ਲੱਭਣਾ ਪੈਣਾ ਇਹਨਾਂ ਦੇ ਲਈ, ਮਹੂਰਤ ਕੱਢੇ ਕੋਈ ਵਧੀਆ ਬ੍ਰਹਮ ਕਾਲ ਦੇ ਵਿੱਚ, ਅਤੇ ਫਿਰ ਜਾ ਕੇ ਇਹ ਸਿਰੇ ਚੜ੍ਹੇ ਕਹਾਣੀ। ਅਤੇ ਕੀ ਮਤਲਬ, ਜਿਹਨੇ ਬੋਲਣਾ ਉਹ ਬੋਲ ਨਹੀਂ ਰਿਹਾ ਹੈਗਾ, ਅਤੇ ਜਿਹਨਾਂ ਨੇ ਬੋਲ ਰਹੇ ਨੇ ਉਹਦਾ ਕੋਈ ਮਤਲਬ ਨਹੀਂ ਬਣਦਾ।
1: ਭਾਜੀ ਇਹੀ ਭਾਈ ਪਤਾ ਕੀ, ਕਿਉਂਕਿ ਜਦੋਂ ਟੋਨੀ ਬਰਕ ਨੇ ਜਦੋਂ ਪਹਿਲਾਂ ਸ਼ੇਮਤ ਦੇਣੀ ਸੀਗੀ ਤਾਂ ਇਹਨਾਂ ਦੇ ਆਪ ਦੇ ਵਿੱਚ ਹੀ ਕਾਟੋ ਕਲੇਸ਼ ਚੱਲ ਪਿਆ ਪਾਰਟੀ ਦੇ ਵਿੱਚ। ਹੁਣ ਇਹ ਜਿਹੀ ਗੱਲ ਆ, ਇੱਕ ਪਾਰਟੀ ਦੇ ਵਿੱਚ ਜਿਹੜੀ ਵਾਈਸ, ਜਿਹੜਾ ਵਾਈਸ ਪ੍ਰੈਜੀਡੈਂਟ ਸੀਗਾ ਉਹ ਕਦੇ ਆਏ ਨੀ ਅੱਜ ਤੱਕ।
0: ਅੱਛਾ,
1: ਤੇ ਉਹ ਕਹੀ ਕਮੈਂਟ ਪਿਕਚਰ ਕੀ ਵੀ ਨਹੀਂ ਜੀ, ਅਸੀਂ ਦੇਖਾਂਗੇ ਕੀ ਵੀ ਕੀ ਕਰਨਾ, ਕੀ ਵੀ ਕਿੰਨੀ ਪੋਲਿਸੀ ਕਿੰਨੇ ਨੰਬਰ ਕਢਾਉਣੇ ਨੇ, ਕਿਉਂਕਿ ਜਿਹੜੇ ਇਹਨਾਂ ਲੇਬਰ ਨੇ ਕਿਹਾ ਸੀ 2,25,000 ਅਸੀਂ ਕਰਾਂਗੇ, ਤਾਂ ਦੇ ਆਰ ਓਨ ਟੂ ਇਟ। ਠੀਕ ਹੈ, 20,000 ਦਾ ਭਾਈ ਫਰਕ ਤਾਂ ਪੈਂਦਾ ਹੀ ਪੈਂਦਾ, ਹਰ ਸਰਕਾਰ ਨੇ ਪੈਂਦਾ ਹੁੰਦਾ, ਕਈ 20,000 ਬੰਦੇ ਯਾਨੀ ਜਿਹਨਾਂ ਨੂੰ ਆਸਟ੍ਰੇਲੀਆ ਪਿਆਰ ਹੋ ਜਾਂਦਾ ਉਹ ਰਹਿ ਜਾਂਦੇ ਨੇ, ਠੀਕ ਰਹਿ ਗਏ। ਪਰ ਲੇਕਿਨ ਹੁਣ ਇਹਦੇ ਦੀ ਕਸ਼ਮੀਰ ਸਹੀ ਚੱਲਦੀ ਕਿ ਕਿਸੇ ਕਿੰਨਾ ਕਢਾਈ ਹੈ, ਇਹ ਹਜੇ ਤੱਕ ਕੋਈ ਸਟੇਟਮੈਂਟ ਕੋਈ ਆਈ ਨੀ। ਤਾਂ ਮੋਸਟ ਪ੍ਰੋਬਲੀ ਸਾਨੂੰ ਲੱਗਦਾ ਕਿ ਉਹਨੇ ਸਟ੍ਰਿਕਟ ਹੀ ਕਰਨਗੇ, ਕਿਉਂਕਿ ਵਿਕਟੋਰੀਆ ਦੇ ਇਲੈਕਸ਼ਨ ਡਿਊ ਨੇ ਵਿਦ ਇਨ 2 ਮੰਥਸ,
0: ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਅੱਛਾ, ਵਿਕਟੋਰੀਆ ਦੇ ਇਲੈਕਸ਼ਨ ਡਿਊ ਹੈਗੇ ਨੇ, ਔਰ ਵਿਕਟੋਰੀਆ 'ਚ ਸੁਣ ਰਹੇ ਹਾਂ ਕਿ ਬੜੀਆਂ ਰੇਡਾਂ ਰੂਡਾਂ ਪੈ ਰਹੀਆਂ। ਮੈਂ ਇੱਕ ਸਵਾਲ ਹੋਰ ਥੋੜ੍ਹਾ ਜਿਹਾ ਪਿੱਛੇ ਚੱਲਦਾ, ABF ਅੱਜ ਕੱਲ੍ਹ ਸਭ ਤੋਂ ਵੱਧ ਐਕਟਿਵ ਹੋਇਆ ਹੋਇਆ, ਜਿਹੜੀ ਬਾਰਡਰ ਫੋਰਸ ਹੈਗੇ ਆ, ਅਤੇ ਉਹ ਜਿਵੇਂ ਅਮੈਰੀਕਾ 'ਚ ਜਿਵੇਂ ਆਈਸ ਵਾਲੇ ਚੱਕ ਚੱਕ ਕੇ ਰੇਡਾਂ ਪਾ ਪਾ ਕੇ ਲੱਭ ਲੱਭ ਕੇ ਨਹੀਂ ਸੀ ਬੰਦੇ ਕੱਢ ਰਹੇ, ABF ਆਈਸ ਬਣਿਆ ਹੋਇਆ ਆਸਟ੍ਰੇਲੀਆ ਦੀ, ਅਤੇ ਇਹਨਾਂ ਦੇ ਨਾਲ ਕੋਈ ਹੈ ਉਹਦੇ ਹੀ ਕੋਈ, ਕਹਿੰਦੇ ਕਿ ਬੜੇ ਧੜ ਪਕੜ ਹੋ ਰਹੀ ਹੈ ਵੀ ਚਾਹ ਦੇ ਖੋਖਿਆਂ ਤੋਂ ਚੱਕ ਰਹੇ ਨੇ ਲੋਕ ਵੀ, ਆਹ ਦੱਸੋ ਜੀ, ਹਾਂਜੀ ਤੇਰਾ ਤਾਂ ਇੰਪਲੋਇਰ ਸਪੋਂਸਰ।
1: ਬਿਲਕੁਲ ਭਾਜੀ, ਹੁਣ ਇਹਦੇ ਵਿੱਚ ਹੀ ਭਾਜੀ ਸੇਮ ਹੀ ਚੀਜ਼ ਹੋਈ ਨਾ। ਹੁਣ ਭਾਈ ਜਿਹੜੀ ABF ਅੱਜ ਕੱਲ੍ਹ ਯਾਨੀ ਕਿ ਥੋੜੀ ਜਿਹੜੀ ਏਜ ਕੇਅਰ ਵਗੈਰਾ ਨੇ ਜਿਹੜੇ ਪੇਡ ਸਪੋਂਸਰ ਕਰ ਰਹੇ ਨੇ, ਉਹਨਾਂ ਨੂੰ ਕਾਫੀ ਜ਼ਿਆਦਾ ਸਕਿਊਟਨੈਸ ਕਰ ਰਹੀ ਹੈ।
0: ਓਕੇ,
1: ਕਿਉਂਕਿ ਭਾਜੀ ਕੀ ਹੁੰਦਾ ਕੀ ਆ ਭਾਜੀ, ਯਾਨੀ ਕਿ ਨਾ ਭਾਜੀ ਵਟ ਦੇ ਆਰ ਡੂਇੰਗ, ਪੈਸੇ ਲੈ ਕੇ ਸਪੋਂਸਰ ਕਰਤਾ, ਬੰਦੇ ਨੂੰ ਕੋਈ ਸਕਿਊਰਟੀ ਆਉਂਦੀ ਨੀ। ਇਹਨਾਂ ਨੇ ਇੱਕ ਯਾਨੀ ਕਿ ਸਾਊਥ ਕੋਸਟ ਦੇ ਵਿੱਚ ਇੱਕ ਏਜ ਕੇਅਰ ਪ੍ਰੋਵਾਈਡਰ ਤੋਂ ਯਾਨੀ ਕਿ ਦੇਖਿਆ ਇਹਨਾਂ ਨੇ ਕਿ ਵੀ ਉਹਦੇ ਕਾਫੀ ਬੰਦੇ ਸਪੋਂਸਰ ਕਰ ਰਹੇ ਸੀ ਉਹ।
0: ਅੱਛਾ, ਇੱਕੋ ਹੀ ਬੰਦਾ,
1: ਉਹਨਾਂ ਨੂੰ
0: ਇੱਕੋ ਇੰਪਲੋਇਰ,
1: ਹਾਂ ਇੱਕੋ।
0: ਓਕੇ,
1: ਤੇ ਭਾਜੀ ਉਹਨੇ ਭਾਜੀ ਕੀ ਕੀਤਾ, ਜਿਹੜਾ ਭਾਈ ਏਜ ਕੇਅਰ ਪ੍ਰੋਵਾਈਡਰ ਸੀ ਨਾ, ਉਹਨੇ ਕਾਫੀ ਸਪੋਂਸਰ ਕਰਤਾ। ਇਹਨੇ ਜਦੋਂ ਚੈੱਕ ਕੀਤਾ ਤਾਂ ਘੱਟੋ ਘੱਟ ਦਿਲ ਲੱਗਿਆ ਕਿ ਵੀ ਦੇ ਆਰ ਸੋ ਮਚ ਧਾਂਦਲੀਬਾਜ਼ੀ ਜਿਹੜੀ ਕੀਤੀ ਹੋਈ ਆ ਉਹਨਾਂ ਨੇ, ਤੇ $1,20,000 ਦਾ ਫਾਈਨ ਪਾਤਾ।
0: ਓਹ ਮਾਈ ਗੋਡ, ਓਕੇ, ਏਜ ਕੇਅਰ ਤੇ ਠੀਕ ਹੈ।
1: ਤੇ ਉਹਨੂੰ ਕਹਿਤਾ ਕਿ ਤੂੰ 6 ਮਹੀਨੇ ਦਾ ਕੋਈ ਹੋਰ ਸਪੋਂਸਰ ਨਹੀਂ ਕਰ ਸਕਦਾ,
0: ਹਮੇਸ਼ਾ ਲਈ ਉਹ ਬੰਦ ਕਰ ਦੇਣਾ ਚਾਹੀਦਾ ਸੀ ਇਹ ਜਾਂ ਤਾਂ ਫਿਰ ਜੇ ਐਡਾ ਗਲਤ ਹੈਗਾ ਕੰਮ, ਹਨਾ।
1: ਬਿਲਕੁਲ, ਦੁਬਾਰਾ ਕੁਛ ਵੀ ਕਰਨਗੇ ਤਾਂ ਮਿਲਣ ਚ 6 ਮਹੀਨੇ ਸ਼ਾਇਦ ਨਾ ਦੇਣ, ਉਦੋਂ ਅਪਰੂਵ ਹੀ ਨੀ ਕਰਨਾ ਇਹਨਾਂ ਨੇ।
0: ਆਹੋ ਨਹੀਂ, ਫਿਰ ਉਹ ਤਾਂ ਅਖੀਰ ਦੇ ਵਿੱਚ ਤਾਂ ਤਾਕਤ ਉਹਨਾਂ ਦੇ ਕੋਲ ਹੁੰਦੀ ਹੈ ਨਾ, ਜਿਵੇਂ ਕਈ ਇਮੀਗ੍ਰੇਸ਼ਨ ਏਜੰਟਾਂ ਨੂੰ ਉਹਨਾਂ ਨੇ 5-5 ਸਾਲ ਲਈ ਕੀਤਾ, ਬਟ ਉਹ ਤੋਂ ਬਾਅਦ ਵੀ ਕਿਹੜਾ ਦੇਣਾ ਹੈਗਾ।
1: ਬਿਲਕੁਲ, ਉਹੀ ਗੱਲ ਗੱਲ ਲੱਤ ਤੋੜ ਕੇ ਭਾਈ ਕਹਿ ਦੋ ਭਾਰਤ ਚੜ੍ਹ ਜਾਏਗੀ,
0: ਹਾਂ ਨਹੀਂ ਉਹ ਨੀ ਹੋਣਾ ਹੈਗਾ ਕੰਮ। ਹੁਣ ਨਹੀਂ, ਹੁਣ ਤਾਂ ਫਿਰ
1: ਰੈਪੂਟੇਸ਼ਨ ਵੀ ਖਰਾਬ ਹੋ ਗਿਆ ਭਾਈ। ਦੇਖੋ ਜਦੋਂ ਛੇ ਵਜੇ ਇਸ ਪੋਜੀਸ਼ਨ ਤੇ ਬਹਿਣ ਲੱਗ ਗਿਆ ਭਾਈ, ਰੈਪੂਟੇਸ਼ਨ ਵੀ ਤਾਂ ਖਰਾਬ ਹੋਈ ਨਾ ਉਹਦੀ ਇੰਪਲਾਈ ਲਈ। ਤਾਂ ਭਾਈ ਸੇਮ ਚੀਜ਼ ਹੁਣ ਕੀ ਹੁੰਦਾ ਭਾਈ, ਇਹੀ ਕੁਛ ਕੁ ਰੈਸਟੋਰੈਂਟ, ਕੁਛ ਕੁ ਮੋਟਰ ਮਕੈਨਿਕ ਵਾਲੇ, ਕੁਛ ਕੁ ਬਿਲਡਰ, ਹਰੇਕ ਉਹਦੇ ਗਾਜ ਡਿੱਗਦੀ ਆ। ਕਿਉਂਕਿ ਭਾਜੀ ਅੱਜ ਕੱਲ ਭਾਜੀ ਸਮਾਂ ਨਹੀਂ ਹੈਗਾ ਕਿ ਤੁਸੀਂ ਪੈਸੇ ਦੇ ਕੇ ਸਪੋਂਸਰਸ਼ਿਪ ਲਵੋ, ਜੇ ਤੁਸੀਂ ਜੈਨੂਇਨ ਕੰਮ ਨਹੀਂ ਕਰਦੇ ਤਾਂ ਤੁਸੀਂ ਦੋਨੇ ਰਿਸਕ ਦੇ ਲਓ, ਇੰਪਲਾਇਰ ਵੀ ਤੇ ਇੰਪਲੋਈ ਵੀ।
0: ਇਹ ਤਾਂ ਖਤਰਨਾਕ ਹੈਗਾ ਹੀ ਹੈ, ਪਲੱਸ ਇਹਦੇ ਨਾਲ ਜੁੜਦੀ ਇੱਕ ਹੋਰ ਖਤਰਨਾਕ ਗੱਲ ਇਹ ਹੈ ਕਿ ਪੈਸੇ ਦੇ ਕੇ ਸਪੋਂਸਰਸ਼ਿਪ ਵੀ ਲੈ ਲੈਂਦੇ ਨੇ ਪਰ ਕੰਮ ਵੀ ਉੱਥੇ ਨਹੀਂ ਕਰਦੇ, ਉਹ ਹੋਰ ਵੀ ਜ਼ਿਆਦਾ ਖਤਰਨਾਕ ਟ੍ਰੈਂਡ ਆ। ਉਹਦੇ 'ਚ ਤਾਂ ਫਿਰ ਹੋਰ ਵੀ ਜਿਹੜੇ ਉਹ ਘੁਣ 'ਚ ਪਿਸੇ ਜਾਂਦੇ ਨੇ ਆਟੇ ਦੇ, ਜਿਵੇਂ ਕਹਿੰਦੇ ਹੁੰਦੇ ਆ ਨਾ ਕਿ ਉਸ ਇੰਡਸਟਰੀ ਨੂੰ ਫਰਜ਼ ਕਰੋ ਆ ਏਜ ਕੇਅਰ, ਇਹਦੇ ਨਾਲ ਜੁੜੇ ਹੋਏ ਜਿੰਨੇ ਵੀ ਹੋਰ ਗਾਂਹ ਪਿਛਾਂ ਆਏ ਹੋਣਗੇ ਉਹਨਾਂ ਨੇ ਸਾਰੇ ਸ਼ੱਕ ਦੇ ਘੇਰੇ 'ਚ ਆ ਗਏ ਹੁਣ ਭਾਜੀ, ਜਿਨ੍ਹਾਂ ਨੇ ਜੈਨੂਅਨਲੀ ਵੀ ਕੰਮ ਕੀਤਾ ਹੋਣਾ।
1: ਭਾਜੀ ਬਸ ਪੀਆਰ ਵੀ ਕੈਂਸਲ ਕਰ ਦੇਣਗੇ ਜਿੰਨੇ ਵੀ ਗ੍ਰਾਂਟ ਹੋਈਆਂ ਨੇ ਇਸ ਬੇਸ ਤੇ,
0: ਪੀਆਰ ਵੀ ਹੋ ਜਾਣਗੀਆਂ। ਇੱਕ ਹੋਰ ਦੂਸਰੀ ਗੱਲ ਤੁਰੀ ਹੈਗੀ ਹੈ WHM ਵਰਕਿੰਗ ਹੋਲੀਡੇ ਮੇਕਰ ਵੀਜ਼ਾ, ਕਹਿੰਦੇ ਕਿ ਮਤਲਬ ਇਸ 90s ਦੇ ਡੈਕੇਡ ਤੋਂ ਇਹ ਇੱਕ ਰਵਾਇਤ ਰਹੀ ਹੈ ਕਿ ਆਸਟ੍ਰੇਲੀਆ ਦੇ ਜਿੰਨੇ ਵੀ ਫਾਰਮਰਸ ਹੈਗੇ ਨੇ ਖੇਤਾਂ ਖਲਿਆਨਾਂ ਦੇ ਵਿੱਚ ਕੰਮ ਕਰਨ ਵਾਲੇ ਬੈਕਪੈਕਰਸ ਹੁੰਦੇ ਨੇ, ਆਉਂਦੇ ਨੇ ਇੱਥੇ, 3-4 ਮਹੀਨੇ ਲਗਾਉਂਦੇ ਨੇ, ਚੈਰੀਆਂ ਚੂਰੀਆਂ ਤੋੜਦੇ ਨੇ, ਸੰਤਰੇ ਸੁੰਤਰੇ ਤੋੜਦੇ ਨੇ ਅਤੇ ਫਿਰ ਸ਼ਹਿਰਾਂ ਵੱਲ ਨੂੰ ਘੁੰਮਣ ਆ ਜਾਂਦੇ ਨੇ, ਫਿਰ ਉਹੀ ਜਿਹੜੀ ਕਮਾਈ ਕੀਤੀ ਆ ਉਹ ਸ਼ਹਿਰਾਂ ਦੀ ਆਰਥਿਕਤਾ ਨੂੰ ਤੋੜਦੀ ਹੈ। ਇੱਕ ਤਰ੍ਹਾਂ ਦਾ ਸਰਕਲ ਬਣਿਆ ਹੋਇਆ, ਪਿੰਡਾਂ ਦੇ ਵਿੱਚ ਉਹ ਜਿਹੜੀ ਹੈਲਪ ਹੈਗੀ ਇੱਕ ਤਰ੍ਹਾਂ ਦੀ ਅਤੇ ਫਿਰ ਸ਼ਹਿਰਾਂ ਦੇ ਵਿੱਚ ਉਹ ਮਨੀ ਦਾ ਫਲੋ ਹੈਗਾ। ਸੋ WHM ਜਿਹੜਾ ਇੱਕ ਤਰ੍ਹਾਂ ਦੇ ਨਾਲ ਬਹੁਤ ਵਧੀਆ ਤੁਰਿਆ ਹੋਇਆ ਸੀ ਪਰ ਹੁਣ 1.5-2 ਦਰਜਨ ਕੰਟਰੀਜ਼ ਦੇ ਉੱਤੇ ਇਹਨਾਂ ਨੇ ਬੈਨ ਲਗਾ ਦਿੱਤਾ ਹੈ ਕਿ WHM ਦੇਣੇ ਨਹੀਂ ਹੈਗੇ। ਇੱਕ ਤਾਂ ਪਿੱਛੇ ਜੇ ਇੰਡੀਆ ਨੂੰ ਵੀ ਇਹਨਾਂ ਨੇ ਲਾਟਰੀ ਸਿਸਟਮ 'ਚ ਲਿਆਂਦਾ ਸੀ, ਇਹ ਥੋੜ੍ਹਾ ਜਿਹਾ ਮਸਲਾ ਖੁੱਲ੍ਹ ਕੇ ਸਮਝਾਉਂਗੇ ਕਿ ਹੁਣ WHM ਵਰਕਿੰਗ ਹੋਲੀਡੇ ਮੇਕਰ ਵੀਜ਼ਾ ਮਿਲਣਾ ਹੈ ਨਹੀਂ ਮਿਲਣਾ।
1: ਕਰੈਕਟ ਕਰੋ ਭਾਜੀ, ਬੈਨ ਨਹੀਂ ਕੀਤਾ, ਪੌਜ਼ ਕੀਤਾ ਤੇ ਬੰਦ ਕੀਤਾ।
0: ਅੱਛਾ, ਪੌਜ਼ ਕੀਤੀਆਂ ਉਹ ਕੰਟਰੀਆਂ
1: ਭਾਈ, ਕੁਝ ਪੌਜ਼ ਕੀਤੀਆਂ ਨੇ, ਕੁਝ ਬੰਦ ਕੀਤੀਆਂ ਨੇ। ਹਾਂ ਭਾਈ, ਬੈਨ ਮੀਨਸ ਤਾਂ ਕੀ ਵੀ, ਯਾਨੀ ਕਿ ਬਲੈਕ ਲਿਸਟ ਕਰਤੇ, ਬਲੈਕ ਲਿਸਟ ਕੁਝ ਵੀ ਨਹੀਂ ਕੀਤਾ।
0: ਅੱਛਾ, ਬਲੈਕ ਲਿਸਟ ਕੋਈ ਨਹੀਂ ਕੀਤੀ, ਠੀਕ ਹੈ।
1: ਹਾਂ ਠੀਕ ਹੈ ਭਾਜੀ, ਹੁਣ ਭਾਜੀ ਇਹਦੇ ਵਿੱਚ ਭਾਜੀ ਕੀ ਆ, ਦੇਖੋ ਜਿਹੜਾ ਭਾਜੀ ਇਹਨਾਂ ਨੇ ਹੁਣ ਇਹ ਵੀ ਸਾਰਾ ਭਾਜੀ, ਆਸਟ੍ਰੇਲੀਆ ਜਦੋਂ ਵੀ ਆਪਾਂ ਐਂਟਰ ਕਰਦੇ ਹਾਂ ਜੇ ਰਿਕਾਰਡ ਈਚ ਐਂਡ ਐਵਰੀਥਿੰਗ, ਜਿਹੜੇ ਵੀ ਆਪਾਂ ਫੋਰਮ ਫਿਲ ਕਰਦੇ ਹਾਂ ਕਿੰਨੇ ਬੰਦੇ ਆ ਕਿੰਨੇ ਬੰਦੇ ਗਏ, ਹੁਣ ਭਾਈ ਇਸ ਟਾਈਮ 2,13,000 ਵਰਕਿੰਗ ਹੋਲਡੇ ਵੀਜ਼ਾ ਹੋਲਡਰ ਨੇ ਆਸਟ੍ਰੇਲੀਆ ਦੇ ਵਿੱਚ, ਠੀਕ ਹੈ। ਜਦਕਿ ਇਹ 2,00,000 ਤੋਂ ਪਹਿਲੀ ਵਾਰੀ ਐਕਸੀਡ ਹੋਇਆ,
0: ਇਹਨਾਂ
1: ਨੇ ਦੇਖੀ ਇਸ ਫਸਟ ਟਾਈਮ ਕਿ ਭਾਈ ਇੰਨਾ ਐਕਸੀਡ ਹੋਇਆ, ਤੇ ਸੈਕਿੰਡ ਭਾਜੀ ਕਿ ਪਿਛਲੇ 12 ਮਹੀਨੇ ਚ 40,000 ਬੰਦੇ ਵੱਧ ਗਏ।
0: ਓਕੇ, ਇਹਨਾਂ ਦੇ ਨੰਬਰ ਜਿਹੜੇ ਨੇ ਉਹ ਕਿਹਦੇ ਚ ਰੱਖੇ ਜਾਂਦੇ ਨੇ, ਸੋਰੀ ਟੂ ਇੰਟਰਪਟ, ਬਟ ਇਹ ਜਿਹੜੇ ਨੰਬਰ ਨੇ 2,00,000 ਬੰਦੇ ਆ ਗਏ, ਇਹ ਟੋਟਲ ਮਾਈਗ੍ਰੇਸ਼ਨ ਨੰਬਰ ਚੋਂ ਜਿਹੜੇ 5,00,000 ਤੁਸੀਂ ਕਹਿ ਰਹੇ ਸੀ 5.5, ਇਹ ਉਹਦੇ ਚ ਜੁੜਦੇ ਨੇ ਕਿ ਨਹੀਂ?
1: ਹਾਂਜੀ ਭਾਈ, ਹਾਂਜੀ ਭਾਈ, ਇਹ ਸਾਰੇ ਨੈਟ ਮਾਈਗ੍ਰੇਸ਼ਨ ਹੈ। ਯੈਸ ਭਾਜੀ,
0: ਓਕੇ।
1: ਤੇ ਹੁਣ ਇਹਨਾਂ ਦਾ ਕੰਟਰੀਬਿਊਸ਼ਨ ਦੇਖੋ ਭਾਈ, ਸਟੂਡੈਂਟ ਵੀਜ਼ਾ ਤਾਂ ਭਾਈ ਆਪਣੇ ਜਿਹੜੇ ਸਟੂਡੈਂਟ ਵੀਜ਼ਾ ਹੋਲਡਰ ਨੇ ਉਹ ਵਿਚਾਰੇ ਵੈਸੇ ਹੀ ਭੰਡੇ ਜਾ ਰਹੇ ਨੇ
0: ਕੋਨੇ ਚ ਪਿਸ ਰਹੇ ਨੇ,
1: ਨਿਊਜ਼ੀਲੈਂਡਰ ਤੇ ਹਾਂ, ਇਹਨਾਂ ਦਾ ਕਿ ਜ਼ਿਆਦਾ ਮਾਈਗ੍ਰੇਸ਼ਨ ਵੱਧ ਰਹੀ ਆ।
0: ਓਕੇ, ਸੋ ਇਹ ਤਾਂ ਬਿਗ ਨੰਬਰ ਤਾਂ ਇਹੀ ਹੈ। ਫਿਰ ਮੈਂ ਸੁਣਦਾ ਰਹਿੰਦਾ ਉਹ ਖਬਰਾਂ ਦੇ ਵਿੱਚ ਅਸੀਂ ਸੁਣਦੇ ਹਾਂ ਜਿਹੜੇ ਕਿ ਆਮ ਨਹੀਂ ਇਹ ਦੱਸਦੇ, ਇਹ ਮਾਈਗ੍ਰੈਂਟਸ ਇੰਨੇ ਬੁਲਾ ਉਹ ਰਿਫਿਊਜੀ ਇੰਨੇ ਸੱਦ ਲੈਂਦੇ ਨੇ, ਫਿਰ ਉਹ ਨਿਊਜ਼ੀਲੈਂਡ ਵਾਲੇ ਸੱਦ ਲਏ।
1: ਤੇ ਭਾਜੀ ਹੁਣ ਇਸੇ ਗੱਲ ਕਰਕੇ ਭਾਈ ਇਹਨਾਂ ਨੇ ਕੀ ਕੀਤਾ, ਇਹ ਕਹਿੰਦੇ ਕਿ ਕਿਉਂਕਿ ਭਾਈ ਸਾਰੇ ਪਾਸੇ ਗੱਲਾਂ ਹੀ, ਜਿਹੜੀ ਪੂਰੀ ਇਲੈਕਸ਼ਨ ਆ ਉਹਦੀ ਕੈਂਪੇਨ ਹੀ ਮਾਈਗ੍ਰੇਸ਼ਨ ਦੇ ਉੱਤੇ ਚੱਲ ਰਹੀ ਆ, ਹੁਣ ਭਾਜੀ ਇਹਦੇ ਕਰਕੇ ਕੀ ਹੋਇਆ, ਕਹਿੰਦੇ ਕਿ ਜੇ ਤੁਸੀਂ ਮਾਈਗ੍ਰੇਸ਼ਨ ਘਟਾਉਣੀ ਆ, ਬਾਕੀ ਸਾਰੀ ਪਾਰਟੀਆਂ ਫੈਡਰਲ ਨੂੰ ਕਹਿ ਰਹੇ ਨੇ, ਤਾਂ ਵਟ ਯੂ ਆਰ ਡੂਇੰਗ, ਇਕੱਲਾ ਕਹਿਣਾ ਤਾਂ ਨੀ ਹੋਇਆ ਕਿ ਤੁਹਾਡੇ ਇੰਨੇ ਮਾਈਗ੍ਰੇਸ਼ਨ ਐਕਸਟਰਾ ਆ ਗਏ, ਤਾਂ ਇਹ ਕਹਿੰਦੇ ਅਸੀਂ ਜਿਹੜੇ ਵੀ ਤੁਹਾਡੇ 462 ਨੇ ਅਸੀਂ ਕੁਛ ਕੰਟਰੀਆਂ ਨੂੰ ਪੌਜ਼ ਕਰ ਦਿੰਦੇ ਹਾਂ,
0: ਓਕੇ,
1: ਤਾਂ ਕਿ ਉਹ ਦੁਬਾਰਾ ਬਾਅਦ ਚੋਂ ਦੇਖਾਂਗੇ ਜਦੋਂ ਨੈਟ ਮਾਈਗ੍ਰੇਸ਼ਨ ਸੈੱਟ ਹੋ ਗਈ ਫਿਰ ਬਾਅਦ ਚੋਂ ਦੁਬਾਰਾ ਖੋਲ ਦੇਣਗੇ ਉਹ,
0: ਠੀਕ ਹੈ,
1: ਨਹੀਂ ਤਾਂ ਬੰਦ ਰਹੂਗੀ। ਜਿਹੜੀ ਇਸ ਟਾਈਮ ਸਿਰਫ 2 ਖੁੱਲੀਆਂ ਨੇ, ਇੱਕ ਤਾਂ ਸੈਨ ਮੈਰੀਨੋ, ਇੱਕ ਟਰਕੀ, ਇਹ 2 ਘੰਟੇ ਯਾਨੀ ਘੱਟ ਬੰਦੇ ਆਏ ਨੇ, ਤਾਂ ਦੇ ਨੀਡ ਸਮਥਿੰਗ ਕਿ ਜੇ ਉੱਥੋਂ ਆਉਣੇ ਤਾਂ ਆ ਸਕਦੇ ਨੇ,
0: ਓਕੇ।
1: ਬਟ ਔਨ ਦੀ ਫਲਿਪ ਸਾਈਡ ਜਿਹੜੀ ਬਾਕੀ ਕੰਟਰੀਆਂ ਉਹ ਪੌਜ਼ ਨੇ ਇਸ ਟਾਈਮ, ਠੀਕ ਹੈ ਜੀ, ਤੇ ਜਿਹੜੀਆਂ ਕਲੋਜ਼ ਹੋ ਗਈਆਂ ਉਹ ਨੈਟ ਤੇ ਯੂ ਕੈਨ ਈਜ਼ੀਲੀ ਚੈੱਕ ਐਸ ਵੈਲ, ਤਾਂ ਜਿਹੜੀ ਕਲੋਜ਼ ਹੋ ਗਈਆਂ ਇਸ ਸਾਲ ਨਹੀਂ ਖੁੱਲਦੀਆਂ,
0: ਓਕੇ। ਸੋ ਜਿਨ੍ਹਾਂ ਨੂੰ ਦੇਤੇ ਹੁਣ ਅਗਲੇ ਸਾਲ ਮਿਲਣਗੇ ਵੀਜ਼ਾ।
1: ਹਾਂਜੀ ਭਾਜੀ, ਤੇ ਜਿਹੜੇ ਹੁਣ ਅੱਗੇ ਭਾਈ ਬੈਲਟ ਜਿਹੜੀ ਲੋਟਰੀ ਸਿਸਟਮ ਸੀਗਾ, ਲੋਟਰੀ ਵੀਜ਼ਾ ਜਿਹੜਾ ਆਪਣੇ ਇੰਡੀਆ ਦੇ ਕਾਫੀ ਪਾਪੂਲਰ ਚੱਲਿਆ, ਉਹ 3 ਘੰਟੇ ਨੂੰ ਹਜੇ ਵੀ ਹੈਗਾ ਚਾਈਨਾ, ਇੰਡੀਆ ਤੇ ਵੀਅਤਨਾਮ,
0: ਓਕੇ, ਉਹ ਹਲੇ ਵੀ ਉਹਨਾਂ ਨੂੰ $25 ਦੀ ਲੋਟਰੀ ਪਾ ਕੇ ਉਹ ਲੈ ਸਕਦੇ ਨੇ।
1: ਹਾਂ 25 ਬੱਚੇ ਲਾ ਕੇ, ਠੀਕ ਹੈ 25 50 ਸਾਨੂੰ ਨੋਟਿਸ ਜੋ ਬੁਲਾ ਕੇ ਦਿਖਾ, ਹੈ ਨਾ। ਤੇ ਹੁਣ ਭਾਈ ਇੱਕ ਚੌਥੀ ਕੰਟਰੀ ਚ ਐਡ ਹੋਣ ਸ਼ਾਇਦ ਹੋ ਜੇ ਇੰਡੋਨੇਸ਼ੀਆ।
0: ਓਕੇ, ਉਸ ਲਾਟਰੀ ਸਿਸਟਮ ਦੇ ਵਿੱਚ। ਸੋ ਇਹ ਏਸ਼ੀਅਨ ਕੰਟਰੀਜ਼ ਨੂੰ ਟਾਰਗੇਟ ਕਰ ਰਹੇ ਨੇ ਭਾਜੀ, ਇੰਡੀਆ, ਚਾਈਨਾ, ਇੰਡੋਨੇਸ਼ੀਆ, ਹੈ ਨਾ
1: ਭਾਈ। ਬਾਕੀ ਸਾਰੇ ਏਸ਼ੀਅਨ ਕੰਟਰੀ ਇੰਡੀਆ ਵਿਚਾਰੇ ਵਿੱਚੋਂ ਆ ਗਿਆ, ਕਿਉਂਕਿ ਭਾਈ ਇਹਨਾਂ ਨੇ ਜਿਹੜੇ ਮੈਂ ਜਿੰਨੇ ਵੀ ਇਹ ਕਾਨਫਰੰਸਾਂ ਲਗਾਈਆਂ ਨੇ, ਦੇ ਆਰ ਮੋਰ ਫੋਕਸਿੰਗ ਔਨ ਦੀ ਸਾਊਥ ਈਸਟ ਏਸ਼ੀਆ। ਜਦੋਂ ਦੀ ਗੱਲ ਕਰਦੇ, ਇੱਕ ਚੀਜ਼ ਹੋਰ ਵੀ ਚੀਜ਼ ਹੁੰਦੀ ਆ, ਇੱਕ ਹੁੰਦਾ TNE ਟਰਾਂਸਨੈਸ਼ਨਲ ਐਜੂਕੇਸ਼ਨ, ਕਿਉਂਕਿ ਭਾਈ ਦੇ ਆਰ ਪ੍ਰਮੋਟਿੰਗ ਦੈਟ ਵਨ। ਕਾਫੀ ਕਾਲਜ, ਕਾਫੀ ਯੂਨੀਵਰਸਿਟੀਜ਼ ਜਿਹੜੀ ਆਸਟ੍ਰੇਲੀਆ ਦੀ ਵੈਲ ਨੋਨ ਨੇ, ਉਹਨਾਂ ਨੇ ਆਪਣੇ ਜਿਹੜੇ ਕੈਂਪਸਿਸ ਨੇ ਅਲੱਗ ਅਲੱਗ ਕੰਟਰੀ ਚ ਖੋਲੇ ਹੋਏ ਨੇ। ਇੰਡੀਆ ਚ ਕਾਫੀ ਹੁਣ ਜ਼ਿਆਦਾ ਪਾਪੂਲਰ ਹੋਣ ਹੋਏ ਨੇ, ਤੇ ਦੇ ਆਰ ਓਪਨਿੰਗ ਬੈਂਗਲੋਰ ਸਾਊਥ ਸਾਈਡ ਵੀ ਖੋਲੇ ਨੇ, ਗੁਜਰਾਤ ਚ ਖੋਲੇ ਨੇ, ਪੰਜਾਬ ਚ ਖੋਲੇ ਹੋਏ ਨੇ, ਇਹ ਓਪਨ ਕਰ ਰਹੇ ਨੇ ਕਿ ਜਿਵੇਂ ਡੀਕਨ ਦਾ ਕੈਂਪਸ ਉੱਥੇ ਖੋਲਦਾ ਇੰਡੀਆ ਚ, ਤਾਂ ਕਿ ਬੱਚੇ ਉੱਥੇ ਪੜ੍ਹਨ ਆਫਟਰ ਦੇ ਕੈਨ ਕਮ ਹੇਅਰ। ਤਾਂ ਇਹ ਚੀਜ਼ ਚੱਲ ਰਹੀਆਂ ਨੇ।
0: ਰਾਈਟ ਰਾਈਟ, ਠੀਕ ਹੈ। ਅੱਛਾ, ਇਹਦੇ ਚ ਇਹ ਅਸੀਂ 417 ਦੀ ਗੱਲ, 417 417 ਹੀ ਕਹਿੰਦੇ ਭਾਜੀ,
1: 462, 462,
0: ਠੀਕ ਹੈ। ਕੀ ਜਿਹੜਾ ਵਰਕਿੰਗ ਹੋਲੀਡੇ ਵੀਜ਼ਾ ਹੈਗਾ 462, ਇਹਦੀ ਇਹ ਅਪਡੇਟ ਤੋਂ ਇਲਾਵਾ ਜਿਹੜੇ ਪੇਰੈਂਟ ਵੀਜ਼ਾ ਦੀ ਆਪਾਂ ਪਿਛਲੀ ਵਾਰ ਕਾਫੀ ਵਿਸਥਾਰ ਦੇ ਵਿੱਚ ਗੱਲ ਕੀਤੀ ਸੀਗੀ, ਹੁਣ ਕੀ ਅਪਡੇਟ ਕੀ ਹੈਗੀ ਹੈ? ਮੈਂ ਨਾ ਇਹਦੇ 'ਤੇ ਦੋ ਚੀਜ਼ਾਂ ਸਮਝਣੀਆਂ ਚਾਹੁੰਦਾ। ਇੱਕ ਤਾਂ ਪਿੱਛੇ ਜੇ ਪੌਲਿਨ ਹੈਂਸਨ ਨੇ ਕਿਹਾ ਕਿ ਇਹ ਸਕੈਮ ਹੈਗਾ। ਸੋ ਸਕੈਮ ਕਹਿਣ ਤੋਂ ਭਾਵ ਉਹਨਾਂ ਦਾ ਇਹ ਸੀਗਾ ਕਿ ਸਟੂਡੈਂਟ ਵੀਜ਼ਾ 'ਤੇ ਸਟੂਡੈਂਟ ਆਉਂਦੇ ਨੇ ਅਤੇ ਆਪਣੇ ਡਿਪੈਂਡੈਂਟ ਬੁਲਾ ਲੈਂਦੇ ਨੇ। ਡਿਪੈਂਡੈਂਟ ਦਾ ਮਤਲਬ ਉਹ ਆਪਣੇ ਪਤੀ ਪਤਨੀ ਜਾਂ ਬੱਚੇ ਬੁਲਾ ਲੈਂਦੇ ਨੇ। ਪੇਰੈਂਟਸ ਉਹਦੇ ਵਿੱਚ ਆਈ ਡੋਂਟ ਥਿੰਕ ਸੋ ਇਸ ਨੰਬਰ ਦੇ ਵਿੱਚ ਕਾਊਂਟ ਹੁੰਦੇ ਨੇ ਅਤੇ ਨਾ ਹੀ ਉਹਨੇ ਸਿੱਧੇ ਤੌਰ 'ਤੇ ਕਿਹਾ। ਬਟ ਜਦੋਂ ਪੱਕੇ ਹੋ ਜਾਂਦੇ ਨੇ ਸਟੂਡੈਂਟ ਸਕੈਮ ਕੱਢ ਲੈਂਦੇ ਨੇ ਡਿਪੈਂਡੈਂਟ ਬੁਲਾ ਕੇ, ਉਹ ਆਪਾਂ ਮੰਨਦੇ ਹਾਂ, ਫਰਜ਼ ਕਰਦੇ ਹਾਂ ਆਪਾਂ ਇੰਡੀਆ ਦੇ ਵਿੱਚ ਜਿਹੜੇ ਨਾਈਜੀਰੀਅਨ ਸਟੂਡੈਂਟ ਆਉਂਦੇ ਨੇ, ਜੇ ਉਹ ਆਪਣੇ ਸਾਰੇ ਘਰਦਿਆਂ ਨੂੰ ਬੁਲਾਉਣ ਲੱਗ ਜਾਣ ਤਾਂ ਇੰਡੀਆ ਵਾਲੇ ਇਤਰਾਜ਼ ਕਰਨਗੇ। ਸੋ ਦੈਟ ਮੇਕਸ ਸੈਂਸ ਟੂ ਸਮ ਐਕਸਟੈਂਟ। ਪਰ ਜਿਹੜੇ ਪੇਰੈਂਟਸ ਨੇ ਉਹ ਤਾਂ ਪੱਕੇ ਹੋਣ ਤੋਂ ਬਾਅਦ ਜਿਹੜੇ ਬੁਲਾਉਣਾ ਚਾਹੁੰਦੇ ਨੇ, ਜਿਹੜੀਆਂ ਉਹ ਕੈਟਾਗਰੀਜ਼ ਨੇ ਕੰਟਰੀਬਿਊਟਰੀ, ਨੋਨ ਕੰਟਰੀਬਿਊਟਰੀ ਜਾਂ ਪੇਰੈਂਟ ਵੀਜ਼ਾ ਸਬ ਕਲਾਸ 870, ਉਹਨੂੰ ਲੈ ਕੇ ਕੁਛ ਅਪਡੇਟਸ ਆਈਆਂ ਹੈਗੀਆਂ ਨੇ, ਉਹਦੇ ਬਾਰੇ ਕੁਝ ਦੱਸੋਗੇ?
1: ਭਾਈ ਦੇਖੋ, ਜਿਹੜੀ ਭਾਈ ਪੇਰੈਂਟਸ ਵੀਜ਼ਾ ਦੇ ਉੱਤੇ ਭਾਜੀ ਇਹਨਾਂ ਨੇ ਹਰ ਚੀਜ਼ ਦੇ ਵਿੱਚ ਇਹਨੇ ਦੇਖਿਆ ਕਿ ਵੀ ਕਿਹਨੂੰ ਜ਼ਿਆਦਾ ਆਪਾਂ ਟਾਰਗੇਟ ਕਰੀਏ, ਜਿਹਨੂੰ ਦੇਖ ਕੇ ਜਿਹੜੇ ਬੰਦੇ ਉਰੇ ਦੇ ਜਿਹੜੇ ਯਾਨੀ ਕਿ ਗੋਰੇ ਨੇ ਉਹ ਇੰਸਟੀਗੇਟ ਹੋਣ ਤੇ ਸਾਡਾ ਜੁੜਨ। ਹੁਣ ਭਾਈ ਸਭ ਤੋਂ ਪਹਿਲੀ ਗੱਲ ਦੇਖੋ ਭਾਜੀ, ਜਿਹੜੇ ਬੰਦੇ ਪੇਰੈਂਟਸ ਵੀਜ਼ਾ 870 ਜਿਹੜਾ ਆਪਾਂ ਪਾਉਂਦੇ ਹਾਂ, ਆਪਾਂ ਲੌਂਗ ਸਟੇ ਵਾਲਾ ਜਾਂ ਸਿੰਪਲ ਵਿਸਟ ਵੀਜ਼ਾ ਪਾ ਲਿਆ, ਭਾਜੀ ਇਹ ਸਭ ਤੋਂ ਜ਼ਿਆਦਾ ਫਾਇਦਾ ਕਿਹਨੂੰ ਹੁੰਦਾ? ਭਾਜੀ ਆਸਟ੍ਰੇਲੀਆ ਇਕੋਨਮੀ ਹੀ ਬੂਸਟ ਹੁੰਦੀ ਆ।
0: ਰਾਈਟ,
1: ਜਿਹੜੇ ਭਾਜੀ ਮੇਰੇ ਮਦਰ ਫਾਦਰ ਆਸਟ੍ਰੇਲੀਆ ਆਏ ਉਹ ਪੈਸਾ ਲੈ ਕੇ ਆਉਂਦੇ ਨੇ, ਬਿਕੋਜ਼ ਹੀ ਇਜ਼ ਆਪਣੇ ਸਾਰੇ ਘਰ ਦੇ ਵੈਲ ਸੈਟਲ ਨੇ ਇੰਡੀਆ ਚ।
0: ਬਿਲਕੁਲ ਠੀਕ ਹੈ।
1: ਭਾਜੀ ਉਰੇ ਆ ਕੇ ਰਹਿੰਦੇ ਨੇ, ਉਰੇ ਖਰਚਾ ਕਰਦੇ ਨੇ, ਤੇ ਭਾਜੀ ਉਦੋਂ ਬਾਅਦ ਚੋਂ ਜੇ ਘਰੇ ਜੇ
0: ਮੈਡੀਕੇਅਰ ਨਹੀਂ ਹੈਗਾ ਫੋਰ ਐਗਜ਼ਾਮਪਲ,
1: ਭਾਈ ਇੱਕ ਚੀਜ਼ ਹੋਰ ਦੇਖੋ ਭਾਈ, ਜਿੰਨੇ ਵੀ ਭਾਈ ਬਾਕੀ ਜਿੰਨੇ ਦੇ ਹੈਗੇ ਨੇ, ਜਿੰਨਾਂ ਦੇ ਗ੍ਰੇਨੀ ਹਾਊਸ ਬਣਾ ਰੱਖੇ ਨੇ ਜਾਂ ਜਿਹੜੇ ਭਾਜੀ ਕਿਵੇਂ ਅਲੱਗ ਅਲੱਗ ਪਿੱਛੇ ਰਹਿੰਦੇ ਨੇ, ਭਾਈ ਅੱਧੇ ਡਿਪਰੈਸ਼ਨ ਦੇ ਮਰੀਜ਼ ਨੇ ਉਰੇ ਕਈ ਬੰਦੇ, ਜੇ ਆਪਣੇ ਘਰ ਦੇ ਕੋਲੇ ਨੇ ਭਾਈ ਯੂ ਕੈਨ ਈਜ਼ੀਲੀ ਕਮਿਊਨੀਕੇਟ ਵਿਦ ਦੈਮ। ਤਾਂ ਜਿਹੜੇ ਆਪਣੇ ਪੰਜਾਬੀ ਜਾਂ ਜਿਹੜੇ ਇਹੋ ਜਿਹੇ ਬੰਦੇ ਕਮਿਊਨਿਟੀ ਆ ਜਿਹਨਾਂ ਦਾ ਪੇਰੈਂਟਸ ਉਰੇ ਨਾਲ ਰਹਿੰਦੇ ਨੇ, ਤਾਂ ਭਾਜੀ ਉਦੋਂ ਦਾ ਇਹ ਚੀਜ਼ ਵੈਸੇ ਮੈਡੀਕਲ ਲੋਡ ਘੱਟ ਗਿਆ ਕਿ ਵੀ ਜਿਹੜਾ ਵੈਲਬੀਂਗ ਵਾਲਾ ਜਾਣ ਵਾਲਾ ਕੰਮ ਮੁੱਕ ਗਿਆ ਤੇ ਉਹ ਕੰਮ ਕਰਨਗੇ। ਜੇ ਉਹ ਬੰਦੇ ਜਿਹੜੇ ਉਹਦੇ ਬੱਚਿਆਂ ਨੇ ਜੇ ਕੰਮ ਕਰ ਰਹੇ ਨੇ, ਭਾਜੀ ਤਾਂ ਵੈਸੇ ਇਕੋਨਮੀ ਨਾ ਤਾਂ ਭਾਈ ਪੇਰੈਂਟਸ ਕੋਲ ਰਾਈਟਸ ਵਰਕ ਰਾਈਟਸ ਨੇ ਤੇ ਨਾ ਹੀ ਉਹ ਕੰਮ ਕਰ ਰਹੇ ਨੇ, ਉਹਨਾਂ ਦੇ ਬੱਚੇ ਕੰਮ ਕਰ ਰਹੇ ਨੇ ਤੇ ਵੈਲਬੀਂਗ ਵਧੀਆ ਹੋ ਰਹੀ ਹੈ ਬੱਚਿਆਂ ਦੀ, ਭਾਜੀ ਹੋਰ ਸਟੇਟ ਚਾਹੀਦਾ ਕੀ ਆ?
0: ਰਾਈਟ, ਮੇਕ ਸੈਂਸ।
1: ਹੁਣ ਜੇ ਤੁਸੀਂ ਭਾਈ ਕਹਿੰਦੇ ਕਿ ਵੀਜ਼ਾ ਪਾ, ਠੀਕ ਹੈ ਭਾਈ ਲੌਂਗ ਸਟੇ ਵੀਜ਼ਾ ਪਾ ਦੋ, ਲੇਕਿਨ ਉਹਨਾਂ ਕੋਲ ਪੈਸੇ ਤਾਂ ਮਿਲ ਜਾਣਗੇ। ਭਾਜੀ ਜੇ ਮੇਰੇ ਮਦਰ ਫਾਦਰ ਉਰੇ ਆ ਜਾਏ ਤਾਂ ਜ਼ਾਇਰ ਵੀ ਤਾਂ ਸਾਨੂੰ ਮੇਰੇ ਨਾਲ ਸਾਡਾ ਐਨੀ ਕਿ 2 ਮਹੀਨੇ ਕਿਵੇਂ ਕਲਮ ਫਾਦਰ ਜਾਂ ਮਦਰ ਡੇ ਤੇ ਮਿਲੇ ਸੀ, ਚਲੋ ਫੜਾਏ ਫੋਟੋ ਖਿੱਚੇ ਤੇ ਅਸੀਂ ਆ ਗਏ, ਉਹ ਚ ਸਾਡੇ ਹੈ ਨੀ ਗੇ ਆਪਣੀ ਤਾਂ।
0: ਰਾਈਟ ਰਾਈਟ, ਠੀਕ ਹੈ। ਸੋ ਇਹ 870 ਹੁਣ ਉਹ ਜਿਵੇਂ ਕਹਿ ਰਹੇ ਨੇ ਕਿ ਨਹੀਂ ਦੇਣਾ ਹੈਗਾ 6 ਮਹੀਨਿਆਂ ਤੋਂ ਬਾਅਦ, ਇਜ਼ ਇਟ ਟਰੂ?
1: ਭਾਜੀ 870 ਉਹ ਵਿਸਟਰ ਵੀਜ਼ਾ।
0: ਅੱਛਾ, ਉਹ ਵਿਸਟਰ ਵੀਜ਼ਾ।
1: ਭਾਜੀ ਇਹਨਾਂ ਨੇ ਕੀ ਕੀਤਾ ਭਾਈ ਦੇਖੋ, ਤੁਹਾਨੂੰ ਇੱਕ ਚੀਜ਼ ਦੱਸਦਾ ਭਾਜੀ, ਕਿਤਨੇ ਕਿ ਸਮ ਐਕਸਟੈਂਡ ਦਿਆ ਰਾਈਟ, ਕਿਵੇਂ ਰਾਈਟ ਨੇ ਭਾਜੀ? ਜਿਹੜੀ ਪਰਪਸਲੀ ਬਣਿਆ ਹੋਇਆ ਵਿਸਟਰ ਵੀਜ਼ਾ ਇਜ਼ ਫਾਰ ਵਿਜ਼ਿਟਿੰਗ ਸਮਨ, ਤੁਸੀਂ ਆਸਟ੍ਰੇਲੀਆ ਆਏ,
0: ਮੇਕ ਸੈਂਸ,
1: ਹਫਤਾ 10 ਦਿਨ ਆਏ ਚਲੇ ਗਏ,
0: ਠੀਕ ਹੈ।
1: ਭਾਜੀ ਕੀ ਹੋਇਆ ਕਿ ਵੀ 3 ਸਾਲ ਦਾ ਵੀਜ਼ਾ ਮਿਲਿਆ ਆਪਾਂ ਨੂੰ, ਉਹ ਚ ਆਪਾਂ 18 ਮਹੀਨੇ ਸਟੇ ਆਪਣੀ, 1 ਸਾਲ ਦੀ ਸਟੇ, 18 ਦਿਨ ਵੀ ਸਟੇ ਆ ਗਿਆ, ਪੂਰਾ ਐਗਜ਼ੋਸਟ ਕੀਤਾ, 6 ਮਹੀਨੇ ਇੰਡੀਆ ਗਏ, ਬਾਅਦ ਚ ਫਿਰ ਉਰੇ ਆ ਗਏ, ਫਿਰ ਆਪਾਂ ਰਹੇ। ਉਹ ਕਹਿੰਦਾ ਤੁਸੀਂ ਵਿਸਟਰ ਵੀਜ਼ਾ ਵਾਲੀ ਜਿਹੜੀ ਕ੍ਰਾਈਟੀਰੀਆ ਉਹ ਪੂਰਾ ਨਹੀਂ ਕਰ ਰਿਹਾ ਸੀ, ਸਾਨੂੰ ਲੌਂਗ ਸਟੇ ਬਣਾ ਰਹੇ ਹੋ, ਤਾਂ ਤੁਸੀਂ 870 ਵੀਜ਼ਾ ਪਾਓ ਜੇ ਤੁਹਾਨੂੰ ਰਹਿਣਾ ਉਰੇ। ਠੀਕ ਹੈ ਹੁਣ ਭਾਈ ਇਹ ਬਿਲਕੁਲ ਸਹੀ ਗੱਲ ਹੈ ਇਹ ਚ ਮੈਂ ਕਹਿੰਦਾ ਕਿ ਵੀ ਇਹ ਚੀਜ਼ ਹੋਣੀ ਚਾਹੀਦੀ ਆ ਠੀਕ ਹੈ ਗੱਲ ਪਰ ਭਾਜੀ ਇਕੱਲੇ ਕੁਛ ਕੰਟਰੀਆਂ ਨਾਲ ਹੀ ਹੋਣੀ ਚਾਹੀਦੀ ਤੁਸੀਂ ਚਾਈਨਾ ਨੂੰ ਸੇਮ 5 ਸਾਲ ਦਾ ਵੀਜ਼ਾ ਗ੍ਰਾਂਟ ਕਰ ਰਹੇ ਹੋ ਉਹ ਕਿਉਂ ਫਿਰ
0: ਅੱਛਾ ਉਹ ਇੱਕੋ ਹੀ ਕੈਟਾਗਰੀ ਉਹ ਸਾਰੀ ਕੰਟਰੀਜ਼ ਦੇ ਲਈ ਅੱਡ ਅੱਡ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ
1: ਹਾਂਜੀ ਹੁਣ ਭਾਈ ਚਾਈਨਾ ਭਾਈ 5 ਸਾਲ ਵਾਸਤੇ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ ਭਾਜੀ ਉਹ ਤਾਂ ਗਲਤ ਹੈ ਨਾ ਭਾਜੀ ਉਹ ਇੰਡੋਨੇਸ਼ੀਆ ਮਲੇਸ਼ੀਆ ਸਿੰਗਾਪੁਰ ਵਾਲੇ ਆ ਗਏ ਭਾਈ 5 ਸਾਲ ਤੱਕ ਦਾ ਵੀਜ਼ਾ ਗ੍ਰਾਂਟ ਕਰ ਦਿੰਦੇ ਨੇ
0: ਫੀਸਾਂ ਵੀ ਜ਼ਿਆਦਾ ਹੈਗੀਆਂ ਨੇ ਟਾਕਿੰਗ ਅਬਾਊਟ ਫੀਸ ਭਾਜੀ ਵੈਟਸੈਸ ਨੇ ਵੀ ਆਪਣੇ ਫੀਸ ਇਨਕਰੀਜ਼ ਕੀਤੀ ਹੈ
1: ਹਾਂਜੀ ਭਾਜੀ ਭਾਈ ਜਿਹੜੇ ਭਾਈ ਦੇਖੋ ਹੁਣ ਭਾਜੀ ਇਹਨਾਂ ਨੇ ਕੀ ਕੀਤਾ ਇਹਨਾਂ ਭਾਈ ਪੈਸੇ ਚਾਹੀਦੇ ਦੱਸੋ ਕਿੱਥੋਂ ਕਿੱਥੋਂ ਲੈ ਸਕੀਏ ਜੀ
0: ਇਹ ਤਾਂ ਤੁਸੀਂ ਉਹ ਗੱਲ ਕਰਤੀ ਵੀ ਅਗਰਾਹੀਆਂ ਕੱਢਣੀਆਂ ਪਰਚੀਆਂ ਕੱਢੋ ਵੀ ਜਗਰਾਤਾ ਕਰਾ ਰਹੇ ਹੈ ਜੀ ਕਿੱਥੋਂ ਕਿੱਥੋਂ
1: ਜਿਹੜੀ 50 ਡਾਲਰ ਫੀਸ ਵਧਾ ਤੀ 9 ਸਤੰਬਰ ਤੋਂ $3-4
0: ਦਾ ਫਰਕ ਰੱਖਦੇ ਨੇ ਪਿੱਛੇ ਉਹ ਪੂਰਾ ਹੀ ਕਰਦੇ ਕਰਨ ਉਹ ਤਾਂ $500 ਹੀ ਗਈ ਇਹ ਦੁਕਾਨਦਾਰਾਂ ਦੀ ਤਰ੍ਹਾਂ ਹਾਰਵੇ ਨੋਰਮਨ ਦੇ ਵੀ ਵਾਸ਼ਿੰਗ ਮਸ਼ੀਨ $99 $98 ਹੁਣ ਹੋ ਗਈ ਸੋ ਸੁਣ ਲਿਓ ਭਾਈ ਜਿਹੜੇ 485 ਤੇ ਨੇ 485 ਤੇ ਅਗਲੀ ਵਾਰ ਥੋੜੀ ਜਿਹੀ ਹੋਰ ਡਿਟੇਲ ਦੇ ਵਿੱਚ ਲੈ ਕੇ ਜਾਵਾਂਗੇ ਭਾਜੀ ਆਖਰੀ ਕੁਛ ਮਿੰਟ ਹੈਗੇ ਨੇ ਸਟੇਟਸ ਤੇ ਟੈਰੀਟਰੀਜ਼ ਦੀ ਅਪਡੇਟ ਕੁਛ ਹੈਗੀ ਹੈ ਕਿਸੇ ਨੇ ਕੀਤੀ ਕੋਈ ਕਿਰਪਾ ਕਿਸੇ ਸਟੇਟ ਨੇ
1: ਭਾਈ ਦੇਖੋ ਭਾਈ ਇਸ ਟਾਈਮ ਭਾਈ ਜਿਹੜਾ ਮੇਨ ਭਾਈ ਨਾਰਦਰਨ ਟੈਰੀਟਰੀ ਵਾਲਾ ਭਾਜੀ ਦੇਖੋ ਕਿਉਂਕਿ ਤਸਮੈਨੀਆ ਸਭ ਤੋਂ ਪਹਿਲਾਂ ਜਿਹੜਾ ਆਪਾਂ ਗੱਲ ਕੀਤੀ ਸੀ ਭਾਈ ਤਸਮੈਨੀਆ ਨੇ ਇੱਕ ਨਹੀਂ ਕੀਤੀ ਆ ਹਮੇਸ਼ਾ ਦੀ ਤਰ੍ਹਾਂ
0: ਹਾਂਜੀ
1: ਤਸਮੈਨੀਆ ਸਭ ਤੋਂ ਪਹਿਲਾਂ ਚਾਹੁੰਦੀ ਆ ਇਹ ਆਪਣੀ ਸੀਟਾਂ ਹੁਣ ਐਗਜ਼ੌਸਟ ਕਰਨ ਚ ਵੀ ਲੱਗੀ ਪਈ ਆ ਤੇ ਜਿਹੜੇ ਨੋਮੀਨੇਸ਼ਨ ਪੁਰਾਣੀ ਸੀਗੀਆਂ ਉਹ ਨਿਬੇੜ ਵੀ ਦਿੱਤੀਆਂ ਇਹਨਾਂ ਨੇ
0: ਰਾਈਟ
1: ਠੀਕ ਹੈ ਹੁਣ ਭਾਜੀ ਕੀ ਕੀਤਾ 1 ਜੁਲਾਈ ਤੋਂ 31 ਜੁਲਾਈ ਇਸ ਨਵੇਂ ਫਾਈਨੈਂਸ਼ੀਅਲ ਈਅਰ ਦੇ ਵਿੱਚ ਉਹਨੇ ਪੁਰਾਣੀ ਨੋਮੀਨੇਸ਼ਨ ਇਨਵਾਈਟ ਪ੍ਰੋਸੈਸ ਕਰਤੀਆਂ
0: ਅੱਛਾ
1: 196 ਬੰਦੇ ਨੋਮੀਨੇਸ਼ਨ ਅਪਰੂਵ ਕਰਤੀਆਂ ਉਸ ਤੋਂ ਬਾਅਦ 491 ਦੇ 23 ਨੋਮੀਨੇਸ਼ਨ ਅਪਰੂਵ ਕਰਤੀਆਂ
0: ਓਕੇ
1: ਤਾਂ ਜਿਹੜੇ ਬਾਕੀ ਸਟੇਟਾਂ ਦੇ ਭਾਜੀ ਉਹ ਤਾਂ ਫਾਰ ਬਿਹਾਈਂਡ ਨੇ
0: ਹਾਂ ਉਹਨਾਂ ਨੇ ਤਾਂ ਹਲੇ ਕੋਈ ਡਿਟੇਲ ਵਗੈਰਾ ਵੀ ਸ਼ੁਰੂ ਨਹੀਂ ਕੀਤੀ ਹੈਗੀ
1: ਲੜਾਈਆਂ
0: ਪੜਾਈਆਂ ਨੀ ਹੁੰਦੀਆਂ ਹੈਗੀਆਂ ਤੇ ਠੀਕ ਹੈ ਭਾਜੀ ਇੱਕ ਅਖੀਰ ਦੇ ਵਿੱਚ ਜਾਣ ਤੋਂ ਪਹਿਲਾਂ ਇੱਕ ਸਵਾਲ ਸਾਡੇ ਕੋਲ ਵੈਸੇ ਪਿਛਲੇ ਹਫ਼ਤੇ ਦਾ ਵੀ ਸੀ ਮੈਂ ਉਨੀ ਦੇਰ ਤੱਕ ਉਹ ਵੀ ਸਵਾਲ ਕੱਢਦਾ ਇਹ ਪੁੱਛ ਰਹੇ ਹਾਂ ਕਹਿੰਦੇ ਕਿ ਵੀ ਆਰ ਸੀਇੰਗ ਅ ਲੋਟ ਆਫ ਵੀਡੀਓਜ਼ ਗੋਇੰਗ ਵਾਇਰਲ ਐਟ ਦੀ ਮੂਮੈਂਟ ਕਲੇਮਿੰਗ ਦੈਟ ਸਬ ਕਲਾਸ 407 ਟ੍ਰੇਨਿੰਗ ਵੀਜ਼ ਆਰ ਬੀਇੰਗ ਰਿਫਿਊਜ਼ਡ ਸੋ ਇਨ ਸਮ ਕੇਸ ਐਪਲੀਕੇਸ਼ਨਸ ਐਪਲੀਕੈਂਟਸ ਆਰ ਬੀਇੰਗ ਟੋਲਡ ਦੇ ਹੈਵ ਨੋ ਰਿਵਿਊ ਰਾਈਟਸ ਹੋ ਕੇ ਰਿਹਾ ਅਸਲ ਦੇ ਵਿੱਚ, ਤੁਹਾਡਾ ਟੇਕ ਕੀ ਹੈਗਾ 407 ਦੀ ਜਿਹੜੀ ਸਿਚੁਏਸ਼ਨ ਹੈ? ਟ੍ਰੇਨਿੰਗ ਵੀਜ਼ਾ ਮਿਲ ਰਹੇ ਨੇ, ਨਹੀਂ ਮਿਲ ਰਹੇ? ਜਿਨ੍ਹਾਂ ਦੇ ਮਿਲੇ ਹੋਏ ਨੇ ਉਹਨਾਂ ਨੂੰ ਰਿਵਿਊ ਲੱਗ ਰਹੇ ਨੇ, ਅਤੇ ਜੇ ਰਿਵਿਊ ਲੱਗ ਰਹੇ ਨੇ ਉਹਨਾਂ ਨੂੰ ਰਿਵਿਊ ਰਾਈਟ ਮਿਲ ਰਿਹਾ ਕਿ ਨਹੀਂ ਮਿਲ ਰਿਹਾ, ਰਿਫਿਊਜ਼ ਹੋ ਰਹੇ ਨੇ ਜੀ?
1: ਭਾਅ ਜੀ ਇਹ ਕਾਫੀ ਹੋਟ ਟੋਪਿਕ ਹੈ ਵੀ, ਅੱਜ ਕੱਲ੍ਹ ਕਾਫੀ ਜ਼ਿਆਦਾ ਕੁਆਰੀਜ਼ ਆ ਰਹੀ ਹੈ ਜਿਹਨੇ ਲੋਕਾਂ ਨੇ 485 ਤੋਂ ਬਾਅਦ ਵੀਜ਼ਾ ਨਹੀਂ ਪਾ ਸਕਦੇ, ਉਹਨਾਂ ਕਈ ਨੇ 407 ਦਾ ਪੈਚ ਚੂਜ਼ ਕੀਤਾ ਸੀਗਾ,
0: ਰਾਈਟ?
1: ਪਰ ਭਾਅ ਜੀ ਉਹਦੇ ਵਿੱਚ ਕੀ ਹੋਇਆ, ਜਦੋਂ ਤੁਹਾਡੀ ਟੈਸ ਜਾਂ ਤੁਹਾਡੀ ਕੋਈ ਵੀ ਕੰਪਨੀ ਨਹੀਂ, ਥ੍ਰੈਸ਼ਹੋਲਡ ਵਧੀਆ ਨਹੀਂ ਸੀ ਕੰਪਨੀ ਦਾ, ਤਾਂ 407 ਰਿਫਿਊਜ਼ ਹੋਏ। ਜਦੋਂ ਉਹਨਾਂ ਦੀ ਨੋਮੀਨੇਸ਼ਨ ਰਿਫਿਊਜ਼ ਹੋਈ, ਜੇ ਉਹ ARD ਨਹੀਂ ਬਣੇ ਤਾਂ 407 ਜੇ ਰਿਫਿਊਜ਼ ਹੋਇਆ ਤਾਂ ਉਹਦੇ ਰਿਵਿਊ ਕਾਰਡ ਨਹੀਂ ਮਿਲੇ। ਭਾਅ ਜੀ ਕਿ ਵੀਡੀਓ ਭਾਈ ਅਲੱਗ ਅਲੱਗ, ਹਰੇਕ ਬੰਦਾ ਅਲੱਗ ਅਲੱਗ ਕਹਿਣ ਦਾ ਤਰੀਕਾ, ਅਲੱਗ ਅਲੱਗ ਸਟ੍ਰੈਸ ਪਾਉਣ ਦਾ ਤਰੀਕਾ ਸਾਡੇ ਭੈਣ ਭਰਾਵਾਂ ਨੂੰ ਉਹ ਹੁੰਦਾ। ਭਾਅ ਜੀ ਹੁਣ ਭਾਈ ਇਹ ਚ ਕੀ ਹੋਇਆ, ਜੇ ਤੁਸੀਂ 407 ਦੀ ਨੋਮੀਨੇਸ਼ਨ ਰਿਫਿਊਜ਼ ਹੋ ਗਈ, ਜੇ ਤੁਸੀਂ ਨਵੀਂ ਟੈਸ ਜਾਂ ਨਵੀਂ ਨੋਮੀਨੇਸ਼ਨ ਅਪਲਾਈ ਕਰ ਰਹੇ ਹੋ, ਤਾਂ ਮੇਕ ਸ਼ੋਰ ਤੁਹਾਡੇ ਜਿਹੜੀ ਤੁਹਾਡੀ ਵੀਜ਼ਾ ਐਪਲੀਕੇਸ਼ਨ ਆ ਉਹ ਚ ਅਪਡੇਟ ਕਰ ਦਿਓ, ਕਿ ਵੀ ਕੇਸ ਅਫਸਰ ਨੂੰ ਪਤਾ ਹੋਵੇ ਕਿ ਤੁਸੀਂ ਵਟ ਯੂ ਆਰ ਗੋਇੰਗ ਟੂ ਡੂ ਇਟ। ਸੈਕੰਡਲੀ ਆਪਣੇ ਇੰਪਲੋਇਰ ਨੂੰ ਕਹੋ ਕਿ ਵੀ ARD ਅਪਲਾਈ ਕਰ ਲਏ ਜਿਹੜੀ ਨੋਮੀਨੇਸ਼ਨ ਰਿਫਿਊਜ਼ ਹੋਇਆ, ਤਾਂ ਕਿ ਜੋ ਤੁਹਾਨੂੰ ਨੈਚੁਰਲ ਜਸਟਿਸ ਆਏਗਾ, ਜੇ ਰਿਫਿਊਜ਼ਲ ਵੀ ਆਉਂਦੀਗਾ ਤਾਂ ਤੁਸੀਂ ਉਹਦੀ ARD ਅਪਲਾਈ ਕਰ ਸਕੋ। ਤੇ ਜਿਹੜਾ ਕਵਰਿੰਗ ਲੈਟਰ ਜ਼ਰੂਰ ਤੁਹਾਨੂੰ ਅਟੈਚ ਕਰਨਾ, ਕਿ ਵੀ ਜੇ ਕਵਰਿੰਗ ਲੈਟਰ ਨਹੀਂ ਅਟੈਚ ਕਰੋਗੇ ਤਾਂ ਕੇਸ ਅਫਸਰ ਨੂੰ ਪਤਾ ਹੀ ਲੱਗਣਾ ਕਿ ਤੁਹਾਨੂੰ ਕਿਹੜੀ ਨਵੀਂ ਜਾਂ ਤੁਹਾਨੂੰ ਕਿਹੜਾ ਜੇ ਵੀਜ਼ੇ ਦੀ ਵੀਜ਼ਾ ਨਹੀਂ ਅਟੈਚ ਕੀਤਾ ਤਾਂ ਵਟ ਯੂ ਆਰ ਲੁਕਿੰਗ ਫੋਰ, ਤੁਹਾਨੂੰ ਕੀ ਕੀ ਪ੍ਰੋਸੈਸ ਕਰ ਚੁੱਕੇ ਹੋ, ਕਿਉਂਕਿ ਕਈ ਵਾਰੀ ਕੇਸ ਅਫਸਰ ਇੰਪਲੋਇਰ ਦੀ ਫਾਈਲ ਜਾ ਕੇ ਚੈੱਕ ਨਹੀਂ ਕਰਦਾ।
0: ਓਕੇ ਅੱਛਾ ਆਲ ਰਾਈਟ ਠੀਕ ਹੈ। ਇੱਕ ਆਖਰੀ ਗੁਰਜੀਤ ਗਿੱਲ ਜੀ ਪੁੱਛ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਕੁੱਕ 1 ਇਹ ਪਿਛਲੇ ਹਫ਼ਤੇ ਦਾ ਕੁਐਸਚਨ ਸੀਗਾ, ਮੈਂ ਹੁਣ ਲੈ ਰਿਹਾ ਅੱਜ। ਕੁੱਕ 186 ਜਸਟ ਅਪਲਾਈ ਆਊਟਰ ਰੀਜਨਲ ਏਰੀਆ ਐਨੀ ਚਾਂਸ ਇਨ ਸਾਊਥ ਆਸਟ੍ਰੇਲੀਆ? ਪੁਆਇੰਟ ਨਹੀਂ ਦੱਸੇ ਇਹਨਾਂ ਨੇ ਵੈਸੇ, ਪਰ
1: ਹੁਣ ਤਾਂ ਭਾਜੀ ਕੰਮ ਔਖਾ ਹੋ ਗਿਆ, ਕਿਉਂਕਿ ਰੀਜਨਲ ਪ੍ਰਾਇਓਰਟੀ ਚੱਕ ਦਿੱਤੀ ਇਹਨਾਂ ਨੇ। ਕਿਉਂਕਿ ਭਾਜੀ ਕੀ ਹੋਇਆ ਸੀ, ਕਿਉਂਕਿ ਮੇਰਾ ਇੱਕ ਦਿਨ ਸਾਨੂੰ ਪਤਾ ਲੱਗ ਗਿਆ ਹੋਣਾ, ਪਹਿਲਾਂ ਕੀ ਹੁੰਦਾ ਸੀਗਾ, 186 ਜਿਹੜੇ ਇੰਪਲਾਇਰ ਸਪੋਂਸਰਸ਼ਿਪ ਦੇ ਜਿਹੜੇ ਰੀਜਨਲ ਏਰੀਆ ਦੇ ਨੂੰ ਪ੍ਰਾਇਓਰਟੀ ਦਿੰਦੇ ਸੀ ਹਮੇਸ਼ਾ
0: ਜੀ,
1: ਹੁਣ ਇਹਨਾਂ ਨੇ ਉਹਨੂੰ ਵੀ ਅੱਗੇ ਤਿੰਨ ਕੈਟਾਗਰੀ ਬਣਤਾ ਕਿ ਵੀ ਫਸਟ ਪ੍ਰਾਇਓਰਟੀ, ਸੈਕਿੰਡ ਪ੍ਰਾਇਓਰਟੀ, ਥਰਡ ਪ੍ਰਾਇਓਰਟੀ। ਫਸਟ ਪ੍ਰਾਇਓਰਟੀ ਦੇ ਵਿੱਚ ਭਾਜੀ ਆਉਂਦੇ ਨੇ ਲੋ ਇਨਫੋਰਸਮੈਂਟ ਵਗੈਰਾ ਜਿਹੜੇ ਓਕੂਪੇਸ਼ਨ ਨੇ, ਸੈਕਿੰਡ ਚ ਭਾਜੀ ਆਉਂਦੇ ਨੇ ਕੰਸਟਰਕਸ਼ਨ ਹੈਲਥ ਕੇਅਰ ਰਿਲੇਟਡ, ਬਾਕੀ ਸਾਰੇ ਤੀਜੇ ਦੇ ਵਿੱਚ ਆਉਂਦੇ ਨੇ।
0: ਬਹੁਤ ਬਹੁਤ ਸ਼ੁਕਰੀਆ ਅੱਜ ਦੇ ਲਈ ਅਰੁਣ ਜੀ, ਸਾਰੀਆਂ ਜਾਣਕਾਰੀਆਂ, ਔਰ ਹੋਪਫੁਲੀ ਅਗਲੇ ਟੋਪਿਕ ਦੇ ਵਿੱਚ ਜਿਹੜਾ 407 ਤੁਸੀਂ ਦੱਸ ਰਹੇ ਹੋ ਉਹਦੇ ਤੇ ਹੋਰ ਥੋੜੀ ਜਿਹੀਆਂ ਇਨਫੋਰਮੇਸ਼ਨ ਅਗਲੇ ਵਾਰ ਵੀ ਲੈ ਕੇ ਆਵਾਂਗੇ, ਤੇ ਹੋਪਫੁਲੀ ਅਗਲੀ ਵਾਰ ਤੱਕ ਜਿਹੜੇ ਟੀਵੀ ਦੇ ਉੱਤੇ ਆ ਕੇ ਕਾਨਫਰੰਸ ਕਰਦੇ ਨੇ ਉਹ ਥੋੜੀ ਜਿਹੀ ਤਿਆਰੀ ਦੇ ਨਾਲ ਆ ਕੇ ਗੱਲ ਕਰਨਗੇ। ਇੱਥੋਂ ਤਾਂ ਇੱਥੇ ਤੱਕ ਤਾਂ ਟੀਵੀ ਤੱਕ ਤਾਂ ਠੀਕ ਸੀਗਾ ਭਾਜੀ, ਮੈਂ ਤਾਂ ਪਾਰਲੀਮੈਂਟ ਦੇ ਵਿੱਚ ਵੀ ਇੱਕ ਕੁਐਸਚਨ ਦੇਖਿਆ ਹੈਗਾ, ਤੇ ਉਹ ਇਹ ਪੁੱਛ ਰਹੇ ਸੀਗੇ, ਕਹਿੰਦੇ ਕਿ ਤੁਸੀਂ ਕਿੰਨੇ ਟੈਂਪਰੇਰੀ ਰੈਜ਼ੀਡੈਂਟਸ ਨੇ ਘਰ ਜਿਹੜੇ ਲਏ ਹੈਗੇ ਨੇ, ਤਾਂ ਉਹ ਤੋਂ ਬਾਅਦ ਦੇ ਵਿੱਚ ਫਿਰ ਮਨਿਸਟਰ ਦਾ ਇਹ ਰਿਪਲਾਈ ਸੀਗਾ ਕਿ ਫੋਰਨ ਇਨਵੈਸਟਮੈਂਟ ਜਿਹੜਾ ਉਹ ਇੱਕ ਲੱਗਦਾ ਹੈਗਾ ਚਾਰਜਿਸ, ਤੇ ਉਹ ਤੁਹਾਨੂੰ ਦੱਸ ਸਕਦੇ ਨੇ, ਪਰ ਕਿੰਨਿਆਂ ਨੇ ਲਏ ਨੇ ਉਹਦੀ ਕੋਈ ਇਹੋ ਜਿਹੀ ਕੋਈ ਗਿਣਤੀ ਹੈ ਨਹੀਂ। ਸੋ ਬਗੈਰ ਤਿਆਰੀ ਤੋਂ ਹੀ ਇਹ ਗੱਲਾਂ ਅਫਵਾਹਾਂ ਫੈਲਾਈਆਂ ਜਾਣੀਆਂ, ਸਪੈਸ਼ਲੀ ਰੀਜਨਲ ਕਮਿਊਨਿਟੀਜ਼ ਦੇ ਵਿੱਚ, ਕਿ ਸਰਕਾਰ ਇੱਥੇ ਬੁਲਾ ਬੁਲਾ ਕੇ ਉਹਨਾਂ ਨੂੰ ਟੈਂਪਰੇਰੀ ਰੈਜ਼ੀਡੈਂਟਸ ਨੂੰ ਪੱਕੇ ਘਰ ਦੇ ਰਹੀ ਹੈਗੀ ਹੈ। ਇਹ ਇੱਕ ਬਹੁਤ ਝੂਠਾ ਨੈਰੇਟਿਵ ਜਿਹੜਾ ਤੋਰਿਆ ਜਾ ਰਿਹਾ ਹੈਗਾ ਮੇਨ ਸਟ੍ਰੀਮ ਮੀਡੀਆ 'ਚ, ਪਰ ਥੈਂਕ ਯੂ ਸੋ ਮੱਚ ਅਰੁਣ ਭਾਜੀ। ਮੈਂ ਤੁਹਾਡਾ ਗਾਣਾ ਤੁਹਾਡੀ ਬਗੈਰ ਇਜਾਜ਼ਤ ਤੇ ਇੱਕ ਵਾਰ ਫਿਰ ਤੋਂ ਚਲਾ ਲਾ ਕੇ ਬੰਸਲ ਇਮੀਗ੍ਰੇਸ਼ਨ ਵਾਲਾ, ਤੇ ਉਹ ਸੁਣਦੇ ਰਹੋ ਗਾਣੇ ਤੁਸੀਂ, ਤੇ ਇੰਜੋਏ ਕਰਦੇ ਰਹੋ, ਤੇ ਬਾਕੀ ਬੰਸਲ ਇਮੀਗ੍ਰੇਸ਼ਨ ਤੱਕ ਸੰਪਰਕ ਕਰਿਓ ਜੀ, ਜੇ ਆਪਣੀ ਕਿਸੇ ਵੀ ਕੋਈ ਵੀ ਐਸੀ ਤੁਹਾਡੀ ਕੋਈ ਜਿਹੜੀ ਜਾਣਕਾਰੀ ਹਾਸਲ ਕਰਨੀ ਹੈ ਜੇ ਰਹਿ ਗਈ ਹੈ ਤੁਹਾਡੇ ਕੋਲ, ਤੇ ਤੁਸੀਂ ਉੱਥੋਂ ਜਾ ਕੇ ਆਪਣੀ ਵਧੇਰੇ ਜਾਣਕਾਰੀਆਂ ਲੈ ਸਕਦੇ ਹੋ। ਦਿਓ ਜਾ

0: ਸਟਾਰਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਪਾਵੇਂ ਨਾ ਬੋਲ।
1: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ।
0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
0: ਰਿਲੀਜ਼ਿੰਗ ਵਰਲਡ ਵਾਈਡ 4th September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।

0: ਕ੍ਰਿਸ਼ਨਾ ਜੀ
1: ਹਾਂਜੀ ਥੋੜੀ ਜਿਹੀ ਆਵਾਜ਼ ਘੱਟ ਕਰੋ ਘੱਟ ਕਰੋ ਉਹ ਆਪਣੀ ਨਹੀਂ
2: ਨਹੀਂ ਨਹੀਂ ਕਰਦਾ ਆਪਣੀ ਵੀ ਉੱਚੀ
0: ਓਏ ਉੱਥੋਂ ਘੱਟ ਕਰੋ
1: ਹਾਂ ਠੀਕ ਤੇ ਆ
0: दो लाइन कहतिया मेरे दिल ते
1: तेरी फेवरेट
0: दिल ते
1: सारे सुनो फिर दोबारा के रबता कर
0: थैंक्स माई

0: ਹੁਣ ਤੁਸੀਂ ਇਹ ਸੋਚਣਾ ਵਾ ਵੀ ਕਿਹੜੀ ਗੱਲ ਸੀ ਏਦਾਂ ਦੀ ਜਿਹੜੀ ਮੇਰੇ ਦਿਲ ਤੇ ਵਿੱਚ ਕਰ ਸਕਦੇ ਗੈਸ
1: ਮੈਂ ਕਰ ਸਕਦਾ
0: ਕਰ ਕਿਹੜੀ ਆ
1: ਤੇਰੇ ਮੇਰੇ ਮਾਲੀ ਹਾਲਾਤ ਸੇਮ ਨੇ
2: ਬੈਂਟਲੇ ਵਾਲੀ ਗੱਲ ਤੁਹਾਨੂੰ ਬੜੀ
0: ਨਹੀਂ ਨਹੀਂ ਬੈਂਟਲੇ ਦਾ ਤੇ ਆਪਾਂ ਸੋਚਦੇ ਵੀ ਨਹੀਂ
1: ਫਿਰ
0: ਕੋਈ ਹੋਰ ਗੈਸ ਕਰ
2: ਨਹੀਂ ਯਾਰ ਹੋਰ ਤਾਂ ਮੈਨੂੰ ਲੱਗਾ ਨੀ ਕੁਛ ਹੋਰ ਇਸ ਤਰ੍ਹਾਂ ਦਾ ਪੀਕ ਮੂਮੈਂਟ ਜੋ ਤੇਰੇ ਲਈ ਖਾਸ ਹੋਵੇ ਤੂੰ ਦੱਸ ਹੀ ਦੇ
0: ਤੁਸੀਂ ਭਾਵੇਂ ਦੁਬਾਰਾ ਸੁਣ ਕੇ ਫਿਰ
1: ਅੱਜ ਦੇ ਐਪੀਸੋਡ ਚ ਆਈ
0: ਅੱਜ ਦੇ ਐਪੀਸੋਡ ਚ ਤੁਹਾਨੂੰ ਗਾਣਾ ਸੁਣਾਉਣਾ ਤੇ ਤੁਸੀਂ ਇਹਦੇ ਵਿੱਚ ਲੱਭਣਾ ਆ ਕਿਹੜੀ ਗੱਲ ਸਾਡੇ ਦਿਲ ਤੇ
2: ਤੁਹਾਨੂੰ ਕੀ ਸਮਝ ਆ ਗਿਆ ਬਈ ਮੈਨੂੰ ਲੱਗਦਾ 64 million ਜਿਹੜੇ ਵਿਊ ਨੇ ਇਹਦੇ ਮਗਰ 30 ਕਿੰਨੇ ਕੀਤੇ ਆ ਬਲਕੀਰਤ ਨੇ ਇਕੱਲੇ ਨੇ
0: 30 million ਮੈਂ ਇਕੱਲੇ ਨੇ
2: ਦੇਖਣ ਲਈ ਕੀ ਸਾਡੇ ਜਿਹੜਾ ਖਾਸ ਸਮਝ ਆ ਰਿਹਾ
0: 300 ਇਕੱਲੇ ਕੋ ਜੇ ਬੜੀ ਗੱਲ ਆ 30 million ਦੇ ਤੂੰ ਦੀ ਗੱਲ ਆ
2: ਹੋਰ ਕਿਵੇਂ
0: ਹੋ ਨਹੀਂ ਆ 30 million ਤੋਂ ਚੇਤਾ ਆ ਕੱਲ ਭਰਾ ਸ਼ੋ ਨਹੀਂ ਉਹ ਗੇਟ ਆ ਕੱਲ ਹੋਇਆ ਮਤਲਬ
2: ਹਾਂਜੀ
0: ਤਰੀਕ ਦੱਸਿਓ
2: ਹਾਂਜੀ ਅੱਜ ਜੀ 20 August ਸਮਾਂ ਹੋ ਚੁੱਕਾ ਉਹ ਤੁਹਾਨੂੰ ਦੱਸਾਂਗੇ ਨਹੀਂ ਤੁਸੀਂ ਸੁਣ ਰਹੇ ਹੋ ਫਿਲਹਾਲ
0: ਕਿਉਂਕਿ ਐਵੇਂ ਰਾਤ ਬਰਾਤ ਤੇ ਪੋਡਕਾਸਟ ਆਡੀਓ ਪੋਡਕਾਸਟ ਕਹਿ
2: ਸਕਦੇ ਆਡੀਓ ਹਾਂ ਆਡੀਓ ਹਾਂ ਪੋਡਕਾਸਟ ਹੁੰਦੀ ਵੈਸੇ ਆਡੀਓ ਸੀਗੀ ਬ੍ਰੋ
0: ਅੱਛਾ
2: ਪੋਡਕਾਸਟ ਰਿਐਲਿਟੀ ਚ ਮਤਲਬ ਇਹੀ ਸੀਗਾ ਕਰਨ ਔਜਲਾ ਦਾ ਸ਼ੋ ਪਰ ਅੱਜ ਉਸ ਤੋਂ ਜ਼ਿਆਦਾ ਖਾਸ ਹੈ ਕਿਉਂਕਿ ਅੱਜ ਹੈ ਜੀ ਬੋਇਜ਼ ਮੀਟ ਅਪ ਦਾ ਨਵਾਂ ਐਪੀਸੋਡ
0: ਮੈਲਬਨ ਦੇ ਵਿੱਚ
2: ਯਾਰ ਗਿਣੀ ਦਾ ਨੀ ਕੋਈ ਗੱਲ
0: ਇਹ ਸਹੀ ਗੱਲ ਜਿਹੜੇ ਬੰਦੇ ਨੂੰ ਅੱਗੇ ਤੱਕ ਜਾਣਾ ਹੋਵੇ ਨਾ ਰਾਵਾਂ ਲੰਮੀਆਂ ਹੋਣ ਪੈੜੇ ਦੂਰ ਤੱਕ ਜਾਣ ਉਹ ਬੰਦਾ ਕਦੇ ਗਿਣਦਾ ਮਿਟਦਾ ਨੀ ਕਿੰਨੇ ਗਿਣਨਾ
2: ਨੀ ਬਸ ਤੁਹਾਡਾ
0: ਗੱਲ ਕੀਤੀ ਯਾਰ
2: ਇਹ ਮੈਨੂੰ ਪਤਾ ਕਿ ਸਾਡਾ ਫੀਡਬੈਕ ਵਧੀਆ ਆ ਰਿਹਾ ਬਈ ਸ਼ੋਅ ਦਾ ਤਾਂ ਹੀ ਕਰਕੇ ਕਰੀ ਜਾ ਰਹੇ ਦੁਬਾਰਾ ਦੁਬਾਰਾ ਸਾਨੂੰ ਰੋਕ ਨਹੀਂ ਰਿਹਾ ਕਿ ਬਸ ਕਰੋ ਵੀ ਨਿਕਲੋ ਇੱਥੋਂ ਸਮਥਿੰਗ ਇਜ਼ ਗੋਇੰਗ ਰਾਈਟ ਸੋ ਸਾਡੇ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ ਥੈਂਕ ਯੂ
0: ਧੰਨਵਾਦ ਜੀ ਧੰਨਵਾਦ
2: ਓਦਾਂ ਵੀ
0: ਬਜ਼ੁਰਗਾਂ ਦੇ ਪੈਰੀ ਪੈਨੇ
2: ਹਾਂ ਬਜ਼ੁਰਗਾਂ ਦੇ ਪੈਰੀ ਪੈਨੇ
0: ਤੇ ਛੋਟਿਆਂ ਨੂੰ
2: ਪਿਆਰ ਤੇ ਸਤਿਕਾਰ ਹਨਾ ਬੱਚਿਆਂ ਨੂੰ ਅੱਜ ਕੇ ਸਤਿਕਾਰ ਦੇਣਾ ਪੈਂਦਾ ਵੀ ਸਾਡਾ ਟਾਈਮ ਨਹੀਂ ਰਿਹਾ ਪਿਆਰ ਨਾਲ ਨਿਕਲ
0: ਬੱਚਿਆਂ ਦੇ ਨਾਲ
2: ਹਾਂਜੀ ਹਾਂਜੀ ਤੇ ਭਰਾਵਾਂ ਨੂੰ ਘੁੱਟ ਕੇ ਯਫੀ
0: ਆਏ ਠੀਕ ਹੈ ਬਿਲਕੁਲ ਜੀ ਬਿਲਕੁਲ ਪਰ ਉਹਦਾ ਖਾਣ ਪੀਣ ਦਾ ਜਗਾੜ ਨਾਲ ਤੁਸੀਂ ਕਰਨਾ ਆ
2: ਹਾਂਜੀ
0: ਯਫੀ ਸਾਡੇ ਵੱਲੋਂ
2: ਹਾਂ ਬਿਲਕੁਲ ਠੀਕ ਹੈ
0: ਨਹੀਂ ਹੁੰਦਾ ਭਰਾ
2: ਅਸੀਂ ਆ ਅਸੀਂ ਗਲਾਸ ਲੈ ਆਏ ਹਾਂ ਬੋਤਲ ਤੁਹਾਡੀ
0: ਭਾਂਡੇ ਸਾਡੇ
2: ਭਾਂਡੇ ਸਾਡੇ
0: ਯੂਟੈਂਸਿਲ ਆਪਾਂ ਲੈ ਆਵਾਂਗੇ ਯੂਟੈਂਸਿਲ ਐਂਡ ਉਹਨਾਂ ਨੂੰ ਪਲੇਟਾਂ ਨੂੰ ਯੂਟੈਂਸਿਲ ਚ ਆਈ
2: ਹਾਂ ਯੂਟੈਂਸਿਲ ਹੀ ਹੁੰਦਾ ਯੂਟੈਂਸਿਲ
0: ਉਹ ਸਾਰਾ ਕੁਝ ਕਵਰ ਹੋ ਗਿਆ
2: ਇਹ ਆਪਾਂ ਪਿੱਛੇ ਦੇ ਕੌਣ ਸਨ ਆਪਾਂ ਕਿਹੜੀ ਮਹਿਫਲ ਚ ਬੈਠੇ ਸੀਗੇ ਇਹ ਗੱਲ ਸੁਣੀ ਸੀ ਕੌਣ ਕੌਣ ਦੱਸਦਾ ਪਿਆ ਹੈਗਾ
0: ਕਿ ਯੂਟੈਂਸਿਲ
2: ਕਿ ਸਾਡੇ ਘਰੇ ਅਸੀਂ ਬੋਇਜ਼ ਦੀ ਪਾਰਟੀ ਕਰਨੀ ਤੇ ਅਸੀਂ ਕਹਿੰਦਾ ਭਾਂਡੇ ਸਾਡੇ ਤੁਸੀਂ ਖਾਣਾ ਪੀਣਾ ਲੈ ਕੇ
0: ਹੈਗਾ ਸੀ ਵੀਰੇ ਕੱਪੜਾ
2: ਆ ਗਿਆ ਯਾਦ ਅੱਛਾ ਨਾ ਨਹੀਂ ਲੈ ਸਕਦੇ ਆ ਗਿਆ
0: ਜਿਗਰੀ ਆਪਣਾ
2: ਜਿਗਰੀ ਆਪਣਾ ਮੈਨੂੰ ਲੱਗਦਾ ਤਰੀਕੇ ਨਾਲ ਸਾਨੂੰ ਕਹਿ ਰਹੇ
0: ਦੇਖੋ ਕਈਆਂ ਦਾ ਨਾਂ ਤਾਂ ਨਹੀਂ ਲੈ ਸਕਦੇ ਹੁੰਦੇ ਕਿਉਂਕਿ ਉਹ ਫੇਮਸ ਜ਼ਿਆਦਾ ਹੁੰਦੇ ਤੇ ਉਹਨਾਂ ਨੂੰ ਡਰ ਹੁੰਦਾ ਵਾ ਵੀ ਐਵੇਂ ਇੱਧਰ ਉੱਧਰ ਗੱਲਾਂ ਨਿਕਲ ਜੇ ਕਈਆਂ ਦਾ ਨਾਂ ਤਾਂ ਨਹੀਂ ਲੈ ਸਕਦੇ
2: ਕਿ ਲੋਕਾਂ ਦਾ ਮੂਡ ਖਰਾਬ ਹੋ ਜਾਣਾ ਸੁਣ ਕੇ
0: ਕਿਉਂਕਿ ਉਹਨਾਂ ਨੇ ਕੰਮ ਹੀ ਇੱਦਾਂ ਦੇ ਕੀਤੇ ਹੁੰਦੇ ਵੀ ਕਿਸੇ ਨੂੰ ਨਾ ਲੈ ਦਿਓ ਅਗਲੇ ਆਹ ਫਿੜੇ ਮੂੰਹ ਆ ਕਿਹਦਾ ਨਾ ਲੈ
2: ਕਿਹਦਾ ਨਾ
0: ਦੋ ਹੀ ਤਰੀਕੇ ਆ ਪਰ ਨਾ ਨਹੀਂ ਦੱਸਾਂਗੇ
2: ਇਹ ਗੱਲ ਠੀਕ ਹੈ ਬਈ ਤੇ ਜੀ ਕੱਲ੍ਹ ਸੀਗਾ ਕਰਨ ਔਜਲਾ ਦਾ ਸ਼ੋਅ ਕਰਨ ਔਜਲਾ ਦੇ ਦੋ ਸ਼ੋਅ ਹੋਏ ਜੀ ਮੈਲਬਨ ਚ ਪੂਰੀ ਧੁੰਮਾਂ ਮਚਾਈਆਂ ਬੰਦੇ ਨੇ

0: ਸਕਰਾਤੀ ਫੁੱਲ ਹਾਊਸ
1: ਤੁਸੀਂ ਤੇ ਗਏ ਹੋ ਕਿੱਦਾਂ ਹਿਮਾਚਲ
0: ਮੈਂ ਸੈਕੰਡ ਸ਼ੋਅ ਦੇਖਿਆ ਅੱਛਾ ਸੀ ਵਧੀਆ ਸੀ ਗੁੱਡ ਸੀ ਵੇਵੀ ਸੀ ਪ੍ਰੋਪਰ ਵੇਵੀ ਸੀ ਵੇਵੀ ਚੱਲਿਆ ਨਾ ਮੈਂ ਤੈਨੂੰ ਬਹੁਤ ਯਾਦ ਕੀਤਾ
1: ਯਾਰ ਮੈਂ ਵੇਖਿਆ ਵੀਡੀਓ ਵੂਡੀਓ ਜੀ ਵੇਖੀ ਪਰ ਉਹ ਨਾ ਮੈਨੂੰ ਲੱਗਦਾ ਉਦਾਂ ਹੀ ਜ਼ਿਆਦਾ ਤਾਮਾ ਜਿਹਾ ਮਜ਼ਾ ਬਣਾ ਦਿੰਦੇ ਵੀ ਆਹ ਵੱਜਾ ਹੀ ਉਧਰੋਂ ਅੱਗ ਨਿਕਲ ਗਈ
0: ਇੱਧਰੋਂ ਏਦਾਂ ਨੀ ਬਟ ਮੈਂ ਇਹ ਕਹਿ ਸਕਦਾ ਕਿ ਜਿਸ ਤਰ੍ਹਾਂ ਕਹਿ ਲਿਆ ਜੋ ਪ੍ਰੋਡਕਸ਼ਨ ਲੈਵਲ ਤੇ ਦਲਜੀਤ ਨੂੰ ਵੀ ਪਾਰ ਕਰਤਾ
1: ਅੱਛਾ ਜੀ
0: ਪਰ ਗੱਲ ਇਹ ਹੈ ਦੂਜੇ ਪਾਸੇ ਜੇ ਆਪਾਂ ਗੱਲ ਤੇ ਆਈਏ ਕਿ ਉਹਨੂੰ ਕਰਨਾ ਹੀ ਪੈਣਾ ਕਿਉਂਕਿ ਅਦਰਵਾਈਜ਼ ਉਹ ਗਾ ਨਹੀਂ ਸਕਦਾ ਮਤਲਬ ਲਾਈਵ ਸਿੰਗਿੰਗ ਉਹਦੀ ਇੰਨੀ ਘੈਂਟ ਨਹੀਂ ਹੈ ਜਿਸ ਤਰ੍ਹਾਂ ਆਪਾਂ ਕਹਿ ਲਈਏ ਨਾ ਕਿ ਬੰਦਾ ਸੁਰੀਲਾ ਹੁੰਦਾ ਹੈ ਇਜ਼ ਅ ਗ੍ਰੇਟ ਰਾਈਟਰ
1: ਗੁੱਡ ਰਾਈਟਰ
0: ਦਲਜੀਤ ਵੀ ਦੇਖਿਆ ਸੀਗਾ ਮੈਂ
1: ਅੱਛਾ
0: ਤੇ ਇਹਨੇ ਇਹਨੇ ਪ੍ਰੋਡਕਸ਼ਨ ਵਧੀਆ ਕੀਤੀ ਹੋਈ ਲਾਈਟ ਸ਼ੋਅ ਵਾਸ ਵੈਰੀ ਗੁੱਡ ਲੇਜ਼ਰ ਸ਼ੋਅ ਸੀਗਾ ਪ੍ਰੋਪਰ ਉਹਦੇ ਅੰਦਰ
1: ਜਿਹੜਾ ਮਾਈਕਲ ਜਿਹੜਾ ਬੰਦਾ ਕਹਿੰਦੇ ਉਹ ਟੌਪ
0: ਸਕਰੀਨ ਸਕਰੂਨ ਵੀ ਘੈਂਟ ਹਾਂ ਹਾਂ ਨਹੀਂ ਪ੍ਰੋਡਕਸ਼ਨ ਟੌਪ ਨੌਚ ਇੱਕੀ ਦਾ ਸਿਰ ਤਾਂ ਸੀ ਇੱਕੀ ਨੇ ਆ ਕੇ ਪਹਿਲੇ ਪੂਰੀ ਧੁੰਮਾ ਮਚਾਈਆਂ ਲਾ 30 ਮਿੰਟ ਉਹਨੇ ਡੀਜੇ ਸੁਣਾਇਆ ਲੋਕਾਂ ਨੂੰ ਨਚਾਇਆ ਪੂਰਾ ਡੀਜੇ ਤੇ ਤੇ ਫਿਰ ਬਾਅਦ ਚ ਔਜਲਾ ਜੀ ਆਏ ਔਜਲਾ ਜੀ ਵਿੱਚ ਫਿਰ ਮਤਲਬ ਕਹਿ ਲਾ 30 ਮਿੰਟ ਗਾਉਂਦੇ ਸੀ ਫਿਰ 10 ਮਿੰਟ ਦੀ ਬ੍ਰੇਕ ਮਗਰ ਕੋਈ ਵੀਡੀਓ ਜੀ ਚੱਲਦੀ ਸੀਗੀ ਔਜਲੇ ਦੀ ਕੋਈ ਗੱਲਬਾਤ ਕਰਦਾ ਪਿਆ ਕੋਈ ਮਿਊਜ਼ਿਕ ਵੀਡੀਓ ਨੀ ਕੋਈ ਗੱਲਬਾਤ ਕਰਦਾ
1: ਗਾਣਾ ਲਾ ਕੇ ਵੀ ਬ੍ਰੇਕ ਲਈ
0: ਇਹਨਾਂ ਦੇ ਬ੍ਰੇਕਾਂ ਲਈ
1: ਯਾਰ ਗੱਲ ਵੈਸੇ ਹੀ ਜਿੰਨਾ ਉਹ ਭੁੜਕਦੇ ਥੱਕ ਜਾਂਦਾ ਬੰਦਾ
0: ਹਾਂ ਹਾਂ ਹਾਂ ਹਾਂ ਯਾਰ ਮੈਂ ਤਾਂ ਸਗੋਂ ਅੱਜ ਆਪਾਂ ਜਿਹੜਾ ਆਪਣਾ ਹਾਂਜੀ ਮੈਲਬਨ ਵਾਲਾ ਸ਼ੋਅ ਹੁੰਦਾ ਉਹ 'ਚ ਵੀ ਡਿਸਕਸ਼ਨ ਹੁੰਦੀ ਪਈ ਕਿ ਮੈਨੂੰ ਤਾਂ ਲੱਗਦਾ ਇਸ ਆਮ ਵੀ ਡਾਂਸਿੰਗ ਕਰੂ ਜਿਹੜਾ ਹੁੰਦਾ ਲੋਕਾਂ ਦੇ ਨਾਲ ਹਨਾ ਸਿੰਗਰਸ ਦੇ ਨਾਲ ਉਹ ਆਪਣਾ ਲੱਗੇ ਰਹਿੰਦੇ ਮਜ਼ੇ ਨਾਲ ਸਿੰਗਰ ਗਾਉਂਦਾ ਰਹਿੰਦਾ ਇਹਨੇ ਤਾਂ ਜਿਸ ਤਰ੍ਹਾਂ ਗੋਵਿੰਦਾ ਸਟਾਈਲ ਮੈਚ ਕੀਤੇ ਆ ਸਟੈਪ ਪ੍ਰੋਪਰ ਡਾਂਸ ਵੀ ਕੀਤਾ ਗਾਇਆ ਵੀ ਆ ਪਤਲਾ ਵੀ ਕਾਫੀ ਹੋ ਗਿਆ ਸਿੰਸ 2022 ਮੇਰੇ ਖਿਆਲ ਨਾਲ
1: ਫਿਲਮ ਫਿਲਮ ਤੇ ਨਹੀਂ ਕਰਨ ਲੱਗਾ ਕੋਈ
0: ਬਸ ਔਜਲਾ ਹੀ ਰਹਿ ਗਿਆ ਵੈਸੇ ਜਿਹਨੇ ਫਿਲਮ ਨਹੀਂ ਕੀਤੀ ਇਹ ਵੀ ਗੱਲ ਆ
1: ਹਨਾ
0: ਹੁਣ ਇੱਕ ਨਵੇਂ ਸਿੰਗਰ ਤਾਂ ਚਲੋ ਪੁਰਾਣੇ ਨੇ ਪਰ ਇੱਕ ਨਵਾਂ ਐਕਟਰ ਆ ਰਿਹਾ ਫਿਲਮ ਆ ਰਹੀ ਉਹਦੀ ਕੀ ਨਾਮ ਹੈ ਜੀ ਦੱਸੋ ਸਾਨੂੰ
1: ਮੈਂ ਦੱਸਾਂ
0: ਹਾਂਜੀ ਤੁਸੀਂ ਦੱਸੋ
1: ਮੈਨੂੰ ਹੀ ਦੱਸਣਾ ਪੈਣਾ ਜਦੋਂ ਤੱਕ ਸੁਰਤੇ ਦੱਸਣਗੇ ਉਦੋਂ ਤੱਕ ਤੇ ਫਿਲਮ
0: ਉਦੋਂ
1: ਤੱਕ ਤੇ ਫਿਲਮ ਲੱਤ ਵੀ ਜਾਣੀ
0: ਯਾਰ ਪ੍ਰਮੋਸ਼ਨ ਆਈ ਹੈ ਸਾਨੂੰ ਕਿ ਨਹੀਂ ਆਈ ਉਹਦੀ
1: ਦਾ ਮਤਲਬ ਵੀ ਟਾਈਮ ਲੱਗ ਜਾਣਾ
0: ਹਾਂ ਟਾਈਮ ਲੱਗ ਜਾਣਾ ਯਾਰ ਇੱਕ ਤੇ ਨਾ
1: ਗਲਤ ਬਾਜ਼ੇ ਨਾਲ ਲੈ ਜਾ ਕਰੋ ਮੇਰੀ
0: ਬੌਸ ਨੇ ਸੁਣ ਲਿਆ ਨਾ ਕਿਤੇ ਕੱਕਾ ਬਸ ਫੇਰ ਤੇ ਟਾਣਾ ਉਂਟਣਾ
1: ਨਹੀਂ ਆਪਾਂ ਆਪਣਾ ਲੇਟਾ ਲੈਵਲ ਨਹੀਂ ਵਧਿਆ ਵੀ ਬੌਸ ਆਪਣੀ ਬੌਸ ਆਪਣਾ ਟਾਈਮ ਕੱਢ ਕੇ ਸਾਡਾ ਇਹ ਐਪੀਸੋਡ ਸੁਣਨ
0: ਓਏ ਯਾਰ
1: ਆਪਣੇ ਵੀਰ ਭਰਾ ਸੁਣਦੇ ਰਹਿਣ ਇੰਨੀ ਬੜੀ
0: ਬਹੁਤ ਬਹੁਤ ਧੰਨਵਾਦ ਯਾਰ ਤੁਹਾਡਾ ਸੁਣਨਾ ਜ਼ਰੂਰੀ ਹੈ ਤੇ ਫਿਲਮ ਆ ਰਹੀ ਹੈ ਜੀ ਗੁਲਾਬ ਸਿੱਧੂ ਦੀ
1: ਓ
0: ਠੀਕ ਹੈ ਗਿੱਲ ਰੌਂਟਾ ਜੀ ਨੇ ਲਿਖੀ ਹੈ ਨੋਵਲਿਸਟ ਨੇ ਰੌਂਟਾ ਰੌਂਟਾ ਰੌਂਟਾ ਮੈਂ ਕਿਤਾਬ ਪੜ੍ਹੀ ਸੀ ਮੈਂ ਲਾਹੌਰ ਤੋਂ ਬੋਲਦਾ ਤੇ ਮਤਲਬ ਠੀਕ ਹੈ ਕਿਤਾਬ ਵਾਲਾ .com.au ਦਾ ਬਹੁਤ ਬਹੁਤ ਧੰਨਵਾਦ ਕਿਤਾਬ ਤੋਂ ਕੋਈ ਐਸੀ ਗੱਲ ਨੀ ਮੈਂ ਵੀ ਕਹਾਂ
1: ਸਾਡੇ 500 ਹੋ ਗਿਆ ਪਾ ਦਿਓ PID
0: ਪਰਸਨਲ ਪ੍ਰਮੋਸ਼ਨ ਹੈ ਜੀ
1: ਇੱਦਾਂ ਹੀ ਹੈ ਯਾਰ
0: ਹਾਂ ਕੁਛ ਨਾ ਕੁਛ ਤਾਂ ਕਰਨਾ ਪੈਂਦਾ
1: ਪੈਸੇ ਭਰਾ ਆਪਾਂ ਨਾ ਲਈਏ ਉੱਧਰ ਉਹ 3 ਲੱਖ ਪੋਡਕਾਸਟ ਤਾਂ ਮੰਗੀ ਜਾਂਦੇ ਗੁਲਾਬ ਸਿੱਧੂ ਕੋ
0: ਸਹੀ ਗੱਲ
1: ਹੈ
0: ਯਾਰ ਸਾਡਾ ਆਪਣਾ ਟਾਈਮ ਕਬ ਆਏਗਾ
1: ਆਪਣਾ ਟਾਈਮ
0: ਅਸੀਂ ਐਵੇਂ ਬੰਦੇ ਨੂੰ ਕਹਿ ਰਹੀਏ
1: ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਦੱਸਣ ਲੱਗਾ ਹਾਂ ਜਿੱਥੋਂ ਸਾਰੀ ਗੱਲ ਸ਼ੁਰੂ ਹੋਈ ਉਹਦੇ ਰਹਿ ਗਈ
0: ਕਿਹੜੀ
1: ਇਹ ਦੱਸਣ ਲੱਗਾ ਹਾਂ ਜਿੱਦਾਂ ਹੁਣ ਤੁਸੀਂ ਕਿਹਾ ਨਾ ਆਪਣਾ ਟਾਈਮ ਆਏਗਾ ਤੇ ਕਰਨ ਵਾਲੇ ਦੇ ਕੋਈ ਸ਼ੋਅ ਤੇ ਗਿਆ ਵੀਰ ਆਪਣਾ ਤੇ ਉਹ ਵੀਰ ਜਦੋਂ ਖਤਮ ਹੋ ਗਿਆ ਨਾ ਸ਼ੋਅ ਸਾਰੇ ਜਾਣ ਡੇ ਕੁਰਸੀਆਂ ਖਾਲੀਆਂ ਹੁੰਦੀਆਂ ਸਟੇਜ ਟੂ ਲਾਉਣ ਲੱਗ ਪਏ ਉਹ ਵੀਡੀਓ ਬਣਾ ਕੇ ਉੱਥੇ ਲਾਈ ਹੋ ਕੇ ਕਹਿੰਦਾ ਵਾ ਦੇਖੋ ਮੈਂ ਆਜ ਸ਼ੋਅ ਪੇ ਆਇਆ ਹੂੰ ਅਜਲੇ ਕੀ ਔਰ ਮੈਂ ਅੱਜ ਮੈਨੀਫੈਸਟ ਕੀ ਹੁੰਦਾ
0: ਮੈਨੀਫੈਸਟ
1: ਸੋਰੀ ਮਾਈਟ ਮੈਨੀਫੈਸਟ ਕਰਤਾ ਹੂੰ ਕਿ ਆਜ ਕੇ ਪੂਰੇ 2 ਸਾਲ ਬਾਅਦ ਮੈਂ ਕਰਨ ਔਜਲੇ ਕੇ ਸਾਥ ਪਰਫਾਰਮ ਕਰੂੰਗਾ ਇਸੀ ਸਟੇਜ ਕੇ ਉੱਪਰ ਔਰ ਆਪ ਕਮੈਂਟ ਕਰਕੇ ਮੁਝੇ ਬੈਸਟ ਵਿਸ਼ਿਸ ਦੇ ਆਹ ਗੱਲ ਕਰਕੇ
0: ਗੁੱਡ ਯਾਰ ਗੁੱਡ
1: ਤੇ ਉਹ ਓਦਾਂ ਭਾਵੇਂ ਕਰੇ ਨਾ ਪਰਫਾਰਮ ਕਰੇ ਪਰ ਉਹਦੀ ਵੀਡੀਓ ਓਦਾਂ ਚੱਲ
0: ਜਾਣੀ ਲਿਗਰ ਆ ਗਿਆ ਹੈ ਪਰ ਹੋ ਗਿਆ ਯਾਰ ਆ ਬਹੁਤ ਚੱਲ ਪਿਆ ਨਾ IFFM ਚੱਲਦਾ ਪਿਆ ਸਾਈਡ ਤੇ ਆਹ ਹੁਣ ਆਹ ਆਪਣਾ ਕਰਨ ਔਜਲਾ ਚੱਲਦਾ ਪਿਆ ਲੋਕਾਂ ਨੇ ਸਿੱਧੀਆਂ ਸਿੱਧੀਆਂ ਜਿਹੀਆਂ ਵੀਡੀਓ ਲੋਕਾਂ ਦੀਆਂ ਬਣਾਈਆਂ ਤੇ ਪਾਤੀਆਂ ਤੇ ਮੈਂ ਦੇਖਿਆ ਮੇਰੇ ਸਾਹਮਣੇ ਨਾ ਰੀਲ ਤੇ ਰੀਲ ਆਈ ਜਾਵੇ ਔਜਲੇ ਦੀ IDs ਨੋਰਮਲ ID 600-700 ਫੋਲੋ ਪਰ ਉਹ ਇੰਨਾ ਜ਼ਿਆਦਾ ਲੋਕਾਂ ਨੂੰ ਹੈਗਾ ਕਿ ਯਾਰ ਅੰਦਰ ਪਤਾ ਨਹੀਂ ਕੀ ਹੁੰਦਾ ਕਾਨਸਰਟ ਹਾਲ ਦੇ ਅੰਦਰ ਮਿਲੀਅਨ ਮਿਲੀਅਨ ਡੇਢ ਡੇਢ ਮਿਲੀਅਨ ਜਾਂਦੀ ਪਈ ਆ ਕੱਲ ਵੀ ਹਲਕਾ ਜਿਹਾ ਪੰਗਾ ਪਿਆ ਸੀ ਮੈਂ ਜੋ ਦੇਖਿਆ ਕਿਸੇ ਨੇ ਬੈਟ ਫੇਥ ਚ ਨੀ ਸੁੱਟੀ ਸੀਗੀ ਜੈਕਟ
1: ਕ੍ਰਿਸ਼ਨ ਜੀ ਪਤਾ ਕੀ ਚੱਕਰ
0: ਉਹਨੇ ਖੁਦ ਕਿਹਾ ki okay it's amazing you know I'm gonna sign some shit so sub, just give me some shit yeah so
1: yeah.
0: the point is ki jo matlab fan pit de lagge chakke bande main kuch cheeza sign kar dena de do ode mind ch si kyunki ik do ne chote chote jawab dekhe oh card je bana ke leke aaya to unno sign karte hun samajh ke banda side te naal khlota banda nu hunda ki pata mera vi da lag je hai na lokan ne subjectan jukta suttiyan ਤੋ ਫਿਰ ਕੀ ਸੀਗਾ ਕਿ ਭਰਾ ਬਾਜ਼ਾਰ ਥੋੜਾ ਮੇਰੇ ਮੂੰਹ ਤੇ ਜੈਕਟਾਂ ਮਾਰੀ
1: ਉਹ ਇਦਾਂ ਨਹੀਂ ਨਾ ਹੁੰਦਾ ਯਾਰ ਮੈਨੂੰ ਤਾਂ ਲੱਗਦਾ ਵੀ ਇਹ ਸਾਰਾ ਕੁਝ ਨਾ ਪਹਿਲਾਂ ਆਪ ਹੀ ਕਹਿ ਕੇ ਤੇ ਕਹਿ ਦਿੰਦੇ ਸੁੱਟੋ ਫਿਰ ਜਦੋਂ ਕੋਈ ਸੁੱਟਦਾ ਫਿਰ ਉਹਦੀ ਗੱਲ ਬਣਾ ਕੇ ਵਾਇਰਲ ਕਰਾਉਂਦੇ ਆ ਆਈ ਡੋਨਟ ਨੋ ਹਾਊ ਇਟ ਗੋਜ਼
0: ਇਹ ਪੰਗਾ ਦੇਖ ਇਹਨਾਂ ਦੋਨੋਂ ਪਾਸੇ ਦੀ ਗੇਮ
1: ਕਿਉਂਕਿ ਉਹ ਮੈਂ ਵੀ ਵੀਡੀਓ ਵੇਖੀ ਉਹ ਆਇਆ ਵੀ ਬਾਹਰ ਉਹਨੇ ਕਿਹਾ ਵੀ ਆ ਵੀ ਮੈਂ ਸੁੱਟੀ ਆ ਕਿਉਂਕਿ ਇਹਨੇ ਗੱਲ ਹੀ ਇਦਾਂ ਦੀ ਕਹੀ ਵੀ ਪਿਓ ਦਾ ਤੇ ਬਾਹਰ ਆ ਹਨਾ ਪਹਿਲੀ ਗੱਲ ਤੁਸੀਂ ਸ਼ੋਅ ਕਰਨਾ ਮਤਲਬ ਵੈਸੇ ਤੇ ਚਲੋ ਜੋ ਯਾਰ ਕੋਈ ਕਰਦਾ ਕਰੀ ਜਾਵੇ ਪਰ ਆਪਾਂ ਵੈਸੇ ਕੌਣ ਹੁੰਦੇ ਕਿਸੇ ਦੀ ਗੱਲ ਕਰਨ ਵਾਲੇ ਆਪਾਂ ਜਸਟ ਇੱਕ ਆਪਸੀ ਗੱਲ
0: ਨਹੀਂ ਓਪੀਨੀਅਨ ਤਾਂ ਮੈਟਰ ਕਰਦਾ
1: ਆਪਾਂ ਓਪੀਨੀਅਨ ਦਿੰਦੇ ਤੁਸੀਂ ਸ਼ੋਅ ਲਾਉਣ ਆਏ ਹੋ ਐਡਾ ਵੱਡਾ ਤਾਮਾ ਜਾਮਾ ਐਡਾ ਤਕੜਾ ਟੂਰ ਆ ਤੁਸੀਂ ਇਦਾਂ ਦੀਆਂ ਗੱਲਾਂ ਕਰਦੇ ਸਟੇਜ ਤੇ ਚੰਗੇ ਲੱਗਦੇ ਜੇ ਸਿੰਗਰ ਆ ਨਾ ਜਿਹੜਾ ਮੰਨ ਲਓ ਇਹ ਕਿੱਤਾ ਜਿਹੜਾ ਤੁਸੀਂ ਵੇਖਿਆ ਹੋਊਗਾ ਹੁਣ ਮੌਸਮ ਸਾਰਾ ਕੁਝ ਬਦਲ ਗਿਆ ਹਨਾ ਜਜ਼ਬਾਤ ਹਾਲਾਤ ਸਾਰੇ ਚੇਂਜ ਹੋ ਗਏ ਨੇ ਪਹਿਲਾਂ ਕੀ ਹੁੰਦਾ ਸੀ ਕਿ ਜਿਹੜਾ ਬੰਦਾ ਮੰਨ ਲਓ ਆਮ ਕਰਦੇ ਆਪਾਂ ਆ ਆਪਾਂ ਜੇ ਕਹੀਏ ਆਪਾਂ ਨੱਚਣ ਗਾਉਣ ਸਿੰਗਿੰਗ ਚ ਜਾਣਾ ਤੇ ਵੀਰ ਘਰ ਵਾਲੇ ਰੋਕਦੇ ਸੀ ਉਹ ਆਉਂਦੇ ਸੀ ਇਸ ਪਾਸੇ ਨੀ ਜਾਣਾ
0: ਠੀਕ ਆ
1: ਕਿਉਂ ਰੋਕਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਜਦੋਂ ਇਸ ਪਾਸੇ ਨੂੰ ਜਾਵਾਂਗੇ ਤੇ ਇਹ ਚੀਜ਼ਾਂ ਹੋਣੀਆਂ ਲਾਜ਼ਮੀ ਨੇ ਇੱਦਾਂ ਦੇ ਕੰਮ ਹੋਣੇ ਹੀ ਹੋਣੇ ਆ ਜਿਹੜੇ ਕਿਤੇ ਚ ਜਾਵਾਂਗੇ ਉਦਾਂ ਦੇ ਵੇਖੋ ਆਪਾਂ ਨੂੰ ਉਚਾਈ ਵੀ ਉਸ ਹਿਸਾਬ ਨਾਲ ਮਿਲਣੀ ਆ ਫਿਰ ਬੁਰਾਈਆਂ ਵੀ ਆਪਣੇ ਉਸੇ ਹਿਸਾਬ ਨਾਲ ਅੱਗੇ ਆਉਣੀਆਂ ਤੇ ਉਹ ਤਾਂ ਹੀ ਰੋਕਦੇ ਹੁੰਦੇ ਸੀ ਹੁਣ ਜਿੰਨੇ ਪੁਰਾਣੇ ਸਿੰਗਰ ਲੈ ਲਓ ਉਹ ਅਖਾੜੇ ਲਾਉਂਦੇ ਸੀ ਤੇ ਉੱਥੇ ਕਿੰਨੀਆਂ ਕਿੰਨੀਆਂ ਚੀਜ਼ਾਂ ਹੁੰਦੀਆਂ ਸੀ ਹਰ ਅਖਾੜੇ ਚ ਲੜਾਈਆਂ ਹੋਣੀਆਂ ਜਾਂ ਮੰਨ ਲਓ
0: ਹੋਣੀਆਂ
1: ਤੇ ਇਹ ਹੁਣ ਵੇਖੋ ਹੈਗੀ ਤੇ ਚੀਜ਼ ਉਹੀ ਆ ਹੁਣ ਇੱਥੇ ਵੀ ਇੱਦਾਂ ਦੀਆਂ ਚੀਜ਼ਾਂ ਤੇ ਹੋਣਗੀਆਂ ਭਾਵੇਂ ਲੋਕੀ ਪਿਆਰ ਨਾ ਕਰਨ ਭਾਵੇਂ ਖਿੱਚ ਕੇ ਕਰਨ ਕਈ ਖਿੱਚ ਕੇ ਕਰਦੇ ਹੋਣਗੇ ਕਈ ਪਿਆਰ ਨਾ ਪਰ ਹੁਣ ਉਹ ਮੈਨੇਜ ਕਰਨਾ ਆ ਤੁਸੀਂ ਉਹ ਕਰਨਾ ਹੀ ਪੈਣਾ ਤੁਹਾਨੂੰ ਇੱਦਾਂ ਹੋਣਾ ਹੀ ਹੋਣਾ ਤੁਸੀਂ ਇੱਦਾਂ ਥੋੜਾ ਸੋਚ ਸਕਦੇ ਵੀ ਮੈਂ ਸਾਰਾ ਕੁਝ ਕਰਾਂ ਤੇ ਇੱਦਾਂ ਵੀ ਨਾ ਹੋਵੇ ਇੱਦਾਂ ਥੋੜਾ
0: ਹਾਂ ਨਹੀਂ ਇਹ ਪਤਾ ਹੀ ਗੱਲ ਆ ਜਾਂ ਤਾਂ ਫਿਰ ਨਾ ਤੁਹਾਡੀ ਇੱਕ ਬਾਉਂਡਰੀ ਸੈੱਟ ਹੋਵੇ ਕਿ ਯਾਰ ਮੈਂ ਕਰਨਾ ਹੀ ਨਹੀਂ ਤੁਸੀਂ ਲੋਕਾਂ ਨੂੰ ਆਪਣੇ ਲੈਵਲ ਦਾ ਜੋ ਤੁਸੀਂ ਸੋਚਦੇ ਹੋ ਨਹੀਂ ਓਬਵੀਅਸਲੀ ਆਈ ਅੰਡਰਸਟੈਂਡ ਉਹਦਾ ਪੁਆਇੰਟ ਹੈ ਕਿ ਹੈਜ਼ਰਡ ਆ ਕਿ ਤੁਸੀਂ ਚੀਜ਼ ਸੁੱਟ ਰਹੇ ਹੋ ਤੇਰੀ ਜੈਕਟ ਵੇਖ ਕੇ ਸ਼ਾਇਦ ਕੋਈ ਬੰਦਾ ਆਪਣੀ ਘੜੀ ਮੇਰੇ ਸਿਰ ਤੇ ਮਾਰ ਦੇ ਕੁਛ ਹੋ ਜਾਏ ਐਂਡ ਆਲ ਪਰ ਇਹ ਸਮਝਣਾ ਚਾਹੀਦਾ ਕਿ ਇੱਕ ਯੂਫੋਰੀਆ ਚ ਲੋਕੀ ਜਿਹੜਾ ਤੁਸੀਂ ਹੀ ਕ੍ਰੀਏਟ ਕੀਤਾ ਹੋਇਆ ਇਸ ਵਕਤ ਲੋਕੀ ਹਾਏ ਤੇ ਨੇ ਇੱਕ ਬੰਦੇ ਹਾਏ ਤੇ ਪਹੁੰਚੇ ਹੋਏ ਨੇ ਉਹ ਤੁਸੀਂ ਹੀ ਕ੍ਰੀਏਟ ਕੀਤਾ ਉਹ ਹਾਏ ਇਸ ਤਰ੍ਹਾਂ ਨਹੀਂ ਹੋਏਗਾ ਕਿ ਤੁਹਾਡੇ ਹਿਸਾਬ ਨਾਲ ਹੀ ਸਭ ਕੁਛ ਹੋਏਗਾ ਸਗੋਂ ਇਹ ਚੀਜ਼ ਕਰੋ ਹੀ ਨਾ ਜਾਂ ਤਾਂ ਕੋਈ ਨਾ ਕਿ ਯਾਰ ਮੈਂ ਚੀਜ਼ਾਂ ਸਾਈਨ ਕਰਦਾ ਦੋ ਗਾਣਾ ਗਾ ਰਿਹਾ ਗਾਈ ਜਾਂ ਕੋਈ ਇੰਨੇ ਰੌਲੇ ਵਾਲੀ ਗੱਲ ਮੈਨੂੰ ਇਹ ਵੀ ਲੱਗਦਾ ਯਾਰ ਕਿ
1: ਜੇ ਕਰਨਾ ਵੀਰ ਹੈਲਮਟ ਪਾ ਗਿਆ ਉਹ ਫਿਰ
0: ਨਹੀਂ ਇੱਕ ਇਹ ਵੀ ਗੱਲ ਮੈਨੂੰ ਪਤਾ ਕੀ ਲੱਗਦਾ ਕਿ ਇਫ ਯੂ ਡੋਂਟ ਰੀਅਲੀ ਹੈਵ ਮੱਚ ਟੂ ਸੇ ਫਿਰ ਤੁਸੀਂ ਕੁਛ ਨਾ ਕੁਛ ਤਾਂ ਕ੍ਰੀਏਟ ਕਰੋਗੇ ਨਾ
1: ਯਾਰ ਪਤਾ ਕੀ ਆ ਹੁਣ ਨਾ ਕ੍ਰਿਸ਼ਾ ਜੀ ਮਾਹੌਲ ਪਤਾ ਕਿੱਦਾਂ ਦਾ ਹੋ ਗਿਆ ਮਾਹੌਲ ਇੱਦਾਂ ਦਾ ਹੋ ਗਿਆ ਵਾ ਵੀ ਇੱਕ ਜਿੱਦਾਂ ਹੁਣ ਇਨਡਾਇਰੈਕਟਲੀ ਵੇਖ ਲਈਏ ਕਰਨ ਔਜਲਾ ਦਲਜੀਤ ਬਾਕੀ ਸਾਰਿਆਂ ਨੂੰ ਹਾਲੇ ਫਿਲਹਾਲ ਸੈਡ ਕਰ ਦੋ ਇਹਨਾਂ ਦੋਵਾਂ ਦੀ ਆਪਸੀ ਦੌੜ ਹੈ ਹੀ ਹੈ ਠੀਕ ਆ ਭਾਵੇਂ ਮੰਨੇ ਕੋਈ ਨਾ ਮੰਨੇ
0: ਬਿਲਕੁਲ ਬਿਲਕੁਲ
1: ਮੰਨ ਲਓ ਪਰ ਇਹਨਾਂ ਦਾ ਕੀ ਆ ਕਿ ਜੇ ਮੰਨ ਲਓ ਮੈਂ ਆਸਟ੍ਰੇਲੀਆ ਟੂਰ ਲਾਤਾ ਮੈਂ ਤੇ ਨਹੀਂ ਮੰਨ ਲਓ ਮੈਂ
0: ਆਸਟ੍ਰੇਲੀਆ ਲਾ ਲਓ ਸਾਡਾ ਲੋਕਲ ਹੋਏਗਾ ਜੀ ਅਸੀਂ ਕਰਾਂਗੇ
1: ਆਪਣਾ ਲੋਕਲ ਸਟੋਲਬਸ ਟੂਰ ਸਟੋਲਬਸ ਦੇ ਵਿੱਚ ਵੀ ਕਿਹੜੀ ਆਪਣੀ ਸਟਰੀਟ ਆ ਉਹ ਚਲੋ ਸਟਰੀਟ ਨਹੀਂ ਦੱਸਣੀ
0: ਸਟਰੀਟ ਨਹੀਂ ਦੱਸਣੀ
1: ਉਹ ਸਟਰੀਟ ਦੇ ਵਿੱਚ ਹੋਊਗਾ ਪਰ ਗੱਲ ਪਤਾ ਕੀ ਆ ਜੇ ਮੈਂ ਉੱਥੇ ਆ ਕੇ ਕੁਛ ਇਦਾਂ ਦਾ ਨਾ ਕੀਤਾ ਜਿਹੜਾ ਮੇਰਾ ਵਾਇਰਲ ਨਾ ਹੋਇਆ ਤੇ ਪਤਾ ਕਿੱਦਾਂ ਲੱਗੂਗਾ ਵਰਲਡ ਦੇ ਵਿੱਚ
0: ਪਹੁੰਚੇ ਸੀ
1: ਮੈਲਬਨ ਦੇ ਵਿੱਚ ਸ਼ੋਅ ਹੋ ਗਿਆ ਇਹ ਆਸਟ੍ਰੇਲੀਆ ਟੂਰ ਲਾਇਆ
0: ਆ ਗਏ ਬਾਬਿਓ
1: ਉਦਾਂ ਹੀ ਹੁਣ ਜੇ ਮੰਨ ਲਓ ਕੱਲ ਨੂੰ ਕੋਈ ਹੋਰ ਕਰਨ ਆਉਂਦਾ ਮੰਨ ਲਓ ਦਲਜੀਤ ਕਰਨ ਆ ਗਿਆ ਜਾਂ ਹੋਰ ਕੋਈ ਵੈਸੇ ਤੇ ਫਿਲਹਾਲ ਚਲੋ ਇਹਨਾਂ ਦੋਵਾਂ ਦਾ ਹੀ ਲਾ ਲਓ ਉਹ ਆ ਕੇ ਕਰੂਗਾ ਇੱਦਾਂ ਦੀਆਂ ਚੀਜ਼ਾਂ ਉਹ ਵੀ ਕੁਛ ਇੱਦਾਂ ਦਾ ਕ੍ਰੀਏਟ ਕਰੂਗਾ ਉਹ ਵੀ ਵਾਇਰਲ ਹੋਊਗਾ ਪਤਾ ਲੱਗੂ ਵਰਲਡ ਵਾਈਡ ਵੀ ਆਹ ਬੰਦਾ ਉੱਥੇ ਸ਼ੋਅ ਲਾਇਆ ਕਿਉਂਕਿ ਵਧੀ ਜਾਂਦਾ ਯਾਰ ਇਹ ਮੰਨ ਲਓ 2026 ਦੇ ਵਿੱਚ ਇੱਦਾਂ ਹੋਇਆ 27 ਚ ਹੋਰ ਕੁਛ ਹੋਊਗਾ 28 ਚ ਉਹ ਵਧੀ ਜਾਣਾ ਸਾਲੋ ਬੇ ਸਾਲ
0: ਇੱਕ ਇਹ ਵੀ ਗੱਲ ਆ ਨਾ ਜਿਸ ਤਰ੍ਹਾਂ ਬਹੁਤੇ ਜੋ ਲਾਈਵ ਪਰਫਾਰਮੈਂਸ ਦੀ ਜਿਹੜੀ ਆਰਟ ਹੈ ਇਨ ਇਟ ਸੈਲਫ ਕੰਸਰਟ ਦਾ ਕੰਸੈਪਟ ਹੈ ਜਿਹੜਾ ਹੈ ਨਾ ਉਹਦਾ ਪੁਆਇੰਟ ਇਹ ਸੀਗਾ ਕਿ ਮੈਂ ਰਿਕਾਰਡ ਕਰਕੇ ਗਾਣੇ ਗਾਏ ਮਸ਼ਹੂਰ ਹੋਏ ਪਰ ਕਿਉਂਕਿ ਮੈਂ ਰਿਕਾਰਡ ਕੀਤੇ ਸੀ ਮੇਰੇ ਕੋਲ ਸਮਾਂ ਹੁੰਦਾ ਸੀ ਹੁਣ ਜਦੋਂ ਮੈਂ ਲਾਈਵ ਕਰਾਂਗਾ ਨਾ ਲੋਕ ਉਸ ਗਾਣੇ ਨੂੰ ਨਾ ਇੱਕ ਵੱਖਰੇ ਰੰਗ ਨਾਲ ਵੇਖਣ ਇਹ ਐਲਵਿਸ ਪ੍ਰੈਸਲੀ ਲੈ ਲਓ ਹਨਾ ਜਗਜੀਤ ਸਿੰਘ ਲੈ ਲਓ ਨੁਸਰਤ ਫਤਿਹ ਅਲੀ ਖਾਨ ਲੈ ਲਓ ਸਰਤਾਜ ਲੈ ਲਓ ਹਰ ਸਮੇਂ ਦਾ ਬੰਦਾ ਆਲਮੋਸਟ ਹਰ ਬਾਦਸ਼ਾਹ ਦਾ ਬੰਦਾ ਮੈਂ ਤੇਰੇ ਨਾਲ ਨਾ ਸ਼ੇਅਰ ਕਰਤਾ ਹਰ ਜੋਨਰ ਦਾ ਬੰਦਾ ਵੀ ਹਨਾ ਇਹ ਇੱਦਾਂ ਹੀ ਕਰਦਾ ਸੀਗਾ ਅਗੇਨ ਵਟ ਆਈ ਹੈਵ ਫੈਲਟ ਵਿਦ ਕਰਨ ਔਜਲਾ ਐਂਡ ਦਿਲਜੀਤ ਜਸਾ ਦਿਲਜੀਤ ਦਾ ਜਿਹੜਾ ਹੁਣ ਇਸ ਵਾਰੀ ਹੋਇਆ ਐਮੀ ਪਾਰਕ ਵਾਲਾ, ਮੈਂ ਕੁਛ ਮਿਸ ਆਊਟ ਹੀ ਨਹੀਂ ਕਰ ਰਿਹਾ ਕਿਉਂਕਿ ਉਹਦੇ ਐਜ ਇਟ ਇਜ਼ ਗਾਣੇ ਉਹਨੇ ਗਾਣੇ ਆ, ਉਹ ਤਾਂ ਮੈਂ ਸੁਣਨਾ ਆਇਆ ਇੱਕ ਵਾਰੀ. ਸੇਮ ਇਜ਼ ਦਾ ਕੇਸ ਵਿਦ ਕਰਨ ਔਜਲਾ. ਹੁਣ ਮੈਂ ਇਸ ਵਾਰੀ ਹੋ ਆਇਆ, ਹੁਣ ਮੈਂ ਦੁਬਾਰਾ ਹੁਣ ਕੋਈ ਨਵੀਂ ਐਲਬਮ ਤੋਂ ਬਾਅਦ ਕਰੇਗਾ ਉਹ, ਮੈਂ 7 ਗਾਣੇ ਦੁਬਾਰਾ ਸੁਣਨ ਲਈ ਕਿਉਂ ਜਾਵਾਂ ਐਕਸਟਰਾ, ਹੈ ਨਾ? ਐਂਡ ਆਡੀਅੰਸ ਡਿਪ ਹੁੰਦੀ ਆ ਕਿਉਂਕਿ ਉਹੀ ਗੱਲ ਆ ਕਿ ਤੇਰਾ ਕੋਈ ਵੀ ਫੇਵਰੇਟ ਸਿੰਗਰ ਹੋਵੇ ਕਾਰ 'ਚ, ਆਪਾਂ ਯੂਜਲੀ ਕਾਰਾਂ 'ਚ ਜਾਂ ਜਿਮ ਵਗੈਰਾ ਕਰ ਰਹੇ ਨਾ ਤਦ ਹੀ ਗਾਣੇ ਸੁਣਦੇ ਹਾਂ ਅਸੀਂ, ਕਦੇ ਵੀ ਇੱਕ ਸਿੰਗਰ ਦੇ ਚੌਥੇ ਤੋਂ ਪੰਜਵਾਂ ਗਾਣਾ ਨਹੀਂ ਸੁਣਦੇ ਲਗਾਤਾਰ, ਮਿਕਸ ਮੈਚ ਆਉਂਦੇ ਆ, ਹੈ ਨਾ? ਸੋ ਇਹ ਚੱਕਰ ਹੈ ਹੀ ਹੈ ਕਿ ਤੁਸੀਂ ਇੱਕ ਬੰਦੇ ਦੇ 2 ਘੰਟੇ ਲਗਾਤਾਰ ਗਾਣੇ ਸੁਣੋ, ਉਹ ਵੀ ਬਿਨਾਂ ਵੇਰੀਏਸ਼ਨ, ਜਿਸ ਤਰ੍ਹਾਂ ਰਿਕਾਰਡਡ ਨੇ ਉਸ ਤਰ੍ਹਾਂ ਹੀ ਉਹ ਗਾ ਰਿਹਾ ਤੁਹਾਡੇ ਸਾਹਮਣੇ ਡਾਂਸ ਕਰ ਰਿਹਾ. ਆਈ ਡੋਂਟ ਥਿੰਕ ਸੋ ਕਿ ਇਹ ਚੀਜ਼ ਦੀ ਕੋਈ ਇੰਨੀ ਵੈਲਿਊ ਰਹਿਣੀ ਹੈ.
1: ਚਲੋ ਸਾਰਿਆਂ ਦਾ, ਮੈਂ ਇੱਕ ਇਦਾਂ ਦੇ ਬੰਦੇ ਨੂੰ ਵੀ ਜਾਣਦਾ ਜਿਹੜਾ ਕਿ ਇੱਕੋ ਦੇ ਹੀ ਸੁਣਦਾ ਸੀ, ਮਤਲਬ ਬੜਾ ਵੱਡਾ ਫੈਨ ਹੈ,
0: ਪਰ ਮਤਲਬ ਉਹ ਰੇਅਰ ਕਮੋਡਿਟੀ ਹੋ ਜਾਏਗਾ ਨਾ,
1: ਨਹੀਂ ਦਿੰਦਾ ਉਹ ਵੀ ਗਿਆ ਹੀ ਸ਼ੋਅ ਤੇ.
0: ਅੱਛਾ,
1: ਪਰ ਉਹਨੇ ਮਤਲਬ ਆਲ ਟਾਈਮ ਮੈਂ ਓਇਲਾ ਓਇਲਾ ਓਇਲਾ ਚੱਲੀ ਜਾਣਾ, ਹੈ ਨਾ?
0: ਨਹੀਂ, ਗੁੱਡ ਆ ਉੱਤੇ,
1: ਕਿਉਂਕਿ ਚਲੋ ਪੁਰਾਣਾ ਕਿਤੇ ਸੁਣਦਾ ਹੋਊਗਾ ਜੋ ਵੀ ਪਿਆਰ ਹੋਊਗਾ ਉਹਦਾ. ਪਰ ਗੱਲ ਪਤਾ ਕੀ ਆ ਕਿ ਤੁਸੀਂ ਸਾਰਾ ਕੁਝ ਆ ਸੁਣਦੇ ਹੋ ਗਾਣਾ ਉੱਥੇ ਜਾ ਕੇ, ਵੈਸੇ ਤੇ ਜ਼ਿਆਦਾ ਜਾਣੇ ਜਿਹੜੇ ਆ ਉਹ ਜਾਂਦੇ ਕਿਉਂ ਆ ਕਿ ਆਪਾਂ ਇੱਕ ਮੰਨ ਲਓ ਵੀਡੀਓ ਬਣਾ ਕੇ ਉੱਥੇ ਪਾ ਦੇਣੀ ਵੀ ਆਪਾਂ ਇੱਕ ਸਟੇਟਸ ਸਿੰਬਲ ਲਾ
0: ਲਓ,
1: ਹਨਾ, ਕਿ ਮੈਂ ਉੱਥੇ ਪਹੁੰਚਿਆ ਵੀ ਕੌਣ ਕੌਣ ਗਿਆ ਉਹ ਅਜਲੇ ਤੇ, ਸ਼ਤੂ ਗਿਆ ਸੀ ਬੱਲੇ, ਤੂੰ ਗਿਆ ਸੀ, ਕਿ ਮੰਨ ਲਓ ਮਾੜਾ ਬੰਦਾ ਜਾਂ ਇਸ ਹਿਸਾਬ ਨਾਲ ਇਹ ਆ ਵੀ ਇਹ ਕਿੱਥੇ ਗਿਆ ਹੋਣਾ ਜਾਂ ਇਹ ਨਹੀਂ ਜਾ ਸਕਦਾ. ਪਰ ਇੱਦਾਂ ਦੀ ਚੀਜ਼ਾਂ ਹੁਣ ਗਾਂ ਗਾਂ ਬਣੀ ਜਾਣੀਆਂ. ਚਲੋ ਹਾਲੇ ਨਹੀਂ ਹੋ ਗਈ ਉਹ ਗੱਲ, ਪਰ ਇਹ ਗਾਂ ਗਾਂ ਹੋ ਜਾਣੀਆਂ.
0: ਨਹੀਂ, ਇਹ ਇਹੀ ਹੈ ਮੇਜਰ ਰੀਜ਼ਨ, ਇਹ ਵੀ ਹੈ ਕਿ ਯਾਰ, ਹੈ ਨਾ, ਲੈਟਸ ਗੋ ਕਿਉਂਕਿ ਬਾਕੀ ਲੋਕ ਵੀ ਜਾ ਰਹੇ, ਮੈਂ ਕੁਛ ਮਿਸ ਆਊਟ ਨਾ ਕਰ ਜਾਵਾਂ.
1: ਚਲੋ ਐ ਨੀ ਹੋ, ਆਪਾਂ ਗੱਲ ਕਿੱਥੋਂ ਸ਼ੁਰੂ ਕੀਤੀ, ਕਿੱਧਰਲੇ ਪਾਸੇ ਲੈ ਗਏ, ਜਿਹੜੇ ਗਏ ਆ. ਚਲੋ ਵੈਸੇ ਤੇ ਸਾਨੂੰ
0: ਵਧੀਆ,
1: ਜਦੋਂ ਵੀ ਤੁਸੀਂ ਸੁਣੋ ਤੁਸੀਂ ਦੱਸਿਓ ਜ਼ਰੂਰ ਵੀ ਕਿੱਦਾਂ ਰਿਹਾ, ਕਿਉਂਕਿ ਹਰ ਵੈਸੇ ਤੇ ਜਦੋਂ ਤੁਸੀਂ ਸੁਣੋਗੇ ਨੇ ਸਾਡੀ ਗੱਲਬਾਤ, ਤੁਸੀਂ ਸਾਡੇ ਪੇਜ ਤੇ ਜਾਇਓ, ਰੇਡੀਓ ਹਾਂਜੀ ਦਾ ਪੇਜ ਹੈ ਇੰਸਟਾਗ੍ਰਾਮ ਤੇ, ਫੇਸਬੁੱਕ
0: ਉਹਦੇ ਦੱਸੋ ਜਦੋਂ ਤੁਸੀਂ ਜੇ ਹੋ ਕੇ ਆਏ ਤੁਹਾਨੂੰ ਕਿੱਦਾਂ ਲੱਗਾ, ਐਕਸਪੀਰੀਅੰਸ ਕੀ ਸੀ. ਮੈਂ ਦੱਸਾਂ ਵੈਸੇ, ਮੈਨੂੰ ਸਭ ਤੋਂ ਜ਼ਿਆਦਾ ਵਾਈਬ ਕਿਹੜੇ ਗਾਣੇ ਦੀ ਲੱਗੀ,
1: ਉਹਦੇ ਥੱਲੇ ਕਮੈਂਟ ਕਰ ਦਿਓ.
0: ਹਾਂ ਠੀਕ ਹੈ,
1: ਕਿੱਦਾਂ ਲੱਗਾ.
0: ਹਾਂ ਮੈਂ ਦੱਸਾਂ ਮੈਨੂੰ ਸਭ ਤੋਂ ਵਧੀਆ ਕਿਹੜਾ ਪਰਫਾਰਮੈਂਸ ਲੱਗੀ ਸੀ ਗਾਣੇ ਦੀ, ਕਿਹੜੀ ਕਿਹੜਾ? ਇਹ ਵਾਲਾ
1: ਡਾਂਸ ਕੀਤਾ.
0: ਇਹ ਹੈ ਜੀ ਬੀਟ, ਇਕੱਲੀ ਬੀਟ ਤੇ ਬਹੁਤ ਮਜ਼ਾ ਆਇਆ ਜਿਹੜੀ 21 ਨੇ ਚਲਾਈ.
1: ਤੁਸੀਂ ਮੈਨੂੰ ਲੱਗਦਾ 21 ਭਾਈ ਕਰਕੇ ਚਲ ਗਏ.
0: ਸਹੀ ਗੱਲ ਹੈ ਯਾਰ, 21 ਤੋਂ ਮੈਂ ਬਹੁਤ ਇੰਪ੍ਰੈਸ ਹੋਇਆ ਵਾਕਈ,
1: ਟੈਲੈਂਟਡ ਬੰਦਾ.
0: ਨਹੀਂ, ਇਸ ਗੱਲੋਂ ਬੰਦਾ ਓਕੇ ਸੀਗਾ, ਪੂਰੀ ਯੈਸ ਸੀਗੀ ਬੰਦੇ ਦੀ. ਐਂਡ ਜਿਹੜਾ ਕੁਲਵਿੰਦਰ ਜੀ ਦਾ ਗਾਣਾ ਗਾਇਆ ਇਹ ਵਾਲਾ, ਇਹ ਬੜਾ ਘੈਂਟ ਲੱਗਾ ਮੈਨੂੰ ਤੇ. ਔਜਲੇ ਨੇ ਜਦੋਂ ਇਹ ਗਾਇਆ, ਇਟ ਵਾਜ਼ ਲੁਕਿੰਗ ਮਤਲਬ ਗੁੱਡ, ਮਤਲਬ ਬੰਦੇ ਕੁਛ ਡਿਫਰੈਂਟ ਹੋਇਆ ਨਾ, ਲੋਕਾਂ ਨੂੰ ਸੁਣਾਉਂਦੇ ਹਾਂ.

0: ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ
1: गुलाब सिद्धू अते जैस्मीन पसीन दी अदाकारी वेखो गिल रौंता दी लिखी अते सिमरजीत सिंह वल्लो डायरेक्ट कीती पंजाबी फिल्म जुदा रिलीज होवेगी 21 अगस्त नु।
2: यार तू इत्थे इनी छेती आके पक्का भी हो गया, की जुगाड़ लाया है?
3: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू PR दी राह भी विखाई। एना ही नहीं, ए स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
2: नंबर दा दे बंसल इमीग्रेशन वालियां दा।
3: हां जी, अपॉइंटमेंट बुक करवाउण लई कॉल करो 0406-660-960 दे या फिर विजिट करो बंसल immigration.com.au
0: Rhythm Boys Entertainment presents Bol Paave Na Bol
4: Pyar nu sunan layi kanna di nahi dil di lod hundi
0: Kuch gallan kehniyan nahi pendiyan bas mehsoos karniyan pendiyan ne
4: Eho galya te main hune apni zuban vadd ke ho jana
0: Is var gal sirf bolan di nahi dil di sunan di hai
5: Zindagi kive kattange main nahi reh sakti ode bina mainu oh chahida
0: Releasing worldwide 4th September Written and directed by Rakesh Tawan Love emotions ade relationships di kahani Bol paave na bol
6: Suno ji gaddi Akshara Jewelers wal le lo
7: Oh jo hukam meri sarkar
6: Oh aa kidhar Harry Spark wal jana tusi aa kithe ja rahe ho
7: Akshara Jewelers di dooji location रिवर स्टंच
6: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे
7: आहो जी आहो
0: अक्षरा ज्वेलर अपनी दूजी लोकेशन 56 गारफील्ड रोड ईस्ट रिवर स्टंच विच वी तुहाडी सेवा विच ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
8: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 182 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
6: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ
2: ਹਾਏ ਨੀ ਇੰਨਾ ਸੋਹਣਾ ਮੁੰਡਾ ਉਹ ਵੀ ਗੁੰਗਾ ਹੈ
6: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ
2: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ ਤੂੰ ਬੋਲ ਨਹੀਂ ਸਕਦੀ ਉਹਨੇ ਨਹੀਂ ਆਉਣਾ ਤੇਰੇ ਵਿੱਚ
0: ਲਵ ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਪਾਵੇਂ ਨਾ ਬੋਲ ਰਿਲੀਜ਼ਿੰਗ ਵਰਲਡ ਵਾਈਡ 4th ਸੈਪਟੈਂਬਰ ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਤਵਨ
6: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
7: ਉਹ ਜੋ ਹੁਕਮ ਮੇਰੀ ਸਰਕਾਰ
6: ਉਹ ਆ ਕਿਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰ ਸਟੰਚ
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
7: ਆਹੋ ਜੀ ਆਹੋ
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰ ਸਟੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ
9: ਜੀ ਜੀ ਜੀ ਅਸੀਂ ਕਦੀ ਆਖੀਏ ਜੇ ਕੱਲੀ ਕਿਤੇ ਮਿਲ ਕੁਝ ਕਹੀਏ ਤਾਂ ਨਹੀਂ
10: ਈਜ਼ੀ ਟਾਈਮ ਸਿੰਪਲ ਟਾਈਮ ਸੀਗੇ ਸਿੰਗਰ ਗਾਣੇ ਗਾ ਰਹੇ ਸੀ
11: ਇਹ ਤੇ ਪੁੱਛ ਕੇ ਪਤਾ ਲੱਗਣਾ
10: ਹੈ ਕਿਉਂ ਬਲਕਿਰਤ ਕਿੰਨੇ ਈਜ਼ੀ ਟਾਈਮ ਸੀਗੇ ਸਿੰਪਲ ਟਾਈਮ ਸੀਗੇ ਸਿੰਗਰ ਗਾਣਾ ਗਾ ਰਹੇ ਸੀ ਐਕਟਰ ਐਕਟਿੰਗ ਕਰ ਰਹੇ ਸੀ
11: ਹਾਂ ਸਹੀ ਗੱਲ ਆ
10: ਤੇ ਹੁਣ
11: ਜਿਹਦਾ ਜਿਹਦਾ ਕੰਮ ਹੀ
10: ਜਿਹਦਾ ਜਿਸਕਾ ਕੰਮ ਉਸੀ ਕੋ ਸਾਜੇ। ਪਰ ਵੈਸੇ ਦੇਖਿਆ ਜਾਵੇ ਕਿ ਰਿਵਾਈਵਲ ਆਫ ਪੰਜਾਬੀ ਜਾਂ ਆਪਾਂ ਇੰਡਸਟਰੀ
11: ਅੱਜ ਕੱਲ੍ਹ ਕੋਈ ਟਲਤਾ ਨਹੀਂ ਜਿਤਨੀ ਦੇਰ ਤੱਕ ਬਾਜਾ ਨਾ ਬਾਜਾ।
10: ਸਹੀ ਗੱਲ, ਅੱਜ ਕੱਲ੍ਹ ਤਾਂ ਥੋੜੇ ਹਾਲਾਤ ਵੱਖਰੇ ਨੇ, ਪਰ ਇੱਕ ਗੱਲ ਹੈ ਕਿ ਰਿਵਾਈਵਲ ਆਫ ਪੰਜਾਬੀ ਇੰਡਸਟਰੀ ਕਹਿ ਲਈ ਜਾਂ ਫਿਰ ਮੇਰੀ ਜਨਰੇਸ਼ਨ
11: ਇਹਨਾਂ ਦੀ, ਸੋਰੀ
10: ਕੋਈ ਗੱਲ
11: ਨਹੀਂ, ਇਹਨਾਂ ਦੇ ਜਿਹੜੇ ਉਹ ਫਰੇਮ ਦੇ ਬੰਦੇ ਜਿੱਦਾਂ ਹਰਭਜਨ ਮਾਨ ਆ ਜਾਂ ਇਹਦੇ ਭਰਾ ਵੀ ਆ ਲਾ ਲਓ, ਗੁਰਦਾਸ ਮਾਨ ਵੀ ਲਾ ਲਓ, ਸਟਿੱਲ ਜਿਹੜੇ ਨੇ, ਹੋਰ ਇੱਦਾਂ ਦੇ ਜਿਹੜੇ ਚਾਰ ਪੰਜ ਨੇ, ਉਹ ਸਾਰਿਆਂ ਦਾ ਇੱਦਾਂ ਹੀ ਆ।
10: ਹਾਂ ਹਨਾ, ਜਿੱਦਾਂ ਦਾ ਚਿਹਰਾ ਟੀਵੀ ਚ ਦੇਖਿਆ ਛੋਟੇ ਹੁੰਦੇ ਉਦਾਂ ਦਾ ਹੀ ਲੱਗਦਾ ਅੱਜ ਵੀ, ਹਨਾ।
11: ਬੱਬੂ ਮਾਨ ਸਾਹਿਬ ਨੇ ਉਹਨਾਂ ਦਾ ਵੀ ਵੇਖ ਲਓ, ਵੱਖਰੀ ਗੱਲ, ਵਾਲ ਵੱਡੇ ਛੋਟੇ ਹੋ ਸਕਦੇ, ਵੱਡੀ ਛੋਟੀ ਹੋ ਸਕਦੀ,
10: ਮੂਡ ਤੇ
11: ਵੱਖਰਾ ਹੋ ਸਕਦਾ, ਪਰ ਬਾਕੀ ਸਾਰਾ ਕੁਝ ਉਦਾਂ ਦਾ ਹੀ।
10: ਨਦੀ ਕਿਨਾਰੇ
11: ਉਹਨਾਂ ਦਾ ਵੀ ਨਵਾਂ ਗਾਣਾ ਆਇਆ ਯਾਰ,
10: ਕਿਹੜਾ ਨਦੀ ਕਿਨਾਰੇ ਵਸਿਆ
11: ਸ਼ਾਇਦ, ਨਹੀਂ ਨਹੀਂ ਨਹੀਂ ਬ੍ਰਿਸਬੇਨ ਬ੍ਰਿਸਬੇਨ ਯਾਰ, ਨਾ ਨੀ ਮੈਨੂੰ ਚੇਤਾ, ਪਰ ਅੱਜ ਕੱਲ ਚ ਆਇਆ ਨਵਾਂ ਗਾਣਾ।
10: ਅੱਛਾ, ਹਾਂ ਚਲੋ ਆਪਾਂ ਲੱਭਦੇ ਆ, ਆਪਾਂ ਚਲਾ ਦਾਂਗੇ ਯਾਰ ਖੰਡ
11: ਵਾਲੇ ਕੁਛ ਏਦਾਂ,
10: ਮੈਂ ਹੁਣੇ ਲੱਭਦਾ।
11: ਹਾਂ ਲੱਭਿਓ, ਕੋਈ ਨੀ,
10: ਤੁਸੀਂ ਹਰਭਜਨ ਮਾਨ ਤੋਂ ਬਾਅਦ ਕਿੰਨੇ,
11: ਬੱਬੂ ਮਾਨ ਦੀ ਤੁਹਾਨੂੰ ਦੱਸਦਾ, ਬੱਬੂ ਮਾਨ ਨੇ 2003 ਦੇ ਵਿੱਚ ਐਂਟਰੀ ਕੀਤੀ ਇਹਨਾਂ ਨੇ, ਤੇ ਇਹਨਾਂ ਨੇ

0: 10 ਦੇ ਕਰੀਬ ਤੋਂ ਵੱਧ ਹੀ ਆ ਫਿਲਮਾਂ ਕੀਤੀਆਂ, 10-12 ਫਿਲਮਾਂ ਇਹਨਾਂ ਨੇ ਕਰ ਚੁੱਕੀਆਂ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੀ ਫਿਲਮ ਜਿਹੜੀ ਉਹ ਤੁਹਾਨੂੰ ਪਤਾ ਹੀ ਹੋਊਗਾ
1: ਹਸ਼ਰ
0: ਡਿਮਾਂਡ ਆ ਰਹੀਆਂ ਨੇ ਕਿ ਹਸ਼ਰ 2 ਬਣਾਓ 2 ਬਣਾਓ। ਵੈਸੇ ਤਾਂ ਕਈਆਂ ਨੇ AI ਦੇ ਬਣਾ ਥੋੜੀ ਬਹੁਤੀ ਬਣਾ ਕੇ ਪਾ ਵੀ ਦਿੱਤੀ।
1: ਅੱਛਾ ਹਾਂਜੀ ਯਾਰ AI ਦਾ ਬੜਾ ਹਨਾ ਕੰਮ ਕਸੂਰ,
0: ਹਾਂਜੀ ਪਰ ਨਹੀਂ ਹਾਲੇ ਤੱਕ ਕੋਈ ਅਫੀਸ਼ੀਅਲ ਤੇ ਨਹੀਂ ਦੱਸ ਕੇ ਗਏ। ਪਿੱਛੇ ਜੇ ਆਪਣੇ ਨਾਲ ਇੰਟਰਵਿਊ ਵੀ ਕਰਕੇ ਗਏ, ਉਹ ਵੀ ਤੁਸੀਂ ਜਾ ਕੇ ਯੂਟਿਊਬ ਤੇ ਸੁਣ ਲਓ,
1: ਯੂਟਿਊਬ ਤੇ ਵੇਖ ਸਕਦੇ ਹੋ। ਬੜਾ ਘੈਂਟ ਇੰਟਰਵਿਊ ਕੀਤਾ
0: ਵਿਸ਼ਾਲ, ਖੋਲੋ ਉਹਦੀ ਯੂਟਿਊਬ, ਵਾਵਾ ਜਾਣੇ ਨੇ ਇੰਟਰਵਿਊ ਕੀਤੀ,
1: ਖੋਲੋ ਯਾਰ ਦੇਖਦੇ ਨਹੀਂ ਹੈ, ਦੇਖਿਆ ਕਰੋ।
0: ਤੇ ਉਹਨਾਂ ਤੋਂ ਵੀ ਪਹਿਲਾਂ, ਇਹਨਾਂ ਦੋਵਾਂ ਤੋਂ ਵੀ ਪਹਿਲਾਂ ਗੁਰਦਾਸ ਮਾਨ ਸਾਹਿਬ ਨੇ ਐਂਟਰੀ ਕੀਤੀ ਆ 1982 ਦੇ ਵਿੱਚ।
1: ਸ਼ਹੀਦ ਮੁਹੱਬਤ ਨਾਮ ਸੀ ਫਿਲਮ ਦਾ,
0: ਸ਼ਾਇਦ ਮੈਂ ਸ਼ੋਰ ਨਹੀਂ ਆ।
1: ਸ਼ਹੀਦੇ ਮੁਹੱਬਤ ਬੂਟਾ ਸਿੰਘ, ਅਗੇਨ ਮੈਨੂੰ ਵੀ ਲੱਗਦਾ ਮੈਂ ਸ਼ਾਇਦ ਗਲਤ ਹੋ ਸਕਦਾ,
0: ਪਰ ਮੈਂ ਪਲੱਸ ਜਿਹੜੀਆਂ ਫਿਲਮਾਂ ਇਹਨਾਂ ਨੇ ਕੀਤੀਆਂ ਨੇ ਅੱਜ ਤੱਕ, ਮਤਲਬ ਕਈਆਂ ਦੇ ਵਿੱਚ ਰੋਲ ਵੀ ਕੀਤੇ ਨੇ, ਕਈਆਂ ਆਪਣੀਆਂ ਫਿਲਮਾਂ ਕੀਤੀਆਂ ਹੋਣੀਆਂ।
1: ਗੁਰਦਾਸ ਮਾਨ ਸਾਹਿਬ ਨੂੰ ਤਾਂ ਨੈਸ਼ਨਲ ਅਵਾਰਡ ਵੀ ਮਿਲਿਆ ਹੋਇਆ, ਜਿਨ੍ਹਾਂ ਨੂੰ ਨਹੀਂ ਪਤਾ ਨੈਸ਼ਨਲ ਅਵਾਰਡ ਦਾ, ਨੈਸ਼ਨਲ ਅਵਾਰਡ ਜਿਹੜਾ ਹੁੰਦਾ ਉਹ ਹੁੰਦਾ ਸਾਰੀ ਇੰਡਸਟਰੀਆਂ ਦਾ, ਜਿਸ ਸਾਲ ਮਤਲਬ ਕਹਿ ਲਓ, ਜਿਸ ਹੁਣ 2026 ਚੱਲਦਾ ਨਾ, ਸੋ 2027 ਦਾ ਨੈਸ਼ਨਲ ਅਵਾਰਡ ਜਿਹੜਾ ਮਿਲਣਾ ਸਮਝੋ ਬੈਸਟ ਐਕਟਰ ਦਾ, ਉਹ ਹਿੰਦੀ ਫਿਲਮ ਵਾਲੇ ਨੂੰ ਨਹੀਂ ਜਾਂ ਪੰਜਾਬੀ ਵਾਲੇ ਨੂੰ ਨਹੀਂ, ਜਿੰਨੀ ਇੰਡਸਟਰੀ ਆ ਇੰਡੀਆ ਦੇ ਅੰਦਰ, ਤੇਲਗੂ, ਤਮਿਲ, ਕੰਨੜ ਵਗੈਰਾ, ਉਹ ਸਾਰੀਆਂ ਚੋਂ ਸਭ ਤੋਂ ਬੈਸਟ ਜਿਹੜਾ ਗੌਰਮੈਂਟ ਨੂੰ ਲੱਗਦਾ, ਗੌਰਮੈਂਟ ਦੇ ਬਿਠਾਏ ਹੋਏ ਨੁਮਿੰਦਿਆਂ ਨੂੰ, ਐਂਡ ਬਹੁਤ ਤਕੜੀ ਅੱਛੀ ਵਧੀਆ ਜੂਰੀ ਹੁੰਦੀ ਆ, ਉਹ ਜੂਰੀ ਚੂਜ਼ ਕਰਦੀ ਹੈ। ਤੇ ਗੁਰਦਾਸ ਮਾਨ ਸਾਹਿਬ ਮੇਰੇ ਖਿਆਲ ਨਾਲ ਮੇਨ ਸਟ੍ਰੀਮ ਚੋਂ ਹੀ ਇਜ਼ ਦਾ ਓਨਲੀ ਵਨ ਹੂ ਹੈਜ਼ ਵਨ ਨੈਸ਼ਨਲ ਅਵਾਰਡ।
0: ਯੈਸ, ਐਂਡ ਉਹਨਾਂ ਦੀਆਂ ਫਿਲਮਾਂ ਦੀ ਤੁਸੀਂ ਗੱਲ ਕਰਦੇ ਹੋ, ਜਿਹਦੇ ਵਿੱਚੋਂ ਜਿਹੜੀਆਂ ਜ਼ਿਆਦਾ ਹਿੱਟ ਹੋਈਆਂ ਫਿਲਮਾਂ, ਉਹਨਾਂ ਦੇ ਵਿੱਚ ਚਾਦਰ ਬਾਬੇ ਨਾਨਕ ਦਾ ਤੁਸੀਂ ਸੁਣਿਆ ਹੋਗਾ ਨਾ, ਬੜੀ ਹਾਈਪ ਸੀ ਉਹਦੀ। ਫਿਰ ਲੌਂਗ ਦਾ ਲਿਸ਼ਕਾਰਾ,
1: ਲੌਂਗ ਦਾ ਲਿਸ਼ਕਾਰਾ,
0: ਮਾਮਲਾ ਗੜਬੜ ਹੈ ਵੀ ਬਹੁਤ ਚੱਲੀ ਸੀ, ਮਾਮਲਾ ਗੜਬੜ ਹੈ।
1: ਅੱਛਾ ਮੈਨੂੰ ਲੱਗਾ, ਮੈਨੂੰ ਲੱਗਾ ਗਾਣਾ ਹੀ ਆ
0: ਯਾਰ।
1: ਅੱਛਾ ਫਿਲਮ ਵੀ ਆਈ ਹੈ,
0: ਨਾਂ ਰੱਖਤਾ ਸੀ ਉਹਨਾਂ ਨੇ, ਗੱਭਰੂ ਪੰਜਾਬ ਦਾ, ਕੁਰਬਾਨੀ, ਜੱਟ ਦੀ।
1: ਮੈਂ ਇੱਕ ਉਹ ਫਿਲਮ ਦੇਖੀ ਜਿਹਦੇ ਅੰਦਰ ਜੱਸੀ ਗਿੱਲ ਭਰਾ ਸੀਗਾ ਇਹਨਾਂ ਦਾ, ਤੇ
0: ਪਰਦੇਸ ਵੀ ਬਹੁਤ ਚੱਲੀ, ਮੈਨੂੰ ਯਾਦ ਆ ਗਿਆ।
1: ਹਾਂ ਉਹ ਵੀ, ਉਹ ਮੈਂ ਉਹ ਵੀ ਵੇਖੀ ਹੋਈ ਆ।
0: ਚੱਕ ਜਵਾਨਾ,
1: ਇਹ ਉਹਦੇ ਨਾਲ ਸੀ ਜਿਹੜਾ ਉਹਦਾ ਯਾਰ ਕੀ ਨਾਮ ਮੁੰਡਾ, ਹਿੰਦੀ ਫਿਲਮਾਂ ਚ ਵੀ ਆਉਂਦਾ, ਯਾਦ ਨੀ ਆਉਂਦਾ ਮੈਨੂੰ, ਪਤਾ ਨੀ, ਵਿਜ ਕਰਕੇ, ਮਾਨਵ ਵਿਜ ਨਾਮ ਹੈ ਮੇਰੇ ਖਿਆਲ ਨਾਲ।
0: ਹਾਂ ਹਾਂ ਹਾਂ, ਉਹ ਵੀਰ ਜਿਹੜਾ ਥੋੜਾ
1: ਭਾਰਾ। ਕਿਹੜੀ ਫਿਲਮ ਚ ਮੋਨੀ ਰੋਏ ਆ, ਆਪਣਾ
0: ਕਦੋਂ ਕਦੀ ਆਈ ਸੀ ਤੁਹਾਨੂੰ ਪਤਾ,
1: ਫਿਲਹਾਲ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੀ ਨੇ ਉਹਦੇ ਅੰਦਰ, ਉਹ ਸਾਈਡ ਕਰੈਕਟਰ ਪਲੇ ਕਰ ਰਹੇ ਆ,
0: ਜਿਹਨੇ ਵੀ ਬਾਵਾ ਫਿਲਮਾਂ ਕੀਤੀਆਂ, ਉਹਨਾਂ ਨੂੰ ਨਹੀਂ ਪਤਾ ਕਿਹੜੀ।
1: ਸਹੀ ਗੱਲ ਆ। ਖੈਰ ਉਹ ਉਹਨਾਂ ਨੂੰ ਮਕਬੂਲੀਅਤ ਆਪਣੇ ਸ਼ੋਅ ਤੋਂ ਮਿਲੀ, ਉਹ ਜੁਗਨੂ ਮਸਤ ਮਸਤ ਤੋਂ।
0: ਹਾਂ
1: ਮੈਂ ਤਾਂ
0: ਉਹ ਤੇ ਨਹੀਂ ਕਿਤੇ ਹੀਰੋ ਹਿਟਲਰ ਇਨ ਲਵ ਵਾਲੀ ਜਿਹੜੀ
1: ਹੋ ਸਕਦਾ,
0: ਜਾਂ ਦੇਸੀ ਰੋਮੀਓਸ ਇਹਨਾਂ।
1: ਹਾਂ ਹਾਂ, ਇਹ ਇਹ ਸੀਗਾ ਇੱਦਾਂ ਦਾ, ਮਾਨ ਸਾਹਿਬ ਨੇ ਸਟ੍ਰੀਕਸ ਵਾਲੇ ਵਾਲ ਰੱਖੇ ਹੋਏ ਆ, ਤੇ ਕਹਿੰਦੇ ਗੁੱਡੀ ਪਰਾਂ ਨੂੰ ਹੋ ਮੈਂ ਫੋਟੋ ਖਿੱਚਣੀ ਆ। ਮੈਂ ਕਿਆ ਬਾਤ ਆ, ਮੋਨੀ ਰੋਏ ਨੇ ਵੀ ਕਿਆ ਕਿਆ ਕੰਮ ਕੀਤਾ ਹੋਇਆ ਸਟਾਰਟਿੰਗ ਕਰੀਅਰ 'ਚ,
0: ਹੋ ਜਾਣੇ। ਉਸ ਤੋਂ ਬਾਅਦ ਫਿਰ ਆਪਾਂ ਕਹਿ ਲਈਏ ਕਿ ਜਿਹੜੀ ਐਂਟਰੀ ਮਾਰਦੇ ਨੇ ਉਹ ਮਾਰਦੇ ਨੇ ਜੀ ਅਮਰਿੰਦਰ ਗਿੱਲ ਸਾਹਿਬ,
1: ਹਾਏ
0: 2009 ਦੇ ਵਿੱਚ।
1: ਕਿਆ ਬਾਤਾਂ ਨੇ, ਕਿਹੜੀ ਸੀਗੀ ਪਹਿਲੀ ਫਿਲਮ
0: ਉਹ ਕਰ ਚੁੱਕੇ ਨੇ। ਅਮਰਿੰਦਰ ਗਿੱਲ ਦੀ ਫਿਲਮ ਸਭ ਤੋਂ ਪਹਿਲੀ ਮੈਨੂੰ ਯਾਦ ਆ ਇੱਕ ਕੁੜੀ ਪੰਜਾਬ ਦੀ,
1: ਹਾਂ
0: ਕੈਸਟਾਂ ਵਾਲੀ ਫਿਲਮ ਹੀ ਉਹ,
1: ਹਾਂ
0: ਸੀਡੀਆਂ ਵਾਲੀ।
1: ਯੈਸ,
0: ਇੱਕ ਕੁੜੀ ਪੰਜਾਬ ਦੀ। ਉਸ ਤੋਂ ਬਾਅਦ ਫਿਰ ਟੌਰ ਮਿੱਤਰਾਂ ਦੀ, ਤੂੰ ਮੇਰਾ ਬਾਈ ਮੈਂ ਤੇਰਾ ਬਾਈ,
1: ਉਹ ਮੈਨੂੰ ਯਾਰ ਉਹ ਫਿਲਮ ਬੜੀ ਅੰਡਰਰੇਟਡ ਆ, ਤੂੰ ਮੇਰਾ ਬਾਈ ਮੈਂ ਤੇਰਾ ਬਾਈ, ਬਹੁਤ ਅੰਡਰਰੇਟਡ ਆ ਯਾਰ, ਇੰਨੀ ਘੈਂਟ ਨਾ। ਇੱਕ ਇਹ, ਇੱਕ ਦੂਸਰੀ ਫਿਲਮ ਦਾ ਮੈਨੂੰ ਨਾਮ ਨਹੀਂ ਯਾਰ,
0: ਡੈਡੀ ਕੋਲ ਮੁੰਡੇ ਫੂਲ,
1: ਡੈਡੀ ਕੋਲ ਮੁੰਡੇ ਫੂਲ ਵੀ ਆ। ਇੱਕ ਹੋਰ ਫਿਲਮ ਆ ਅਮਰਿੰਦਰ ਗਿੱਲ, ਬਿੰਨੂ ਢਿੱਲੋਂ, ਤੇ ਯਾਰ ਤੀਸਰਾ ਕੌਣ ਸੀਗਾ ਐਕਟਰ, ਮੈਨੂੰ ਹੁਣ ਚੇਤਾ ਨਹੀਂ ਆਉਂਦਾ ਪਿਆ। ਉਹ ਹੁੰਦੇ ਇੱਕ ਹੁੰਦਾ ਅੰਨਾ,
0: ਬਹੁਤ ਘੈਂਟ ਨਹੀਂ ਮੈਨੂੰ,
1: ਉਹ ਬਹੁਤ ਘੈਂਟ ਫਿਲਮ ਆ।
0: ਤੇ ਉਸ ਤੋਂ ਬਾਅਦ ਫਿਰ ਕਈ ਹਿੱਟ ਫਿਲਮਾਂ,
1: ਉਹ ਬਾਕੀ ਗੋਰਿਆਂ ਨੂੰ ਦਫਾ ਕਰੋ ਤੋਂ ਬਾਅਦ ਤਾਂ ਮਤਲਬ ਕਿਆ ਬਾਤ ਆ,
0: ਬਿਲਕੁਲ। ਤੇ ਫਿਰ ਉਸ ਤੋਂ ਬਾਅਦ ਜਿਨ੍ਹਾਂ ਨੇ ਐਂਟਰੀ ਮਾਰੀ ਆ ਜੀ, ਉਹ ਕੋਈ ਗੈਸ,
1: ਗਿੱਪੀ ਫਿਰ ਉਸ ਤੋਂ ਬਾਅਦ ਕਹਿੰਦੇ ਕਿ ਦਿਲਜੀਤ ਨੇ ਐਕਟਿੰਗ ਕੋਰਸ ਕੀਤਾ ਚੁੱਪ ਚੁਪੀਤੇ ਉਹਨਾਂ ਕੋਲ, ਜਸਪਾਲ ਭੱਟੀ ਜਿਹੜੇ ਸੀਗੇ, ਹੁਣ ਨਹੀਂ ਰਹੇ ਸਾਡੇ ਵਿੱਚ, ਐਕਸੀਡੈਂਟ ਦੇ ਕਾਰਨ ਪੂਰੇ ਹੋ ਗਏ ਸੀਗੇ। ਜਸਪਾਲ ਭੱਟੀ ਵਾਜ਼ ਅ ਹਿਊਜ ਕੋਮੇਡੀਅਨ, ਕਹਿੰਦੇ ਸਭ ਤੋਂ ਜ਼ਿਆਦਾ ਇੰਡੀਆ ਦਾ ਅੱਜ ਤੱਕ ਦਾ ਸਭ ਤੋਂ

0: ਮਸ਼ਹੂਰ ਸ਼ੋਅ, ਕਾਮੇਡੀ ਸ਼ੋਅ ਉਹਨਾਂ ਦਾ ਸੀਗਾ, ਫਲੋਪ ਸ਼ੋਅ ਨਾਮ ਸੀ ਉਹਦਾ।
1: ਅੱਛਾ, ਨਾਮ ਹੀ ਫਲੋਪ।
0: ਹਾਂ ਹਾਂ, ਦੂਰਦਰਸ਼ਨ ਤੇ ਆਉਂਦਾ ਸੀਗਾ, ਬਹੁਤ ਘੈਂਟ ਕਾਮੇਡੀ ਕਰਦੇ ਸੀਗੇ ਵਿਵੇਕ ਸ਼ੌਕ ਤੇ ਜਸਪਾਲ ਭੱਟੀ ਹੋਰੀ। ਤਾਂ ਉਹਨਾਂ ਦਾ ਇੱਕ ਐਕਟਿੰਗ ਸਕੂਲ ਹੈ ਮੋਹਾਲੀ ਚੰਡੀਗੜ੍ਹ ਚ, ਪਤਾ ਨਹੀਂ ਕਿ ਮੋਹਾਲੀ ਚ, ਦੋਨੋਂ ਜਗ੍ਹਾ ਥਾਂ, ਉੱਥੋਂ ਹੀ ਗੋਟ ਟ੍ਰੇਨਡ।
1: ਓਹ ਓਕੇ।
0: ਤੇ ਫਿਰ ਉਹ ਬਾਅਦ ਚੋਂ ਨਿਖਰ ਕੇ ਆਈ ਵਾਕਈ ਜੱਟਨ ਜੂਲੀਅਟ ਚ, ਕੋਮਿਕ ਟਾਈਮਿੰਗ ਹੋਵੇ ਜਾਂ ਫਿਰ ਪੰਜਾਬ 1984 ਚ ਇਮੋਸ਼ਨਲ ਐਕਟਿੰਗ, ਡਰਾਮਾ ਐਕਟਿੰਗ ਗ੍ਰੇਟ, ਬਹੁਤ ਘੈਂਟ ਕੰਮ ਕੀਤਾ। ਦਲਜੀਤ ਨੇ ਤਾਂ ਖੈਰ ਆਪਣਾ ਲੋਹਾ ਮਨਵਾ ਲਿਆ ਹੁਣ, ਹੁਣ ਤੇ ਮਤਲਬ ਕੀ ਕਹਿੰਦੇ ਬਾਲੀਵੁੱਡ ਤੇ ਵੀ
1: ਬਿਲਕੁਲ 20+ ਫਿਲਮਾਂ ਕਰ ਚੁੱਕੇ ਨੇ ਇਨਕਲੂਡਿੰਗ ਬਾਲੀਵੁੱਡ ਜਿੱਦਾਂ ਪਹਿਲੇ। ਪਰ ਜੇ ਫਿਲਮਾਂ ਦੇ ਮੁਕਾਬਲੇ ਗੱਲ ਕਰੀਏ ਤੇ ਗਿੱਪੀ ਗਰੇਵਾਲ ਨੇ ਜ਼ਿਆਦਾ ਫਿਲਮਾਂ ਕੀਤੀਆਂ।
0: ਗਿੱਪੀ ਗਰੇਵਾਲ
1: ਕਿਉਂਕਿ ਆਪਣੀ ਪ੍ਰੋਡਕਸ਼ਨ ਹੋ ਗਈ ਨਾ ਹੁਣ,
0: ਆਪਣੀ ਪ੍ਰੋਡਕਸ਼ਨ ਹੈ। ਮੈਂ ਤਾਂ ਉਸ ਦਿਨ ਨਾ ਇੱਕ ਰੀਲ ਵੇਖਦਾ ਪਿਆ ਸੀਗਾ, ਬੰਦੇ ਨੇ ਬੋਲਿਆ ਵੀ ਬਹੁਤ ਮਸ਼ਹੂਰ ਕੋਮੇਡੀਅਨ ਆ ਗੁਰਸਿਮਰਨ ਖੰਬਾ ਨਾਮ ਉਹਦਾ, AIB ਹੁੰਦਾ। ਹਾਂ, AIB ਆਉਂਦਾ ਹੁੰਦਾ ਸੀਗਾ ਤੇ AIB ਜਿਹੜਾ ਸੀ ਨਾ ਉਸਦੇ ਉਸਦਾ ਕੋ ਫਾਊਂਡਰ ਸੀ। ਉਹਨੇ ਉਸ ਦਿਨ ਇੱਕ ਪੋਡਕਾਸਟ ਤੇ ਬੈਠਾ, ਉੱਥੇ ਸਿਰਫ ਉਹ ਫਿਲਮ ਰੈਕਮੈਂਡ ਕਰਦੇ ਹੋਰ ਕੁਛ ਨੀ। ਤੇ ਉਹਨੇ ਪੁੱਛਿਆ ਕਿ ਤੂੰ ਹਨਾ ਸਿੱਖ ਬੈਕਗ੍ਰਾਉਂਡ ਤੋਂ ਆਉਂਦਾ, ਤੂੰ ਲੁਧਿਆਣੇ ਤੋਂ ਵੀ ਆਉਂਦਾ ਹਨਾ, ਕਿ ਪੰਜਾਬੀ ਫਿਲਮਾਂ ਦੱਸ। ਕਹਿੰਦਾ ਮੈਂ ਇੱਕੋ ਗੱਲ ਕਹੂੰਗਾ, ਪਰ ਮੈਂ ਕਹੂੰਗਾ ਤੇ ਮੈਨੂੰ ਪਤਾ ਮੈਨੂੰ ਪੰਜਾਬ ਚ ਲੋਕਾਂ ਨੇ ਬਾਇਕਾਟ ਕਰ ਦੇਣਾ। ਕਹਿੰਦਾ ਪੰਜਾਬੀ ਫਿਲਮਾਂ ਦਾ ਬੇੜਾ ਗਰਕ ਹੋਇਆ ਕਿਉਂਕਿ ਇੱਕ ਆਦਮੀ ਜਿਸਦਾ ਨਾਮ ਹੈ ਗਿੱਪੀ, ਕਹਿੰਦੇ ਉਹਨੇ ਸਾਰੀਆਂ ਫਿਲਮਾਂ ਹੀ ਕਹਿੰਦਾ ਉਹਨੇ ਲਿਖਤੀਆਂ, ਸਾਰੀਆਂ ਚ ਕਹਿੰਦਾ ਐਕਟਿੰਗ ਵੀ ਉਹ ਕਰ ਰਿਹਾ, ਤੇ ਕਹਿੰਦੇ ਆਸੇ ਪਾਸੇ ਵੀ ਕਹਿੰਦੇ ਉਹੀ ਬੰਦੇ ਨੇ ਚਾਰ ਘੁੰਮੀ ਜਾਂਦੇ। ਹਾਂ, ਕਹਿੰਦੇ ਉਹ ਬੇਸਿਕਲੀ ਸੇਮ ਕਹਾਣੀ ਬਾਰ ਬਾਰ, ਕਹਿ ਲਓ ਹੁਣ ਘੁੱਗੀ ਭਰਾ ਨੀ ਤੇ ਘੁੱਗੀ ਦੋਸਤ ਆ, ਏਦਾਂ ਕਰਕੇ ਟੂ ਆ ਰਹੀ ਹੈ। ਮੈਂ ਵੀ ਹੈਰਾਨ ਹੋ ਗਿਆ, ਕਹਿੰਦਾ ਮੈਂ ਖੁਦ ਰਾਈਟਰ ਹੂੰ ਭਾਈ, ਉਹ ਹਿੰਦੀ ਚ ਕਰਦਾ ਹੈ, ਕਹਿੰਦਾ ਮੈਂ ਖੁਦ ਰਾਈਟਰ ਹੂੰ, ਹਮਸੇ ਤੋਂ ਕਹਿੰਦਾ ਇੱਕ ਸ਼ੋਅ ਨੀ ਲਿਖਾ ਜਾਂਦਾ, ਕਹਿੰਦੇ ਇਹ 400 ਕੈਸੇ ਲਿਖੀ ਜਾ ਰਹੇ।
1: ਘਰ ਦਾ ਕੰਮ ਬੰਦਾ ਸਵੇਰੇ ਉੱਠ ਕੇ ਭਾਵੇਂ ਸ਼ੁਰੂ ਕਰ ਲੈ, ਰਾਤ ਨੂੰ ਲੇਟ ਫਿਨਿਸ਼ ਕਰ ਲੈ।
0: ਗਿੱਪੀ ਗਰੇਵਾਲ ਇਜ਼ ਬੇਸਿਕਲੀ ਅਕਸ਼ੇ ਕੁਮਾਰ ਆਫ ਪੰਜਾਬੀ ਸਿਨੇਮਾ, ਕਿ ਸਾਲ ਚ 5-7 ਫਿਲਮਾਂ ਆ ਜਾਣ, ਕੋਈ ਨਾ ਕੋਈ ਤਾਂ ਚੱਲੂਗੀ, ਕੁਆਂਟਿਟੀ ਕੱਢੋ ਹਨਾ।
1: ਦਿਲਜੀਤ ਲੋਕੀ ਡਿਸਾਈਡ ਕਰ
0: ਕੁਆਲਿਟੀ ਲੋਕੀ ਸਿੱਖ ਦਿਲਜੀਤ ਇਸ ਗੱਲੋਂ ਬੜਾ ਸਮਾਰਟ ਹੈ। ਦਿਲਜੀਤ ਹੁਣ ਸਿਰਫ ਇੱਕੋ ਕਰਦਾ, ਪਰ ਕਰਦਾ ਮਤਲਬ ਵੈਸੇ ਉਸ ਕਿਹੜੀ ਫਿਲਮ ਆਈ ਸੀ ਜਿਹੜਾ ਬੜਾ ਪੰਗਾ ਪਏਗਾ, ਕਮਾਈ ਤਾਂ ਬਹੁਤ ਕੀਤੀ ਫਿਲਮ ਨੇ, ਉਹ ਜਿਹ ਚ ਪਾਕਿਸਤਾਨੀ ਐਕਟਰ ਸੀਗੀ, ਉਹ ਵੀ
1: ਸਰਦਾਰ ਜੀ ਟੂ
0: ਹਨਾ, ਉਹ ਵੀ ਸੀ। ਮੈਂ ਉੱਦਾਂ ਸੁਣਿਆ ਕਿ ਕੁਆਲਿਟੀ ਪੱਖੋਂ ਵੀ ਕੋਈ ਇੰਨੀ ਖਾਸ ਨਹੀਂ ਸੀ, ਪਰ ਇਹ ਹੈ ਕਿ ਫਿਲਮ ਨੇ ਕਮਾਈ ਬਹੁਤ ਕੀਤੀ, ਗਿਵਨ ਕਿ ਉਹ ਇੰਡੀਆ ਚ ਰਿਲੀਜ਼ ਨਹੀਂ ਹੋਈ।
1: ਹਾਂ, ਸਰਦਾਰ ਜੀ ਟੂ।
0: ਐਮੀ ਵਿਰਕ ਨੇ ਕਦੋਂ ਐਂਟਰੀ ਕੀਤੀ ਹੈ ਬਾਈ?
1: ਐਮੀ ਵਿਰਕ ਨੇ ਐਂਟਰੀ ਕੀਤੀ ਹੈ
0: ਲੇਟ ਹੀ ਆ।
1: ਐਮੀ ਵਿਰਕ ਤੋਂ ਪਹਿਲਾਂ ਵੀ ਇੱਕ ਜਿਨ੍ਹਾਂ ਨੇ ਐਂਟਰੀ ਕੀਤੀ ਹੈ ਜੀ, ਐਮੀ ਵਿਰਕ ਤੋਂ ਪਹਿਲਾਂ ਜੱਸੀ ਗਿੱਲ ਸਾਹਿਬ ਨੇ ਐਂਟਰੀ ਕੀਤੀ।
0: ਅੱਛਾ,
1: ਹਾਂਜੀ ਹਾਂਜੀ, 2014 ਦੇ ਵਿੱਚ।
0: ਮੈਨੂੰ ਨਹੀਂ ਧਿਆਨ 'ਚ ਕਿਹੜੀ ਫਿਲਮ ਸੀ ਜੱਸੀ ਗਿੱਲ?
1: ਜੱਸੀ ਗਿੱਲ ਦੀ ਤੁਸੀਂ ਕੋਈ ਫਿਲਮ ਨਹੀਂ ਵੇਖੀ ਉੱਦਾਂ ਅੱਜ ਤੱਕ?
0: ਮੈਨੂੰ ਧਿਆਨ 'ਚ ਨਹੀਂ, ਮੈਂ ਸ਼ਾਇਦ ਵੇਖੀ ਵੀ ਹੋਵੇ। ਉਹ ਯਾਰ ਇੱਕ ਉਹ ਸੀ ਕਿ ਜਿਹਦੇ ਅੰਦਰ ਆਹ ਬਿੰਨੂ ਢਿੱਲੋਂ
1: ਬੱਬਲ ਰਾਏ
0: ਔਰਤ ਬਣ ਕੇ ਰਹਿੰਦਾ, ਬੱਬਲ ਸਾਰੀਆਂ ਫਿਲਮਾਂ ਕਾਲਜ ਬੰਕ ਵਾਲੀਆਂ, ਸਾਰੀਆਂ ਕਾਲਜ ਬੰਕ ਕਰਕੇ ਵੇਖੀਆਂ ਗਈਆਂ ਫਿਲਮਾਂ। ਸਾਡਾ ਕਾਲਜ ਹੀ ਬਹੁਤ ਘੈਂਟ ਸੀਗਾ, ਇੱਕਦਮ ਸਾਹਮਣੇ ਸੀਗਾ ਸਾਰਾ ਸਿਨੇਮਾ, ਪੈਦਲ ਚਲ ਜਾਣਾ।
1: ਹਾਲੇ ਕਿ ਵੈਸੇ ਮਤਲਬ ਜੇ ਵੇਖਿਆ ਜਾਵੇ ਤੇ ਜੱਸੀ ਗਿੱਲ ਆਏ ਤੇ ਸਕਸੈਸਫੁਲ ਫਿਲਮ ਤੇ ਹੋਈ ਕਿਉਂਕਿ ਉਹ ਚੱਲੀ ਸੀਗੀ ਠੀਕ ਠਾਕ।
0: ਹਾਂ, ਨਹੀਂ ਉਹ ਵਧੀਆ ਫਿਲਮ ਸੀ,
1: ਟੂ ਵੀ ਠੀਕ ਚੱਲੀ। ਉਸ ਤੋਂ ਬਾਅਦ ਪਰ ਉਹ ਐਕਟਿੰਗ ਦੇ ਵਿੱਚ ਓਨੀ ਜ਼ਿਆਦਾ ਗੱਲਬਾਤ ਜਿਹੜੀ ਉਹ ਮਤਲਬ ਨਹੀਂ ਹੋ
0: ਪਾਈ,
1: ਬਾਕੀ ਹਾਲਾਂਕਿ ਉਹਨਾਂ ਨੇ ਫਿਲਮਾਂ ਬਹੁਤ ਕੀਤੀਆਂ ਨੇ।
0: ਅੱਛਾ,
1: ਹਾਂ ਹਾਂ, ਫਿਲਮਾਂ ਉਹਨਾਂ ਨੇ ਵਾਹ ਵਾਹ ਕੀਤੀਆਂ ਨੇ, ਪਰ
0: ਅੱਛਾ ਨਹੀਂ। ਜੱਸੀ ਗਿੱਲ ਨੇ ਤਾਂ ਸੱਚ, ਆਈ ਐਮ ਸੋਰੀ, ਆਈ ਐਮ ਸੋ ਰੋਂਗ, ਜੱਸੀ ਗਿੱਲ ਨੇ ਤਾਂ ਕੰਗਨਾ ਰਨੌਤ ਨਾਲ ਵੀ ਫਿਲਮ ਕੀਤੀ ਹੈ, ਮੈਨੂੰ ਯਾਦ ਆ ਗਿਆ।
1: ਤੁਹਾਨੂੰ ਦੱਸਣ ਤੇ ਡਿਆ ਵਾਂ, ਫਿਲਮਾਂ ਦੇ ਇਹਨਾਂ ਨੇ ਲੈਨ ਬੰਨਤੀ ਆ, ਫਿਲਮਾਂ ਇਹਨਾਂ ਨੇ ਬਹੁਤ ਕੀਤੀਆਂ ਨੇ। ਫਿਲਮਾਂ ਦੇ ਵਿੱਚ ਦਿਲ ਵਿਲ ਪਿਆਰ ਕਈ ਤਾਂ ਤੁਸੀਂ ਸੁਣੀਆਂ ਵੀ ਨਹੀਂ ਹੋਣੀਆਂ।
0: ਹਾਂ, ਬਸ ਇਹੀ
1: ਮੁੰਡਿਆਂ ਤੋਂ ਬਚ ਕੇ ਰਹੀਂ ਸ਼ਾਇਦ ਸੁਣੀ ਹੋਵੇ, ਦਿਲ ਸਰਗੀ ਸੁਣੀ ਹੋਵੇ ਸ਼ਾਇਦ,
0: ਸਰਗੀ ਦੇਖੀ ਵੀ
1: ਮੇਰੇ ਖਿਆਲ ਨਾਲ, ਮਿਸਟਰ ਐਂਡ ਮਿਸਿਸ ਚਾਰਸਵੀ ਰਿਟਰਨਸ ਸੁਣੀ ਹੋਊਗੀ, ਹਾਈ ਐਂਡ ਯਾਰੀਆਂ ਸੁਣੀ, ਉਹ ਵੀ
0: ਇਹ ਇਹ ਸਾਰੇ ਇੱਕ ਤਾਂ ਦੇਖੋ, ਮਤਲਬ ਇੱਕ ਇਹ ਵੀ ਯਾਰ ਕਿ ਸਿੰਗਰ ਨੂੰ ਆਪਣੇ ਪ੍ਰੋਡਕਟ ਤੇ
1: ਪੰਗਾ ਫਿਲਮ ਹੈ ਜਿਹੜੀ ਤੁਸੀਂ ਗੱਲ ਕਰਨ ਦੇ ਹੋ, ਪੰਗਾ ਸ਼ਾਇਦ।
0: ਹਾਂ, ਪੰਗਾ ਕੋਈ ਕੋਚ ਕੂਚ ਵਾਲੀ ਕਹਾਣੀ ਹੈ, ਕੋਚ ਬਣਦਾ। ਹਾਂ ਹਾਂ, ਹਿੰਦੀ ਠੀਕ ਠੀਕ, ਇੰਨੀ ਕੋਈ ਖਾਸ ਨਹੀਂ ਸੀ।
1: ਵਾਈਲਡ ਪੰਜਾਬ ਵੀ ਕੀਤੀ ਜਾਂਦੀ,
0: ਵਾਈਲਡ ਪੰਜਾਬ ਬੜੀ ਘੈਂਟ ਫਿਲਮ ਹੈ ਬਈ, ਮੈਂ ਕਹਿੰਦਾ ਮੂਵੀ ਰੈਕਮੈਂਡੇਸ਼ਨ ਹੈ। ਵਾਈਲਡ ਪੰਜਾਬ ਇਜ਼ ਬੇਸਿਕਲੀ ਇੰਡੀਅਨ ਵਰਜਨ ਜਾਂ ਥੋੜਾ ਕਹਿ ਲਓ ਪੰਜਾਬੀ ਅਰਬਨ ਵਰਜਨ ਆਫ ਹੈਂਗਓਵਰ, ਜਿਹੜੀ ਹੈਂਗਓਵਰ ਫਿਲਮ ਹੈ ਨਾ, ਬਸ ਉਹੀ ਆ ਕਿ ਉਹਦੇ ਅੰਦਰ ਉਹ ਗਵਾਚ ਜਾਂਦੇ, ਇਹਦੇ ਅੰਦਰ ਇੱਕ ਮੁੰਡੇ ਦਾ ਮਤਲਬ 3 ਯਾਰ ਨਿਕਲਦੇ ਗੇੜੀ ਤੇ ਉਹਨਾਂ ਨਾਲ ਕੀ ਹੁੰਦਾ ਉਹਦੇ ਤੇ ਕਹਾਣੀ ਆ। ਇੱਕ ਦਾ ਵਿਆਹ ਵੀ ਹੋ ਜਾਂਦਾ, ਗੈਂਗਸਟਰ ਵੀ ਚੱਕ ਕੇ ਲੈ ਜਾਂਦੇ ਆ, ਕਿਡਨੈਪ ਵੀ ਹੋ ਜਾਂਦੇ ਆ, ਬਹੁਤ ਕੁਛ ਹੁੰਦਾ, ਮਰਡਰ ਵੀ ਹੋ ਜਾਂਦਾ। ਫਿਲਮ ਬਹੁਤ ਘੈਂਟ ਆ, ਗੁੱਡ ਗੁੱਡ ਟਾਈਮ ਪਾਸ। ਪਰ ਅਗੇਨ ਜੱਸੀ ਗਿੱਲ ਇੰਨੇ ਹਾਲੀਵੁੱਡ 'ਚ ਇਹਦੀ ਇੱਕ ਟਰਮੀਨੋਲੋਜੀ ਇਸ ਚੀਜ਼ ਨੂੰ ਕਹਿਣਾ ਵਨੀਲਾ, ਕਿ ਵਨੀਲਾ ਰੋਲ, ਕਿ ਇਹਦਾ ਮਤਲਬ ਇਹ ਕਿ ਯਾਰ ਇਹ ਬੰਦਾ ਹੈ ਨਹੀਂ ਹੈ, ਇਸ ਮਤਲਬ ਰੋਲ ਕਿਰਦਾਰ, ਕਿਰਦਾਰ ਇੱਧਰ ਹੈ ਵੀ ਇਹ ਕਿਰਦਾਰ ਨਹੀਂ ਵੀ ਇਹ ਕਿਰਦਾਰ, ਕੋਈ ਨਿਰੋਲੇ ਵਾਲੀ ਗੱਲ ਨਹੀਂ ਕਿ ਕੁਛ ਸੀਨ ਦੇ ਲਈ ਜਾਂ ਕਹਾਣੀ ਦੇ ਲਈ ਇਹ ਕੁਛ ਨਹੀਂ ਕਰ ਰਿਹਾ, ਇਟ ਜਸਟ ਦੇਅਰ ਕਿਉਂਕਿ ਚਾਹੀਦਾ ਸਾਈਡ ਤੇ ਫਰੇਮ ਭਰਨ ਲਈ। ਜੱਸੀ ਗਿੱਲ ਇਸ ਫਿਲਮ ਚ ਵੀ ਮੈਨੂੰ ਇਸ ਤਰ੍ਹਾਂ ਹੀ ਫੀਲ ਹੋਇਆ ਕਿ ਇਹਨਾਂ ਨੇ ਇਸ ਤਰ੍ਹਾਂ ਹੀ ਯੂਜ਼ ਕੀਤਾ, ਕੋਈ ਇੰਨਾ ਬਹੁਤਾ ਜੋ ਸ਼ਾਇਦ ਡਿਊਰੇਸ਼ਨ ਵਾਈਜ਼, ਪਰ ਅਦਰਵਾਈਜ਼ ਕੁਛ ਇੰਨਾ ਨਹੀਂ, ਤਾਂ ਹੀ ਅਚਾਨਕ ਯਾਦ
1: ਇਹਨਾਂ ਦੇ ਨਾਲ ਹੀ ਉਹਨਾਂ ਨੇ ਸ਼ੁਰੂ ਕੀਤਾ ਸੀ, ਬੱਬਰ ਰਾਏ ਦੀ ਵੀ ਵਿੱਚ ਹੀ ਸੀਗੇ ਨਾ, ਲੇਡੀ ਬਣੇ ਸੀ ਜਦੋਂ,
0: ਪਰ ਮੈਨੂੰ ਲੱਗਦਾ ਬੱਬਲ ਰਾਏ ਹੋਰਾਂ ਨੇ ਹੋਰ
1: ਉਹਨਾਂ ਨੇ ਫਿਲਮਾਂ ਚਾਰ ਕੀਤੀਆਂ, ਪਰ ਮਤਲਬ ਆਪਣੀ ਫਿਲਮ ਨਹੀਂ ਕੀਤੀ ਹੋਗੀ, ਉਹਦੇ ਵਿੱਚ ਇਹਨਾਂ ਨੇ ਸਿੰਘ ਵਰਸਿਸ ਕੌਰ ਦੇ ਵਿੱਚ ਵੀ ਹੈਗੇ ਸੀ ਜਿਹੜੀ ਪੁਰਾਣੀ
0: ਮਲਟੀ ਸਟਾਰਰ,
1: ਹਾਂ ਓਕੇ ਓਕੇ, ਫਿਰ ਜਿੰਦਾਰੀਆਂ ਕੀਤੀ, ਫਿਰ ਅਰਦਾਸ ਕਰਾਂ ਦੇ ਵਿੱਚ ਥੋੜਿਆ ਜਿਹਾ ਰੋਲ ਹੈਗਾ ਸੀ, ਮਤਲਬ ਇੱਕ ਸਪੈਸ਼ਲ ਅਪੀਅਰੈਂਸ ਜੀਆਂ ਇੱਕ ਤਰ੍ਹਾਂ ਨਾਲ, ਇੱਕ ਸੰਧੂ ਹੁੰਦਾ ਸੀ ਵੇਖੀ, ਇੱਕ ਸੰਧੂ ਹੁੰਦਾ ਸੀ, ਗਿੱਪੀ ਗਰੇਵਾਲ ਦੀ ਹੀ ਫਿਲਮ ਆ,
0: ਨਹੀਂ ਮੇਰੇ ਧਿਆਨ
1: ਉਹਦੇ ਵਿੱਚ ਵੀ ਹੈਗੇ ਸੀ, ਇੱਕ ਮਾਂ ਫਿਲਮ ਆ, ਮਤਲਬ ਵੀ ਜ਼ਿਆਦਾ ਨਹੀਂ ਕੀਤੀਆਂ ਇਹਨਾਂ ਨੇ, ਕੀਤੀਆਂ ਥੋੜੀਆਂ ਹੀ ਆ, ਪਰ ਇਹਨਾਂ ਨੇ ਮਤਲਬ ਜ਼ੋਰ ਜ਼ੋਰ ਫਿਰ ਵੀ ਮਾਰਿਆ।
0: ਫਿਰ ਇਸ ਤੋਂ ਬਾਅਦ ਫਿਰ
1: ਜੇ ਆਪਾਂ ਮਤਲਬ ਜਿਹੜਾ ਥੋੜਾ ਚੱਲੀਆਂ ਦੀ ਗੱਲ ਕਰੀਏ, ਜਿਹਨਾਂ ਦੀਆਂ ਥੋੜੀਆਂ ਹੀ ਚੱਲ ਗਈਆਂ ਸੀ, ਉਹਨਾਂ ਦੇ ਵਿੱਚੋਂ ਪਰਵੇਸ਼ ਵਰਮਾ,
0: ਪਰਸਨੈਲਿਟੀ ਬੰਦੇ ਦੀ ਫਰੇਮ ਚ, ਸਗੋਂ ਇਹ ਰਿਵਰਸ ਆ, ਇੱਕ ਬੰਦਾ ਮਾਡਲਿੰਗ ਕਰ ਰਿਹਾ ਗਾਣੇ ਦੇ ਅੰਦਰ, ਗਾਣਾ ਡਾਇਰੈਕਟ ਕਰ ਰਿਹਾ, ਤੇ ਉਹਨੇ ਕਿਹਾ ਕਿ ਮੈਂ ਇੱਦਾਂ ਇੰਨਾ ਮਸ਼ਹੂਰ ਹੋ ਗਿਆ, ਮੈਂ ਗਾਣਾ ਗਾਣਾ ਸ਼ੁਰੂ ਕਰਦਾ।
1: ਗਾਣੇ ਦਾ ਨਾਂ ਨਹੀਂ ਯਾਦ, ਸ਼ਾਇਦ ਮੈਂ ਟਰਾਈ ਕਰਦਾ ਜੇ ਮੈਨੂੰ ਇੱਕ ਦੋ ਲਾਈਨਾਂ ਯਾਦ ਹਨ, ਇੱਦਾਂ ਦਾ ਕੋਈ ਗਾਣਾ ਸੀ।
0: ਓਕੇ,
1: ਤੇ ਉਹਦੇ ਵਿੱਚ ਪਹਿਲਾਂ ਇਹ ਕੀ ਕਰਦੇ ਹੁੰਦੇ ਸੀਗੇ ਕਿ ਮੰਨ ਲਓ ਗਾਣਾ ਤੁਸੀਂ ਲਿਖਿਆ ਹਨਾ, ਗਾਉਣ ਮੈਂ ਦਿਆਂ ਫੋਰ ਐਗਜ਼ਾਮਪਲ, ਉਹ ਕਾਸ਼ ਕਿਤੇ ਜੇ ਇੱਦਾਂ ਵਾ, ਜੇ
0: ਹੋਏਗਾ ਹੋਏਗਾ,
1: ਕਹਿੰਦੇ ਹੁੰਦੇ ਨਾ 24 ਘੜਿਆਂ ਚੋਂ ਇੱਕ ਘੜੀ ਸਲੱਖਣੀ ਹੁੰਦੀ ਹੈ,
0: ਬਸ ਆਹੀ ਹੈ।
1: ਤੇ ਉਹਦੇ ਵਿੱਚ ਕੀ ਹੈ ਕਿ ਮੰਨ ਲਓ ਆਪਾਂ ਬੌਸ ਨੂੰ ਕਹਿਤਾ ਕਿ ਤੁਸੀਂ ਰੋਲ ਕਰ ਦਿਓ ਵਿੱਚ ਵੀਡੀਓ 'ਚ,
0: ਓਕੇ,
1: ਤੇ
0: ਕਰਤਾ ਉਹਨਾਂ ਨੇ,
1: ਤੇ ਉਹ ਪਹਿਲਾਂ ਇੱਦਾਂ ਕਰਦੇ ਹੁੰਦੇ ਸੀ, ਦੋ ਤਿੰਨ ਗਾਣੇ ਉਹਨਾਂ ਨੇ ਕੱਢੇ ਵੱਡੇ ਟੌਪ ਦੇ ਹਿੱਟ ਗਏ, ਉਸ ਤੋਂ ਫਿਰ ਬਾਅਦ ਚ
0: ਸਾਡਾ ਬੈਚਮੇਟ ਸੀਗਾ ਮੁੰਡਾ ਯਾਰ, ਉਹ ਤੋਂ ਤਾਂ ਹਿੱਟ ਹੋਇਆ ਨਾ, ਉਹ ਜਿਹੜਾ ਅਖਿਲ ਨੀ ਸੀਗਾ, ਮੈਂ ਜਦੋਂ ਤੇਰੇ ਖਾਬਾਂ ਵਾਲੇ ਰਾਹ ਤੁਰਿਆ,
1: ਮੈਂ ਤੁਰਿਆ ਬੜਾ ਨਾ ਮੈਥੋਂ ਜਾਵੇ ਮੁੜਿਆ,
0: ਇਹਦੀ ਵੀਡੀਓ ਕੀਤੀ ਸੀ ਨਾ ਡਾਇਰੈਕਟ, ਖੈਰ ਬਾਅਦ ਚੋਂ ਪਤਾ ਲੱਗਾ ਕਿ ਉਹ ਇੱਕ ਕੋਰੀਅਨ ਗਾਣੇ ਦੀ ਸੀਨ ਟੂ ਸੀਨ ਕਾਪੀ ਸੀਗੀ, ਪਰ ਚਲੋ
1: ਉਹ ਡਾਇਰੈਕਟਰ ਦੇ ਨਾਲ ਇਹਨਾਂ ਨੇ ਵਿੱਚ ਉਹ ਵੀ ਰੋਲ ਪਲੇ ਵੀ ਕਰਨਾ,
0: ਰੋਲ ਵੀ ਪਲੇ ਕੀਤਾ,
1: ਉਸ ਤੋਂ ਬਾਅਦ ਫਿਰ ਇਹਨਾਂ ਨੂੰ ਲੱਗਾ ਕਿ ਯਾਰ ਪਿਆਰ ਮਿਲ ਰਿਹਾ ਲੋਕਾਂ ਨੂੰ, ਐਂ ਲੱਗ ਰਿਹਾ ਕਿ ਮੈਂ ਹੀ ਹਾਂ ਸ਼ਾਇਦ ਸਾਰੇ ਕਾਸੇ ਦੇ ਪਿੱਛੇ, ਆਪਾਂ ਖੇਡ ਦਈਏ ਕੰਮ ਨੂੰ, ਫਿਰ ਰੋਕੀ ਮੈਂਟਲ ਗੱਡੀ 2017 ਦੇ ਵਿੱਚ,
0: ਮੈਂਟਲ ਮੈਨੂੰ ਬਹੁਤ ਸੱਜਣਾ ਨੂੰ ਪਟੇ ਤੇ ਰੱਖਿਆ ਕਰ, ਹਲਕੇ ਹੋਏ ਨੇ
1: ਹੁਣ ਜੇ ਸ਼ੇਰਾ ਗੱਡੀ,
0: ਹਾਂ ਸ਼ੇਰਾ ਚੱਲੀ ਕਿ ਨਹੀਂ ਚੱਲੀ, ਵੈਸੇ ਮੈਨੂੰ ਉਹਦਾ ਟ੍ਰੇਲਰ ਵਧੀਆ ਲੱਗਾ, ਇੰਪ੍ਰੈਸਿਵ ਲੱਗ ਰਿਹਾ ਹੈਗਾ। ਇੱਕ ਯਾਰ ਫਿਲਮ ਉਹ ਵੀ ਕੀਤੀ ਨਾ ਭੂਮਿਕਾ ਗਾਬੀ ਨਾਲ, ਉਹ ਚੱਲੀ ਸੀ ਕਾਫੀ, ਜਿਹੜਾ ਗਾਣਾ ਤੇਰੀ ਦੀਦਾਂ ਨਮਾਜ਼ਾਂ ਵਰਗੀਆਂ,
1: ਜਿੰਦੇ ਮੇਰੀ ਹੈ, ਜਿੰਦੇ ਮੇਰੀ ਹੈ ਸ਼ਾਇਦ,
0: ਹਾਂ ਮੇਰੇ ਖਿਆਲ
1: ਜਾਂ ਜਿੰਦੇ ਮੇਰੀ ਹੈ ਜਾਂ ਦਿਲ ਦੀਆਂ ਗੱਲਾਂ,
0: ਇਹਨਾਂ ਦੋ ਦਿਲ ਦੀਆਂ ਗੱਲਾਂ ਹਾਏ, ਇਹ ਫਿਲਮ ਮਸ਼ਹੂਰ ਸੀ, ਇਹ ਹਿੱਟ ਹੋਈ ਹੈ ਮੈਨੂੰ ਯਾਦ ਆ, ਕਿਉਂਕਿ ਇਹ ਮੈਨੂੰ ਕਿਉਂ ਲੱਗਦਾ ਹਿੱਟ ਹੋਈ ਹੈ, ਕਿਉਂਕਿ ਅਸੀਂ ਸਾਰੇ ਕਜ਼ਨਸ ਵਗੈਰਾ ਸੀ, ਕਿਹਾ ਚੱਲ ਫਿਲਮ ਵੇਖ ਕੇ ਆਉਂਦੇ ਹਾਂ, ਅਤੇ ਇਹ ਸੈਕਿੰਡ ਵੀਕ 'ਚ ਸੀਗੀ, ਤਾਂ ਵੀ ਸਾਨੂੰ ਟਿਕਟ ਨਹੀਂ ਮਿਲੀ, ਸੋ ਬਿਗ ਡੀਲ, ਬਹੁਤ ਘੱਟ ਹੁੰਦਾ ਪੰਜਾਬੀ ਫਿਲਮਾਂ ਨਾਲ ਕਿ ਤੁਸੀਂ ਇਸ ਤਰ੍ਹਾਂ ਦੇਖੋ ਕਿ ਤੁਸੀਂ PVR ਕਿਉਂ, ਬਈ ਟਿਕਟ ਹੀ ਨਹੀਂ ਹੈ ਫਿਲਮ ਦੀ, ਉਹ ਵੀ ਸੈਕਿੰਡ ਵੀਕ 'ਚ, ਸੋ ਮਤਲਬ ਇਹ ਚੱਲੀ ਹੋਣੀ ਹੈ ਫਿਲਮ ਕਾਫੀ,
1: ਹੋ ਸਕਦਾ
0: ਅਰਬਨ ਸੈਕਟਰ 'ਚ ਤਾਂ ਚੱਲੀ ਹੋਏਗੀ, ਬਾਕੀਆਂ ਦਾ ਚਲੋ ਪਤਾ ਨਹੀਂ, ਪਰ ਗੁੱਡ, ਪਰ ਐਮੀ ਵਿਰਕ ਤਾਂ ਰਹਿ ਗਿਆ,
1: ਜ਼ਹੂਰ ਇਹਨਾਂ ਦੀ ਸ਼ਾਇਦ ਆਉਣੀ ਹੁਣ ਕਹਿੰਦੇ ਆ,
0: ਜ਼ਹੂਰ
1: ਹਾਂ ਦਸੰਬਰ ਦੇ ਵਿੱਚ ਸ਼ਾਇਦ ਕੱਢਣਗੇ, ਪਰ ਹਾਲੇ ਮਤਲਬ ਅਫੀਸ਼ੀਅਲੀ ਪਤਾ ਨਹੀਂ ਹੁਣ ਆਉਂਦੀ ਕਿ ਨਹੀਂ ਆਉਂਦੀ, ਰੱਬ ਜਾਣੇ,
0: ਕਰੋ ਬਾਈ ਕਰੋ,
1: ਹਨਾ ਐਮੀ ਵਿਰਕ ਦੀ ਤਾਂ ਯਾਰ ਮੈਂ ਆਖਿਰ ਤੇ ਗੱਲ ਕਰੂੰਗਾ,
0: ਅੱਛਾ
1: ਕਿਉਂਕਿ
0: ਤੈਨੂੰ ਵੱਖਰਾ ਗੁੱਸਾ,
1: ਨਹੀਂ ਗੁੱਸੇ ਦੀ ਗੱਲ ਨਹੀਂ ਆ,
0: ਮੈਂ ਕਹਿੰਦਾ ਬਾਅਦ ਚੋਂ ਹੀ ਕਰੋ,
1: ਹੁਣ ਨਾ ਅੱਜ ਕੱਲ੍ਹ ਟੂਰ ਕਰਨ ਲੱਗੇ ਨਾ ਕੈਨੇਡਾ ਦੇ,
0: ਅੱਛਾ
1: ਹਾਂਜੀ ਹਾਂਜੀ, ਤੇ
0: ਮੈਂ ਸੁਣਿਆ ਪਰ ਕਿ ਗੱਲਬਾਤ ਜੀ ਨਹੀਂ ਬਣੀ, ਕਿ ਐਵੇਂ ਹੇਟਰ ਫੈਲਾ ਰਹੇ,
1: ਲਾਸਟ ਤੇਰੇ ਕੀ ਆ,
0: ਅੱਛਾ ਮੈਨੂੰ ਲੱਗਿਆ ਸ਼ਾਇਦ ਹੀਟਰ ਹੂਟਰ ਲੱਗੇ ਪਏ ਆ,
1: ਜਸਟ ਇੱਕ ਉਦਾਂ ਹਾਸੇ ਮਜ਼ਾਕ ਚ ਜੀ, ਕੋਈ ਸੀਰੀਅਸ ਨਾ ਕੋਈ ਗੱਲ ਲੈ ਕੇ ਜਾਇਓ ਯਾਰ, ਸੀਰੀਅਸ ਲੈਣ ਲਈ ਹੋਰ ਬਥੇਰਾ ਕੁਝ ਆ,
0: ਬਹੁਤ ਕੁਝ ਆ ਯਾਰ ਲਾਈਫ,
1: ਉਹ ਲਓ ਯਾਰ
0: ਪਰਸਨਲ ਚੀਜ਼ਾਂ
1: ਲੈ ਜਿਓ ਕਿਤੇ,
0: ਇਸ ਮੁਲਕ ਦੇ ਕਿੱਸੇ ਨੇ, ਉਸ ਮੁਲਕ ਦੇ ਕਿੱਸੇ ਨੇ, ਕਿੰਨੀਆਂ ਚੀਜ਼ਾਂ ਸੀਰੀਅਸ ਲੈਣ ਵਾਲੀਆਂ ਸਾਡੀਆਂ ਨਾਲ, ਹੋ ਯਾਰ ਸੀਰੀਅਸ, ਪੌਲੀਨ ਹੈਂਸਨ ਨੂੰ ਨਹੀਂ ਅਸੀਂ ਲੈ ਰਹੇ ਸੀਰੀਅਸ, ਤਾਂ ਸਾਡੀ ਕੋਲ,
1: ਪਰ ਹੁਣ ਕਰ ਜਾਣਾ ਗੁੱਸਾ ਐਮੀ ਵਿਰਕ ਨੇ, ਜੇ ਨਾ ਤੁਸੀਂ ਕਹਿਤਾ ਹੁਣ ਮੈਨੂੰ ਗੱਲ ਕਰਨੀ ਪੈਣੀ, ਹੁਣੇ ਕਰਨੀ ਪੈਣੀ ਆ, ਐਮੀ ਵਿਰਕ ਨੇ ਜੀ ਸਫ਼ਰ ਸ਼ੁਰੂ ਕੀਤਾ 2015 ਦੇ ਵਿੱਚ, ਸਭ ਨੂੰ ਪਤਾ ਹੀ ਹੋਊਗਾ ਆਈ ਥਿੰਕ ਕਿ ਅੰਗਰੇਜ਼ ਮੂਵੀ ਦੇ ਵਿੱਚ ਜਿਹੜਾ ਇਹਨਾਂ ਨੇ ਰੋਲ ਪਲੇ ਕੀਤਾ ਸੀ ਜਦੋਂ ਘੋੜੇ ਤੇ ਆਏ ਸੀ ਉਸ ਵੇਖਿਆ
0: ਓਹ ਯੈਸ ਯੈਸ ਅੰਗਰੇਜ਼ ਤਾਂ ਫਿਲਮ ਕਿੰਨੇ ਨਹੀਂ ਦੇਖੀ
1: ਘੈਂਟ ਫਿਲਮ ਨਾ ਭੁੱਲਿਆ ਕੀ ਨਾ ਸੀ ਯਾਰ ਉਹਦਾ ਇਹਨਾਂ ਦਾ ਉਹਦੇ ਵਿੱਚ
0: ਅੰਗਰੇਜ਼ ਤਾਂ ਉਹਦਾ ਹੀ ਨਾਮ ਸੀ ਅਮਰਿੰਦਰ ਗਿੱਲ ਦੇ ਕਰੈਕਟਰ ਨਾਮ ਨਹੀਂ ਯਾਰ
1: ਪਤਾ ਨਹੀਂ ਯਾਰ ਚਲੋ ਹਨਾ
0: ਪਰ ਹਾਂ ਮਤਲਬ ਮੈਂ ਤੁਹਾਡੀ ਮਾਸੀ ਕੇ ਭੂਆ ਕੇ ਚਾਚੇ ਕੇ
1: ਤਾਏ ਦਾ ਮੁੰਡੇ ਦੇ ਗਾਂ ਮੁੰਡੇ ਦਾ ਮੁੰਡਾ ਇੱਥੇ ਜਾ ਕੇ ਗੱਲ ਮੁੱਕਦੀ
0: ਚਲੋ ਨਿੱਕਾ ਜੈਲਦਾਰ ਵੀ ਘੈਂਟ ਸੀ
1: ਕੀ ਚਾਹ ਧਰ ਲੋਗੇ ਦੁੱਧ ਗਰਮ ਕਰ ਲੋਗੇ ਵੀ ਹੈ ਨਾ
0: ਲੱਸੀ ਹੈ ਲੱਸੀ ਲੱਸੀ ਲੱਸੀ ਲੱਸੀ ਤਾਂ ਪੀ ਕੇ ਜਾਈ
1: ਲੱਸੀ ਤੇ ਪੀ ਕੇ ਜਾਵਾਂਗੇ ਫਿਰ ਬੰਬੂ ਘਾਟ ਆ ਗਈ ਇਹ ਵੀ ਰਿਦਮ ਬੋਇਸ ਦੇ ਨਾਲ ਹੀ ਹੈਨਾ ਫਿਰ ਉਸ ਤੋਂ ਬਾਅਦ ਇਹਨਾਂ ਨੇ ਨਿੱਕਾ ਜੈਲਦਾਰ ਕੀਤੀ ਨਿੱਕਾ ਜੈਲਦਾਰ 2, 3, 4 ਲੈਣ ਬੰਦ
0: ਮੈਂ 2 ਵੀ ਨੀ ਦੇਖੀ 3
1: ਪਰ ਮੈਨੂੰ ਮਤਲਬ ਕਿਸਮਤ ਫਿਲਮ ਇੱਕ ਹੀ ਤੀ ਇਹਨਾਂ ਦੀ ਜਿਹੜੀ ਸਰਗੁਣ ਮਹਿਤਾ ਦੇ ਨਾਲ ਹੀ ਪਹਿਲੀ ਕਿਸਮਤ
0: ਮੇਰੇ ਖਿਆਲ ਨਾਲ ਮੈਂ ਦੋਨਾਂ ਚੋਂ ਇੱਕ ਦੇਖੀ ਮੈਨੂੰ ਹੁਣ ਧਿਆਨ ਚ ਨਹੀਂ ਮੈਂ ਕਿਹੜੀ ਵੇਖੀ
1: ਅੱਛਾ ਜੀ
0: ਸਰਗੁਣ ਮਹਿਤਾ ਮਰ ਜਾਂਦੀ ਹੈ ਕਿਹੜੀ ਵਾਲੀ ਹੈ ਕਿਸਮਤ
1: ਪਹਿਲੀ ਵਾਲੀ
0: ਹਾਂ ਫਿਰ ਮੈਂ ਉਹ ਦੇਖੀ
1: ਹਾਂ ਪਹਿਲੀ ਵਾਲੀ
0: ਠੀਕ
1: ਤੇ ਫਿਰ ਹਰਜੀਤ ਆ ਕੀਤੀ ਇਹਨਾਂ ਨੇ ਜਿਹੜਾ ਹਾਕੀ ਵਾਲਾ ਵੀਰ ਪਲੇ ਰਹੀ ਹੈ ਨਾ
0: ਉਹ ਕਹਿੰਦੇ ਕਿ ਬੜੀ ਮਿਹਨਤ
1: ਮਤਲਬ ਇਹਨਾਂ ਦੀ ਲਿਸਟ ਤੇ ਬਹੁਤ ਲੰਮੀ ਆ ਫਿਲਮਾਂ ਦੀ 20-25 ਫਿਲਮਾਂ ਕਰ ਚੁੱਕੇ ਨੇ ਤੇ ਹਾਲੇ
0: ਮੌੜ
1: ਹਾਂ ਮੌੜ ਕਿੰਨੀਆਂ ਆਉਣ ਵਾਲੀਆਂ ਹੋਣਗੀਆਂ ਉਹ ਹਾਲੇ
0: ਉਹ ਤਾਂ ਹਜੇ ਕਿਸੇ ਗਿਣਤੀ ਚ
1: ਰੱਬ ਜਾਣੇ ਹਾਲੇ ਕਿ ਹਿੰਦੀ ਵਾਲੀ ਫਿਲਮਾਂ ਵੀ ਕੀਤੀ ਜਿਹਦੇ ਵਿੱਚ ਉਹ ਬੈਡ ਨਿਊਜ਼ ਸ਼ਾਇਦ ਤੁਹਾਨੂੰ ਚੇਤਾ ਹੋਵੇ ਅਕਸ਼ੇ ਕੁਮਾਰ ਵਿੱਚ ਹੈ ਨਾ
0: ਨਹੀਂ ਨਹੀਂ ਬੈਡ ਨਿਊਜ਼ ਸੀਗੀ ਗੁੱਡ ਨਿਊਜ਼ ਦਾ ਸੀਕੁਅਲ ਗੁੱਡ ਨਿਊਜ਼ ਸੀਗਾ ਅਕਸ਼ੇ ਤੇ ਦਲਜੀਤ ਇਹ ਚ ਸੀ ਵਿੱਕੀ ਦੇਖੋ ਦੇਖੋ ਜਿੱਥੋਂ ਗੱਲ ਸ਼ੁਰੂ ਹੋਈ ਉੱਥੇ
1: ਉੱਥੇ ਆ ਗਈ
0: ਏਦਾਂ
1: ਹੀ ਹੁੰਦਾ ਵੇਖੋ ਦੁਨੀਆਦਾਰੀ ਏਦਾਂ ਹੀ ਚੱਲਦੀ ਫੇਰ ਇਹਨਾਂ ਨੇ ਹੁਣ ਰੀਸੈਂਟਲੀ ਜਿਹੜੀਆਂ ਕੀਤੀਆਂ ਉਹਦੇ ਵਿੱਚ ਬੰਬੂਕਾ 2 ਆ ਜਿਹੜੀ ਹੁਣੇ
0: ਆ ਰਹੀ ਆ
1: ਨਹੀਂ ਨਹੀਂ ਬੰਬੂਕਾ 2 ਜਿਹੜੀ ਹੋ ਚੁੱਕੀ ਸੀ ਰਿਲੀਜ਼ ਇੱਕ ਮਹੀਨੇ
0: ਹੋ ਗਈ
1: ਹਾਂਜੀ ਹਾਂਜੀ ਜਹਾਜ਼ ਬਣਾ ਦਿੰਦੇ ਯਾਰ ਗੱਡੀ ਨੂੰ
0: ਚੜ੍ਹਦੀ
1: ਕਲਾ ਤੇ ਪਤਾ ਹੀ ਹੋਊਗਾ
0: ਚੜ੍ਹਦੀ ਕਲਾ ਤੇ ਚੱਲ ਮੈਨੂੰ ਪਤਾ ਹਾਂ ਉਹਦੀ ਤਾਂ ਪ੍ਰਮੋਸ਼ਨ ਵਗੈਰਾ ਮੈਂ ਦੇਖੀ ਆ ਹਰ ਤੁਸੀਂ ਚੜ੍ਹਦੀ ਕਲਾ ਦੀ ਟੀਮ ਨਾਲ ਵੀ ਜਿਹੜਾ ਹੋਇਆ ਸੀਗਾ ਇੰਟਰਵਿਊ ਹਰਮਨ ਖਹਿਰਾ
1: ਸਾਡਾ ਵੇਖ ਸਕਦੇ ਹੋ ਕਿੰਨਾ ਕੁਛ
0: ਇੰਡੀਆ ਤੋਂ ਸਾਡਾ ਪ੍ਰੈਜੈਂਟਰ ਆ ਸਾਡਾ ਵੀਰ
1: ਸਮਾਂ ਕੱਢੋ
0: ਉਹਨੇ ਕੀਤਾ ਸੀ ਇਹ ਤੁਸੀਂ ਵੇਖ ਸਕਦੇ ਹੋ ਦੇਖਣ ਵਾਲਾ ਬੋਕਸ ਫਿਲਮਾਂ ਛੱਡੋ ਯਾਰ ਤੁਸੀਂ ਆ ਸਾਡੇ ਨਾ ਯੂਟਿਊਬ ਚੈਨਲ ਖੋਲੋ ਤੇ ਇੰਟਰਵਿਊਆਂ ਦੇਖੋ ਸਾਰੀਆਂ
1: ਯੈਸ
0: ਤੇ ਸਾਨੂੰ ਫਿਰ ਦੱਸੋ ਕਿ ਇੰਟਰਵਿਊਆਂ ਵਧੀਆ ਲੱਗਦੀਆਂ ਕਿ ਨਹੀਂ ਲੱਗਦੀਆਂ
1: ਤੇ ਫਿਰ ਉਸ ਤੋਂ ਬਾਅਦ ਗੁਰਨਾਮ ਭੁੱਲਰ ਜੀ
0: ਹਾਂ
1: ਉਹਨਾਂ ਦੀਆਂ ਫਿਲਮਾਂ ਵੇ ਇਹਨਾਂ ਨੇ ਵੀ ਰੀਸੈਂਟਲੀ ਇੱਕ ਫਿਲਮ ਕੀਤੀ ਨਾ ਹੁਣੇ ਜੇ ਆਈ ਜਸਟ ਰਿਮੈਂਬਰ ਵੈਸੇ 2019 ਚੋਂ ਸਫ਼ਰ ਇਹਨਾਂ ਨੇ ਸ਼ੁਰੂ ਕੀਤਾ ਆਪਣਾ ਤੇ 17-18 ਫਿਲਮਾਂ ਇਹ ਵੀ ਕਰ ਚੁੱਕੇ ਨੇ ਦੇ ਚੁੱਕੇ ਨੇ ਪੰਜਾਬੀ ਸਿਨੇਮਾ ਨੂੰ ਸਾਨੂੰ ਵੇਖਣ ਦੇ ਲਈ ਉਹ ਵੱਖਰੀ ਗੱਲ ਆਪਾਂ ਜਾ ਕੇ ਵੇਖੀਏ ਨਾ ਵੇਖੀਏ ਉਹ ਆਪਣੀ ਪਰਸਨਲ ਚੋਇਸ ਹੁਣ ਇੱਕ ਇਹਨਾਂ ਦੀ ਨਾ ਫਿਲਮ ਆਈ ਸੀ ਰੀਸੈਂਟਲੀ ਤੁਹਾਨੂੰ ਧਿਆਨ ਹੋਵੇ ਸ਼ਾਇਦ ਗੁਰਨਾਮ ਭੁੱਲਰ ਜੀ ਦੀ ਵੈਸੇ ਇਹਨਾਂ ਨੇ ਜਿਹੜੀ ਸ਼ੁਰੂਆਤ ਗੁੱਡੀਆਂ ਪਟੋਲੇ ਤੋਂ ਕੀਤੀ ਹੈ ਨਾ
0: ਉਹ ਚੱਲੇ
1: ਰੋਲ ਮਿਲੇ ਹਾਂਜੀ
0: ਉਹ ਮੇਰੇ ਖਿਆਲ ਏਦਾਂ ਸੀ ਜਿਸ ਰਾਜਾ ਹਿੰਦੁਸਤਾਨੀ ਟਾਈਪ ਸੀ
1: ਤੇ ਫਿਰ ਸੁਰਖੀ ਬਿੰਦੀ ਫੁੱਫੜ ਜੀ
0: ਫੁੱਫੜੀ
1: ਮੈਂ ਵਿਆਹ ਨੀ ਕਰਾਉਣਾ ਤੇਰੇ ਨਾਲ ਲੇਖ ਲੇਖ ਠੀਕ ਠਾਕ
0: ਲੇਖ ਚੱਲੀ ਮੇਰੇ ਖਿਆਲ ਨਾਲ ਅਮਰਦੀਪ ਦੀ ਸੀ ਫਿਲਮ ਲਿਖੀ ਹੋਈ
1: ਯੈਸ ਆਈ ਥਿੰਕ
0: ਮੇਰੇ ਖਿਆਲ ਨਾਲ
1: ਤੇ ਫਿਰ ਇਸ਼ਕਾਂ ਦੇ ਲੇਖੇ ਇਹਨਾਂ ਦੇ ਗਾਣੇ ਇਸ਼ਕਾਂ ਦੇ ਲੇਖੇ ਹੀ ਜਿਹੜੀ 2026 ਦੇ ਵਿੱਚ ਰਿਲੀਜ਼ ਹੋਈ ਗਾਣੇ ਤੋਂ ਇਹਨਾਂ ਨੇ ਨਾਂ ਰੱਖਿਆ ਸੀ ਗਾਣਾ ਨੀ ਉਹ ਜਿਹੜਾ ਤੁਸੀਂ ਗਾਉਣ ਲੱਗੇ
0: ਪਰ ਗਾਇਆ ਸੱਜਣ ਦੀਪ ਦਾ
1: ਹਾਂਜੀ ਹਾਂਜੀ ਹਾਂਜੀ
0: ਬੜਾ
1: ਕਿਹਾ ਉਹਦੇ ਤੋਂ ਇਹਨਾਂ ਨੇ ਨਾਂ ਰੱਖਿਆ ਵੇਖੀ ਨੀ ਮੈਂ ਹਾਲੇ ਪਰ ਆਈ ਡੋਂਟ ਨੋ ਕਿੱਦਾਂ ਦੀ ਹੋਊਗੀ ਚਲੋ ਜਿਨ੍ਹਾਂ ਨੇ ਵੇਖੀ ਉਹ ਦੱਸ ਦੇਣਗੇ
0: ਪਰ
1: ਮਤਲਬ ਇਹ ਆਪਾਂ ਗੱਲ ਉਹ ਕਰ ਰਹੇ ਸੀ ਜਿਨ੍ਹਾਂ ਨੇ ਸਿੰਗਿੰਗ ਤੋਂ ਆਪਣਾ ਸਫ਼ਰ ਸ਼ੁਰੂ ਕਰਕੇ ਐਕਟਿੰਗ ਵੱਲ ਨੂੰ ਲੈ ਲਿਆ ਤੇ ਉਹਨਾਂ ਦੇ ਵਿੱਚੋਂ ਇਹ ਕੁਛ ਕੁ ਨਾਮ ਨੇ ਜਿਨ੍ਹਾਂ ਨੇ ਕਰ ਰਹੇ ਨੇ ਚੱਲਦਾ ਨਹੀਂ ਚੱਲਦਾ ਪ੍ਰੋਜੈਕਟ ਉਹ ਚਲੋ ਬਾਅਦ ਦੀ ਗੱਲ ਹੋ ਜਾਂਦੀ ਆ ਪਰ ਜਿਹੜੇ ਕਰ ਰਹੇ ਨੇ ਤੇ ਕਈ ਚੱਲ ਵੀ ਜਾਂਦੇ ਨੇ ਉਹਨਾਂ ਦੇ ਵਿੱਚੋਂ ਪਰ ਜਿਹੜੇ ਨਹੀਂ ਚੱਲਦੇ ਉਹ ਮਾੜੀ ਮਾੜੀ ਜੀ ਆਪਾਂ ਗੱਲ ਕਰ ਲੈਂਦੇ ਹਾਂ ਕਿਉਂਕਿ ਸਮਾਂ ਵੀ ਆਈ ਥਿੰਕ ਜਾਣ ਵਾਲਾ ਵਾ ਉਹਦੇ ਵਿੱਚ ਨਿੰਜਾ ਜੀ ਨੇ ਵੀ 2017 ਫਿਲਮ ਕੀਤੀ ਸੀ ਚੰਨਾ ਮੇਰਿਆ ਸ਼ਾਇਦ ਤੁਸੀਂ ਸੁਣਿਆ ਹੋਵੇ
0: ਚੰਨਾ ਮੇਰਿਆ ਓਫੀਸ਼ੀਅਲ ਰੀਮੇਕ ਸੀਗੀ ਫਿਲਮ ਜਿਹਦਾ ਨਾਮ ਸੀ ਸੈਰਾਠ
1: ਯੈਸ
0: ਮਰਾਠੀ ਫਿਲਮ ਸੀ ਬਹੁਤ ਮਸ਼ਹੂਰ ਉੱਥੇ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਸੀ ਉਸ ਸਾਲ ਤੱਕ ਤਾਂ ਤੇ ਬਾਅਦ ਚੋਂ ਫਿਲਮ ਬਣੀ ਸੀਗੀ ਆਹ ਸ਼੍ਰੀਦੇਵੀ ਦੀ ਕੁੜੀ ਲਾਂਚ ਹੋਈ ਸੀ ਉਸ ਫਿਲਮ ਤੋਂ ਫਿਲਮ ਦਾ ਨਾਮ ਸੀਗਾ ਧੜਕ ਤੇ ਫਿਰ ਬਾਅਦ ਚੋਂ ਪੰਜਾਬ ਚ ਬਣੀ ਚੰਨਾ ਮੇਰਿਆ ਸਟੋਰੀ ਸੇਮ ਹੈ ਭਾਵੇਂ ਕੋਈ ਵੀ ਤਿੰਨਾਂ ਚੋਂ ਇੱਕ ਫਿਲਮ ਦੇਖ ਲਓ ਸੇਮ ਸਟੋਰੀ
1: ਜਿਹੜਾ ਪਹਿਲੀ ਫਿਲਮ ਹੀ ਡੈਬਿਊ ਸੀ ਚਲੋ ਚੰਨਾ ਮੇਰਿਆ ਫਿਰ ਇਹਨਾਂ ਨੇ ਹਾਈ ਐਂਡ ਯਾਰੀਆਂ ਦੇ ਵਿੱਚ ਵੀ ਹੈਗੇ ਸੀ ਅਰਬ ਮੁਟਿਆਰਾਂ ਸੀ ਜਿਹੜੀ ਆ ਸੋਨ ਬਾਜਵੇ ਦੀ ਸ਼ਾਇਦ ਵਿੱਚ ਸੀਗਾ ਉਹਦਾ ਮੇਨ ਉਹਦਾ ਹੀ ਰੋਲ ਤੇ ਉਹਦੇ ਵਿੱਚ ਹੀ ਫਿਰ ਦੂਰਬੀਨ ਚ ਜ਼ਿੰਦਗੀ ਜਿੰਦਾਬਾਦ ਫਿਰ ਮਾਮਲਾ ਗੜਬੜ ਹੈ ਇਦਾਂ ਦੀਆਂ
0: ਫਿਲਮਾਂ ਹਾਂ ਫਿਰ ਮਤਲਬ ਉਹ ਵਾਲੀਆਂ ਫਿਲਮਾਂ ਜਿਹੜੀਆਂ ਗੜਬੜੀ ਹੈ ਮਤਲਬ ਪਤਾ ਨਹੀਂ ਕਿਸੇ
1: ਨੂੰ ਫਿਰ ਰੋਸ਼ਨ ਪ੍ਰਿੰਸ ਦੀ ਆਪਾਂ ਗੱਲ ਕਰ ਸਕਦੇ ਕਿਉਂਕਿ ਉਹ ਵੀ ਸਿੰਗਿੰਗ ਦੇ ਵਿੱਚ ਉਹਨਾਂ ਨੇ ਬੜਾ ਨਾਮ ਕਮਾਇਆ ਸੀ ਤੇ ਫਿਰ ਉਹਨਾਂ ਨੇ ਫਿਲਮਾਂ ਵੱਲ ਨੂੰ ਆਏ ਉਹ ਉਹਨਾਂ ਨੇ ਵੀ 2012 ਤੋਂ ਹੀ ਸ਼ੁਰੂ ਕਰਤਾ ਸੀ ਫਿਲਮਾਂ ਬਣਾਉਣੀਆਂ ਪਰ ਉਹਨਾਂ ਨੇ ਵੀ ਕੋਈ ਜ਼ਿਆਦਾ ਫਿਲਮਾਂ ਨਹੀਂ ਬਣਾਈਆਂ ਕੋਈ 7-8 ਫਿਲਮਾਂ ਹੀ ਉਹਨਾਂ ਨੇ ਬਣਾਈਆਂ ਜਿਹਦੇ ਵਿੱਚ ਉਹ ਰੀਸੈਂਟ ਫਿਲਮ ਬਿਊਟੀਫੁਲ ਬਿੱਲੋ ਸੀ ਜਿਹੜੀ ਤੁਸੀਂ ਨਹੀਂ ਵੇਖੀ ਹੋਣੀ ਆਈ ਥਿੰਕ
0: ਬਿਲਕੁਲ
1: ਇਹਨਾਂ 'ਚ ਤੁਸੀਂ ਕਿਹੜੀ ਵੇਖੀ ਹੋ ਸਕਦੀ ਇਹਦੀ ਫਿਲਮ ਮੁੰਡਿਆਂ ਤੋਂ ਬਚ ਕੇ ਰਹੀ ਵੇਖੀ
0: ਸ਼ਾਇਦ ਧਿਆਨ 'ਚ ਨਹੀਂ ਮੇਰੇ
1: ਹਾਂ ਜਾਂ ਫੇਰ ਮਾਮਲਾ ਗੜਬੜ ਹੈ 'ਚ ਵੀ ਹੈਗੇ ਸੀ ਸਿਰਫ ਇਹ ਸਭ ਤੋਂ ਪਹਿਲੀ ਫਿਲਮ ਇਹਨਾਂ ਨੇ ਬਣਾਈ ਸੀ
0: ਨਹੀਂ ਮੇਰੇ ਧਿਆਨ 'ਚ ਨਹੀਂ
1: ਫਿਰ ਉਸ ਤੋਂ ਬਾਅਦ ਜਸ ਬਾਏ ਬਾਈ ਨੇ ਇਹਨਾਂ ਨੇ
0: ਇਹ ਵੀ ਕਰ ਚੁੱਕੇ ਹੈ ਕੁਛ ਨਾ ਕੁਛ
1: ਹਾਂਜੀ ਜੀ ਇਹਨਾਂ ਨੇ ਫਿਲਮਾਂ ਕੀਤੀਆਂ ਜੀ
0: ਗੀਤਾ ਸਵਿੰਦਰ ਰੱਖੀਆ ਦੀ ਮੈਂ ਦੇਖੀ ਹੋਈ ਹੈ ਬ੍ਰਾਹਮੋ
1: ਬੀਬੀ ਰਜਨੀ ਇਹਦੀ ਬੀਬੀ ਰਜਨੀ ਯਾਰ ਜਿਹੜੀ ਚੜ੍ਹਦੀ ਕਲਾ ਵਾਲੀ ਫੀਮੇਲ ਐਕਟਰੈਸ ਨਾਮ ਕੀ ਸੀ ਇਹਨਾਂ ਦਾ
0: ਰੂਪੀ ਰੂਪੀ ਗਿੱਲ
1: ਬੀਬੀ ਰਜਨੀ ਇਹਨਾਂ ਦੇ ਸੀ ਨਾ ਮੇਨ
0: ਅੱਛਾ
1: ਬੀਬੀ ਰਜਨੀ ਦੇ ਵਿੱਚ ਵੀ ਇਹ ਹੈਗੇ ਸੀ
0: ਓਕੇ
1: ਤੇ ਹੋਰ ਇਹਨਾਂ ਨੇ ਸ਼ੁਕਰਾਨਾ ਕੀਤੀ ਫਿਲਮ ਠੱਗ ਲਾਈਫ ਦੂਰਬੀਨ ਦੇ ਵਿੱਚ ਵੀ ਜਸ ਬਾਏ ਇਹਨੇ ਵੀ 5-7 ਫਿਲਮਾਂ ਕੀਤੀਆਂ ਆ
0: ਓਕੇ
1: ਹਾਂਜੀ
0: ਓਕੇ
1: ਫਿਰ ਜੋਰਡਨ ਸੰਧੂ ਵੀ ਫਿਲਮਾਂ ਦੇ ਵਿੱਚ ਆਏ ਸੀ ਕਾਕੇ ਦਾ ਵਿਆਹ ਆਈ ਨੀ ਸੀ ਮਤਲਬ ਹੋ ਚੁੱਕੀ ਹੈ ਸੂਬੇਦਾਰ ਜੋਗਿੰਦਰ ਸਿੰਘ ਕੀਤੀ ਇਹਨਾਂ ਨੇ 2018 ਦੇ
0: ਬੱਲੇ ਉਹ ਬੱਲੇ
1: ਹਾਂਜੀ ਹਾਂਜੀ ਕਾਲਾ ਸ਼ਾਹ ਕਾਲਾ ਗਿੱਦੜ ਸਿੰਘੀ ਖਤਰੇ ਦਾ ਘੁੱਗੂ ਵੀ ਕੀਤੀ ਇੱਦਾਂ
0: ਬਸ ਯਾਰ ਜੋਰਡਨ ਭਰਾ ਤੁਸੀਂ ਪਹਿਲੇ ਤਾਂ ਨਾ ਯਾਰ ਟਾਈਟਲ ਠੀਕ ਕਰੋ ਬਾਕੀ ਗੱਲਾਂ ਬਾਅਦ
1: ਤੁਸੀਂ ਜਿਹੜੀਆਂ ਚੀਜ਼ਾਂ
0: ਲੋਕਾਂ ਨੂੰ ਇਨਵਾਈਟ ਕਰਨਾ ਡਰਾਣਾ ਖਤਰੇ ਦਾ ਘੁੱਗੂ ਵੇਖਣਾ
1: ਜਿਹੜੀਆਂ ਚੀਜ਼ਾਂ ਡਿਸਾਈਡ ਕਰਨ ਦੇ ਨਾ ਤੁਸੀਂ ਚੇਂਜ ਕਰੋ
0: ਚੇਂਜ
1: ਹੋ ਸਕਦਾ ਕੋਈ ਇੱਕ ਦੀ
0: ਸ਼ਾਇਦ ਗੱਲ ਬਣੇ ਬਾਕੀ ਜੇ ਤੁਹਾਨੂੰ ਲੱਗਦਾ ਗੱਲਬਾਤ ਨਹੀਂ ਬਣਦੀ ਪਈ ਤਾਂ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ
1: ਹੋ ਫਿਰ ਸਿੱਪੀ ਗੱਲ ਵੀ ਇਹਨਾਂ ਨੇ ਵੀ ਕੀਤੀ ਸੀ ਪੁੱਤ ਜੱਟਾਂ ਦੇ ਟਾਈਗਰ ਰੋਕੀ ਮੈਟਲ ਦੇ ਵਿੱਚ ਵੀ ਹੈਗੇ ਸਿੱਪੀ ਗੱਲ ਨੇ 2-4 ਫਿਲਮਾਂ ਇਹਨਾਂ ਨੇ ਵੀ ਕੀਤੀਆਂ ਫਿਰ ਕਮਲ ਖਾਨ ਵੀ ਨੇ ਵੀ ਕਈ ਫਿਲਮਾਂ ਦੇ ਵਿੱਚ ਮਤਲਬ ਮੇਨ
0: ਛੋਟੇ ਮੋਟੇ ਰੋਲ
1: ਕੀਤੇ ਪਰ ਸਪੈਸ਼ਲ ਅਪੀਅਰੈਂਸ ਅਪੀਅਰੈਂਸ ਦਿੱਤੀ
0: ਚਲੋ ਉਹਨਾਂ ਕ ਤਾਂ ਬਣਦਾ
1: ਹਾਂ
0: ਇੰਨਾ ਕਿਉਂ ਜੇ ਸਾਰੇ ਹੀ ਚੱਲ ਗਏ ਇਹ ਵੀ ਕਿਉਂ ਰਹਿ ਜਾਣ ਇਹ ਵੀ ਕਰਨ
1: ਮਨਕੀਰਤ ਔਰਖ ਨੇ ਵੀ ਕੋਸ਼ਿਸ਼ ਕੀਤੀ ਆ ਮੈਂ ਤੇ ਬਾਪੂ ਨਾਮ ਰੱਖਿਆ ਸੀ ਫਿਲਮ ਦਾ
0: ਕੀ ਗੱਲ ਹੋ ਗਈ
1: ਤੇਰੇ ਨਾਲ ਦੋ ਫਿਲਮਾਂ ਸੀ
0: ਕੀ ਗੱਲ ਹੋ ਗਈ ਡੈਨਾਸੌਰ ਅੰਕਲ
1: ਹਾਂ
0: ਅੱਛਾ
1: ਥਾਣੇਦਾਰ ਅੰਕਲ
0: ਡੈਨਾਸੌਰ ਅੰਕਲ
1: ਡੈਨਾਸੌਰ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਜਾਂਦੇ ਜਾਂਦੇ ਆਪਾਂ ਤੁਹਾਨੂੰ ਇੱਕ ਹੋਰ ਦੱਸ ਕੇ ਜਾਂਦੇ ਕਿਉਂਕਿ ਜੇ ਤੁਹਾਨੂੰ ਇਹ ਨਾਂ ਦੱਸਿਆ ਤੇ ਜੇ ਬੌਸ ਨੇ ਕਿਤੇ ਸੁਣ ਲਿਆ ਫਿਰ ਡਨ ਹੋ ਜਾਣਾ
0: ਕਿਉਂਕਿ ਨਹੀਂ ਨਹੀਂ ਫਿਰ ਇਹ ਦੱਸ ਕੇ ਜਾ
1: ਕਿਉਂਕਿ ਫਿਲਮ ਆ ਰਹੀ ਹੈ ਜੀ
0: ਕਿਹੜੀ
1: ਬੋਲ ਨਾ ਬੋਲ
0: ਬੋਲ ਬੋਲ ਭਾਵੇਂ ਨਾ ਅਮਰਿੰਦਰ ਗਿੱਲ ਦਾ ਭਤੀਜ ਸਿੱਧਕ ਗਿੱਲ ਜੀ ਉਹਨਾਂ ਦੀ ਫਿਲਮ ਆ ਰਹੀ ਹੈ ਵੈਸੇ ਚਲ ਜੋਕ ਸਪਾਟ ਮੈਨੂੰ ਬਹੁਤ ਟਾਈਮ ਬਾਅਦ ਕੋਈ ਟ੍ਰੇਲਰ ਵਧੀਆ ਲੱਗਾ ਵਧੀਆ ਲੱਗ ਰਹੀ ਹੈ ਫਿਲਮ ਪਵਨ ਮਲਹੋਤਰਾ ਵੀ ਫਿਲਮ ਦੇ ਅੰਦਰ ਆਈ ਰੀਲੀ ਲਾਈਕ ਦੈਟ ਐਕਟਰ ਹੀ ਇਜ਼ ਵੈਰੀ ਗੁੱਡ
1: ਯੋ
0: ਵਧੀਆ ਬੰਦਾ ਹੈ ਨਾ ਮਤਲਬ ਪ੍ਰੋਡਕਸ਼ਨ ਵਾਈਜ਼ ਘੈਂਟ ਉਹ ਮਤਲਬ ਫਿਰ ਕਰਨੀ ਸੀ ਘੈਂਟ ਪ੍ਰੋਡਕਸ਼ਨ ਪਤਾ ਲੱਗਦਾ ਕਿ ਫਿਲਮ 'ਤੇ ਸਿਰ ਖਪਾਈ ਕੀਤੀ ਗਈ ਹੈ ਅਤੇ ਤੁਸੀਂ ਜੇ ਟੀਮ ਦਾ ਇੰਟਰਵਿਊ ਵੇਖਣਾ ਚਾਹੁੰਦੇ ਹੋ ਇਮਤਿਆਜ਼ ਅਲੀ ਦੇ ਨਾਲ ਤੁਸੀਂ ਸਾਡੇ ਸੋਸ਼ਲ ਮੀਡੀਆ 'ਤੇ ਜਾ ਕੇ ਦੇਖ ਸਕਦੇ
1: ਜਾਣਾ ਤੁਸੀਂ ਇੱਕੋ ਹੀ ਥਾਂ 'ਤੇ ਆ
0: ਆਉਣਾ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਆਉਣਾ ਤੁਸੀਂ ਇੱਥੇ ਹੀ ਹੈ ਰੇਡੀਓ ਹਾਂਜੀ
1: ਅਸੀਂ ਵੀ ਜਿੱਥੇ ਮਰਜ਼ੀ ਚੱਲ ਜਾਈਏ ਮੁੜ ਘੁੜ ਕੇ ਤਾਂ ਜਿਹੜੀ ਮੇਨ ਮਤਲਬ ਜਿਹਦੇ ਕਰਕੇ ਆਪਾਂ ਦੱਸੀ ਇਹ ਗੱਲ ਤਾਂ ਦੱਸੀ ਕਿਉਂਕਿ ਸਿੰਗਰਾਂ ਦੇ ਵਿੱਚੋਂ ਇੱਕ ਕਾਕਾ ਵੀ ਹੈ ਜੀ ਆਪਣਾ ਪੰਜਾਬੀ ਇੰਡਸਟਰੀ ਦਾ ਸਿੰਗਰ ਤੇ ਕਾਕਾ ਜੀ ਵੀ ਤੁਹਾਨੂੰ ਦਿਖਣਗੇ ਉਹ ਫਿਲਮ ਦੇ
0: ਵਿੱਚ ਹਾਂ ਬੋਲ ਭਾਵੇਂ ਨਾ ਬੋਲ ਚ ਕਾਕਾ ਜੀ ਯਾਰ ਕਾਕਾ ਮੈਨੂੰ ਬਹੁਤ ਪਸੰਦ ਆ
1: ਹੈ
0: ਮੈਨੂੰ ਪਰਸਨਲੀ ਕਾਕਾ ਬਹੁਤ ਪਸੰਦ ਆ ਉਹਦਾ ਇੰਸਟਾਗ੍ਰਾਮ ਹਾਂ ਹਾਂ ਮਤਲਬ ਜਿਸ ਤਰ੍ਹਾਂ ਮਤਲਬ ਜਿਹੜੀ ਉਹਦੀ ਪਰਸਨੈਲਿਟੀ ਜਿਸ ਤਰ੍ਹਾਂ ਸ਼ੋਅ ਕਰਦਾ ਇੰਸਟਾਗ੍ਰਾਮ ਤੇ ਬੜਾ ਚਿੱਲ ਜਿਹਾ ਬੰਦਾ ਜਿਸ ਤਰ੍ਹਾਂ ਕਦੀ ਕਾਕਾ ਆਇਆ ਨਾ
1: ਹਾਂਜੀ
0: ਆਪਾਂ ਕਹਿ ਦੇਣਾ ਬੌਸ ਨੂੰ ਕਾਕੇ ਦਾ ਇੰਟਰਵਿਊ ਹੋਣਾ ਬੋਇਜ਼ ਮੀਟਅਪ ਤੇ ਉਹ ਗੱਲਾਂ ਸਾਡੇ ਵਰਗੇ ਹੀ ਕਰਦਾ ਠੀਕ ਨਹੀਂ ਹੈ ਐਵੇਂ ਖੁਸ਼ ਹੋਈ ਜਾ ਆਪਾਂ ਮੁੜੇ ਕਹਿਣ ਕੇ ਅੰਦਰ ਨਾ ਵੜਿਆ
1: ਕਾਕਾ ਆਊਗਾ ਡਿਨਰ ਸਾਡੇ ਵੱਲੋਂ ਕਾਕਾ ਜੀ ਜਿੱਦਣ ਆ ਕੇ ਦੱਸ ਦਿਓ
0: ਕਾਕਾ ਜੀ
1: ਏਅਰਪੋਰਟ ਤੋਂ ਪਿੱਕਣ ਦੀ ਜ਼ਿੰਮੇਵਾਰੀ ਉੱਥੋਂ ਬਾਅਦ ਘੁਮਾਉਣ ਫਰਾਉਣ ਦੀ ਜ਼ਿੰਮੇਵਾਰੀ ਵਾਪਸ ਛੱਡਣ ਦੀ ਜ਼ਿੰਮੇਵਾਰੀ ਹਾਂਜੀ
0: ਅੱਛਾ ਇੰਨੀ ਤਕੜੀ ਕਮਿਟਮੈਂਟ ਕਰਦੀ ਹੈ
1: ਯਾਰ ਦੋ ਤਿੰਨ ਦਿਨ ਹੀ ਦੇਉਣਾ ਹੁੰਦਾ ਇਹਨਾਂ ਨੇ ਇਹਨੇ ਕਿਹੜਾ ਪੱਕਾ ਆਇਆ ਰਹਿਣਾ
0: ਸਹੀ ਗੱਲ ਇਹ ਵੀ ਗੱਲ ਸਹੀ ਹੈ ਠੀਕ ਹੈ ਨਹੀਂ ਚਲੋ ਫਿਰ ਚਲੀਏ ਫਿਰ ਡਨ ਕੁਛ ਰਹਿ ਤਾਂ ਨਹੀਂ ਗਿਆ ਤੁਹਾਡੇ ਮਨ ਦੇ ਅੰਦਰ ਕੋਈ ਉਬਾਲ ਰਹਿ ਗਿਆ ਹੋਵੇ ਕੱਢਣ ਵਾਲਾ ਫਿਰ ਅਗਲੇ ਐਪੀਸੋਡ 'ਚ ਕੱਢਿਓ
1: ਚੰਗਾ ਕੀਤਾ ਜੀ
0: ਬਾਕੀ ਮੈਂ ਤੁਹਾਨੂੰ
1: ਮੈਂ ਕੋਈ ਇਦਾਂ ਦਾ ਕੱਢਣ ਲੱਗਾ ਹਾਂ ਤੁਸੀਂ ਪਛਤਾਉਣਾ ਸੀ ਬਾਅਦ 'ਚ
0: ਅੱਛਾ ਚੱਲ ਨਹੀਂ
1: ਪਰ ਹੁਣ ਤੁਸੀਂ ਮਨਾ ਕਰ
0: ਨਹੀਂ ਨਹੀਂ ਹੁਣ ਮੈਂ ਸੁਣ ਕੇ ਰਹੂੰਗਾ
1: ਮੈਨੂੰ ਇੱਕ ਵਾਰੀ ਨੰਨਾ ਪੈ ਜੇ ਨਾ
0: ਯਾਰ
1: ਨਹੀਂ ਮੈਂ ਕਰਦਾ
0: ਬੇਬੀ ਰੂਟ ਕੇ ਤੂੰ ਮੁੱਝੇ
1: ਹਾਂ ਰੂਟ ਕੇ
0: ਚਲੋ ਠੀਕ ਹੈ ਨਹੀਂ ਤਾਂ ਨਾ ਪਰ ਤੁਸੀਂ ਜ਼ਿਆਦਾ ਦੇਰ ਤੱਕ ਰੁੱਸੇ ਨਹੀਂ ਰਹੋਗੇ ਕਿਉਂਕਿ ਜਿਹੜਾ ਤੁਸੀਂ ਨਵਾਂ ਗਾਣਾ ਸੁਣਨਾ ਚਾਹੁੰਦੇ ਸੀਗੇ ਬੱਬੂ ਮਾਨ, ਬੱਬੂ ਮਾਨ ਸਾਹਿਬ ਦਾ,
1: ਅੱਛਾ ਉਹ ਸੁਣਾਉਣ ਲੱਗੇ
0: ਉਹ ਤੁਹਾਨੂੰ?
1: ਯਾਰ ਮੈਂ ਸੱਚੀ ਰੁੱਟ ਜਾਣਾ, ਉਹ ਨਹੀਂ ਮੰਨਦਾ ਮੈਂ
0: ਜੀ. ਬਲਕੀਰਤ ਜੀ ਦੀ ਡਿਮਾਂਡ ਤੇ ਬੇਵਫਾ ਨਾਰ, ਬੇਵਫਾ ਨਾਰ ਬੱਬੂ ਮਾਨ ਸਾਹਿਬ ਦਾ ਪੂਰੇ ਹੁਣ ਤੋਂ 18 ਘੰਟੇ ਪਹਿਲਾਂ ਰਿਲੀਜ਼ ਹੋਇਆ ਸੀਗਾ, ਤੁਹਾਡੇ ਨਾਲ ਸਾਂਝਾ ਕਰਦੇ ਹਾਂ. ਤੁਸੀਂ ਖੁਸ਼ ਰਹੋ, ਤੰਦਰੁਸਤ
1: ਰਹੋ,
0: ਮਸਤ ਰਹੋ, ਇੰਜੋਏ ਕਰੋ ਆਪਣੀ ਲਾਈਫ. ਮੈਂ ਸੀ ਕ੍ਰਿਸ਼ਨਾ, ਮੇਰੇ ਨਾਲ ਬਲਕੀਰਤ. ਤੁਸੀਂ ਸੁਣ ਰਹੇ ਸੀਗੇ ਬੋਇਜ਼ ਮੀਟਅਪ ਦਾ ਘੈਂਟ ਜਿਹਾ ਐਪੀਸੋਡ. ਆਪਣੀ ਫੀਡਬੈਕ ਪਲੀਜ਼ ਸਾਡੇ ਨਾਲ ਯਾਰ ਕਿਸੇ ਤਰੀਕੇ ਪਹੁੰਚਾ ਦਿਓ.
1: ਹਾਂਜੀ, ਮੇਲ ਦੂਜੀ ਕਰ ਦਿਓ, ਪੋਸਟ ਕਰ ਦਿਓ,
0: ਪੋਸਟ ਕਰੋ.
1: ਹਾਂ, ਓਲਡ ਸਟਾਈਲ ਰੱਖਣਾ ਆਪਾਂ ਸਾਰਾ ਸਿਸਟਮ ਨਾ. ਐਡਰੈਸ ਦੱਸਣਾ ਪੈਣਾ, ਪਰ
0: ਉਹ ਕੋਈ ਨਹੀਂ, ਉਹ ਵੈਸੇ ਇੰਟਰਨੈਟ ਤੇ ਹੈ ਐਡਰੈਸ, ਤੁਸੀਂ ਆਪ ਲੱਭੋ.
1: ਹਾਂ
0: ਠੀਕ ਹੈ ਨਾ, ਇੰਟਰਨੈਟ ਤੋਂ ਕੱਢ ਕੇ ਸਾਨੂੰ
1: ਸਮਥਿੰਗ ਵਿਲੀਅਮ ਸਟਰੀਟ ਸੈਂਡ ਆਲ.
0: ਹਾਂ, ਵਿਲੀਅਮ ਸਟਰੀਟ ਤੇ ਹੈ ਸਮਥਿੰਗ, ਸਮਥਿੰਗ ਸਾਨੂੰ ਚੇਤੇ ਚ ਨਹੀਂ ਹੈ.
1: ਤੁਸੀਂ ਸਰਚ ਕਰੋ ਵਿਲੀਅਮ ਸਟਰੀਟ ਦੇ ਉੱਤੇ ਸੈਂਟ ਆਲਬਨਸ ਦੇ ਵਿੱਚ ਪੋਸਟ ਆਫਿਸ ਕਿਹੜਾ ਵਾ, ਤੇ ਪੋਸਟ ਆਫਿਸ ਦੇ ਬਿਲਕੁਲ ਖੱਬੇ ਪਾਸੇ ਆਪਾਂ ਹੋਵਾਂਗੇ.
0: ਹਾਂ ਬਸ, ਆਪਾਂ ਆਪ ਹੀ ਉੱਥੋਂ ਲੈਣ ਚੱਲ ਜਾਵਾਂਗੇ. ਹੋਰ ਦੱਸੋ,
1: ਸਹੀ ਗੱਲ
0: ਹੈ, ਸਾਡੇ ਤੱਕ ਫੀਡਬੈਕ ਪਹੁੰਚਾਓ ਪਲੀਜ਼, ਹੱਥ ਜੋੜ ਕੇ ਬੇਨਤੀ ਹੈ. ਬਾਕੀ ਸੁਣੋ, ਖੰਟ ਵਾਲੇ ਮਾਨ ਨੂੰ ਅਸੀਂ ਲੈਣੇ ਇਜਾਜ਼ਤ. ਬਾਏ ਬਾਏ, ਟੇਕ ਕੇਅਰ,
1: ਸੀ ਯੂ ਬਾਏ. ਕੈਚ ਯੂ
2: ਸਾਡੇ ਨਾਲ ਪਾਰਟੀ, ਤੈਨੂੰ ਵੀ ਲੈ ਦਾਂਗੇ ਬੋਤਲ, ਤੂੰ ਵੀ ਕਰ ਲਈ ਚਿਤਰਾਸ ਦੀ. ਇਹ ਤਾਂ ਮੇਰਾ ਨਾਮ ਹੀ ਨਹੀਂ.
3: ਆਪਣਾ ਬੌਸ ਨਵਾਂ ਆਇਆ, ਹੋ ਸਕਦਾ ਉਹਨੂੰ ਕੋਈ ਮਿਸਅੰਡਰਸਟੈਂਡਿੰਗ ਹੋ ਗਈ ਹੋਵੇ, ਤਾਂ ਗੱਲ ਕਰ ਇੱਕ ਵਾਰੀ ਜਾ ਕੇ.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
3: ਮੇਰਾ ਨਾਮ ਹੈ ਰਤਨ ਨੂਰਾ ਔਰ ਕਾਮ ਕਰਤਾ ਹੂੰ ਖਤਮ ਪੂਰਾ ਵੇ ਲਵ ਯੂ ਆਲ ਭਾਵਨਾ ਕੋ ਸਮਝੋ ਦੋਸਤੋ ਮੈਂ ਹੂੰ ਸੁਨੀਲ ਪਾਲ ਔਰ ਆਪ ਲੋਗ ਸੁਣ ਰਹੇ ਮੁਝੇ ਰੇਡੀਓ ਹਾਂਜੀ ਪਰ ਰੇਡੀਓ ਹਾਂਜੀ 1674 AM ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਣ ਰਹੇ ਹੋਣਾ ਚਾਹੀਏ ਹਾਂਜੀ ਹਾਂਜੀ ਅਭੀ ਨਾ ਕਹਿਣਾ ਨਾ ਜੀ ਨਾ ਜੀ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
3: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ ਅਧੂਰੇ ਪਿਆਰ ਦੀ ਪੂਰੀ ਕਹਾਣੀ
4: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ
3: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ ਰਿਲੀਜ਼ ਹੋਵੇਗੀ 21 ਅਗਸਤ ਨੂੰ
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
6: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
6: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਤੇ ਬੋਝ ਹੈ ਸਾਰਾ ਕੁਝ ਇੱਕ ਪਾਸੇ ਰੱਖ ਕੇ ਹੱਸਣ ਦਾ, ਹਸਾਉਣ ਦਾ ਤੇ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਤੇ ਬੱਚਿਆਂ ਦੇ ਨਾਲ ਚੁਟਕਲੇ ਸੁਣਦੇ ਹਾਂ, ਹੱਸਦੇ ਹਾਂ, ਆਪਾਂ ਜ਼ਰੂਰ ਹੱਸਾਂਗੇ, ਆਪਾਂ ਵਾਅਦਾ ਕਰਦੇ ਹਾਂ, ਤੇ ਤੁਸੀਂ ਵੀ ਜ਼ਰੂਰ ਵਾਅਦਾ ਕਰਿਓ। ਤੇ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਨੂਨੀਆਂ ਪੀ ਦਿਆ।
1: ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਨਮਸਤੇ ਸਾਰਿਆਂ ਨੂੰ। ਫਰਾਈਡੇ ਮਾਰਨਿੰਗ ਦੀਆਂ ਬਹੁਤ ਬਹੁਤ ਮੁਬਾਰਕਾਂ। ਉਮੀਦ ਕਰਦੇ ਹਾਂ ਸਾਰਿਆਂ ਦਾ ਫਰਾਈਡੇ ਬਹੁਤ ਸੋਹਣਾ ਚੜਿਆ ਹੋਊਗਾ, ਔਰ ਆਸ ਕਰਦੇ ਹਾਂ ਕਿ ਬਹੁਤ ਸੋਹਣਾ ਗੁਜ਼ਰੂਗਾ ਵੀ, ਡੈਫੀਨੇਟਲੀ ਗੁਜ਼ਰੂਗਾ, ਕਿਉਂਕਿ ਅਸੀਂ ਆਸ ਤੇ ਅਰਦਾਸ ਹੀ ਸਿਰਫ ਔਰ ਸਿਰਫ ਬਿਹਤਰ ਔਰ ਬਿਹਤਰ ਦੀ ਕੀਤੀ ਹੈ। ਹਮੇਸ਼ਾ ਇਹ ਮੰਨ ਕੇ ਚੱਲੋ ਕਿ ਅੱਜ ਦਿਨ ਬਹੁਤ ਸੋਹਣਾ ਚੜਿਆ ਔਰ ਬਹੁਤ ਸੋਹਣਾ ਚੜੂਗਾ ਵੀ, ਡੈਫੀਨੇਟਲੀ।
0: ਤੇਰੇ ਹੋਈ ਸਵੇਰੇ ਦਰਸ਼ਨ ਨੇ ਅੱਜ ਦਿਨ ਵਧੀਆ ਲੰਘੂਗਾ। ਤੇ ਚਲੋ ਆਓ ਆਪਾਂ ਬੱਚਿਆਂ ਨੂੰ ਪਹਿਲਾਂ ਵਿਹਲੇ ਕਰਦੇ ਹਾਂ। ਅੱਜ ਦਿਨ ਸ਼ੁੱਕਰਵਾਰ ਦਾ, ਤੇ ਬੱਚਿਆਂ ਨੂੰ ਵੀ ਖੁਸ਼ੀ ਖੁਸ਼ੀ 'ਚ ਵਧੇਰੇ ਹੁੰਦੀ ਹੈ। ਸਭ ਤੋਂ ਪਹਿਲਾਂ ਸਾਡੇ ਨਾਲ ਰਹੀ ਆਰਜ਼ਾ, ਤੇ ਉਸ ਤੋਂ ਬਾਅਦ ਫਿਰ ਮੰਨਤ ਫਤਿਹ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਆਰਜ਼ਾ, ਤੁਸੀਂ ਆਉਂਦੇ ਰਹੋ।
1: ਸੋਹਣੇ ਪੁੱਤੂ।

0: मेलबर्न दी लोग बोलियां हो गई. वेरी नाइस, बहुत बढ़िया फतेह जी.
1: थैंक यू, हैव नाइस डे, बाय
0: बाय
2: बाय. थैंक यू ते फतेह सिंह ते मन्नत कौर. ते हुण नेक्स्ट कौन है साडे नाल? नेक्स्ट साडे नाल अर्णव. उस तो बाद तेग, तुसी रेडी रहो. सत श्रीकाल अर्णव.
0: सत श्रीकाल अर्णव जी.
3: हेलो अंकल जी, सत श्रीकाल आंटी जी, सत श्रीकाल.
2: सत श्रीकाल.
0: सुने पुत्तू, की हाल चाल?
3: ਵਧੀਆ. ਤੁਹਾਡਾ ਕੀ ਹਾਲ ਆ?
2: ਬਹੁਤ ਵਧੀਆ.
0: ਹੋਰ ਤਿਆਰ ਹੋ ਗਏ ਸਕੂਲ ਜਾਣ ਲਈ?
3: ਹਾਂਜੀ.
0: ਬ੍ਰੇਕਫਾਸਟ ਚੈੱਕ?
3: ਹਾਂਜੀ ਕਰ ਲਿਆ.
0: ਬੈਗ ਪੈਕ?
3: ਹਾਂਜੀ.
0: ਚਲੋ, ਅੱਜ ਦਾ ਟੌਪਿਕ ਕੀ ਹੈ ਫਿਰ ਸਾਡੇ ਲਈ?
3: ਬਜ਼ਾਰਤ.
0: ਕਾਲੇ
3: ਘੋੜੀ ਦੀ ਚਿੱਟੀ ਸਵਾਰੀ, ਇੱਕ ਤੋਂ ਬਾਅਦ ਦੂਜੇ ਦੀ ਵਾਰੀ.
0: ਕਾਲੇ ਘੋੜੇ ਦੀ ਚਿੱਟੀ ਸਵਾਰੀ, ਇੱਕ ਤੋਂ ਬਾਅਦ ਦੂਜੇ ਦੀ ਤਿਆਰੀ.
3: ਵਾਰੀ ਵਾਰੀ
0: ਵਾਰੀ, ਇੱਕ ਤੋਂ ਬਾਅਦ ਦੂਜੇ ਦੀ ਵਾਰੀ. ਕਾਲੇ ਘੋੜੇ ਦੀ ਚਿੱਟੀ ਸਵਾਰੀ, ਕਾਲੇ ਘੋੜੇ ਦੀ ਚਿੱਟੀ ਸਵਾਰੀ. ਯਾਰ ਕਾਲਾ ਤਾਂ ਪੀਜ਼ਾ ਵੀ ਨਹੀਂ ਹੋ ਸਕਦਾ, ਉੱਤੇ ਚੀਜ਼ ਪਾ ਦਈਏ ਤਾਂ ਚਿੱਟਾ ਹੋ ਜੂਗਾ. ਦੈਟ ਇਜ਼ ਨੋਟ. ਆਹ ਪਤਾ ਲੱਗ ਗਿਆ, ਉਹ ਜਿਹੜੀ ਕਾਲੀ ਵਾਲੀ ਗੁਲਾਬ ਜਾਮਣ ਹੁੰਦੀ ਹੈ ਨਾ, ਗਰਮ ਗਰਮ ਗੁਲਾਬ ਜਾਮਣ, ਉਹਦੇ ਉੱਤੇ ਆਈਸਕ੍ਰੀਮ.
3: ਖਾਣ ਵਾਲੀ ਚੀਜ਼ ਆ.
2: ਚਪੇੜਾ ਕਹਿੰਦਾ. ਹਾਂਜੀ.
0: ਓਕੇ, ਖਾਣ ਵਾਲੀ ਚੀਜ਼. ਕਾਲੇ ਘੋੜੇ ਦੀ ਚਿੱਟੀ ਸਵਾਰੀ.
2: ਕਾਲੇ ਘੋੜੇ ਦੀ ਚਿੱਟੀ ਸਵਾਰੀ, ਚਿੱਟੇ ਘੋੜੇ ਦੀ ਕਾਲੀ ਹੋ ਸਕਦੀ?
3: ਨਹੀਂ.
2: ਕਾਲੇ ਘੋੜੇ ਦੀ
0: ਚਿੱਟੀ ਸਵਾਰੀ ਖਾਣ ਵਾਲੀ ਚੀਜ਼. ਦਿਨ ਰਾਤ?
3: ਨਹੀਂ.
2: ਦਿਨ ਰਾਤ ਵੀ ਨਹੀਂ ਆ.
0: ਇੰਡੀਅਨ ਖਾਣੇ ਦੀ ਆ?
3: ਹਾਂਜੀ.
0: ਮਿੱਠਾ ਆ ਕੋਈ?
3: ਨਹੀਂ.
2: ਸਾਗ?
0: ਸਾਗ ਮੱਕੀ ਦੀ ਰੋਟੀ?
2: ਉਹ ਦੋਵੇਂ ਨਹੀਂ. ਕਾਲਾ ਚਿੱਟਾ
0: ਹੁਣ ਇਹ ਮੂਲੀ ਕਲੌਂਜੀ ਨਾਲ ਲਾ ਕੇ ਖਾ ਲਓ.
2: ਇਹ ਤਵਾ ਤੇ ਨਾਨ ਨੂਨ ਜਿਹਾ ਹੋ ਸਕਦਾ.
0: ਯੈਸ, ਤਵੇ ਤੇ ਰੋਟੀ.
3: ਹਾਂਜੀ.
0: ਅੱਜ ਤਾਂ ਬੜੀ ਔਖੀ ਪਾਈ ਤੁਸੀਂ ਯਾਰ.
3: ਬੁਝਾਰ
2: ਸੌਖੀ ਕਹਿੰਦਾ, ਖਾਣ ਵਾਲੀ ਸੀ.
0: ਪਰ ਤਵਾ ਤਵਾ ਤਾਂ ਨੀ ਖਾਂਦੇ ਆਪਾਂ.
2: ਉਸ ਤੋਂ ਬਾਅਦ ਫਿਰ ਸਾਡੇ ਨਾਲ ਹੋ ਗਈ ਸ਼੍ਰੇਆ. ਸਤਿ ਸ੍ਰੀ ਅਕਾਲ ਤੇਗ.
4: ਸਤਿ ਸ੍ਰੀ ਅਕਾਲ ਆਂਟੀ ਜੀ.
2: ਸਤਿ ਸ੍ਰੀ ਅਕਾਲ ਤੇਗ ਜੀ, ਕੀ ਹਾਲ ਆ?
0: ਹਾਲ ਚਾਲ ਨੇ? ਤੇਗ ਜੀ, ਅੰਤਲ ਨੂੰ ਆਪਣੀ ਭਾਸ਼ਾ ਨੀ ਸਮਝ ਆਉਂਦੀ ਹੈ ਜੀ. ਅੰਕਲ ਨੂੰ ਨਹੀਂ ਸਮਝ, ਅੰਕਲ ਨੂੰ ਆਪਣੀ ਲੈਂਗੁਏਜ ਨਹੀਂ ਸਮਝ ਆਉਂਦੀ, ਪੰਜਾਬੀ ਲੈਂਗੁਏਜ ਅੰਕਲ ਨੂੰ ਸਮਝ ਨਹੀਂ ਆਉਂਦੀ.
2: ਤੇਗ ਤੇਗ
0: ਤੇਗ ਤੇਗ.
2: ਕੀ ਸੁਣਾਓਗੇ ਫਿਰ ਅੱਜ?
4: ਅੱਜ ਮੈਂ ਸੁਣਾਉਂਗੀ ਇੱਕ ਬੋਲੀ.
0: ਓਕੇ
2: ਓਕੇ ਓਕੇ ਓਕੇ ਓਕੇ.
4: ਲੰਬੇ ਲੰਬੇ ਕਾ ਉੱਤੇ ਸੱਪ ਫੂਕਾ
2: ਮਾਰਦਾ, ਹਰੇ ਹਰੇ
4: ਲੰਬੇ ਕਾ ਉੱਤੇ ਸੱਪ ਫੂਕਾ ਮਾਰਦਾ, ਪੰਜੋ ਵੀ ਰੋਵੇ ਬਾਪੂ ਕੱਲਾ ਮੱਝਾਂ ਚਾਰਦਾ,
2: ਪੰਜੋ ਵੀ ਰੋਵੇ ਬਾਪੂ ਕੱਲਾ ਟਰੈਕਟਰ ਮਾਰਦਾ, ਜੋ ਵੀ ਰੋਵੇ ਬਾਪੂ ਕੱਲਾ ਮੱਝਾਂ ਚਾਰਦਾ, ਬਲ ਬਲ ਬਲ ਬਲ ਬਲ ਬਲ ਮੈਂ ਬੋਲੀ ਅੱਜ ਤੇਗ ਨਹੀਂ ਸਹੀ ਕੀਤੀ ਆ ਕਿਉਂਕਿ ਲੰਮਾ ਘਾਹ ਜਿਹੜਾ ਉਹਦੇ ਚ ਸੱਪ ਦੇ ਖਤਰਾ ਜ਼ਿਆਦਾ ਹੁੰਦਾ
0: ਮੈਂ ਕਿਹਾ ਇੱਧਰ ਹਰੇ ਘਾਹ ਤੇ ਉਹਨੇ ਲੰਬੇ ਕਰਤੇ ਮੈਂ ਬਲਦਾਂ ਦੀ ਥਾਂ ਟਰੈਕਟਰ ਕਰਤੇ ਅਸੀਂ ਸੇਮ ਸੇਮ ਹੈ ਨਾ ਸੇਮ ਸੇਮ
2: ਇਸ ਬੋਲੀ ਤੋਂ ਇੱਕ ਚੀਜ਼ ਹੋਰ ਕਲੀਅਰ ਹੋ ਗਈ ਵੀ ਜਿਹੜੇ ਮੁੰਡੇ ਨਾ ਉਹ ਵਿਹਲੜ ਆ ਬਾਪੂ ਵਿਚਾਰਾ ਮੱਝਾਂ ਚਾਰਨ ਡਿਆ ਜਦੋਂ ਸੱਪ ਆਇਆ ਉਦੋਂ ਹੀ ਆਵਾਜ਼ ਮਾਰੀ ਫਿਰ ਦਫਾ ਉਹ ਆ ਜਾਓ ਵੇ ਬਾਪੂ ਲਵੇਟਿਆ ਚੱਲਿਆ ਜੇ ਹੈ ਨਾ ਤੇਗ ਹਾਂਜੀ ਤੇ ਐਮਰ ਹੈਗੀ ਆ
4: ਹਾਂਜੀ ਪਰ ਮੈਂ ਪਹਿਲਾਂ ਇੱਕ ਹੋਰ ਗੱਲ ਸੁਣਾਉਣੀ ਆ
0: ਓਕੇ ਜੀ
4: ਅੱਜ ਆਪਾਂ ਨੇ
0: ਬੋਲੋ
4: ਤੇ ਅੱਜ ਆਪਾਂ ਨੇ ਮਲਟੀਪਲੀਕੇਸ਼ਨ ਦੀ ਲਾਸਟ ਸੈਸ਼ਨ ਹੋਇਆ
2: ਓਕੇ ਓਕੇ ਓਕੇ
0: ਤੁਹਾਨੂੰ ਮਲਟੀਪਲੀਕੇਸ਼ਨ ਆਉਂਦੀ ਹੈ
4: ਕੀ
0: ਤੁਹਾਨੂੰ ਮਲਟੀਪਲੀਕੇਸ਼ਨ ਆਉਂਦੀ ਹੈ
4: ਹਾਂਜੀ
0: ਓ ਮਾਈ ਗੋਡ ਮੈਨੂੰ ਤਾਂ ਪਤਾ ਹੀ ਨਹੀਂ ਆ ਮੈਨੂੰ ਤਾਂ ਆਉਂਦੀ ਨਹੀਂ ਆ ਆਈ ਹੈਵ ਟੂ ਲਰਨ ਫਰਮ ਯੂ ਦਮ
2: ਤੇ ਜੇ ਤਿੰਨ ਭੈਣ ਭਰਾ ਹੋਣ ਤੇ ਦੋ ਸਕੂਲ ਚਲ ਜਾਣ ਤੇ ਕਿੰਨੇ ਘਰ ਬਚਦੇ
4: ਸਤਿਕਾਲ
2: ਅੰਬਰ ਨੀ ਅੰਬਰ ਆ
0: ਅੰਬਰ ਹੰਬਰ ਹੰਬਰ ਹੰਬਰ ਮੈਨੂੰ ਫਿਲਮ ਯਾਦ ਆ ਰਹੀ ਪ੍ਰੀਤੀ ਜ਼ਿੰਟਾ
2: ਹਾਂਜੀ
0: ਬਹੁਤ ਵਧੀਆ ਜਿਉਂਦਾ ਬਸਦਾ ਰਹੇ ਮੇਰਾ ਸੋਹਣਾ ਪੁੱਤ ਹਮੇਸ਼ਾ ਵਧੀਆ ਵਧੀਆ ਰਹੇ
2: ਅੱਜ ਜਾ ਰਹੇ ਹੋ ਤੁਸੀਂ
0: ਨਿਆਣੇ ਬੜੇ ਖੁਸ਼ ਹੋ ਕੇ ਜਾਂਦੇ ਨੇ ਸਾਡੇ ਤਾਂ ਜਾਣ ਤੱਕ ਅੱਧੀਆਂ ਗੁੱਤਾਂ ਖੁੱਲੀਆਂ ਹੁੰਦੀਆਂ ਸੀਗੀਆਂ ਚੀਕ ਝਾੜਾ ਪਾ ਕੇ
2: ਸ਼ੁਕਰ ਕਰੋ ਖੁਸ਼ ਹੋ ਕੇ ਜਾਂਦੇ ਜੇ ਮੰਨ ਲਓ ਇੱਥੇ ਵੀ ਨਿਆਣੇ ਚੀਕ ਝਾੜਾ ਪਾਉਣ ਤੇ ਮਾਂ ਪਿਓ ਕੰਮ ਕਿੱਦਾਂ ਕਰਨ ਇਹ ਸਿਸਟਮ ਓਦਾਂ ਦਾ ਬਣਾਇਆ ਉਹਨਾਂ ਨੇ ਵੀ ਇਹ ਚਾਹ ਦੇ ਨਾਲ ਚੱਲ ਜਾਣ
0: ਅਸੀਂ ਚਾਹ ਨਾਲ ਚਾਰ ਛਿੱਲੜ ਕਮਾ ਲਈਏ
2: ਨਹੀਂ ਕਿੰਨਾ ਪੰਗਾ ਪਵੇ
0: ਓ ਯੈਸ ਟਰੂ
2: ਐਮਰ ਕੀ ਸੁਣਾਓਗੇ ਹਾਂਜੀ
4: ਇਟਲੀ ਪਿਟਲੀ ਚੋਰੀ ਕਰਨ ਬਗਾ ਵਿੱਚ ਖਲੋਤੀ ਜਦ ਚੰਦ ਪੁੱਛਿਆ ਕਿਹੜਾ ਵਾ ਬੱਚੇ ਤੋਂ ਕੇ
2: ਬੜੀ ਔਖੀ ਹੈ ਤੇ ਇਹ ਤੁਸੀਂ ਕਿੱਦਾਂ ਯਾਦ ਕਿੱਦਾਂ ਕਰ ਲਈ ਹੈ ਇੰਨੀ
0: ਇੰਨੀ ਲੰਬੀ
2: ਅੱਛਾ ਬੜੀ ਵਾਰੀ ਪਾਈ ਆ ਤੁਸੀਂ ਰੇਡੀਓ ਤੇ ਸਾਨੂੰ ਸਾਰੀ ਸੁਣ ਲਈ ਤੁਹਾਡੀ ਫੇਸ ਫੇਸ
0: ਉਹ ਮੈਂ ਤਾਂ ਇੱਕ ਲਾਈਨ ਸਵੇਰੇ ਯਾਦ ਕਰਨੀ ਸੀ ਮੈਨੂੰ ਉਹ ਨਹੀਂ ਯਾਦ ਹੋਈ ਹਲੇ ਤੱਕ
2: ਆਹੋ ਇਹ ਤੇ ਇੰਡੀ ਔਖੀ ਆ
0: ਯਾ
2: ਸਾਨੂੰ ਹਿੰਟ ਦਿਓ ਕੋਈ ਅੱਛਾ ਅੱਜ ਤੈਨੂੰ ਸਮਝਾਇਆ ਵਾ ਕੁੜੀਏ ਹੈ ਅੱਗੇ ਤੇ ਤੁਸੀਂ ਅੰਬਰ ਹਿੰਟ ਦੇ ਦਿੰਦੇ ਹੋ
0: ਅੱਜ ਨਹੀਂ ਦਿੰਦੇ
2: ਅੱਜ ਤੁਸੀਂ ਹਿੰਟ ਵੀ ਬੰਦ ਕਰਤਾ
0: ਵਹੁਟੀ
2: ਲਾੜਾ ਅੱਛਾ ਪਛਾਣਿਆ ਨੀ ਫੇਰ ਫੇਰ
0: ਇੱਕ ਵਾਰੀ ਫੇਰ ਸੁਣਾ ਦੋ
4: ਚੋਰੀ ਕਰ ਪਗਾ ਪਿੱਛ ਕਲੋਤੀ ਜਨ ਪੁੱਜਾ ਕੇਰਾ ਵਾ ਬੱਚੇ
2: ਢੋਲ ਕੇ ਦੀਦੀ ਦੇ ਵਿਆਹ
0: ਬੱਚੇ ਢੋਲ ਕੇ ਦੀਦੀ ਦੇ ਵਿਆਹ ਬਲੇ
2: ਥੈਂਕ ਯੂ ਥੈਂਕ ਯੂ ਥੈਂਕ ਯੂ ਅਮਰ ਅਸੀਸ ਕੌਰ ਉਸ ਤੋਂ ਬਾਅਦ ਫਿਰ ਤਵਨੀਤ ਤੁਹਾਡੀ ਵਾਰੀ ਸਤਿ ਸ਼੍ਰੀ ਅਕਾਲ ਅਸੀਸ
0: ਮੇਰਾ ਨਾਮ ਬਦਲਿਆ ਮੈਂ ਇਹਨਾਂ ਦਾ ਬਦਲਦਾ
2: ਨਹੀਂ ਨਹੀਂ ਤੁਸੀਂ ਨਾਂ ਸਹੀ ਲਓ ਇਹ ਬਲਜੀਤ ਕੌਰ ਜੀ ਨੇ
0: ਬਲਜੀਤ ਕੌਰ ਜੀ ਨੇ ਸਤਿ ਸ਼੍ਰੀ ਅਕਾਲ ਬਲਜੀਤ ਕੌਰ ਜੀ
2: ਹੈਲੋ
4: ਹੈਲੋ
2: ਹਾਂਜੀ ਫਿਰ ਸਾਨੂੰ ਭੁਲੇਖਾ ਪਿਆ ਉਹ ਪਿੱਛੇ ਸ਼ੀਸ਼ੇ ਚ ਦਿਖਣ ਡੇ ਫਿਰ ਸਾਨੂੰ ਲੱਗਾ ਉਹ ਨੇ ਅੱਛਾ ਤੁਸੀਂ ਤਾਂ ਥੱਲੇ ਰਹਿ ਗਏ ਓਕੇ ਸ਼ੀਸ਼ਾ ਉੱਚਾ ਲੱਗਾ ਵਾ ਉੱਠ ਕੇ ਖਲੋ ਫਿਰ ਸਾਨੂੰ ਨਾ ਅੱਜ ਸ਼ੀਸ਼ੇ ਚ ਦਿਖਣ ਨੀ ਰਹੇ ਤੁਸੀਂ ਨੀਵੇਂ ਹੋ ਤੁਸੀਂ ਥੋੜੇ ਜੇ ਥੋੜੀ ਅੱਡੀਆਂ ਚੁੱਕਿਓ ਭਲਾ ਮਾੜੀਆਂ ਜੀ ਅੱਡੀਆਂ ਚੁੱਕਿਓ ਮਾੜੀਆਂ
4: ਰੋਜ਼ ਸ਼ੀਸ਼ੇ ਤੋਂ ਦੇਖਦੇ
2: ਨੀ ਰੋਜ਼ ਵੇਖਦੇ ਆ ਤੁਹਾਨੂੰ ਨੀ ਪਤਾ ਲੱਗਦਾ ਤੁਸੀਂ ਗੱਡੀ ਚ ਹੁੰਦੇ ਹੋ ਨਾ ਤੇ ਗੱਡੀ ਵਾਲੇ ਸ਼ੀਸ਼ੇ ਚ ਆਪਾਂ ਵੇਖ ਲੈਂਦੇ ਆ ਹੁਣ ਤੁਸੀਂ ਖਲੋਇਓ ਮਾੜਾ ਜਿਹਾ ਖਲੋਇਓ ਤਾਂ
0: ਥੋੜੇ ਉੱਪਰ ਨੂੰ ਕਰੋ
2: ਅੱਡੀਆਂ ਚੁੱਕਿਓ
0: ਕਰੋ ਨਾ
2: ਅਸੀਸ ਆਏ
0: ਓਕੇ
2: ਅਸੀਸ ਕੋ
0: ਅਸੀਂ ਇਹ ਅਸੀਸ ਭੈਣ ਜੀ ਨੇ ਭੈਣ ਜੀ ਕੀ ਹਾਲ ਚਾਲ ਤੁਹਾਡਾ
2: ਠੀਕ ਹੈ ਠੀਕ ਹੈ
0: ਹੋਰ ਭੈਣ ਜੀ ਰੋਟੀ ਰੋਟੀ ਬਣਾ ਲਈ
2: ਇਹ ਥੋੜੀ ਬਣਾਉਂਦੇ ਆ
4: ਰੋਟੀ ਖਾ ਲਈ ਮੈਂ ਤਾਂ ਰੋਟੀ ਖਾਧੀ ਨਹੀਂ ਮੇਰੇ ਅੱਜ ਬ੍ਰੇਕਫਾਸਟ ਰੋਟੀ ਨਹੀਂ ਸੀ ਮੈਂ ਤਾਂ ਖਾ ਲਿਆ
0: ਕੀ ਖਾ ਲਿਆ
2: ਆਂਡੇ ਉੱਤੇ ਆਂਡਾ ਹੈ ਕੀ ਕਿਹਾ ਆਂਡੇ ਉੱਤੇ ਆਂਡਾ ਮੈਂ ਖਾ ਗਈ ਭਾਂਡਾ
0: ਭਾਂਡਾ
2: ਤੁਸੀਂ ਭਾਂਡਾ ਬਣਾਇਆ ਵਾ ਅਸੀਸ ਅਸੀਸ ਭਾਂਡਾ ਬਣਾਇਆ ਤੁਸੀਂ ਭਾਂਡਾ ਬਣਾਇਆ
4: ਪੂਰਾ
2: ਕਿਉਂ ਨੀ ਫਿਨਿਸ਼ ਕੀਤਾ ਨਿੱਕੀ ਹੈ ਤੂੰ
0: ਛੋਟਾ ਜਿਹਾ ਤਾਂ ਆਂਡਾ ਹੁੰਦਾ ਆ
2: ਨਿੱਕੀ ਹੈ ਨਾ ਹਲੇ
0: ਮੈਂ ਤੁਹਾਡੀ ਮੰਮੀ ਨੂੰ ਕਹਿਣਾ ਦੋ ਆਂਡੇ ਖਿਲਾਇਆ
2: ਜੇ ਪੁੱਤ ਤੂੰ ਨਾ ਵੱਡੀ ਹੋਈ ਬਹੁਤਾ ਖਾ ਖਾ ਕੇ ਛੇਤੀ ਤੇ ਨੋਨੀ ਆਂਟੀ ਨੇ ਨਿੱਕੀ ਹੋ ਕੇ ਤੁਹਾਡੀ ਫਰਾਕ ਲੈ ਲੈਣੀ
0: ਤੁਹਾਡੇ ਮੂੰਹ ਚ ਕਿਉਂ ਸ਼ੱਕਰ
2: ਤੁਸੀਂ ਨੀ ਇੱਧਰ ਨੂੰ ਆਓਗੇ
4: ਤੇ
2: ਅੰਗਰੇਜ਼ੀ ਨੀ ਆਉਂਦੀ ਸਾਨੂੰ ਭੈਣਾ
0: ਭੈਣ ਜੀ ਪੰਜਾਬੀ ਚ ਗੱਲ ਕਰ
4: ਲਓ
2: ਹੈ
0: ਉਹ ਬੇਬੀ ਦਾ
4: ਯੂ ਥਿੰਕ ਆਈ ਐਮ ਅ ਬੇਬੀ
2: ਉਹ ਨਹੀਂ ਉਹ ਤੇ ਗਾਣਾ ਬੋਲਦੇ ਸੀ ਬੇਬੀ ਉਹ ਇਦਾਂ ਕਰਕੇ ਕਿਹੜਾ ਵਾ
0: ਯੂ ਆਰ ਮਾਈ ਸਵੀਟ ਲਿਟਲ ਬੇਬੀ
2: ਬੇਬੀ ਨੀ
0: ਪਿਆਰੀ ਬੇਬੀ
2: ਤੁਹਾਨੂੰ ਥੋੜੀ ਆਪਾਂ ਬੇਬੀ ਕਹਿੰਦੇ ਤੁਸੀਂ ਤੇ ਗਰਲ ਲਿਓ ਬਿਗ ਗਰਲ ਲਿਓ
0: ਯੈਸ
2: ਇੰਨੀਆਂ ਗੱਲਾਂ ਕਰਨ ਵਾਲੇ ਬੇਬੀ ਥੋੜੀ ਹੁੰਦੇ ਆ ਬੇਬੀ ਤੇ ਗੂ ਗੂ ਗਾ ਗਾ ਕਰਦੇ
4: ਝੂਠ ਨਹੀਂ ਬੋਲਣਾ
0: ਝੂਠ ਨਹੀਂ ਬੋਲਣਾ
2: ਅੱਜ ਕਿਸੇ ਹੋਰ ਮੂਡ ਚ ਲੱਗਦੀ ਹੈ ਕੁੜੀ
0: ਅੱਜ ਆਈ ਥਿੰਕ ਭਰਾ ਨਾਲ ਲੜਾਈ ਹੋਈ ਲੱਗਦੀ ਹੈ
2: ਨਹੀਂ ਨਹੀਂ ਭਰਾ ਨਾਲ ਨਹੀਂ ਹੋਈ
0: ਅੱਜ ਵੀਰ ਜੀ ਨਾਲ ਹੋਈ ਹੈ
4: ਮੈਨੂੰ
2: ਖਾਣਾ ਪੈਂਦਾ
4: ਮੈਨੂੰ ਮੈਨੂੰ ਸਵਾਦ ਨੀ ਲੱਗਦਾ ਦੀ, ਮੇਰਾ ਫੇਰ ਨੀ ਬਣਦਾ ਦੀ, ਮੇਰਾ ਖਾਂਦਾ ਹੀ ਨੀ।
2: ਓਹੋ, ਤੇ ਉਹ ਤੇ ਵੱਡਾ ਹੋ ਗਿਆ ਵਾ, ਤੁਸੀਂ ਤੇ ਵੱਡੇ ਹੋਣਾ ਨਾ।
0: ਯੈਸ।
4: ਫੇਰ
2: ਫੇਰ ਕੀ, ਵੱਡੇ ਨੀ ਹੋਣਾ?
4: ਵੱਡਾ ਮੈਂ ਹੋਣਾ, ਉਹ ਤਾਂ ਮੈਂ ਉਹੀ ਵੀ ਖਾਣਾ ਸੀ, ਬਟ
0: ਜੇ ਤੁਸੀਂ ਖਾਣਾ ਸ਼ੁਰੂ ਕਰ ਦੋਗੇ ਨਾ, ਫਿਰ ਤੁਸੀਂ ਦੀਪ ਵੀਰੇ ਤੋਂ ਜਲਦੀ ਵੱਡੇ ਹੋ ਜਾਓਗੇ, ਟੋਲ ਹੋ ਜਾਓਗੇ ਉਤੋਂ।
2: ਜੇ ਤੁਸੀਂ ਖਾਧੇ ਨਾ ਨਾ,
4: ਮੰਮਾ ਨੂੰ ਕਹਿੰਦੀ ਹੁਣ ਤੁਸੀਂ ਗੋਟ ਮੀਟ ਵੀ ਖਾਇਆ ਕਰੋ, ਫਿਰ ਤੁਸੀਂ ਮੈਥੋਂ ਵੱਡੇ ਹੋਣਗੇ, ਨਹੀਂ ਤਾਂ ਤੁਸੀਂ
2: ਵੋਟੀ ਤੋਂ ਲੰਮੀ ਤੇ ਹੋ ਸਕਦੀ। ਭਾਬੀ ਜਿੱਡੀ ਤੇ ਹੋ ਸਕਦੀ। ਹਾਂ ਭਾਬੀ ਜਿੱਡੀ ਤੇ। ਹਾਂ ਫਿਰ ਸਾਨੂੰ ਹੈਲਦੀ ਖਾਣਾ ਪੈਣਾ ਨਾ। ਫਿਰ ਸਾਨੂੰ ਹੈਲਦੀ ਖਾਣਾ ਪੈਣਾ। ਫੇਰ ਹੀ ਕਰਾਂਗੇ ਆਪਾਂ ਕਿਸਮਿਸ ਯਾਰ।
0: ਲਾਈ ਮਸਕਾਰਾ।
2: ਹਾਂਜੀ ਹਾਂਜੀ ਸੁਣਾਓ।
4: ਛੋਟੀ ਦੇ ਵੱਡੇ ਵਾਲੀ।
0: ਓਕੇ।
4: ਬਾਣੀ ਵਰਸੀ ਕਰਾਂਗੇ ਅਸੀਂ,
2: ਤੂੰ ਬੱਲੇ
4: ਅਸੀਂ ਆਮ ਦਾ ਪਿੱਤਾ ਨੀ।

0: ਨਿਕਾਜਿਆ ਖਿੱਚ ਕੇ ਬਰੋਬਰ ਕੀਤਾ ਨੀ ਮੈਂ ਮੇਰੇ ਨਿਕਾਜਿਆ ਖਿੱਚ ਕੇ ਬਰੋਬਰ ਕੀਤਾ ਨੀ ਮੈਂ ਮੇਰੇ ਨਿਕਾਜਿਆ ਨੀ ਟੁੱਟ ਗਿਆ
1: ਖਿੱਚ ਦੇ
0: ਹਾਂਜੀ ਓਕੇ ਬਾਏ
2: ਹੋਰ
0: ਸੁਣਾਉਣੀ ਓਕੇ ਹਾਂਜੀ ਹਾਂਜੀ
2: ਮੰਮਾ ਕਹਿੰਦੇ ਵੀ ਹੁਣ ਵੱਡੀ ਛੋਟੀ ਇੱਕ ਬੋਲੀਆਂ ਸੁਣਾਉਣੀਆਂ ਇੱਕ ਵੱਡੀ ਇੱਕ ਛੋਟੀ ਮੈਂ ਕਿਹਾ ਮੰਮਾ ਕਿਹੜੀ ਬੋਲੀ ਕਹਿ ਰਹੇ ਹੋ ਵੱਡੀ ਉਹਨੇ ਕਿਹਾ ਮੈਨੂੰ ਤਾਂ ਪਤਾ ਨੀ
1: ਉਹ ਵਾਲੀ ਸੁਣਾ ਦੋ ਟੈਚੀ ਯੂ ਨੋ
0: ਆਹੋ
2: ਟੈਚੀ
0: ਤਰਵੇ ਤਰਵੇ ਤਰਵੇ ਮੈਂ ਬੁਰੀ ਕਰੂੰਗੀ ਥੈਂਕ ਯੂ ਸਿਸ ਉਹ ਖਿੱਚਦਾ ਖਿੱਚਦਾ ਲੰਮਾ ਕਰਤਾ ਬੁੱਜੋ ਕੌਣ ਹੈ ਭਲਾ
1: ਮੰਨਤ
0: ਨਾ ਤੁਹਾਡੇ ਕੋਲ ਥ੍ਰੀ ਆਪਸ਼ਨ ਆਪਸ਼ਨ ਦੋ
1: ਆਪਸ਼ਨ ਕਿਹੜੀ ਕਿਹੜੀਆਂ ਨੇ
2: ਐਸ਼ਲਿਨ ਰਾਜਵੀਰ ਔਰ ਡੈਡਾ
0: ਹਾਂ
1: ਆਈ ਥਿੰਕ ਡੈਡਾ
2: ਨਹੀਂ
0: ਨਹੀਂ ਡੈਡਾ ਨਹੀਂ ਅੱਜ ਡੈਡਾ ਤੇ ਗਏ ਆ ਸਿਡਨੀ
2: ਸਾਡੇ ਕੋਲ ਇਕੱਲਾ ਇੱਕ ਹੀ ਹੈਗਾ ਹੁਣ
1: ਐਸ਼ਲਿਨ
0: ਜਾਂ ਫਿਰ
2: ਹਾਂਜੀ
1: ਐਸ਼ਲਿਨ ਪਰ ਐਸ਼ਲਿਨ ਨੇ ਤਾਂ ਅੱਜ ਡੈਡਾ ਬਣਨਾ ਸੀਗਾ ਨਾ
0: ਸਾਰਾ ਪਤਾ ਲੱਗ ਜਾਂਦਾ ਗੁੱਡ ਪੁੱਤ ਗੁੱਡ ਆਹ ਤੇ ਬੜਾ ਬੀਬਾ ਪੁੱਤ ਬਣ ਗਿਆ
2: ਪਹਿਲੇ
0: ਟਾਈਮ ਘੱਟ ਹੁੰਦਾ ਵਾ ਫਿਰ ਵੇਖ ਲੋ ਤੁਸੀਂ
1: ਚਲੋ ਫਿਰ ਜਲਦੀ ਜਲਦੀ ਸੁਣਾਈਏ ਫਿਰ ਨਹੀਂ ਤਾਂ ਫਿਰ ਟਾਈਮ ਘੱਟ ਜਾਣਾ ਆ
2: ਇੱਕ
1: ਬੋਲੀ ਓਕੇ
0: ਮੁੱਛਾਂ ਵਾਲਾ ਜੀਜਾ ਬੱਲੇ ਬੱਲੇ ਬੱਲੇ
1: ਕੁੱਤੇ ਦੀ ਪੂਛ ਵਾਲਾ ਜੀਜਾ
0: ਮੁੱਛਾਂ ਜ਼ਰੂਰ ਕਹਿਣੀਆਂ ਤੂੰ ਤੁਸੀਂ ਸਿੱਧਾ ਹੀ ਕਹੋ ਵੀ ਜੀਜਾ ਕਾਲੇ ਕੁੱਤੇ ਦੀ ਪੂਛ
1: ਨੋ ਫੈਂਸ ਟੂ ਐਨੀ ਜੀਜਾ
0: ਰਿੰਕਲ ਰਿੰਕਲ ਪੂਛ ਰੇਸ ਲਾਉਂਦੇ ਸੀ ਕਦੀ ਤੁਸੀਂ ਕੁੱਤੇ ਨੂੰ ਚਿੰਗਮ ਖਾਂਦਿਆਂ ਵੇਖਿਆ
1: ਮੈਂ ਮੱਝ ਨੂੰ ਵੇਖਿਆ
0: ਹੈ
2: ਮੈਂ ਮੱਝ ਨੂੰ ਦੇਖਿਆ
0: ਵੇਖਿਆ ਵੇਖਿਆ ਤੁਸੀਂ ਕਿਦਾਂ
1: ਕਿਦਾਂ ਕਿਦਾਂ ਕਰ ਕਿਦਾਂ ਖਾਂਦੀ ਹੁੰਦੀ ਚਿੰਗਮ ਮੱਝ
2: ਪਤਾ ਨਹੀਂ ਬਾ ਖੁਆ ਖੁਆ ਕਰ ਲਿਆ ਸੀ
0: ਉਹਨੇ ਫਿਰ ਆਪਣੇ ਦੰਦ ਵੀ ਚੈੱਕ ਕਰਾਉਂਦੀ ਹੈ ਨਾ ਇੰਗ ਕਰਕੇ
2: ਸਤਿ
1: ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ
2: ਮੈਂ ਠੀਕ ਆ ਤੇ ਮੈਂ ਤਵਨੀਤ ਹੈਗੀ
1: ਮੈਨੂੰ ਤਾਂ ਬਿਨ ਲੱਗਿਆ ਵੀਰ ਜੀ ਆ
0: ਉਹ ਟ੍ਰਿਕ ਕਰ ਗਈ ਤੁਹਾਨੂੰ ਦੂਜੀ ਕੁੜੀ
1: ਆਹੋ
0: ਐਸ਼ਲਿਨ ਤੁਹਾਨੂੰ ਟ੍ਰਿਕ ਕਰ ਗਈ ਲੱਗਦਾ ਕਿਤੇ ਮਤਲਬ ਕੋਈ ਪਛਾਣੂਗਾ ਵੀ ਬਟਾਲੇ ਦੀਆਂ ਨੇ ਕੁੜੀਆਂ
2: ਇੰਟਰਵਿਊ ਦੇਖੀ ਤੇ ਕਹਿੰਦੇ ਸੀ ਮੈਂ ਵੀ ਆਉਣਾ ਸੀ ਬਿਕੋਜ਼ ਉੱਥੇ ਮੇਰੇ ਰਿਸ਼ਤੇਦਾਰ ਨੇ ਤੇ ਮੰਮਾ ਕਹਿੰਦੇ ਕੌਣ ਅੰਕਲ ਜੀ ਕਹਿੰਦੇ ਹਰਮੀਤ ਟੂਰ
1: ਰਿਸ਼ਤੇਦਾਰ ਮਿਲ ਗਏ
0: ਮੰਮਾ ਫਿਰ ਸੈਲੀਬ੍ਰਿਟੀ ਨਾ
2: ਮੰਮਾ ਚਾਮਲੇ ਹੋਏ ਮੰਮਾ ਬਹੁਤ ਖੁਸ਼ ਹੋ ਗਈ ਸੀ ਮੰਮਾ ਉੱਥੇ ਪੁਰਕੇ
0: ਤੁਹਾਡੀ ਕਦੋਂ ਹੋਣੀ ਆ ਇੰਟਰਵਿਊ
2: ਕਦੀ ਵੀ ਨਹੀਂ
1: ਕਿਉਂ ਨੈਵਰ ਸੇ ਨੋ ਬੁੱਟੂ ਯੂ ਸੇ ਆਈਲ ਥਿੰਕ ਅਬਾਊਟ ਇਟ Never say no, I say I'll think about it. Yes.
2: I'll think about it.
1: Yeah. Wow. Look, I'm going to Punjabi translate karke bhi suna to very nice.
0: Ki sunaoge phir?
2: Ek boli.
0: Haan ji.
1: Okay.
2: ਬਾਰੀ ਬਾਰੀ ਬੱਸੀ ਖੱਟਣ ਗਿਆ ਸੀ ਬਾਰੀ ਬਾਰੀ ਬੱਸੀ ਖੱਟਣ ਗਿਆ ਸੀ ਖੱਟਕੇ ਲਿਆਂਦਾ ਰੂ ਖੱਟਕੇ ਲਿਆਂਦਾ ਰੂ
0: ਵਿਗੜ ਗਿਆ ਬੱਲੇ ਬੱਲੇ ਸ਼ਾਵਾ ਸ਼ਾਵਾ
1: ਸਾਰਾ ਨੂੰ ਰੱਖ ਨੂੰ ਚੜ ਗਿਆ ਨੂੰ ਬੱਲੇ ਬੱਲੇ ਇਹ ਤਾਂ ਬਸੰਤ ਜੀ ਦਾ ਰੋਣਾ ਆ
2: ਮੈਂ ਇੱਕ ਗੁਜਾਰਤ ਦਾ ਆਂਸਰ ਦਿੱਤਾ ਸੀ ਕੱਲ ਜਿਹੜਾ ਔਜਲਾ ਸਾਹਿਬ ਨੇ ਪਾਈ ਸੀ ਗੁਜਾਰਤ
0: ਹਾਂਜੀ ਹਾਂਜੀ ਹਾਂਜੀ
2: ਮੈਂ ਦੋ ਆਂਸਰ ਦਿੱਤੇ
0: ਉਹ ਤੁਹਾਡਾ ਆਂਸਰ ਸਹੀ ਸੀ ਤੁਹਾਨੂੰ ਦੋ ਟੋਫੀਆਂ ਦਾ ਜੁਰਮਾਨਾ ਹੋਇਆ
1: ਪੁੱਤੂ ਜੁਰਮਾਨਾ ਕੀ ਹੁੰਦਾ ਹੈ
2: ਆਲੀ
1: ਜਨਰੇਸ਼ਨ ਟਿਟ ਫੋਰ ਟੈਟ ਜਦੋਂ ਹੀ ਕਰ ਦਿੰਦੀ ਚਲੋ ਅਗਲੇ ਦਾ ਬਦਲਾ ਮੈਨੂੰ ਫਾਈਨ ਫੰਡ ਵੀ ਚੱਕ ਲਓ
0: ਥੈਂਕ ਯੂ ਤੁਨੀ
1: ਥੈਂਕ ਯੂ ਵੈਰੀ ਮਚ ਛੋਟੇ ਪੁੱਤੂ
0: ਨੈਕਸਟ ਕਿਹਦੀ ਵਾਰੀ
1: ਦੇਖੋ ਤਿੰਨੋ ਤਿੰਨੋ ਵਾਰੀ ਡਿਫਰੈਂਟ ਆਂਸਰ ਦਿੱਤੇ ਆ ਦੈਟਸ ਗੁੱਡ
0: ਹੋਰ ਫਿਰ ਅੱਜ ਕਿੱਦਾਂ ਟ੍ਰੈਫਿਕ ਟ੍ਰੁਫਿਕ ਦੀ ਕੋਈ ਜਾਣਕਾਰੀ
2: ਸਿਡਨੀ ਟਰੱਕ
0: ਖਰਾਬ ਹੋਇਆ ਅੱਛਾ ਸਿਡਨੀ ਟਰੱਕ ਖਰਾਬ ਹੋ ਗਿਆ
2: ਓਕੇ ਹੋਰ ਬਸ ਸਟਾਪ ਟ੍ਰੈਫਿਕ ਸੀ
0: ਅੱਛਾ ਟ੍ਰੈਫਿਕ ਹੀ ਓਕੇ ਤੇ ਮੈਲਬਨ
2: ਬਸ ਥੌਮਸ ਸਟਾਪ
0: ਹਾਂ ਥੌਮਸ ਸਟਾਪ ਅੱਛਾ ਥੌਮਸ ਟਾਊਨ ਥੌਮਸ ਟਾਊਨ
2: ਹਾਂਜੀ
0: ਥੌਮਸ ਟਾਊਨ ਕੀ ਹੋਇਆ
2: ਐਕਸੀਡੈਂਟ
0: ਅੱਛਾ ਉੱਥੇ ਐਕਸੀਡੈਂਟ ਹੋਇਆ ਓਕੇ ਵੇਖਿਆ ਸਾਰੀ ਨੌਲੇਜ ਹੁੰਦੀ ਬੰਦੇ ਨੂੰ
1: ਓ ਯੈਸ ਮੈਨੂੰ ਤਾਂ ਪਤਾ ਨਹੀਂ ਸੀ ਤੁਹਾਨੂੰ ਥੋਮਸ ਟਾਊਨ ਦਾ ਨਾਮ ਵੀ ਪਤਾ ਹੋਊਗਾ
0: ਵੇਖ ਲਓ ਫਿਰ ਹੁਣ ਸਾਰੇ ਪਤਾ ਉਹਨੂੰ ਮੈਲਟਨ ਦਾ ਵੀ ਨਾਮ ਪਤਾ ਜੇ
1: ਸਭ ਬਹੁਤ ਵੱਡੇ ਹੋ ਗਏ ਲੱਗਦੇ
0: ਦੱਸੋ ਤੁਹਾਨੂੰ ਕਿੰਨੇ ਤਾਜਵੀਰ ਕਿੰਨੇ ਕਿੰਨੇ ਸਵਰਬਾਂ ਦੇ ਨਾਮ ਪਤਾ ਦੱਸੋ ਆਂਟੀ ਨੂੰ
1: ਕ੍ਰੇਗੀਬਨ Wow,
2: Ballarat.
0: Oh, oh, oh, oh. Oh, oh. Ballarat?
1: Copycat from Ballarat?
0: ਤੁਹਾਡੇ ਤੇ ਲੱਗ ਗਈ ਆ
1: ਤੁਹਾਡੇ
0: ਲੱਗ ਗਏ
2: ਆ
0: ਯਾਰ ਤੁਹਾਨੂੰ ਤੇ ਬੜਾ ਕੁਛ ਪਤਾ ਵਾ
2: ਸਰਦਾਰ ਜੀ ਬੱਲੇ ਬੱਲੇ
0: ਸਰਦਾਰ ਜੀ ਜਿੰਦਾਬਾਦ
2: ਸਰਦਾਰ ਜੀ ਜਿੰਦਾਬਾਦ
1: ਜਿੰਦਾਬਾਦ
0: ਥੈਂਕ ਯੂ ਸਰਦਾਰ ਜੀ ਲਾਲ ਜੀ ਤੇ ਫਿਰ ਸਮਾਪਤੀ 295 ਤੁਸੀਂ ਆਉਣੇ ਰਹੋ ਜੀ
1: 295
0: ਸਤਿ ਸ਼੍ਰੀ ਅਕਾਲ
1: ਇਹ ਕੌਣ ਬੋਲ ਰਿਹਾ ਛੋਟਾ ਜਿਹਾ ਪਾਰਾ ਬੱਚਾ
0: ਸਤਿ ਸ਼੍ਰੀ ਅਕਾਲ ਕੀ ਨਾਂ ਤੁਹਾਡਾ
2: ਜਗਫਤਿਹ ਸਿੰਘ
0: ਓਏ ਜਗਫਤਿਹ ਸਿੰਘ
1: ਬੜਾ ਸੋਹਣਾ ਨਾਂ ਆ
0: 80 ਲਾ ਕੇ ਰੱਖਿਆ ਨਾਲੋਂ 80 ਮੁਲਾ ਦਾ ਫਿੱਟ ਨਹੀਂ ਕੀਤਾ ਸਵੇਰੇ ਸਵੇਰੇ ਬ੍ਰਸ਼ ਕਰਨ ਲੱਗਿਆ ਰੱਖਿਆ ਹੋਣਾ ਸਾਈਡ ਤੇ
1: ਆਸੀਆ ਡੈਂਜਰ
0: ਆਈ ਡੋਨਟ ਨੋ ਉਹਨੇ ਲਾ ਹੀ ਦਿੱਤਾ ਨਾਲੋਂ ਹੈ
1: ਜਗਫਤਿਹ ਸਿੰਘ ਜੀ
0: ਜਗਫਤਿਹ ਸਿੰਘ ਕੀ ਨਾਂ ਪੂਰਾ
2: ਡੈਡੀ
0: ਕੰਮ ਗਏ ਓਕੇ ਓਕੇ ਡੈਡੀ ਕੰਮ ਤੇ ਠੀਕ ਰਹਿੰਦੇ ਆ ਘਰ ਲੜਦੇ ਰਹਿੰਦੇ ਮੰਮੀ ਆ ਨਵੇਂ ਹੈ ਨਾ
1: ਬਾਕੀ ਗੱਲਾਂ ਚ ਮੰਮੀ ਫਿਸ ਫਿਸਾ ਰਹੇ ਸੀ ਹਾਂਜੀ ਤੇ ਆ ਕੇ ਹੋਲੇ ਕਲੀਅਰ ਹਾਂਜੀ
0: ਮੰਮੀ ਲੱਗਣਾ ਵੀ ਉਹ ਨਾ ਵੇ ਕਵੇ ਨਾ
1: ਮਸਾ ਮਸਾ ਸੱਚਾਈ ਨਿਕਲੀ ਮੰਮੀ ਭਰ ਦੋ
0: ਉਹਦੇ ਬੱਚਾ ਹੈ ਨਾ ਉਹ ਦੱਬ ਵੀ ਸਕਦਾ ਗੱਲ ਕੇ ਹਾਂਜੀ ਜਗਫਤਿਹ ਕੀ ਸੁਣਾਓਗੇ ਹੈਲੋ ਮੱਛਲੀ ਅੱਛਾ ਮੱਛਲੀ ਜਲਦੀ ਮਰ ਜਾਏਗੀ
1: ਕੜਾਹੀ ਮੇ ਡਾਲੋ ਤੋ ਤਲ ਜਾਏਗੀ
0: ਵਾਹ
1: ਵਾਹ ਜੀ ਵਾਹ ਵੈਰੀ ਨਾਈਸ ਬੜੀ ਯਮੀ ਯਮੀ ਪੋਇਮ ਸੁਣਾਈ ਅਸੀਂ ਉਸੇ ਰੇ
0: ਥੈਂਕ ਯੂ ਆਸੀ ਸਾਹਿਬ ਤੁਸੀਂ ਤੇ ਬੜੇ ਤੇਜ਼ ਹੋ ਗਏ ਯਾਰ
1: ਯੈਸ
2: ਥੈਂਕ ਯੂ
0: ਥੈਂਕ ਯੂ
1: ਹਲੇ ਤਾਂ ਕੱਲ ਦੀ ਗੱਲ ਅਸੀਂ ਤੁਹਾਡੇ ਲੱਡੂ ਖਾਦੇ ਸੀਗੇ
0: ਆਹੋ ਵੇ ਲਓ
1: ਅਸੀਂ ਪੁੱਤੂ ਜੰਮੇ ਦੇ
0: ਮੁੱਕਰ
1: ਗਿਆ
2: ਉੱਪਰ ਪੰਖਾ ਚਲਦਾ ਹੈ ਨੀਚੇ ਬੇਬੀ ਸੋਤਾ ਹੈ ਸੋਤੇ ਸੋਤੇ ਲੱਗੇ ਖਾ ਲੋ ਬੇਟਾ ਮੂੰਗਫਲੀ ਮੂੰਗਫਲੀ ਦਾਦਾ ਨੇ ਮਾਮਾ ਗਈ ਦਿੱਲੀ ਉਦੋਂ ਆਈ ਬਿੱਲੀ ਬਿੱਲੀ ਮਾਰਾ ਪੰਜਾ ਮਾਮਾ ਹੋ ਗਏ
0: ਗੰਜਾ
1: ਗੰਜਾ
0: ਮਾਮੇ ਏਦਾਂ ਹੀ ਗੰਜੇ ਹੋਏ ਸਾਰੇ
1: ਇਹ ਮਾਮੇ ਕਿਉਂ ਗੰਜੇ ਹੁੰਦੇ ਨੇ ਚਾਚੇ ਕਿਉਂ ਨੀ ਹੁੰਦੇ ਗੰਜੇ
0: ਡਿਪੈਂਡ ਕਰਦਾ ਨਾ ਬਣਾਈ ਕਿੰਨੇ ਥੈਂਕ ਯੂ ਵਾਸੀ ਸਾਹਿਬ ਥੈਂਕ ਯੂ ਪੁੱਤ ਤੁਹਾਡਾ ਦਿਨ ਵਧੀਆ ਵਧੀਆ ਰਹੇ ਚੜ੍ਹਦੀ ਕਲਾ ਦੇ ਵਿੱਚ ਰਹੋ ਲਾਲ ਜੀ ਤੁਸੀਂ ਆਉਂਦੇ ਰਹੋ
1: ਸਤਿ ਸ਼੍ਰੀ ਅਕਾਲ ਲਾਲ ਜੀ
3: ਸਤਿ ਸ਼੍ਰੀ ਅਕਾਲ ਜੀ
1: ਕੀ ਹਾਲ ਹੈ ਲਾਲਾ ਜੀ ਤੁਸੀਂ ਸੁਣਾਓ ਕੀ ਹਾਲ ਚਾਲ ਨੇ ਹੁਣ ਤੇ ਮੇਰੋ ਕਰਮ ਕਰ ਦਿਓ ਲਾਲਾ ਜੀ ਮੇਰੀ ਮਾਂ ਕੇ ਕੰਗਨ ਦੇ ਦਿਓ
0: ਸਸਤਾ ਹੋ ਕੇ ਮਹਿੰਗਾ ਹੋ ਗਿਆ ਫੇਰ ਸੋਨਾ ਤੁਹਾਨੂੰ ਜੱਜ ਦਾ ਰੇਟ ਦੱਸੀ ਫਿਰ ਦੇ ਦੋਗੇ ਦਿੱਲੀ ਜੂਲਰ ਵਾਲੇ ਕਹਿੰਦੇ ਵੀ 100 ਅੱਛਾ ਹੋਰ ਮਹਿੰਗਾ ਹੋ ਗਿਆ ਜੀ 194
1: ਸਸਤੀ ਚੀਜ਼ ਦਾ ਦੇਣ ਦਾ ਕੀ ਫਾਇਦਾ ਸਹੀ ਗੱਲ ਆ ਏਦਾਂ ਏਦਾਂ ਕਰੋ ਸਸਤੀ ਜੇ ਆਪਾਂ ਗੱਲ ਸਸਤੀ ਦੀ ਕਰਦੇ ਆ ਨਾ 5-6 ਚਾਂਦੀ ਦੀਆਂ ਇੱਟਾਂ ਲੈ ਕੇ ਮਾਰੋ 5-6 ਚਾਂਦੀ ਦੀਆਂ ਇੱਟਾਂ ਲੈ ਕੇ ਮਾਰੋ ਚਾਂਦੀ ਤਾਂ ਸਸਤੀ ਆ
0: ਤੁਸੀਂ ਯਾਰ ਬਹਿ ਕੇ ਗੱਲ ਕਰ ਲਓ ਮੈਨੂੰ ਲੱਗਦਾ ਇਹਨਾਂ ਨੇ ਗੋਭੀ ਪਰੌਂਠਿਆਂ ਦੇ ਮੰਨ ਜਾਣਾ ਜਿੱਦਾਂ ਸੋਨੇ ਤੋਂ ਇਕਦਮ ਚਾਂਦੀ ਤੇ ਡਿੱਗੇ ਜੇ ਤੁਸੀਂ ਪਰੌਂਠੇ ਤੇ ਨਿਬੜ ਜਾਣਾ ਹਾਂਜੀ
3: ਚਾਂਦੀ ਲਾ ਕੇ ਬਸ ਹੌਲੀ ਹੌਲੀ ਲੋਹੇ ਵਾਲੀ ਰਾੜ ਤੇ ਆਏ ਨਾ
1: ਲਾਲਾ ਇਹ ਤੋ ਬਹੁਤ ਤਬਾਹੀ ਹੋ ਜਾਏਗੀ
0: ਇਹੋ ਜਿਹੀਆਂ ਬੀਬੀਆਂ ਕਹਿੰਦੀਆਂ ਹੋਣੀਆਂ ਕਹਿੰਦੀਆਂ ਹੁੰਦੀਆਂ ਵੀਰਾ ਮੈਨੂੰ ਗਰਮ ਪਾਣੀ ਕਰਨ ਵਾਲੀ ਰੋਡ ਲਿਆ ਦੇ ਰੱਖੜੀ ਤੇ ਬਟਾਲੇ ਲਾ ਕੇ ਇੱਕ ਬੀਬੀ ਫੁੜ ਗਈ ਉਹ ਜਲੰਧਰ ਲਾ ਕੇ ਖਬਰ ਆਈ ਕੱਲ ਸਾਰੇ ਟੱਬਰ ਨੂੰ ਕਰੰਟ ਪੈ ਗਿਆ ਡਰਾ ਹੀ ਨਗ ਦੇਣਾ
1: ਬੰਦਾ ਤੌਬਾ ਕਰ ਜਾਂਦਾ
0: ਭੈਣ ਕਹਿੰਦੀ ਦਵਾ ਕਰੋ ਠੰਡੇ ਨੇ ਨਹਾ ਲਿਆ ਕਰਾਂਗੇ
1: ਛੋਟੇ ਹੁੰਦੇ ਸੀ
0: ਛੋਟੇ ਤੋਂ ਵੱਡੇ ਹੋਏ ਨਹੀਂ ਜਦੋਂ ਸਿੱਧਾ ਹੀ ਤੁਸੀਂ ਵੱਡੇ ਨੂੰ ਵੇਖਿਆ ਹੋਵੇ ਨਾ ਉਦੋਂ ਤੁਹਾਡੀ ਮਤਲਬ ਇਮੈਜੀਨੇਸ਼ਨ ਨੀ ਤੁਹਾਡੀ ਆਉਂਦੀ ਵੀ ਹਾਂ ਇਹ ਵੀ ਛੋਟਾ ਹੋਊਗਾ ਕਦੀ
1: ਟਰੂ
3: ਆਪਣਾ ਫੇਸ ਜਿਵੇਂ ਬਾਲ ਧੋਂਦੇ ਤੇ ਬਾਲ ਚੁਕਾਉਂਦੇ ਧੋਪੇ ਨਾ ਆਪਣੇ ਬਾਲ ਸੁਕਾਉਂਦੇ ਇਹਦਾ ਨਾ ਬਾਲ ਘੁਮਾਉਣ ਲੱਗੇ ਸਾਨੂੰ ਇਹਨੇ ਚਲਾਉਣ ਲਈ ਮੇਰੀ ਮਾਤਾ ਆ ਗਈ ਮੈਨੂੰ ਮਾਤ ਕਰ ਗਈ ਨਾ ਇਹਦਾ ਚੌਂਕੀ ਹੈ ਨਾ ਤੇ ਨੇਹਾ ਚ ਕਹਿੰਦੇ ਨੇਹਾ ਚ ਕਹਿੰਦੇ ਮੈਨੂੰ ਭੂਤ ਚੜ ਗਿਆ ਹਨਾ ਅਸੀਂ ਵੀ ਕਹਿੰਦੇ ਮੈਂ ਭੁੱਤ ਤਾਰੋ ਹਨਾ ਤੇ ਮੈਂ ਨਾ ਮੇਰਾ ਹੱਥ ਥੱਪ ਹੀ ਹਨਾ ਮੈਂ ਥੋੜੀ ਹੌਲੀ ਮਾਰੀ ਮੈਂ ਭੁੱਤ ਉਤਰਿਆ ਕਹਿੰਦੀ ਨਹੀਂ ਉਤਰਿਆ ਮੈਂ ਫੇਰ ਮਾਰੀ ਕਹਿੰਦੀ ਨਹੀਂ ਉਤਰਿਆ ਮੈਂ ਚੌਕੇ ਜ਼ੋਰ ਦੀ ਮਾਰੀ ਪਾਣੀ ਔਰ ਖੂਨ ਦੀ ਧਾਰ ਨਿਕਲੀ
1: ਪੱਕੀਆਂ ਨਿਸ਼ਾਨੀਆਂ ਦਿੱਤੀਆਂ ਕਿਤੇ ਭੈਣ ਭੁੱਲ ਨਾ ਜਾਵੇ
0: ਬੜੇ ਖਤਰਨਾਕ ਤੁਸੀਂ
3: ਬਾਈ ਕਹਿੰਦੇ ਸੰਸਕ੍ਰਿਤ ਇੱਕ ਇਹੀ ਭਾਸ਼ਾ ਜਿਹੜੀ ਦਸਵੀਂ ਜਵਾਨ ਨਾ ਜਿੱਦਾਂ ਵਿਆਹ ਦੇ ਫੇਰਿਆਂ ਸਾਨੂੰ ਮਿਲਦੀ ਹੈ
1: ਸਾਡੀ ਤਾਂ ਛੇਵੀਂ ਚ ਬੰਦ ਕਰਦੀ ਸੀਗੀ
3: ਛੇਵੀਂ ਸਾਹਿਬ ਨਾ ਇਲੈਕਸ਼ਨ ਚ ਖੜੇ ਹੋ ਗਏ ਤੇ ਆਪਣਾ ਆਪਣਾ ਜਿੱਤ ਗਿਆ ਨਾ ਤੇ ਉਹਨਾਂ ਨੇ ਨਾ 15 ਅਗਸਤ ਨਾ ਪੁੱਛਿਆ ਹਨਾ
0: ਰਿਪੋਰਟਰ ਨੇ
1: ਸੋਲਾਂ ਸਤਾਰਾਂ ਅਠਾਰਾਂ ਉੱਨੀ ਗੱਲ ਸਹੀ ਹੈ ਹੁਣ 15 ਅਗਸਤ ਉੱਤੇ ਕੀ ਬੋਲੂਗਾ 16, 17, 18 ਹੀ ਆਊਗਾ
3: ਮੇਰੀ ਨਾ ਵਾਈਫ ਦੀ ਨਾ ਯਾਦਾ ਸਟੋਰੀ ਖਰਾਬ ਹੈ ਕਹਿੰਦੇ ਕੀ ਹੈ ਕਹਿੰਦੇ ਡਾਕਟਰ ਕਹਿੰਦੇ ਵੀ ਹਰ ਕੀ ਗੱਲ ਇਹ ਹਰ ਘਰ ਭੁੱਲ ਜਾਂਦੀ ਹੈ ਕਹਿੰਦੇ ਨਹੀਂ ਕਹਿੰਦੇ ਫਿਰ ਕਹਿੰਦੇ ਹਰ ਨਿੱਕੀ ਨਿੱਕੀ ਗੱਲ ਯਾਦ ਰੱਖਦੀ
0: ਨੂਨੇ ਜੀ ਚਾਚੇ ਵੀ ਗੰਜੇ ਹੁੰਦੇ ਨੇ ਕਿਉਂਕਿ ਉਹ ਵੀ ਮਾਮੇ ਹੁੰਦੇ ਨੇ ਰੁਪਿੰਦਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਕਰੀਬਨ ਤੋਂ ਸਾਰਿਆਂ ਦੇ ਲਈ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ ਘੁੰਮਣ ਸਾਹਿਬ ਕਹਿੰਦੇ ਨੇ ਕਿ ਸੋਹਣੀ ਸਿਹਤ ਮੰਦੀ ਲਈ ਸ਼ੁੱਧ ਖਾਓ ਖੁਸ਼ ਰਹੋ ਇਹ ਹੈ ਜੀਵਨ ਦਾ ਸਾਰ ਤੰਦਰੁਸਤ ਸਰੀਰ ਹੀ ਹੁੰਦਾ ਹੈ ਸਭ ਖੁਸ਼ੀਆਂ ਦਾ ਆਧਾਰ ਨੂਨੀਆ ਜੀ ਦੇ ਕਹਿਣ ਉੱਤੇ ਤ੍ਰਿਫਲਾ ਖਾਓ ਬੇਸ਼ੁਮਾਰ ਇੱਕ ਤਾਂ ਰੱਖੋ ਤੰਦਰੁਸਤ ਅਤੇ ਦੂਜਾ ਵਧਣ ਨਾ ਦੇਵੋ ਤੁਹਾਡਾ ਭਾਰ ਰੋਜ਼ ਸਵੇਰੇ ਸੈਰ ਵੀ ਕਰੀਏ ਅਤੇ ਖਾਣ ਪੀਣ ਦਾ ਵੀ ਰੱਖੀਏ ਪੂਰਾ ਪੂਰਾ ਖਿਆਲ ਘੁੰਮਣ ਵੱਲੋਂ ਨੋਨੀਆ ਜੀ ਅਤੇ ਰਣਜੋਤ ਸਿੰਘ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਘੁੰਮਣ ਸਾਹਿਬ
0: ਕਰਮ ਜੀ ਥੈਂਕ ਯੂ ਕਰਮ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬੱਚੇ ਕਹਿੰਦੇ ਕਿ ਬਿਜ਼ੀ ਹੋ ਗਏ ਅਤੇ ਅੱਜ ਬੱਚਿਆਂ ਦੀ ਮਾਸੀ ਦਾ ਅੱਜ ਐਂਡ ਮਾਮੂ ਦਾ ਕੱਲ੍ਹ ਬਰਥਡੇ ਹੈ ਅਤੇ ਮਾਸੀ ਰਾਜੂ ਮਾਮੀ ਐਂਡ ਮਾਮੂ ਮਨੂ
1: ਭੁੱਲ ਗਿਆ
0: ਮਨੀ ਮਾਮੂ
1: ਹੋ ਗਈ
0: ਅਤੇ ਬਹੁਤ ਬਹੁਤ ਮੁਬਾਰਕਾਂ ਜਨਮ ਦਿਨ ਦੀਆਂ ਸੋ ਸਾਡੇ ਵੱਲ ਵੀ ਬਹੁਤ
1: ਬਹੁਤ ਸਾਰੀਆਂ
0: ਮੁਬਾਰਕਾਂ ਵਧਾਈਆਂ ਜੀ ਜਸਵਾਲ ਸਾਹਿਬ ਧੰਨਵਾਦ ਤੁਹਾਡਾ ਅਤੇ ਮਨਦੀਪ ਜੀ ਕਹਿੰਦੇ ਕਿ ਡੈਸਪਰੇਟਲੀ ਵਾਂਟ ਟੂ ਕਾਲ ਯੂ ਬਟ ਆਈ ਹਾਏ ਰੱਬਾ ਮਜਬੂਰੀਆਂ ਮਰ ਜਾਣੀਆਂ ਧੰਨਵਾਦ ਕੋਈ ਨਹੀਂ ਡਿਗੜੀ ਗੱਲ ਹੈ ਬੰਦਾ ਬ੍ਰੇਕ ਚ ਜਾ ਕੇ ਤੇ ਕਰ ਲੈਂਦਾ ਕਾਲ
1: ਬੰਦਾ ਟਾਇਲਟ ਜਾ ਕੇ ਕਰ ਲੈਂਦਾ ਫੋਨ
0: ਹੈ
1: ਟਾਇਲਟ ਜਾ ਕੇ ਕਰ ਲੈਂਦਾ ਬ੍ਰੇਕਾਂ ਨੂੰ ਲੈਣੀ ਹੈ
0: ਮੈਂ ਵੀ ਠੀਕ ਹੈ
1: ਬ੍ਰੇਕ ਚ ਵੀ ਚਾਹ ਪੀਓ
0: ਥੈਂਕ ਯੂ ਜੀ ਰੋਹਿਤ ਕੁਮਾਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਸਤਿ ਸ਼੍ਰੀ ਅਕਾਲ ਇੱਧਰ ਸਾਡੇ ਨਾਲ ਕਹਿੰਦੇ ਨੇ ਕਿ ਅੱਜ ਇਹਨਾਂ ਦੀ ਕਹਿੰਦੇ ਕਿ ਮੇਰੀ ਧੀ ਦਿਲਰੂਪ ਕੌਰ ਦਾ ਨਵਾਂ ਜਨਮ ਦਿਨ ਹੈ ਰੇਡੀਓ ਹਾਂਜੀ ਦੇ ਸਾਰੇ ਪਰਿਵਾਰ ਨੂੰ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ
1: ਡੀਅਰ ਦਿਲ ਰਾਜ
0: ਦਿਲਰੂਪ
1: ਜੀ
0: ਹੈਪੀ ਬਰਥਡੇ ਟੂ ਯੂ
1: ਬਹੁਤ ਸਾਰੀਆਂ ਮੁਬਾਰਕਾਂ ਦਿਲਰੂਪ ਦੇ ਮੰਮ ਨੂੰ ਡੈਡ ਨੂੰ ਉਹਨਾਂ ਦੇ ਦਾਦਾ ਦਾਦੀ ਨਾਨਾ ਨਾਨੀ ਸਾਰੀ ਐਕਸਟੈਂਡਡ ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕਾਂ ਦਿਲਰੂਪ ਦੇ ਨੌਵੇਂ ਜਨਮ ਦਿਨ ਦੀਆਂ ਸਾਡੀ ਆਸ ਅਰਦਾਸ ਇਹੀ ਸਾਰੇ ਰੇਡੀਓ ਹਾਂਜੀ ਦੇ ਪਰਿਵਾਰ ਵੱਲੋਂ ਕਿ ਦਿਲਰੂਪ ਨੂੰ ਬਹੁਤ ਸਾਰੀਆਂ ਤੰਦਰੁਸਤੀਆਂ ਮਿਲਣ ਬਹੁਤ ਸਾਰੀਆਂ ਖੁਸ਼ੀਆਂ ਮਿਲਣ ਜ਼ਿੰਦਗੀ 'ਚ ਹਮੇਸ਼ਾ ਹੱਸਦੀ ਮੁਸਕਰਾਉਂਦੀ ਰਹੇ ਸਾਡੀ ਪਿਆਰੀ ਦਿਲਰੂਪ ਗੋਡ ਬਲੈਸ ਯੂ ਸੋਹਣੇ ਪੁੱਤੂ ਹੈਪੀ ਬਰਥਡੇ
0: ਜੀ ਅੰਮ੍ਰਿਤ ਜੀ ਗੁੱਡ ਮਾਰਨਿੰਗ ਭੇਜਦੇ ਨੇ ਅਤੇ ਸਤਿ ਸ਼੍ਰੀ ਅਕਾਲ ਰਵੀ ਜਸਲ ਜੀ ਕਹਿੰਦੇ ਨੇ ਕਿ ਕਿੱਦਾਂ ਜੀ ਗੁੱਡ ਮਾਰਨਿੰਗ ਜੀ ਅੰਮ੍ਰਿਤ ਕੌਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਟੂਡੇ ਇਜ਼ ਮਾਈ ਸਨ ਸ਼ੀ ਵਾਂਚ 8th ਬਰਥਡੇ ਤੇ ਪਲੀਜ਼ ਵਿਸ਼ ਕਰ ਦਿਓ ਪਰਮਾਤਮਾ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ, ਖੁਸ਼ ਰੱਖੇ। ਥੈਂਕ ਯੂ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਡੀਅਰ ਸ਼ਿਵਾਂਸ਼, ਹੈਪੀ ਬਰਥਡੇ ਟੂ ਯੂ।
1: ਸ਼ਿਵਾਂਸ਼ ਪੁੱਤੂ, ਤੁਹਾਨੂੰ ਤੁਹਾਡੇ ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ। ਇੰਜੋਏ ਯੋਰ ਡੇ, ਇੰਜੋਏ ਯੋਰ ਈਅਰ, ਇੰਜੋਏ ਯੋਰ ਲੋਟਸ ਆਫ ਈਅਰ ਕਮਿੰਗ। ਹੈਪੀ ਬਰਥਡੇ,
0: ਬਹੁਤ ਬਹੁਤ ਵਧਾਈਆਂ ਜੀ। ਮੰਮੀ ਪਾਪਾ ਨੂੰ ਵੀ ਬਹੁਤ ਬਹੁਤ ਵਧਾਈਆਂ। ਹਰਮਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ। ਗੁਰੂ ਜੀ ਧੰਨਵਾਦ ਤੁਹਾਡਾ, ਸੁਖਵਿੰਦਰ ਭੈਣ ਜੀ ਧੰਨਵਾਦ, ਰਜਿੰਦਰ ਬਾਬਾ ਜੀ ਧੰਨਵਾਦ ਤੁਹਾਡਾ। ਕਹਿੰਦੇ ਕਿ ਚੜ੍ਹਦੀ ਕਲਾ ਅਤੇ ਤੰਦਰੁਸਤੀ ਦੀ ਜ਼ਿੰਦਗੀ ਜੀ। ਔਰ ਕੇਸ਼ ਕੁਮਾਰ ਜੀ ਕਹਿੰਦੇ ਕਿ ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ ਦੇ ਵਿੱਚ ਰਹੋ, ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ। ਸੁਖਦੀਪ ਸਿੰਘ ਘੁੰਮਣ ਜੀ ਪਿਆਰੀ ਜੀ ਕਹਾਣੀ ਸਾਂਝੀ ਕਰਦੇ ਨੇ, ਕਹਿੰਦੇ ਕਿ ਅੱਜ ਦੀ ਕਹਾਣੀ ਬੜੀ ਵਧੀਆ ਲੱਗੀ। ਅਤੇ ਪਰਮਜੋਤਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ,
1: ਸਤਿ ਸ਼੍ਰੀ ਅਕਾਲ।
0: ਅਤੇ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 180 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ ਅਧੂਰੇ ਪਿਆਰ ਦੀ ਪੂਰੀ ਕਹਾਣੀ
2: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ
1: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ ਰਿਲੀਜ਼ ਹੋਵੇਗੀ 21 ਅਗਸਤ ਨੂੰ
3: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
4: ਉਹ ਜੋ ਹੁਕਮ ਮੇਰੀ ਸਰਕਾਰ
3: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
4: ਆਹੋ ਜੀ ਆਹੋ
3: ਅਕਸ਼ਰਾ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
5: ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ
6: ਪਿਆਰ ਨੂੰ ਸੁਣਨ ਲਈ ਕੰਨਾ ਵੀ ਨਹੀਂ ਦਿਲ ਦੀ ਲੋੜ ਹੁੰਦੀ
5: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ
6: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ
5: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ
7: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ ਨਹੀਂ ਰਹਿ ਸਕਦੀ ਉਹਦੇ ਬਿਨਾਂ ਮੈਨੂੰ ਉਹ ਚਾਹੀਦਾ
5: ਰਿਲੀਜ਼ਿੰਗ ਵਰਲਡ ਵਾਈਡ 4th ਸਪਟੈਂਬਰ ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ ਲਵ ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਬੋਲ ਭਾਵੇਂ ਨਾ ਬੋਲ
0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 180 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
8: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
9: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
8: ਬੈਸਟੀ ਲਈ ਕਾਲ ਕਰੋ 04314651686 ਤੇ 212216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
10: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
11: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿੱਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
10: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
11: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 04066609 ਜਾਂ ਫਿਰ ਵਿਜ਼ਿਟ ਕਰੋ bansalimmigration.com.au

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਮਨ ਦੇ ਵਿੱਚ ਸ਼ੁਕਰਾਨਾ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਇਹ ਖੁਸ਼ੀ ਆਪਣੇ ਚਿਹਰੇ 'ਤੇ ਬਣਾ ਕੇ ਰੱਖਿਓ, ਕਿਉਂਕਿ ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ, ਉਹਦੀਆਂ ਦਿੱਤੀਆਂ ਦਾਤਾਂ ਦੇ ਲਈ ਤੁਸੀਂ ਖੁਸ਼ ਹੋ, ਇਹੋ ਹੀ ਆ ਸ਼ੁਕਰਾਨਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇਸ ਵਾਰੀ ਜਦੋਂ ਪਿੰਡ ਹੋਇਆ ਅਤੇ ਸਰਪੰਚ ਸਾਹਿਬ ਦਾ ਸੁਨੇਹਾ ਆਇਆ, ਪੁੱਤਰ ਜੀ ਜਾਣ ਤੋਂ ਪਹਿਲਾਂ ਪਹਿਲਾਂ ਮਿਲ ਕੇ ਜਾਇਓ, ਕਾਫੀ ਦੇਰ ਹੋ ਗਈ ਕਦੀ ਮੁਲਾਕਾਤ ਨਹੀਂ ਹੋਈ। ਸਰਪੰਚ ਸਾਹਿਬ ਦਾ ਵੱਡਾ ਪੁੱਤ ਮੇਰਾ ਜਮਾਤੀ ਰਿਹਾ, ਘਰ ਦੇ ਵਿੱਚ ਪਹਿਲਾਂ ਵੀ ਬੜੀ ਵਾਰੀ ਆਉਣ ਜਾਣ ਹੋਇਆ, ਪਰ ਅੱਜ ਉਹ ਘਰ ਵੱਖਰਾ ਸੀ। ਅੱਜ ਉਹ ਘਰ ਪਹਿਲਾਂ ਦੇ ਨਾਲੋਂ ਬਹੁਤ ਵੱਡਾ ਹੈ, ਪਿੰਡੋਂ ਬਾਹਰ ਬਾਹਰ ਫਿਰਨੀ ਅਤੇ ਕੋਠੀ, ਅਤੇ ਉਸ ਕੋਠੀ ਦੇ ਉੱਤੇ ਹੁਣ ਜਹਾਜ਼ ਵਾਲੀ ਟੈਂਕੀ ਬਣ ਚੁੱਕੀ ਹੈ। ਸਰਪੰਚ ਸਾਹਿਬ ਦੇ ਦੋਵੇਂ ਪੁੱਤ ਬਾਹਰ ਨੇ, ਠਾਠ ਬਾਠ ਹੀ ਕੁਛ ਹੋਰ ਹੈ। ਦੂਰੋਂ ਨਜ਼ਰ ਪਈ ਤਾਂ ਘਰ ਦੇ ਬਾਹਰ ਮੰਜਾ ਡਾਹ ਕੇ ਉਹੀ ਪੁਰਾਣੇ ਸਟਾਈਲ ਦੇ ਵਿੱਚ ਖੂੰਡਾ ਲੈ ਕੇ ਬੈਠੇ ਨੇ, ਪਰ ਹੁਣ ਸਰੀਰ ਦੇ ਵਿੱਚ ਪਹਿਲਾਂ ਵਾਲੀ ਸਾਹ ਸੱਤਿਆ ਨਹੀਂ ਜਾਪਦੀ। ਲਾਗੇ ਜਾ ਕੇ ਪਤਾ ਲੱਗਾ ਹੁਣ ਉਹ ਪਹਿਲਾਂ ਵਾਲੀ ਮੜਕ ਵੀ ਨਹੀਂ ਹੈ। ਸ਼ਾਇਦ ਨਿਗਾਹ ਵੀ ਕਮਜ਼ੋਰ ਹੈ, ਕਿਉਂਕਿ ਜਾ ਕੇ ਦੱਸਣਾ ਪਿਆ, ਬੜਾ ਖੁਸ਼ ਹੋ ਕੇ ਮਿਲੇ, ਬੜਾ ਚਾਅ ਕੀਤਾ, ਧੀਆਂ ਪੁੱਤਾਂ ਬਾਰੇ ਪੁੱਛਿਆ ਅਤੇ ਮਨ ਭਰ ਲਿਆ। ਠੀਕ ਹੀ ਹੋਣੇ ਆ ਸਾਰੇ, ਫੋਨਾਂ ਪਾਣਾਂ 'ਤੇ ਭਾਈ ਕੀ ਪਤਾ ਲੱਗਦਾ। ਹੁਣ ਤਾਂ ਅੱਖਾਂ ਵੀ ਨਹੀਂ ਕੰਮ ਕਰਦੀਆਂ, ਕੰਨਾਂ ਤੋਂ ਵੀ ਥੋੜ੍ਹਾ ਘੱਟ ਸੁਣਨ ਲੱਗ ਪਿਆ। ਕੋਈ ਇੱਥੇ ਲਾਗੇ ਹੋਵੇ ਅਤੇ ਕੋਈ ਚੰਗੀ ਤਰ੍ਹਾਂ ਵੇਖ ਲਵੇ, ਸੁਣ ਲਵੇ, ਆ ਫੋਨਾਂ 'ਤੇ ਤਾਂ ਸਿਰਫ ਐਵੇਂ ਮਨ ਪਰਚਾਵੇ ਹੁੰਦੇ ਆ ਪੁੱਤਰ। ਹੋਰ ਤੂੰ ਸੁਣਾ ਕਿੱਦਾਂ ਤੁਹਾਡਾ ਬਾਹਰ? ਮੈਂ ਕਿਹਾ ਜੀ ਬੜਾ ਵਧੀਆ। ਆਪਣੇ ਨਾਲ ਦੇ ਨੂੰ ਵੀ ਕਿਹਾ ਕਰ ਕਿਤੇ ਸਾਲ ਬਾਅਦ ਹੀ ਗੇੜਾ ਮਾਰਚਿਆ ਕਰੇ। ਸਰਪੰਚ ਸਾਹਿਬ ਨੂੰ ਭਾਵੁਕ ਹੁੰਦਿਆਂ ਵੇਖ ਕੇ ਮੈਂ ਗੱਲ ਟਾਲਣ ਦੀ ਕੀਤੀ, ਤਾਇਆ ਜੀ ਆ ਆਪਣਾ ਆਪਣਾ ਪੋਤੋ ਨੇ ਛੱਡਿਆ ਤੇ ਆ ਤੁਹਾਡੇ ਕੋਲ, ਹੂਬ ਹੂ ਉਹਦੇ ਵਰਗਾ ਲੱਗਦਾ ਕਿ ਨਹੀਂ? ਲਾਗੇ ਖੇਡੇ ਜਾਂਦੇ ਪੋਤਰੇ ਵੱਲ ਵੇਖ ਕੇ ਕਹਿਣ ਲੱਗੇ, ਹਾਂ ਉਹ ਤਾਂ ਹੈ, ਇਹਦੇ ਕਰਕੇ ਸਾਡਾ ਵੀ ਸਾਰਾ ਦਿਨ ਲੰਘ ਜਾਂਦਾ। ਪਰ ਸੱਚ ਦੱਸਾਂ ਇਹ ਵੀ ਮਜਬੂਰੀ ਨੂੰ ਛੱਡਿਆ, ਨਹੀਂ ਤਾਂ ਸਾਡੀ ਹੁਣ ਕੋਈ ਉਮਰ ਹੈ ਇਹਨੂੰ ਖਡਾਉਣ ਦੀ? ਸਾਡੇ ਗੋਡੇ ਹੁਣ ਭਲਾ ਇੰਨਾ ਸਾਥ ਦਿੰਦੇ ਇਹਦੇ ਨਾਲ ਆਪਾਂ ਖੇਡ ਸਕੀਏ? ਹਾਂ ਇਹਦੇ ਆਸਰੇ ਬਸ ਦੋਵੇਂ ਜੀ ਰੌਲਾ ਰੱਪਾ ਜਿਹਾ ਪਾਉਂਦੇ ਰਹਿੰਦੇ ਹਾਂ, ਕਿੱਥੇ ਗਿਆ, ਕਿੱਧਰ ਨੂੰ ਗਿਆ, ਖਾਧਾ ਕੁਛ ਨਹੀਂ ਖਾਧਾ, ਉਹ ਸੱਟ ਨਾ ਲਵਾ ਲਏ, ਇੰਨੇ ਚਿਰ ਨੂੰ ਚਾਹ ਬਣ ਕੇ ਆ ਗਈ।
ਤੇ ਤਾਈ ਜੀ ਨੇ ਵੀ ਆਪਣਾ ਸੁੱਖ ਦੁੱਖ ਦੱਸਣਾ ਸ਼ੁਰੂ ਕਰ ਦਿੱਤਾ। ਮਹੀਨਾ ਪਹਿਲਾਂ ਹਾਰਟ ਅਟੈਕ ਹੋਇਆ, ਇੱਕਦਮ ਤੇ ਲੱਗੇ ਜਿੱਦਾਂ ਦੁਨੀਆ ਖਤਮ ਹੋ ਗਈ, ਜਿੱਦਾਂ ਹੁਣ ਮੈਂ ਕਿਸੇ ਨੂੰ ਮਿਲਣਾ ਹੀ ਨਹੀਂ। ਇੱਕ ਛੇਤੀ ਕੋਈ ਹਸਪਤਾਲ ਲੈ ਕੇ ਜਾਣ ਵਾਲਾ ਨਾ ਲੱਭੇ। ਉਸ ਪਲ ਤੇ ਪੁੱਛ ਨਾ ਕੀ ਮਨ ਦੇ ਵਿੱਚ ਆਇਆ। ਹੁਣ ਸਮਝ ਲੱਗ ਰਹੀ ਸੀ ਕਿ ਉਹਨਾਂ ਦੋਵਾਂ ਜੀਆਂ ਦਾ ਮਿਲਣ ਨੂੰ ਕਿਉਂ ਜੀ ਕਰਦਾ ਹੈ। ਇੱਦਾਂ ਲੱਗਦਾ ਹੈ ਜਿੱਦਾਂ ਉਹਨਾਂ ਨੇ ਪੰਡ ਬੰਨ ਕੇ ਗੱਲਾਂ ਜਮ੍ਹਾਂ ਕੀਤੀਆਂ ਹੋਣ, ਅਤੇ ਉਹ ਗੱਲਾਂ ਸਾਂਝੀਆਂ ਕਰਨ ਦੇ ਲਈ, ਉਹ ਗੱਲਾਂ ਸੁਣਨ ਦੇ ਲਈ ਕੋਈ ਉਹਨਾਂ ਦੇ ਕੋਲ ਨਾ ਹੋਵੇ। ਫੋਨਾਂ 'ਤੇ ਹੁਣ ਕੀ ਗੱਲਾਂ ਕਰੀਏ, ਇਹਨਾਂ ਨੌਕਰਾਂ ਚਾਕਰਾਂ ਦੇ ਨਾਲ ਹੁਣ ਕੀ ਗੱਲਾਂ ਕਰੀਏ। ਅਤੇ ਚੱਲਦੀਆਂ ਗੱਲਾਂ ਦੇ ਵਿੱਚ ਤਾਈ ਨੇ ਸਰਪੰਚ ਸਾਹਿਬ ਨੂੰ ਮਿਹਣਾ ਮਾਰ ਦਿੱਤਾ, ਤੁਹਾਨੂੰ ਹੀ ਚਾਅ ਸੀ ਬਾਹਰ ਘੱਲਣ ਦਾ। ਜਿਨ੍ਹਾਂ ਨੇ ਖਾਣੀ ਆ ਰੋਟੀ ਇੱਥੇ ਵੀ ਖਾਈ ਜਾਂਦੇ। ਲੱਗਦਾ ਸੀ ਪੂਰੇ ਅੰਦਰੋਂ ਬਾਹਰੋਂ ਭਰੇ ਪੀਤੇ ਆ। ਇਹਨਾਂ ਨੂੰ ਦੂਰ ਤੁਰਿਆ ਆਉਂਦਾ ਇੱਕ ਮੰਗਤਾ ਲਾਗੇ ਆ ਕੇ ਬਹਿ ਗਿਆ। ਸਰਪੰਚ ਸਾਹਿਬ ਨੇ ਜ਼ੋਰ ਦੇਣੀ ਆਵਾਜ਼ ਮਾਰੀ ਖੰਮ ਵਾਲੀ ਕੁੜੀ ਨੂੰ, ਲਿਆਓ ਵੀ ਆਟਾ ਪਾਓ। ਉਹ ਰੋਟੀ ਖਾਣੀ ਹੂੰ? ਹਾਂ ਦੇ ਵਿੱਚ ਸਿਰ ਹਿਲਾਇਆ। ਦੋ ਰੋਟੀਆਂ ਵੀ ਪੱਲੇ ਬੰਨ ਲਈਆਂ, ਆਟਾ ਝੋਲੀ ਦੇ ਵਿੱਚ ਪਵਾ ਕੇ

ਇਹ ਤਾਂ ਸ਼ਾਇਦ ਕਿਸੇ ਨੇ ਸੋਚਿਆ ਹੀ ਨਹੀਂ। ਅੱਜ ਉਹਦੇ ਨਾਲ ਇੱਦਾਂ ਹੋਊਗੀ। ਮਾਂਜਾ ਭਰ ਕੇ ਕਹਿਣ ਲੱਗੇ, ਅਸੀਂ ਇੱਥੇ ਆਪਣੇ ਰੋਣੇ ਰੋਣ ਡਏ ਹਾਂ, ਤੂੰ ਇੱਥੇ ਜਾਈ ਜਾ, ਦੁਆਵਾਂ ਬਾਹਰ ਜਾਣ ਦੀਆਂ। ਉਹ ਤਾਂ ਡਰਦਾ ਵਿਚਾਰਾ ਭੱਜ ਗਿਆ, ਪਰ ਕਾਫੀ ਦੇਰ ਸਨਾਟਾ ਜਿਹਾ ਛਾਇਆ ਰਿਹਾ। ਮੇਰੇ 'ਚ ਵੀ ਹਿੰਮਤ ਨਹੀਂ ਪਈ ਗਾਂਹ ਪੁੱਛਣ ਦੀ। ਤਾਈ ਨੇ ਲੱਗ ਪਿਆ ਪਾਣੀ ਦਾ ਗਲਾਸ ਸਰਪੰਚ ਸਾਹਿਬ ਵੱਲ ਵਧਾਇਆ। ਥੋੜ੍ਹਾ ਜਿਹਾ ਗੁੱਸਾ ਸ਼ਾਂਤ ਕਰਕੇ ਮਨ ਭਰਦੇ ਕਹਿਣ ਲੱਗੇ, ਨਾ ਇਹ ਨਹੀਂ ਸੀ ਸੋਚਿਆ, ਇਹ ਨਹੀਂ ਸੀ ਸੋਚਿਆ ਜਿਹੜਾ ਸਾਡੇ ਨਾਲ ਹੁਣ ਹੋ ਰਿਹਾ। ਕੋਈ ਬੁੱਢੇ ਬਾਰੇ ਦਵਾਈ ਬੂਟੀ ਲਈ ਵੀ ਕੋਲ ਨਹੀਂ ਹੋਊਗਾ, ਇਹ ਨਹੀਂ ਸੋਚਿਆ। ਪਤਾ ਨਹੀਂ ਕਿਉਂ ਉਦੋਂ ਲੱਗਦਾ ਸੀ ਕਿ ਪੈਸਾ ਹੀ ਸਾਰਾ ਕੁਛ ਹੈ, ਅਤੇ ਇਹ ਵੀ ਲੱਗਦਾ ਸੀ ਕਿ ਪੈਸਾ ਆਉਣਾ ਹੀ ਬਾਹਰੋਂ। ਖਾਣ ਵਾਲੇ ਇੱਥੇ ਵੀ ਰਜਵੀਂ ਖਾਈ ਜਾਂਦੇ ਪੁੱਤਰਾ,

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ। You are listening.
2: Haji Haji, Haji Haji, Haji Haji, Radio Haji.
1: Radio Haji, 1674 AM, 24/7 Indian Radio, Sydney ka apna Indian radio station.
2: Radio Haji.
3: Stay tuned.
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 189।

रेडियो जी 1674 एम दे उत्ते तुहाडा सारयां दा स्वागत है जी। मैं गौतम कपिल और अज प्रोग्राम न्यूज़ रूम दे विच सब तो पहला इंटरनेशनल न्यूज़ दे नाल आओ करदे हां शुरुआत। लंघी कल एक बार फिर तो एक लातीनी मुल्क दे विच भूचाल दे झटके महसूस किए गए ने। पेरू दे एंडिस पहाड़ी खेतर दे विच रिक्टर पैमाने दे उत्ते 6.7 दी तीव्रता वाला एक शक्तिशाली भूचाल आया। अमरीकी भू विज्ञानक सर्वेखण दे मुताबक इस दे विच जानी ते माली नुकसान की कोई बहुतियां वड्डियां खबरां हासिल नहीं हुई, पर इस भूचाल के कारण हफड़ा दफड़ी का माहौल जरूर बन गया। लोग अपनी जान बचाने के लिए सुरक्षित थावां दे वल भजदे दिखाई दिते। अमरीकी सर्वेखण के मुताबक भूचाल का समा कल दे दिन यानी वीरवार के दिन स्थानक समय के मुताबक दोपहर 1 बजे के आसपास से, और इसका केंद्र अयाकचो खेतर दे विच शहर के अंदर लगभग 38 किलोमीटर उत्तर पछम के वाले से, और 66 किलोमीटर जमीन तो डूंघाई के वल इस भूचाल दे रिकॉर्ड किया गया। भूचाल के झटके दक्षणी पेरू के कई खेतर महसूस किए गए ने। इस इका ते अरेकीपा भी शामिल ने। दस दिए कि वह खेतर ने जिथे पहला भी भूचाल के असर देखने को मिले ने। पेरू प्रशांत महासागर के रिंग ऑफ फायर का हिस्सा है। रिंग ऑफ फायर एक अजिहे खेतर नूं कहा जाता है जो लगातार भूचाल दीआं गतिविधियां दी मार चलदा रहा है, और भविख दे विच वी अजिहे भूचाल उत्थे आउंदे रहणगे। इस तों पहलां 2007 दे विच इका खेतर दे अंदर एक 7.9 दी तीव्रता वाला वड्डा भूचाल आया सी, जिस दे नतीजे वजों 600 लोकां दी मौत हो गई सी। इंटरनेशनल न्यूज़ दे विच अगली खबर अफ्रीकी मुल्क जैम्बिया तो, जिथों के चोन कमीशन ने लंघे दिन ऐलान किया कि राष्ट्रपति हकाएंडे हिचेलिमा अगली बार फिर तो 5 साल प्रधान चुनिया जाता है, यानी कि राष्ट्रपति चुनिया जाता है। पिछले वीरवार के दिन हुई राष्ट्रपति चोणों के उन्होंने फैसला कुन जित हासिल की है। इस दे विच रन ऑफ वोटिंग की जरूरत ही खत्म हो गई से। कुल 50 लाख वोटों के हिचेलिमा 61% यानी कि 29,65,000 तो वधेरे वोटा हासिल हुई ने। उन्होंने नज़दीकी विरोधी ते विरोधी धिर के नेता ब्रायन मुडबाइल 18,56,000 वोटा यानी कि लगभग 38% वोटा हासिल हुई। चोन कमीशन के मुताबक अधिकारक नतीजियां तो बाद हिचेलिमा जैम्बिया गणराज का एक बार फिर तो अगला राष्ट्रपति चुन लिया गया। इस तो पहला भी उही राष्ट्रपति सी। सारिया नज़र इस चोणों के उत्ते इस करके टिकिया हुई सी क्योंकि वोटों की गिणती की प्रक्रिया के दरमियान एक बहुत तनावपूर्ण माहौल बनया रहा। कुछ पोलिंग स्टेशन के उत्ते अधिकारियों के उत्ते हमलों दी खबर भी सामने आई। बैलेट पेपर के चोरी दी खबर तक सामने आई, और इस दरमियान पिछले शुक्रवार के दिन गिणती भी कुछ एक चोन बूथा के उत्ते रोक दी गई सी, बल्कि काउंटिंग बूथा के उत्ते। इस बाद भारी सुरक्षा के विचकार इन्हां गिणती की प्रक्रियावां फिर तो शुरू किया गया। हालांकि इस दरमियान कुछ एक गिरफ्तारियां भी हुई, पर किसी बड़े कौमी नेता के उत्ते कोई इल्जाम नहीं लग्या। अमरीका की जांच एजेंसी FBI ने न्यूयॉर्क दे विच एक महिला नूं गिरफ्तार किया, जिस दे उत्ते दोष यह है कि वह अल्बनी दे विच सूबाई कैपिटल बिल्डिंग दे विच, कैपिटल बिल्डिंग यानी कि उत्थों दी पार्लीमेंट दी बिल्डिंग दे, उस नूं बंब दे नाल उड़ा के उत्थे मौजूद संसद मैंबरां नूं मारन दी योजना बना रही सी। यह भी कहा गया कि 35 साल की जैसिका बोवी, जिस दे उत्ते कथित तौर दे उत्ते इल्जाम लगे ने, उसने पहला भी इस्लामिक स्टेट दे प्रति यानी ISIS दे प्रति अपनी वफादारी जताई सी। उस दे उत्ते एक अजिहे विदेशी संगठन नूं मदद देने या स्रोत देने का इल्जाम लगाया गया, जिसनों अमरीका ने अतवादी संगठन ऐलान रखा है। यह भी कहा जा रहा है कि बोवी ने इस इमारत की कई बार निगरानी एक किस्म के नाल रेकी की सी। गिरफ्तारी के समय भी उसके पासों एक नकली बंब, एक खराब बंदूक भी हासिल हुई। ये दोवें चीज़ा कथित तौर के उत्ते अंडरकवर एजेंटा ने उसनों दित्तियां सी, क्योंकि उन्होंने उस दे उत्ते शक भी किया सी कि ये इस किस्म की घटना नूं अंजाम दे सकती है, और उन्हों का शक सही पाया गया जदों उसका पीछा किया गया। अंडरकवर एजेंट के नाल नाल स्थानक पुलिस ने उसनों गिरफ्तार किया। क्रिमिनल की शिकायत के मुताबिक बोवी ने कथित तौर के उत्ते अंडरकवर एजेंट्स नूं यह भी गल कही सी कि मैं इमारत का जिन्ना हो सके उन्ना हिस्सा खत्म करना चाहनी हाँ, तो सैनेटर्स नूं भी मारना चाहनी हाँ। हाले तक यह स्पष्ट नहीं है कि बोवी ने अपने उत्ते लगे दोषों नूं अदालत दे विच लैके जाण दा मन बनाया कि नहीं। अल्बानी की रहने वाली बोवी ने कथित तौर के उत्ते FBI के मुखबरों के नाल अपनी योजना के उत्ते चर्चा की सी। इस दे बारे तो पुष्टि हो चुकी है, पर कई हफ्तों तक एजेंटा के संपर्क के विच भी रही सी।
ਅਮਰੀਕਾ ਤੋਂ ਹੀ ਅਗਲੀ ਖਬਰ ਹੈ ਜਿੱਥੇ ਅਮਰੀਕੀ ਸਦਰ ਡੋਨਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਇਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣ ਦੀ ਲੋੜ ਪੈਂਦੀ ਹੈ ਤਾਂ ਇਰਾਨ ਦੇ ਉੱਤੇ 100 ਵਾਰ ਹੋਰ ਹਮਲਾ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇ। ਇੱਕ ਰੇਡੀਓ ਇੰਟਰਵਿਊ ਦੇ ਵਿੱਚ ਟਰੰਪ ਨੇ ਇਹ ਵੱਡਾ ਦਾਅਵਾ ਕੀਤਾ ਕਿ ਇਰਾਨ ਦੇ ਉੱਤੇ ਕਾਰਵਾਈ ਨਾ ਕਰਦੇ ਤਾਂ ਅੱਜ ਇਜ਼ਰਾਈਲ ਬਲਕਿ ਪੂਰਾ ਦਾ ਪੂਰਾ ਮੱਧ ਪੂਰਬ ਤਬਾਹ ਹੋ ਗਿਆ ਹੁੰਦਾ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਇਰਾਨ ਦੇ ਪਰਮਾਣੂ ਟਿਕਾਣਿਆਂ ਦੇ ਉੱਤੇ ਹਮਲਾ ਕਰਨ ਦਾ ਆਦੇਸ਼ ਉਸ ਸਮੇਂ ਦਿੱਤਾ ਸੀ ਜਦੋਂ ਉਹਨਾਂ ਦੇ ਮੁਤਾਬਕ ਇਰਾਨ ਪਰਮਾਣੂ ਹਥਿਆਰ ਬਣਾਉਣ ਤੋਂ ਮਹਿਜ਼ 2 ਹਫ਼ਤੇ ਹੀ ਦੂਰ ਸੀ। ਹੋਰਮਸ ਸਟ੍ਰੇਟ ਨੂੰ ਲੈ ਕੇ ਵੀ ਟਰੰਪ ਨੇ ਦਾਅਵਾ ਕੀਤਾ ਕਿ ਇਸ ਦਾ ਕੰਟਰੋਲ ਅਮਰੀਕਾ ਦੇ ਪੂਰੀ ਤਰ੍ਹਾਂ ਦੇ ਨਾਲ ਹੱਥ ਦੇ ਵਿੱਚ ਹੈ। ਉਹਨਾਂ ਇੱਕ ਵਾਰ ਫਿਰ ਤੋਂ ਕਿਹਾ ਕਿ ਅਮਰੀਕੀ ਕਾਰਵਾਈ ਨੇ ਇਰਾਨ ਦੀ ਮਿਜ਼ਾਈਲ ਅਤੇ ਡਰੋਨ ਕਾਬਲੀਅਤ ਨੂੰ ਕਾਫ਼ੀ ਕਮਜ਼ੋਰ ਕਰ ਦਿੱਤਾ ਔਰ ਉਹਨਾਂ ਦੀ ਅਰਥ ਵਿਵਸਥਾ ਵੀ ਢਹਿਣ ਦੀ ਕਗਾਰ ਦੇ ਉੱਤੇ ਆ ਚੁੱਕੀ ਹੈ। ਉੱਥੇ ਇਜ਼ਰਾਈਲ ਨੇ ਕਬਜ਼ੇ ਵਾਲੇ ਵੈਸਟ ਬੈਂਕ ਦੇ ਵਿੱਚ ਰਣਨੀਤਕ ਰੂਪ ਦੇ ਨਾਲ ਇੱਕ ਮਹੱਤਵਪੂਰਨ ਇਲਾਕੇ 'ਚ ਕਰੀਬ 1200 ਨਵੇਂ ਸੈਟਲਮੈਂਟ ਘਰ ਬਣਾਉਣ ਦੇ ਲਈ ਟੈਂਡਰ ਜਾਰੀ ਕਰਨ ਦੀ ਯੋਜਨਾ ਬਣਾਈ ਹੈ। ਇਸ ਫੈਸਲੇ ਦੀ ਅਮਰੀਕਾ ਅਤੇ ਕੁਝ ਪ੍ਰਮੁੱਖ ਸਹਿਯੋਗੀ ਦੇਸ਼ਾਂ ਨੇ ਸਖ਼ਤ ਆਲੋਚਨਾ ਵੀ ਕੀਤੀ ਹੈ, ਜਿਸ ਦੇ ਵਿੱਚ ਬਰਤਾਨੀਆ, ਫਰਾਂਸ, ਜਰਮਨੀ, ਇਟਲੀ ਅਤੇ ਕੈਨੇਡਾ ਸ਼ਾਮਲ ਨੇ, ਜਿਨ੍ਹਾਂ ਨੇ ਸਾਂਝੇ ਬਿਆਨ ਦੇ ਵਿੱਚ ਇਸ ਫੈਸਲੇ ਨੂੰ ਗੈਰ ਸਵੀਕਾਰਯੋਗ ਦੱਸਿਆ ਹੈ। ਇਜ਼ਰਾਈਲ ਨੂੰ ਤੁਰੰਤ ਵਾਪਸ ਲੈ ਲੈਣਾ ਚਾਹੀਦਾ, ਇਸ ਕਿਸਮ ਦੀ ਵੀ ਅਪੀਲ ਕੀਤੀ ਗਈ ਹੈ। ਕੌਮਾਂਤਰੀ ਕਾਨੂੰਨ ਦੇ ਤਹਿਤ ਸਾਰੀਆਂ ਇਜ਼ਰਾਈਲੀ ਸੈਟਲਮੈਂਟਸ ਨੂੰ ਗੈਰ ਕਾਨੂੰਨੀ ਹੀ ਮੰਨਿਆ ਜਾਣਾ ਚਾਹੀਦਾ। ਕੌਮਾਂਤਰੀ ਦਬਾਅ ਦੇ ਚੱਲਦਿਆਂ ਇਜ਼ਰਾਈਲ ਨੇ ਜਰੂਸਲਮ ਦੇ ਵਿੱਚ ਪਹਿਲਾਂ ਵੀ ਇੱਕ E1 ਇਲਾਕੇ ਦੇ ਅੰਦਰ ਨਿਰਮਾਣ ਦੀਆਂ ਯੋਜਨਾਵਾਂ ਨੂੰ ਦਹਾਕਿਆਂ ਤੱਕ ਰੋਕ ਕੇ ਰੱਖਿਆ ਸੀ। ਕਈ ਦੇਸ਼ਾਂ ਅਤੇ ਫਲਸਤੀਨੀਆਂ ਦਾ ਕਹਿਣਾ ਹੈ ਕਿ ਜੇਕਰ ਉੱਥੇ ਨਿਰਮਾਣ ਹੁੰਦਾ ਹੈ ਤਾਂ ਟੂ ਨੇਸ਼ਨ ਥਿਊਰੀ ਨੂੰ ਇੱਕ ਵੱਡਾ ਝਟਕਾ ਲੱਗ ਸਕਦਾ ਹੈ। ਯੂਰਪੀ ਦੇਸ਼ਾਂ ਅਤੇ ਕੈਨੇਡਾ ਨੇ ਵੀਰਵਾਰ ਦੇ ਦਿਨ ਜਾਰੀ ਆਪਣੇ ਬਿਆਨ 'ਚ ਕਿਹਾ ਕਿ ਵੈਸਟ ਬੈਂਕ ਦੇ ਵਿੱਚ ਇਸ ਵਕਤ ਗੰਭੀਰ ਸਥਿਤੀਆਂ ਬਣੀਆਂ ਹੋਈਆਂ ਨੇ। ਆਮ ਲੋਕਾਂ ਦੇ ਖਿਲਾਫ ਇਜ਼ਰਾਈਲ ਦੀ ਹਿੰਸਾ ਬੜੀ ਹੀ ਸੁਭਾਵਕ ਪੱਧਰ ਦੇ ਉੱਤੇ ਜੱਗ ਜ਼ਾਹਰ ਹੈ। ਫਲਸਤੀਨੀ ਅਰਥ ਵਿਵਸਥਾ 'ਤੇ ਗੰਭੀਰ ਪਾਬੰਦੀਆਂ ਨੇ। ਅਜਿਹੇ ਦੇ ਵਿੱਚ ਇਜ਼ਰਾਈਲ ਦੀ ਤਰਫ ਤੋਂ ਇਹ ਫੈਸਲਾ ਤਬਾਹਕੁਨ, ਖਾਸ ਤੌਰ ਦੇ ਉੱਤੇ ਇਸ ਇਲਾਕੇ ਦੇ ਲਈ ਤਬਾਹਕੁਨ ਹੋ ਸਕਦਾ ਹੈ। ਉੱਥੇ ਆਖਰੀ ਖਬਰ ਦੀ ਸਾਂਝ ਵੀ ਪਾਈਏ ਅਤੇ ਪਾਕਿਸਤਾਨ ਦੇ ਨਾਲ ਜੁੜੀ ਹੋਈ, ਜਿੱਥੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੀਰਵਾਰ ਦੇਰ ਰਾਤ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਤੋਂ ਇਸਲਾਮਾਬਾਦ ਦੇ ਸ਼ਿਫਾ ਇੰਟਰਨੈਸ਼ਨਲ ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਦੱਸ ਦੇਈਏ ਕਿ ਪਾਕਿਸਤਾਨ ਦੇ ਸੂਚਨਾ ਮੰਤਰੀ ਆਯਤੁੱਲਾ ਤਰਾਰ ਨੇ ਸੋਸ਼ਲ ਮੀਡੀਆ ਦੇ ਉੱਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਮਰਾਨ ਖਾਨ ਨੂੰ ਮੈਡੀਕਲ ਜਾਂਚ ਤੋਂ ਬਾਅਦ ਹੀ ਹਸਪਤਾਲ ਤੋਂ ਵਾਪਸ ਅਡਿਆਲਾ ਜੇਲ੍ਹ ਵੀ ਭੇਜ ਦਿੱਤਾ ਗਿਆ। ਐਕਸ ਦੇ ਉੱਤੇ ਪੋਸਟ ਦੇ ਵਿੱਚ ਆਤਾ ਤਰਾੜ ਨੇ ਇਹ ਵੀ ਗੱਲ ਕਹੀ ਕਿ ਸੁਪਰੀਮ ਕੋਰਟ ਦੇ ਹੁਕਮ ਦੇ ਉੱਤੇ ਹੀ 20 ਅਤੇ 21 ਅਗਸਤ ਦੀ ਦਰਮਿਆਨੀ ਰਾਤ ਇਮਰਾਨ ਖਾਨ ਨੂੰ ਸਖ਼ਤ ਸੁਰੱਖਿਆ ਦੇ ਦਰਮਿਆਨ ਹਸਪਤਾਲ ਲਿਜਾਇਆ ਗਿਆ ਸੀ। ਉਹਨਾਂ ਦੱਸਿਆ ਹੈ ਕਿ ਅੱਖਾਂ ਦੇ ਡਾਕਟਰ, ਦਿਲ ਦੇ ਰੋਗਾਂ ਦੇ ਮਾਹਰ ਅਤੇ ਹੋਰ ਫਿਜ਼ੀਸ਼ੀਅਨ ਉਹਨਾਂ ਦੇ ਲਈ ਇੱਕ ਵਿਸਤਾਰਤ ਮੈਡੀਕਲ ਜਾਂਚ ਕਰ ਚੁੱਕੇ ਨੇ। ਆਯਤੁੱਲਾ ਤਰਾਰ ਦੇ ਮੁਤਾਬਕ ਇਮਰਾਨ ਖਾਨ ਦੀ ਭੈਣ ਉਜ਼ਮਾ ਖਾਨ ਜਾਂਚ ਅਤੇ ਇਲਾਜ ਦੀ ਪੂਰੀ ਪ੍ਰਕਿਰਿਆ ਦੇ ਦਰਮਿਆਨ ਉਹਨਾਂ ਦੇ ਨਾਲ ਮੌਜੂਦ ਸੀ। ਉਹਨਾਂ ਕਿਹਾ ਕਿ ਮੈਡੀਕਲ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ 21 ਅਗਸਤ ਦੀ ਸਵੇਰ 5 ਵਜੇ ਯਾਨੀ ਅੱਜ ਦੇ ਦਿਨ ਉਹਨਾਂ ਨੂੰ ਵਾਪਸ ਪਾਕਿਸਤਾਨ ਦੇ ਸਮੇਂ ਦੇ ਮੁਤਾਬਕ ਅਟਿਆਲਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਲੰਮੇ ਚਿਰ ਤੋਂ ਜਿਹੜੀ ਇਮਰਾਨ ਖਾਨ ਦੀ ਪਾਰਟੀ ਹੈ ਪਾਕਿਸਤਾਨ ਤਹਿਰੀਕ ਇਨਸਾਫ਼, ਉਸ ਦੇ ਬੁਲਾਰੇ ਅਤੇ ਇਸਲਾਮਾਬਾਦ ਦੇ ਵਿੱਚ ਇੱਕ ਸਾਬਕਾ ਸੀਨੀਅਰ ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਸੀ ਕਿ ਇਮਰਾਨ ਖਾਨ ਦੀ ਸਿਹਤ, ਖਾਸ ਤੌਰ ਦੇ ਉੱਤੇ ਅੱਖਾਂ ਦੀ ਹਾਲਤ ਠੀਕ ਨਹੀਂ ਹੈ। ਉੱਥੇ RSS ਦੇ ਪ੍ਰਮੁੱਖ ਮੋਹਨ ਭਾਗਵਤ 25 ਅਗਸਤ ਨੂੰ ਅਮਰੀਕਾ, ਕੈਨੇਡਾ ਅਤੇ ਬਰਤਾਨੀਆ ਦਾ ਦੌਰਾ ਕਰਨ ਜਾ ਰਹੇ ਨੇ। ਇਹ ਦੌਰਾ ਅਜਿਹੇ ਸਮੇਂ 'ਚ ਹੋ ਰਿਹਾ ਜਦੋਂ RSS ਆਪਣਾ ਸ਼ਤਾਬਦੀ ਵਰ੍ਹਾ ਮਨਾ ਰਿਹਾ, ਪਰ ਉਹਨਾਂ ਦੇ ਦੌਰੇ ਤੋਂ ਪਹਿਲਾਂ ਅਮਰੀਕਾ ਦੇ ਅੰਦਰ ਖਾਸ ਤੌਰ ਦੇ ਉੱਤੇ RSS ਵਿਰੋਧੀ ਆਵਾਜ਼ਾਂ ਉੱਠਣ ਲੱਗ ਪਈਆਂ ਨੇ। US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਯਾਨੀ USCIRF ਨਾਮ ਦੇ ਇਸ ਸੰਗਠਨ ਨੇ ਉਹਨਾਂ ਦੀ ਯਾਤਰਾ ਦਾ ਵਿਰੋਧ ਕੀਤਾ। ਇਸ ਨੇ RSS ਨੂੰ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਉੱਤੇ ਅਤਿਆਚਾਰ ਕਰਨ ਵਾਲਾ ਸੰਗਠਨ ਕਰਾਰ ਦਿੱਤਾ। ਸੰਸਥਾ ਨੇ ਅਮਰੀਕਾ ਦੇ ਧਾਰਮਿਕ ਸੁਤੰਤਰਤਾ ਦੇ ਨਾਲ ਜੁੜੇ ਇੱਕ ਫੈਡਰਲ ਸਲਾਹਕਾਰ ਕਮਿਸ਼ਨ ਦੇ ਕੋਲ ਆਪਣੀ ਸ਼ਿਕਾਇਤ ਵੀ ਦਰਜ ਕਰਵਾਈ ਹੈ। ਇਸ ਦੇ ਵਿੱਚ ਅਧਿਕਾਰੀਆਂ ਨੇ RSS ਦੇ ਉੱਤੇ ਪਾਬੰਦੀਆਂ ਲਗਾਉਣ ਅਤੇ ਉਹਨਾਂ ਦੇ ਨੇਤਾਵਾਂ ਨੂੰ ਅਮਰੀਕਾ ਦੀ ਸਰਕਾਰ ਦੀ ਤਰਫ ਤੋਂ ਹਾਈ ਲੈਵਲ ਦੀਆਂ ਜਿਹੜੀਆਂ ਮੀਟਿੰਗਸ ਨੇ ਉਹ ਕਰਨ ਦੇ ਵਿੱਚ ਬਰਾਬਰ ਦੀ ਸ਼ਮੂਲੀਅਤ ਕਰਨ ਤੋਂ ਇਨਕਾਰ ਕਰਨ ਦੀ ਗੱਲ ਕੀਤੀ ਹੈ। ਇਸ ਲੇਖ ਦੇ ਵਿੱਚ ਇਸ ਪੂਰੇ ਦੇ ਪੂਰੇ ਪ੍ਰਕਰਨ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ RSS ਨੂੰ ਦੂਸਰਿਆਂ ਦੇਸ਼ਾਂ ਦੀ ਤਰਫ ਤੋਂ ਵੀ ਪਾਬੰਦ ਕੀਤਾ ਗਿਆ। RSS ਦੇ ਮੁਤਾਬਕ ਭਾਗਵਤ ਅਮਰੀਕਾ, ਕੈਨੇਡਾ ਅਤੇ ਬਰਤਾਨੀਆ ਦੇ ਸਥਾਨਕ ਸੰਗਠਨਾਂ ਉੱਥੋਂ ਦੇ ਭਾਰਤੀ ਭਾਈਚਾਰੇ ਦੇ ਨਾਲ ਵੀ ਮੁਲਾਕਾਤ ਕਰਨ ਜਾ ਰਹੇ ਨੇ। ਸੰਗਠਨ ਦੇ ਇਸ ਬਾਬਤ ਜਾਣਕਾਰੀ 11 ਅਗਸਤ ਨੂੰ ਜਾਰੀ ਕੀਤੀ ਸੀ। ਹਾਲਾਂਕਿ RSS ਨੇ ਉਹਨਾਂ ਸਾਰੀਆਂ ਯਾਤਰਾਵਾਂ ਦਾ ਪੂਰਾ ਬਿਓਰਾ ਸਾਂਝਾ ਨਹੀਂ ਕੀਤਾ ਜਿਸ ਦੇ ਵਿੱਚ ਭਾਗਵਤ
ਪਹਿਲਾਂ ਅਮਰੀਕਾ ਫਿਰ ਕੈਨੇਡਾ ਤੇ ਫਿਰ ਬਰਤਾਨੀਆ ਦੇ ਵਿੱਚ ਕਿਸ ਕਿਸ ਥਾਂ ਦੇ ਉੱਤੇ ਜਾ ਕੇ ਕਿਹੜੇ ਕਿਹੜੇ ਪ੍ਰੋਗਰਾਮਾਂ ਨੂੰ ਸੰਬੋਧਨ ਕਰਨਗੇ। ਇੰਨਾ ਜ਼ਰੂਰ ਕਿਹਾ ਗਿਆ ਕਿ ਅਮਰੀਕਾ 'ਚ ਉਹਨਾਂ ਦਾ ਸਭ ਤੋਂ ਵੱਡਾ ਜਨਤਕ ਪ੍ਰੋਗਰਾਮ 29 ਅਗਸਤ ਨੂੰ ਨਿਊਯਾਰਕ ਦੇ ਵਿੱਚ ਹੋਣਾ। ਯੂਨੀਵਰਸਲ ਵਨਨੈਸ ਸੈਲੀਬ੍ਰੇਸ਼ਨ ਨਾਮ ਦੇ ਤਹਿਤ ਇਸ ਪ੍ਰੋਗਰਾਮ ਦੇ ਵਿੱਚ ਉਹ ਅਮਰੀਕੀ ਹਿੰਦੂਜ਼ ਫਾਰ ਇੰਗੇਜਮੈਂਟ ਐਂਡ ਡਾਇਲਗ ਯਾਨੀ AHEAD ਦੇ ਨਾਮ ਦੇ ਨਾਲ ਆਯੋਜਿਤ ਇੱਕ ਪ੍ਰੋਗਰਾਮ ਦੇ ਵਿੱਚ ਸੰਬੋਧਨ ਕਰਨ ਜਾ ਰਹੇ ਨੇ। ਉਧਰ ਇਸ ਦਰਮਿਆਨ ਕਾਂਗਰਸ ਦੀ ਕਾਰਜਕਾਰਨੀ ਨੇ ਫੈਸਲਾ ਕੀਤਾ ਹੈ ਕਿ ਪਾਰਟੀ ਦੇ ਪ੍ਰੋਗਰਾਮਾਂ ਦੇ ਵਿੱਚ ਵੰਦੇ ਮਾਤਰਮ ਦੇ ਪਹਿਲੇ ਦੋ ਅੰਤਰੇ ਹੀ ਗਾਏ ਜਾਣਗੇ। ਕਾਂਗਰਸ ਪਾਰਟੀ ਨੇ ਫੈਸਲਾ ਲੈਂਦੇ ਹੋਏ ਕਰੀਬ ਆਪਣੇ 9 ਦਹਾਕੇ ਪੁਰਾਣੇ ਪ੍ਰਸਤਾਵ ਦਾ ਹਵਾਲਾ ਦਿੱਤਾ। ਬੰਕਿਮ ਚੰਦਰ ਚਟੋਪਾਧਿਆਇ ਦੇ ਨਾਵਲ ਆਨੰਦ ਮੱਠ ਤੋਂ ਲਿਆ ਗਿਆ ਵੰਦੇ ਮਾਤਰਮ ਭਾਰਤ ਦਾ ਕੌਮੀ ਗੀਤ ਹੈ ਔਰ ਇਸ ਨੂੰ ਕੌਮੀ ਗਾਣ ਜਨਗਨ ਮਨ ਦੇ ਵਰਗਾ ਹੀ ਦਰਜਾ ਹੁਣ ਪ੍ਰਾਪਤ ਹੈ। ਕਾਂਗਰਸ ਪਾਰਟੀ ਨੇ ਇਸ ਫੈਸਲੇ ਦੇ ਨਾਲ ਕੌਮੀ ਗੀਤ ਵੰਦੇ ਮਾਤਰਮ ਨੂੰ ਲੈ ਕੇ ਜਾਰੀ ਵਿਵਾਦ ਨੂੰ ਹੋਰ ਤੇਜ਼ ਕਰ ਦਿੱਤਾ। ਕੁਝ ਮਹੀਨੇ ਪਹਿਲਾਂ ਹੀ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਵੰਦੇ ਮਾਤਰਮ ਗੀਤ ਦੇ ਗਾਇਨ ਨੂੰ ਜਾਣਬੁੱਝ ਕੇ ਰੋਕਣ, ਇਸ ਦੇ ਵਿੱਚ ਵਿਘਨ ਪਾਉਣ ਅਤੇ ਇਸ ਦੀਆਂ ਕੋਸ਼ਿਸ਼ਾਂ ਦੇ ਖਿਲਾਫ ਕੋਈ ਵੀ ਕਾਰਵਾਈ ਕਰਨ ਨੂੰ ਅਪਰਾਧਕ ਬਣਾ ਦਿੱਤਾ ਗਿਆ ਸੀ। ਵੰਦੇ ਮਾਤਰਮ ਨੂੰ ਪੂਰੇ ਤਰੀਕੇ ਦੇ ਨਾਲ ਗਾਣਾ ਹੀ ਕੌਮੀ ਸੁਰੱਖਿਆ ਦੇ ਘੇਰੇ ਦੇ ਵਿੱਚ ਲਿਆਂਦਾ ਗਿਆ ਸੀ ਔਰ ਇਸ ਦੇ ਤਹਿਤ ਸਾਰੇ ਸਰਕਾਰੀ ਪ੍ਰੋਗਰਾਮਾਂ ਦੇ ਵਿੱਚ ਵੰਦੇ ਮਾਤਰਮ ਦੇ ਸਾਰੇ 6 ਅੰਤਰੇ ਗਾਣਾ ਲਾਜ਼ਮੀ ਕਰ ਦਿੱਤਾ ਗਿਆ ਸੀ। ਭਾਜਪਾ ਵੰਦੇ ਮਾਤਰਮ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਉੱਤੇ ਹਮਲਾਵਰ ਰੁੱਖ ਅਖਤਿਆਰ ਕਰ ਰਹੀ ਹੈ। ਕਾਂਗਰਸ ਪਾਰਟੀ ਦੇ ਸੁਤੰਤਰਤਾ ਦਿਹਾੜੇ ਮੌਕੇ ਪ੍ਰੋਗਰਾਮ ਦੇ ਵਿੱਚ ਵੰਦੇ ਮਾਤਰਮ ਦੇ ਗਾਇਨ ਅਤੇ ਉਸ ਤੋਂ ਬਾਅਦ ਗੋਆ ਦੇ ਵਿੱਚ ਪਾਰਟੀ ਪ੍ਰਮੁੱਖ ਮਲਲਿਕਾਰਜਨ ਖੜਗੇ ਦੀ ਮੌਜੂਦਗੀ 'ਚ ਇੱਕ ਪ੍ਰੋਗਰਾਮ ਦੇ ਅੰਦਰ ਇਸ ਗੀਤ ਨੂੰ ਗਾਏ ਜਾਣ ਦੇ ਤਰੀਕੇ ਨੂੰ ਲੈ ਕੇ ਭਾਜਪਾ ਨੇ ਕਾਂਗਰਸ ਦੇ ਉੱਤੇ ਸਵਾਲ ਖੜੇ ਕੀਤੇ ਸੀ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਭਾਰਤ ਦੇ ਨਾਲ ਜੁੜੀ ਹੋਈ। ਪੰਜਾਬ ਦੇ ਮੋਹਾਲੀ ਦੇ ਵਿੱਚ ਸਥਿਤ ਸੈਕਟਰ 82 ਦੀ ਐਰੋ ਸਿਟੀ ਦੇ ਵਿੱਚ ਵੀਰਵਾਰ ਦੇ ਦਿਨ ਇੱਕ ਨਿਰਮਾਣ ਅਧੀਨ ਹਸਪਤਾਲ ਦੀ ਇਮਾਰਤ ਦਾ ਇੱਕ ਹਿੱਸਾ ਢਹਿ ਗਿਆ। ਅਚਾਨਕ ਹੋਏ ਇਸ ਹਾਦਸੇ ਤੋਂ ਬਾਅਦ ਪੂਰੇ ਇਲਾਕੇ 'ਚ ਅਫਰਾ ਤਫਰੀ ਫੈਲ ਗਈ। ਸ਼ੁਰੂਆਤੀ ਜਾਣਕਾਰੀ ਦੇ ਮੁਤਾਬਕ ਨਿਰਮਾਣ ਕਾਰਜ ਦੇ ਦਰਮਿਆਨ ਮੌਕੇ ਦੇ ਉੱਤੇ ਮਜ਼ਦੂਰ ਵੀ ਕੰਮ ਕਰ ਰਹੇ ਸੀ ਜੋ ਕਿ ਮਲਬੇ ਦੇ ਥੱਲੇ ਦਬੇ ਹੋ ਸਕਦੇ ਨੇ। ਹਾਦਸੇ ਦੀ ਸ਼ੁਰੂਆਤੀ ਜਾਂਚ ਜਾਣਕਾਰੀ ਮਿਲਣ ਤੱਕ ਕਰੀਬ 6 ਲੋਕਾਂ ਦੇ ਮਲਬੇ ਥੱਲੇ ਦਬੇ ਹੋਣ ਦੀ ਸੂਚਨਾ ਹਾਸਲ ਹੋਈ ਹੈ, ਜਿਸ ਦੇ ਵਿੱਚ 2 ਲੋਕਾਂ ਦੇ ਮ੍ਰਿਤਕ ਹੋਣ ਦੀ ਪੁਸ਼ਟੀ ਵੀ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਇਸ ਮੁਤਾਬਕ ਕੁਝ ਇੱਕ ਫੋਟੋਆਂ, ਤਸਵੀਰਾਂ ਅਤੇ ਵੀਡੀਓਜ਼ ਜਿਹੜੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ। ਸ਼ੁਰੂਆਤੀ ਜਾਣਕਾਰੀ ਦੇ ਆਧਾਰ ਦੇ ਉੱਤੇ ਪਤਾ ਚੱਲਿਆ ਹੈ ਕਿ ਲਗਾਤਾਰ ਪੈ ਰਹੀ ਭਾਰੀ ਬਾਰਿਸ਼ ਦੇ ਚੱਲਦਿਆਂ ਨਿਰਮਾਣ ਕਾਰਜ ਦੇ ਇੱਕ ਹਿੱਸੇ ਦੀ ਜ਼ਮੀਨ ਧਸ ਗਈ ਸੀ, ਜਿਸ ਦੇ ਚੱਲਦਿਆਂ ਇਸ ਇਮਾਰਤ ਦਾ ਇੱਕ ਵੱਡਾ ਹਿੱਸਾ ਇੱਕ ਪੱਥਰ ਦੀ ਤਰ੍ਹਾਂ ਥੱਲੇ ਡਿੱਗ ਪਿਆ। ਇਸ ਘਟਨਾ ਤੋਂ ਬਾਅਦ ਰੈਸਕਿਊ ਆਪਰੇਸ਼ਨ ਨੂੰ ਮੌਕੇ ਦੇ ਉੱਤੇ ਪੁਲਿਸ ਅਤੇ ਹੋਰਨਾਂ ਦੂਸਰੇ ਫਰੰਟਲਾਈਨ ਵਰਕਰਸ ਦੀ ਤਰਫ ਤੋਂ ਅੰਜਾਮ ਦਿੱਤਾ ਜਾ ਰਿਹਾ ਹੈ। ਉੱਥੇ ਇਜ਼ਰਾਈਲ ਦੀ ਤਰਫ ਤੋਂ ਆਖਿਰਕਾਰ ਹੁਣ ਦਬੇ ਸੁਰ ਦੇ ਵਿੱਚ ਹੀ ਸੀ, ਹਲਕੀ ਜਿਹੀ ਸੀ, ਪਰ ਇੱਕ ਕਿਸਮ ਦੀ ਮੁਆਫੀ ਜ਼ਰੂਰ ਮੰਗੀ ਜਾ ਰਹੀ ਹੈ। ਆਸਟ੍ਰੇਲੀਅਨ ਮਨੁੱਖੀ ਅਧਿਕਾਰ ਕਾਰਕੁਨ ਜ਼ੋਮੀ ਫਰੈਂਕੋਮ ਦੀ ਇਜ਼ਰਾਈਲ ਦੀ ਫੌਜ ਦੇ ਦੁਆਰਾ ਗਜ਼ਾ ਦੇ ਵਿੱਚ ਕੀਤੀ ਗਈ ਕਤਲ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਜੁੜੀ ਇਹ ਖਬਰ ਸਾਹਮਣੇ ਆਈ ਹੈ ਕਿ ਆਸਟ੍ਰੇਲੀਆ 'ਚ ਇਜ਼ਰਾਈਲ ਦੇ ਜਿਹੜੇ ਅੰਬੈਸਡਰ ਨੇ ਹਿਲੇਲ ਨਿਊਮੈਨ, ਉਹਨਾਂ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਜੇਕਰ ਵਰਲਡ ਸੈਂਟਰਲ ਕਿਚਨ ਦੇ ਉਸ ਕਾਰਕੁਨ ਦੀ ਮੌਤ ਹੋਈ ਹੈ ਤਾਂ ਇਸ ਦੀ ਪੂਰੀ ਪੜਤਾਲ ਕੀਤੀ ਜਾਏਗੀ। ਕਾਫੀ ਹੱਦ ਤੱਕ ਇਜ਼ਰਾਈਲ ਇਸ ਮਾਮਲੇ 'ਚ ਖੇਦ ਵੀ ਜਤਾਉਂਦਾ ਹੈ, ਪਰ ਅਸੀਂ ਇਸ ਮਾਮਲੇ ਦੀ ਪੜਤਾਲ ਪੂਰੀ ਕਰਨ ਤੋਂ ਬਾਅਦ ਹੀ ਦੱਸ ਸਕਦੇ ਹਾਂ। ਹਾਲਾਂਕਿ ਇਜ਼ਰਾਈਲ ਦੇ ਅੰਬੈਸਡਰ ਨੇ ਅਦਾਰੇ ABC ਦੇ ਰੇਡੀਓ ਨੈਸ਼ਨਲ ਬ੍ਰੈਕਫਾਸਟ ਪ੍ਰੋਗਰਾਮ ਦੇ ਵਿੱਚ ਇਹ ਗੱਲ ਵੀ ਕਹੀ ਸੀ ਕਿ ਇਹ ਘਟਨਾ ਜਦੋਂ 2024 'ਚ ਵਾਪਰੀ ਸੀ ਤਾਂ ਉਦੋਂ ਦੀ ਡਰੋਨ ਫੁਟੇਜ ਵੀ ਉਹਨਾਂ ਨੇ ਘੋਕ ਪੜਤਾਲੀ ਹੈ ਉੱਥੋਂ ਦੀ ਇੰਟੈਲੀਜੈਂਸ ਨੇ, ਔਰ ਉਹਦੇ 'ਚ ਪਾਇਆ ਹੈ ਕਿ ਉੱਥੇ IDF ਇੱਕ ਮਿਸ਼ਨ ਨੂੰ ਅੰਜਾਮ ਦੇ ਰਹੀ ਸੀ ਜਿੱਥੇ ਮਹਿਜ਼ ਇਹ ਇੱਕ ਮੰਦਭਾਗੀ ਘਟਨਾ ਵਾਪਰੀ ਕਿ ਜ਼ੋਮੀ ਫਰੈਂਕੋਮ ਉਸ ਘਟਨਾ ਦੇ ਘੇਰੇ ਦੇ ਵਿੱਚ ਆ ਗਈ। ਦੱਸ ਦਈਏ ਕਿ ਹੁਣ ਇਜ਼ਰਾਈਲ ਦੀ ਤਰਫ ਤੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਜ਼ੋਮੀ ਫਰੈਂਕੋਮ ਦੀ ਮ੍ਰਿਤਕ ਦੇਹ ਵੀ ਆਸਟ੍ਰੇਲੀਆ ਨੂੰ ਸਪੁਰਦ ਕਰਨ ਦੇ ਲਈ ਤਿਆਰ ਨੇ। ਉੱਥੇ ਆਸਟ੍ਰੇਲੀਆ ਦੇ ਹੋਮ ਅਫੇਅਰ ਮਿਨਿਸਟਰ ਟੋਨੀ ਬਰਕ ਨੇ ਹਾਲੇ ਤੱਕ ਇਹ ਸਪਸ਼ਟ ਨਹੀਂ ਕੀਤਾ ਹੈ ਕਿ ਸਰਕਾਰ ਅਗਲੀ ਵਾਰ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਸੰਬੋਧਨ ਕਰਕੇ ਕਦੋਂ ਇਮੀਗ੍ਰੇਸ਼ਨ ਮਸਲੇ ਦੇ ਉੱਤੇ ਆਪਣੀ ਪੂਰੀ ਰਣਨੀਤੀ ਦੇਸ਼ ਦੇ ਸਾਹਮਣੇ ਰੱਖੇਗੀ। ਟੋਨੀ ਬਰਕ ਦੀ ਪ੍ਰੈਸ ਕਾਨਫਰੰਸ ਪਿਛਲੇ ਦਿਨਾਂ ਦੇ ਦਰਮਿਆਨ ਨੈਸ਼ਨਲ ਪ੍ਰੈਸ ਕਲੱਬ ਕੈਨਬਰਾ ਦੇ ਵਿੱਚ ਜਿਹੜੀ ਹੋਣੀ ਸੀ ਉਹ ਰੱਦ ਕਰ ਦਿੱਤੀ ਗਈ ਸੀ। ਆਖਰੀ ਮਿੰਟਾਂ ਦੇ ਉੱਤੇ ਕੁਝ ਇੱਕ ਮੀਡੀਆ ਅਦਾਰਿਆਂ ਨੇ ਜਾਣਕਾਰੀ ਦਿੱਤੀ ਕਿ ਟੋਨੀ ਬਰਕ ਉਸ ਸਪੀਚ ਦੇ ਵਿੱਚ ਕੁਝ ਤਬਦੀਲੀਆਂ ਕਰਨੀਆਂ ਚਾਹੁੰਦੇ ਸੀ। ਹਾਲਾਂਕਿ ਉਹਨਾਂ ਦੀ ਉਹ ਸਪੀਚ ਜਿਹੜੀ ਨਹੀਂ ਹੋ ਸਕੀ, ਉਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਸੀ ਕਿ ਅਗਲੇ ਹੀ ਹਫ਼ਤੇ ਉਸਨੂੰ ਆਯੋਜਿਤ ਕਰ ਦਿੱਤਾ ਜਾਏਗਾ, ਪਰ ਹਾਲੇ ਤੱਕ ਉਹਨੂੰ ਆਯੋਜਿਤ ਕਰਨ ਦਾ ਕੋਈ ਫੈਸਲਾ ਸਾਹਮਣੇ ਨਹੀਂ ਆਇਆ। ਟੋਨੀ ਬਰਕ ਇਸ ਦੇ ਬਾਰੇ ਕੋਈ ਜਾਣਕਾਰੀ ਵੀ ਦੇਣਾ ਨਹੀਂ ਚਾਹੁੰਦੇ।
ਉੱਥੇ ਹੀ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈ ਹੈ ਆਸਟ੍ਰੇਲੀਆ ਦੇ ਨਾਲ ਹੀ ਜੁੜੀਆਂ ਹੋਈਆਂ ਤੇ ਅਗਲੀ ਖਬਰ ਆਸਟ੍ਰੇਲੀਆ ਦੇ AFE ਯਾਨੀ ਆਸਟ੍ਰੇਲੀਅਨ ਫੈਡਰਲ ਪੁਲਿਸ ਦੇ ਨਾਲ ਜੁੜੀ ਹੋਈ ਸਾਹਮਣੇ ਆਉਂਦੀ ਹੈ ਜਿੱਥੇ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਇੱਕ ਰਸ਼ੀਅਨ ਆਸਟ੍ਰੇਲੀਅਨ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਉਸ ਦੇ ਉੱਤੇ ਘਰੇਲੂ ਮਾਮਲਿਆਂ ਦੇ ਵਿੱਚ ਵਿਦੇਸ਼ੀ ਦਖਲ ਅੰਦਾਜ਼ੀ ਕਰਵਾਉਣ ਅਤੇ ਰੂਸ ਨੂੰ ਗੁਪਤ ਜਾਣਕਾਰੀ ਆਸਟ੍ਰੇਲੀਆ ਦੇ ਬਾਰੇ ਸਾਂਝਾ ਕਰਨ ਦੇ ਦੋਸ਼ ਲਗਾਏ ਗਏ ਨੇ 27 ਇਸ ਵਿਅਕਤੀ ਨੂੰ ਬ੍ਰਿਸਬੇਨ ਦੇ ਵੈਸਟਰਨ ਸਬਰਬਸ ਸਮਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਵਿਕਟੋਰੀਆ ਦਾ ਰਹਿਣ ਵਾਲਾ ਵਸਨੀਕ ਹੈ ਰੂਸੀ ਹਾਲਾਂਕਿ ਆਸਟ੍ਰੇਲੀਅਨ ਨਾਗਰਿਕ ਹੈ ਪਰ ਰੂਸੀ ਪਿਛੋਕੜ ਵਾਲਾ ਇਸ ਨੂੰ ਬ੍ਰਿਸਬੇਨ ਮੈਜਿਸਟਰੇਟ ਕੋਰਟ ਦੇ ਵਿੱਚ ਅੱਜ ਦੇ ਦਿਨ ਪੇਸ਼ ਵੀ ਕੀਤਾ ਗਿਆ ਪੁਲਿਸ ਨੇ ਇਸ ਮਾਮਲੇ ਦੇ ਉੱਤੇ ਇੱਕ ਵਿਸਤਾਰ ਪ੍ਰੈਸ ਕਾਨਫਰੰਸ ਵੀ ਆਯੋਜਿਤ ਕੀਤੀ ਹੈ ਪਰ ਖਬਰਾਂ ਦੀ ਜਿਸ ਵੇਲੇ ਲਾਈਵ ਸਾਂਝਾ ਪਾ ਰਹੇ ਹਾਂ ਇਸ ਪ੍ਰੈਸ ਕਾਨਫਰੰਸ ਦੇ ਨਾਲ ਜੁੜਿਆ ਹੋਇਆ ਕੋਈ ਵੀ ਅੰਸ਼ ਹਾਲੇ ਤੱਕ ਸਾਹਮਣੇ ਨਹੀਂ ਆ ਸਕਿਆ ਉੱਥੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹੁਣ ਸਾਲ 2030 ਦੇ ਅਖੀਰ ਤੱਕ ਫੈਡਰਲ ਸਰਕਾਰ ਜਿਹੜੀ 12 ਲੱਖ ਘਰਾਂ ਦੇ ਨਿਰਮਾਣ ਦਾ ਟੀਚਾ ਮਿਥੀ ਬੈਠੀ ਹੈ ਉਸ ਟੀਚੇ ਤੋਂ ਪਿੱਛੇ ਰਹਿ ਸਕਦੀ ਹੈ ਔਰ ਬਲਕਿ ਇਸ ਟੀਚੇ ਨੂੰ ਸਾਲ 2032 ਤੱਕ ਵੀ ਅੱਗੇ ਵਧਾਇਆ ਜਾ ਸਕਦਾ ਔਰ ਇਸ ਦਾ ਸਭ ਤੋਂ ਵੱਡਾ ਕਾਰਨ NSW ਸਟੇਟ ਹੈ ਜਿੱਥੇ ਸਭ ਤੋਂ ਵੱਧ ਘਰ ਬਣਾਏ ਵੀ ਜਾਣੇ ਨੇ ਪਰ ਇੱਥੇ ਫਿਲਹਾਲ ਘਰ ਬਣਾਏ ਜਾਣ ਦੀ ਪ੍ਰਕਿਰਿਆਵਾਂ ਪਿੱਛੇ ਛੁੱਟ ਰਹੀਆਂ ਨੇ ਨੈਸ਼ਨਲ ਹਾਊਸਿੰਗ ਸਪਲਾਈ ਐਂਡ ਅਫੋਰਡੇਬਿਲਟੀ ਕਮਿਸ਼ਨ ਕੌਂਸਲ ਦੀ ਤਰਫ ਤੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 2029 ਨਹੀਂ ਬਲਕਿ ਸਪਤੰਬਰ 2030 ਇੱਕ ਨਵੀਂ ਮਿਤੀ ਜਿਹੜੀ ਉਹ ਤੈਅ ਕਰ ਦਿੱਤੀ ਗਈ ਹੈ ਹਾਲਾਂਕਿ ਇਹ ਟੀਚਾ 2030 ਤੱਕ ਵੀ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਉੱਥੇ ਆਸਟ੍ਰੇਲੀਆ ਖਬਰਾਂ ਦੀ ਸਾਂਝ ਅੱਗੇ ਪਾਈਏ ਤੇ ਬਿਜਲੀ ਵਿਤਰਕ ਕੰਪਨੀ ਓਰੀਜਨ ਐਨਰਜੀ ਦੀ ਤਰਫ ਤੋਂ ਐਲਾਨ ਕੀਤਾ ਗਿਆ ਕਿ ਇਹਨਾਂ ਦੇ 60 ਦੇ ਕਰੀਬ ਗਾਹਕਾਂ ਦੀਆਂ ਜਾਣਕਾਰੀਆਂ ਜੁਲਾਈ ਮਹੀਨੇ ਦੇ ਵਿੱਚ ਬੈਂਕ ਹੈਕਰਸ ਦੀ ਤਰਫ ਤੋਂ ਚੋਰੀ ਕਰ ਲਈਆਂ ਗਈਆਂ ਸੀ ਚੋਰੀ ਕਰਕੇ ਉਸ ਨੂੰ ਬਲੈਕ ਡਾਰਕ ਡੇਟਾ ਦੇ ਉੱਤੇ ਸਾਂਝਾ ਵੀ ਕੀਤਾ ਗਿਆ ਡੇਟਾ ਬ੍ਰੀਚ ਦੀ ਇਸ ਖਬਰ ਦੇ ਵਿੱਚ ਮਹਿਜ਼ 60 ਗ੍ਰਾਹਕਾਂ ਦੀਆਂ ਜਾਣਕਾਰੀਆਂ ਹੀ ਕਿਵੇਂ ਚੋਰੀ ਹੋਈਆਂ ਹੋਰਾਂ ਦੀਆਂ ਕਿਵੇਂ ਨਹੀਂ ਹੋਈਆਂ ਇਸ ਦੇ ਬਾਰੇ ਵੀ ਸਵਾਲ ਉੱਠ ਰਹੇ ਨੇ ਹਾਲਾਂਕਿ ਪਿਛਲੇ ਮਹੀਨੇ ਓਰੀਜਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਹਨਾਂ ਦੇ 9 ਲੱਖ ਦੇ ਕਰੀਬ ਗ੍ਰਾਹਕ ਅਤੇ ਸਾਬਕਾ ਅਤੇ ਮੌਜੂਦਾ ਗ੍ਰਾਹਕ ਸਾਬਕਾ ਅਤੇ ਮੌਜੂਦਾ ਕਰਮਚਾਰੀ ਉਹਨਾਂ ਦੀਆਂ ਜਾਣਕਾਰੀਆਂ ਨਸ਼ਰ ਹੋਈਆਂ ਹੋ ਸਕਦੀਆਂ ਨੇ ਪਰ ਡਾਰਕ ਵੈੱਬ ਦੇ ਉੱਤੇ ਕਿੰਨੀਆਂ ਗਈਆਂ ਉਸ ਦੀ ਇਹ ਤਾਜ਼ਾ ਗਿਣਤੀ ਦਿੱਤੀ ਗਈ ਹੈ ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਸਿਡਨੀ ਦੇ ਵਿੱਚ ਹਾਲੇ ਵੀ ਜਹਾਜ਼ਾਂ ਦੇ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ ਨੇ ਸ਼ੁਕਰ ਗੱਲ ਸਿਰਫ ਇਹਨਾਂ ਦੇ ਵਿੱਚ ਇਹੀ ਹੈ ਕਿ ਹਾਦਸੇ ਵੱਡੇ ਪੱਧਰ ਤੱਕ ਦਰਪੇਸ਼ ਨਹੀਂ ਆ ਰਹੇ ਪਰ ਆਸਟ੍ਰੇਲੀਅਨ ਟਰਾਂਸਪੋਰਟ ਸੇਫਟੀ ਬਿਊਰੋ ਨੇ ਹੁਣ ਇੱਕ ਚੌਥੀ ਘਟਨਾ ਦੀ ਵੀ ਪੁਸ਼ਟੀ ਕਰ ਦਿੱਤੀ ਹੈ ਸਿਡਨੀ ਹਵਾਈ ਅੱਡੇ ਦੇ ਉੱਤੇ ਜਿਹੜੀ ਵਾਪਰੀ ਸੀ ਇਹ ਕੁਆਂਟਸ ਦੀ ਫਲਾਈਟ ਜਿਹੜੀ ਮੈਲਬਰਨ ਜਾ ਕੇ ਰੁਕਣੀ ਸੀ ਇਸ ਨੂੰ ਪਰਮਿਸ਼ਨ ਦੇ ਦਿੱਤੀ ਗਈ ਰਨਵੇ ਦੇ ਉੱਤੇ ਇਹ ਫਲਾਈਟ ਆ ਵੀ ਗਈ ਪਰ ਟੈਕਸੀ ਵੇ ਵਾਲੇ ਪਾਸਿਓਂ ਇੱਕ ਹੋਰ ਵਾਹਨ ਜਿਹੜਾ ਉਹ ਇਸ ਫਲਾਈਟ ਦੇ ਵੱਲ ਆ ਗਿਆ ਏਅਰ ਸਰਵਿਸ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਵੀ ਅਲੱਗ ਤੋਂ ਪੜਤਾਲ ਕੀਤੀ ਜਾਏਗੀ 3 ਹੋਰ ਮਾਮਲਿਆਂ ਦੀ ਪੜਤਾਲ ਆਸਟ੍ਰੇਲੀਅਨ ਟਰਾਂਸਪੋਰਟ ਸੇਫਟੀ ਬਿਊਰੋ ਯਾਨੀ ATSB ਦੀ ਤਰਫ ਤੋਂ ਕੀਤੀ ਜਾ ਰਹੀ ਹੈ ਖਾਸ ਤੌਰ ਦੇ ਉੱਤੇ ਕੁਆਂਟਸ ਦੀ ਫਲਾਈਟ QF589 ਅਤੇ ਦੂਸਰੇ ਪਾਸੇ ਜਿਹੜੀ ਗੋਲਡ ਕੋਸਟ 'ਤੇ ਜਾਣੀ ਸੀ ਅਤੇ ਦੂਸਰੇ ਪਾਸੇ ਜਿਹੜੀ ਕਤਰ ਦੀ ਇੱਕ ਫਲਾਈਟ ਸੀ ਦੋਹਾਂ ਦੀ ਆਪਸ ਦੇ ਵਿੱਚ ਭਿੜੰਤ ਹੁੰਦਿਆਂ ਹੁੰਦਿਆਂ ਜਿਹੜੀ ਬਚ ਗਈ ਸੀ ਨਹੀਂ ਤਾਂ ਇੱਕ ਵੱਡਾ ਹਾਦਸਾ ਹੁੰਦਾ ਇਸ ਭਿੜੰਤ ਤੋਂ ਬਾਅਦ ਹੀ ਇਸ ਕਿਸਮ ਦੀ ਇੱਕ ਜਾਂਚ ਪੜਤਾਲ ਜਿਹੜੀ ਅਲੱਗ ਤੋਂ ਸ਼ੁਰੂ ਕੀਤੀ ਗਈ ਹੈ ਉੱਥੇ ਇੱਕ ਮੰਦਭਾਗਾ ਹਾਦਸਾ ਵਾਪਰਿਆ ਹੈ ਜਿਸ ਦੇ ਵਿੱਚ ਇੱਕ 52 ਸਾਲਾ ਵਿਅਕਤੀ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਕੁਝ ਲੋਕ ਜਿਹੜੇ ਸੜਕ ਕਰੋਸ ਕਰ ਰਹੇ ਸੀ ਉਹਨਾਂ ਦੇ ਉੱਤੇ ਉਸਨੇ ਆਪਣੀ ਗੱਡੀ ਚੜਾ ਦਿੱਤੀ ਬੁੱਧਵਾਰ ਸ਼ਾਮੀ 5 ਵਜੇ ਇਹ ਘਟਨਾ ਬ੍ਰਿਸਬੇਨ ਦੇ ਪੈਟਰੀ ਟੈਰਿਸ ਨਾਮ ਦੇ ਸਬਰਬ ਦੇ ਵਿੱਚ ਵਾਪਰੀ ਇਸ ਤੋਂ ਬਾਅਦ ਇਸ 52 ਸਾਲਾ ਵਿਅਕਤੀ ਨੇ ਪੁਲਿਸ ਦੇ ਉੱਤੇ ਵੀ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਜਾਣ ਬੁੱਝ ਕੇ ਨਹੀਂ ਪਰ ਇਸ ਮਾਮਲੇ ਦੇ ਵਿੱਚ ਇਸ 52 ਸਾਲਾ ਵਿਅਕਤੀ ਜਿਸਦਾ ਕਥਿਤ ਤੌਰ 'ਤੇ ਨਾਮ ਡੈਰਨ ਜੈਕਨੀ ਦੱਸਿਆ ਜਾ ਰਿਹਾ ਉਸਦੀ ਗ੍ਰਿਫਤਾਰੀ ਜਿਹੜੀ ਹੈ ਕਰ ਲਈ ਗਈ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇਹ ਨਹੀਂ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 ਬਾਕੀ ਦੇ ਪ੍ਰੋਗਰਾਮ ਖਬਰਾਂ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੇ ਧੰਨਵਾਦ

0: ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
1: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
0: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ

夜半時そらそっちはたりや。

0: ਵਾਈਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਪਾਵੇਂ ਨਾ ਬੋਲ।
1: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ।
0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
0: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ, ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 carat ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 Garfield Road, East Riverston ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ ਆਈਐਮਈ ਐਡਵਾਈਜ਼ਰ
1: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye.

夜半時、ソーラーそっち働き。

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Ayushman Khurana and you're listening to Radio Hanji. Oh, oh, oh.

0: ਰਸਤਾ।
1: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
2: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
1: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ। ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਕ੍ਰਿਸ਼ਨਾ ਜੀ
1: ਹਾਂਜੀ ਥੋੜੀ ਜਿਹੀ ਆਵਾਜ਼ ਘੱਟ ਕਰੋ ਘੱਟ ਕਰੋ
2: ਉਹ ਆਪਣੀ ਨਹੀਂ
0: ਨਹੀਂ ਨਹੀਂ ਕਰਦਾ ਆਪਣੀ ਵੀ ਉੱਚੀ
2: ਓਏ ਉੱਥੋਂ ਘੱਟ ਕਰੋ
0: ਹਾਂ ਠੀਕ ਤੇ ਆ
1: ਘੱਟ ਤੇ ਕਰੋ ਤੁਹਾਨੂੰ ਗੱਲ ਦੱਸਣੀ ਇੱਕ
0: ਅੱਛਾ ਚਲ ਸੰਗਾ ਬਾਈ ਇੱਕ ਮਿੰਟ ਇੱਕ ਸੈਕਿੰਡ ਰੁਕੋ ਬੰਦਾ ਇੰਜੋਏ
1: ਗਾਣਾ ਸ਼ੁਰੂ ਤੋਂ ਸ਼ੁਰੂ ਕਰੋ ਮੈਨੂੰ ਲੱਗਦਾ ਤੁਸੀਂ ਰਿਕਾਰਡ ਨਹੀਂ ਕਰ ਪਾਏ ਆਪਣੀ ਪਹਿਲੀ ਕਿਉਂਕਿ ਤੁਹਾਨੂੰ ਇਹ ਭੁੱਲ ਜਾਂਦਾ ਵੀ ਆਪਣਾ ਰਿਕਾਰਡ ਹੀ ਚੱਲਦਾ ਵਾ ਤੁਹਾਨੂੰ ਲੱਗਦਾ ਵੀ ਲਾਈਵ ਚੱਲਦਾ
0: ਇਹ ਤੇ ਨਾ ਬੰਦਾ
1: ਕਿਉਂਕਿ ਸ਼ੁੱਧ ਜਿਹੜੀਆਂ ਦੋ ਲਾਈਨਾਂ ਕਹਿਤੀਆਂ ਮੇਰੇ ਦਿਲ ਤੇ
0: ਵੱਜੀਆਂ ਤੇਰੀ ਫੇਵਰਿਟ ਆ
1: ਦਿਲ ਤੇ ਵੱਜੀਆਂ
0: ਲੋ ਵੀ ਸਾਰੇ ਸੁਣੋ ਫਿਰ ਤੁਹਾਡੇ ਨਾਲ ਦੁਬਾਰਾ ਆ ਕੇ ਰਾਬਤਾ ਕਰਦੇ
1: ਥੈਂਕਸ ਮਾਈ

0: ਤੁਸੀਂ ਇਹ ਸੋਚਣਾ ਵਾ ਵੀ ਕਿਹੜੀ ਗੱਲ ਸੀ ਏਦਾਂ ਦੀ ਜਿਹੜੀ ਮੇਰੇ ਦਿਲ ਤੇ ਵੀ ਕਰ ਸਕਦੇ ਗੈਸ
1: ਮੈਂ ਕਰ ਸਕਦਾ
0: ਕਰ ਕਿਹੜੀ ਆ
1: ਤੇਰੇ ਮੇਰੇ ਮਾਲੀ ਹਾਲਾਤ ਸੇਮ ਨੇ
2: ਬੈਂਟਲੇ ਵਾਲੀ ਗੱਲ ਤੁਹਾਨੂੰ ਬੜੀ
0: ਨਹੀਂ ਭਰਾਵਾ ਬੈਂਟਲੇ ਦਾ ਤੇ ਆਪਾਂ ਸੋਚਦੇ ਵੀ ਨਹੀਂ
2: ਫਿਰ
0: ਕੋਈ ਹੋਰ ਗੈਸ ਕਰ
2: ਨਹੀਂ ਯਾਰ ਹੋਰ ਤਾਂ ਮੈਨੂੰ ਲੱਗਾ ਨੀ ਕੁਛ ਹੋਰ ਇਸ ਤਰ੍ਹਾਂ ਦਾ ਪੀਕ ਮੂਮੈਂਟ ਜੋ ਤੇਰੇ ਲਈ ਖਾਸ ਹੋਵੇ ਤੂੰ ਦੱਸ ਹੀ ਦੇ
0: ਤੁਸੀਂ ਭਾਵੇਂ ਦੁਬਾਰਾ ਸੁਣ ਕੇ ਫਿਰ
2: ਅੱਜ ਦੇ ਐਪੀਸੋਡ ਚ ਆਹੀ
0: ਅੱਜ ਦੇ ਐਪੀਸੋਡ ਚ ਤੁਹਾਨੂੰ ਗਾਣਾ ਸੁਣਾਉਣਾ ਤੇ ਤੁਸੀਂ ਇਹਦੇ ਵਿੱਚ ਲੱਭਣਾ ਆ ਕਿਹੜੀ ਗੱਲ ਸਾਡੇ ਦਿਲ ਤੇ
2: ਤੁਹਾਨੂੰ ਕੀ ਸਮਝ ਆ ਗਿਆ ਬਈ ਮੈਨੂੰ ਲੱਗਦਾ 64 million ਜਿਹੜੇ ਵਿਊ ਨੇ ਇਹਦੇ ਮਗਰ 30 ਕਿੰਨੇ ਕੀਤੇ ਆ ਬਲਕੀਰਤ ਨੇ ਇਕੱਲੇ ਨੇ
0: 30 million ਮੈਂ ਇਕੱਲੇ ਨੇ
2: ਦੇਖਣ ਲਈ ਕੀ ਸਾਡੇ ਜਿਹੜਾ ਖਾਸ ਸਮਝ ਆ ਰਿਹਾ
0: 300 ਇਕੱਲੇ ਕੋ ਜੇ ਬੜੀ ਗੱਲ ਆ 30 million ਦੇ ਤੂੰ ਦੀ ਗੱਲ ਆ
2: ਹੋਰ ਕਿਵੇਂ
0: ਹੋ ਨਹੀਂ ਆ 30 million ਤੋਂ ਚੇਤਾ ਆ ਕੱਲ ਭਰਾ ਸ਼ੋਰ ਨਹੀਂ ਉਹ ਗੇਟ ਆ ਕੱਲ ਹੋਇਆ ਮਤਲਬ
2: ਹਾਂਜੀ
0: ਤਰੀਕ ਦੱਸਿਓ
2: ਹਾਂਜੀ ਅੱਜ ਜੀ 20 August ਸਮਾਂ ਹੋ ਚੁੱਕਾ ਉਹ ਤੁਹਾਨੂੰ ਦੱਸਾਂਗੇ ਨਹੀਂ ਤੁਸੀਂ ਸੁਣ ਰਹੇ ਫਿਲਹਾਲ
0: ਕਿਉਂਕਿ ਐਵੇਂ ਰਾਤ ਬਰਾਤ ਤੇ ਪੋਡਕਾਸਟ ਆਡੀਓ ਪੋਡਕਾਸਟ ਕਹਿ
2: ਆਡੀਓ ਹਾਂ ਆਡੀਓ ਹਾਂ ਪੋਡਕਾਸਟ ਹੁੰਦੀ ਵੈਸੇ ਆਡੀਓ ਸੀਗੀ ਬ੍ਰੋ
0: ਅੱਛਾ
2: ਪੋਡਕਾਸਟ ਰਿਐਲਿਟੀ ਚ ਮਤਲਬ ਇਹੀ ਸੀਗਾ
0: ਜਿਹੜੇ ਬੰਦੇ ਨੂੰ ਅੱਗੇ ਤੱਕ ਜਾਣਾ ਹੋਵੇ ਨਾ ਰਾਵਾਂ ਲੰਮੀਆਂ ਹੋਣ ਪੈੜੇ ਦੂਰ ਤੱਕ ਜਾਣ ਉਹ ਬੰਦਾ ਕਦੇ ਗਿਣਦਾ ਮਿਣਦਾ ਨੀ ਕਿੰਨੇ ਦੂਰਾਂ ਨੇ
2: ਬਸ ਤੁਹਾਡਾ
0: ਗੱਲ ਕੀਤੀ ਯਾਰ
2: ਇਹ ਮੈਨੂੰ ਪਤਾ ਕਿ ਸਾਡਾ ਫੀਡਬੈਕ ਵਧੀਆ ਆ ਰਿਹਾ ਬਈ ਸ਼ੋਅ ਦਾ
0: ਬੱਚਿਆਂ
2: ਨੂੰ ਸਤਿਕਾਰ ਦੇਣਾ ਸਾਡਾ ਟਾਈਮ ਨੀ ਰਿਹਾ ਪਿਆਰ ਨਾਲ
0: ਬੱਚਿਆਂ ਦੇ ਨਾਲ
2: ਹਾਂਜੀ ਹਾਂਜੀ ਤੇ ਭਰਾਵਾਂ ਨੂੰ ਘੁੱਟ ਕੇ ਯਫੀ
0: ਆਏ ਬਿਲਕੁਲ ਜੀ ਬਿਲਕੁਲ ਪਰ ਉਹਦਾ ਖਾਣ ਪੀਣ ਦਾ ਜਗਾੜ ਨਾਲ ਤੁਸੀਂ ਕਰਨਾ ਆ
2: ਹਾਂਜੀ
0: ਜੱਫੀ ਸਾਡੇ ਵੱਲੋਂ
2: ਹਾਂ ਬਿਲਕੁਲ ਠੀਕ ਹੈ
0: ਹੁੰਦਾ ਭਰਾ
2: ਅਸੀਂ ਆ ਅਸੀਂ ਗਲਾਸ ਲੈ ਆਏ ਹਾਂ ਬੋਤਲ ਤੁਹਾਡੀ
0: ਭਾਂਡੇ ਸਾਡੇ
2: ਭਾਂਡੇ ਸਾਡੇ
0: ਯੂਟੈਂਸਿਲ ਆਪਾਂ ਲੈਵਾਂਗੇ ਯੂਟੈਂਸਿਲ ਐਂਡ ਉਹਨਾਂ ਨੂੰ ਪਲੇਟਾਂ ਨੂੰ ਯੂਟੈਂਸਿਲ ਚ
2: ਹਾਂ ਯੂਟੈਂਸਿਲ ਹੀ ਹੁੰਦਾ
0: ਸਾਰਾ ਕੁਝ ਕਵਰ

0: ਇਹ ਲੋਕਾਂ ਦਾ ਮੂਡ ਖਰਾਬ ਹੋਇਆ ਸੁਣ ਕੇ,
1: ਕਿਉਂਕਿ ਉਹਨਾਂ ਨੇ ਉਹਨਾਂ ਨੇ ਕੰਮ ਹੀ ਇੱਦਾਂ ਦੇ ਕੀਤੇ ਹੁੰਦੇ ਵੀ ਕਿਸੇ ਨੂੰ ਨਾ ਲੈ ਦੋ ਅਗਲੇ ਨੇ ਆਹ ਫਿੜੇ ਮੂੰਹ ਆ ਕਿਹਦਾ ਨਾ ਲੈ
0: ਕਿਹਦਾ ਨਾ ਲੈ,
1: ਦੋ ਹੀ ਤਰੀਕੇ ਆ ਪਰ ਨਾ ਨੀ ਦੱਸਾਂਗੇ।
0: ਇਹ ਗੱਲ ਠੀਕ ਹੈ ਬਈ। ਤੇ ਜੀ ਕੱਲ ਸੀਗਾ ਕਰਨ ਔਜਲਾ ਦਾ ਸ਼ੋ,
1: ਕੱਲ
0: ਨੀ ਕਹਿਣਾ ਯਾਰ ਕਰਨ ਔਜਲਾ ਦੇ ਦੋ
1: ਸ਼ੋ ਲੱਗਦਾ ਓਦਾਂ ਹੀ ਜਿਆਦਾ ਤਾਮਾ ਜਾ ਮਜ਼ਾ ਬਣਾ ਦਿੰਦੇ ਵੀ ਆਹ ਵੱਜਾ ਉਧਰੋਂ ਅੱਗ ਨਿਕਲ ਗਈ
0: ਉਧਰੋਂ ਏਦਾਂ ਨੀ, ਬਟ ਮੈਂ ਇਹ ਕਹਿ ਸਕਦਾ ਕਿ ਜਿਸ ਤਰ੍ਹਾਂ ਕਹਿ ਲਿਆ ਜੋ ਪ੍ਰੋਡਕਸ਼ਨ ਲੈਵਲ ਤੇ ਦਿਲਜੀਤ ਨੂੰ ਵੀ ਪਾਰ ਕਰਤਾ।
1: ਅੱਛਾ ਜੀ,
0: ਪਰ ਗੱਲ ਇਹ ਹੈ ਦੂਜੇ ਪਾਸੇ ਜੇ ਆਪਾਂ ਗੱਲ ਤੇ ਆਈਏ ਕਿ ਉਹਨੂੰ ਕਰਨਾ ਹੀ ਪੈਣਾ ਕਿਉਂਕਿ ਅਦਰਵਾਈਜ਼ ਉਹ ਗਾ ਨਹੀਂ ਸਕਦਾ, ਮਤਲਬ ਲਾਈਵ ਸਿੰਗਿੰਗ ਉਹਦੀ ਇੰਨੀ ਘੈਂਟ ਨਹੀਂ ਹੈ ਜਿਸ ਤਰ੍ਹਾਂ ਆਪਾਂ ਕਹਿ ਲਈਏ ਨਾ ਕਿ ਬੰਦਾ ਸੁਰੀਲਾ ਹੁੰਦਾ ਹੈ, ਇਜ਼ ਅ ਗ੍ਰੇਟ ਰਾਈਟਰ, ਗੁੱਡ ਰਾਈਟਰ। ਦਿਲਜੀਤ ਵੀ ਦੇਖਿਆ ਸੀਗਾ ਮੈਂ।
1: ਅੱਛਾ,
0: ਤੇ ਇਹਨੇ ਪ੍ਰੋਡਕਸ਼ਨ ਵਧੀਆ ਕੀਤੀ ਹੋਈ, ਲਾਈਟ ਸ਼ੋ ਵਾਜ਼ ਵੈਰੀ ਗੁੱਡ, ਲੇਜ਼ਰ ਸ਼ੋ ਸੀਗਾ ਪ੍ਰੋਪਰ ਉਹਦੇ ਅੰਦਰ,
1: ਜਿਹੜਾ ਮਾਈਕਲ ਜਿਹੜਾ ਬੰਦਾ ਕਹਿੰਦੇ ਉਹ ਟੌਪ ਹੈ,
0: ਸਕਰੀਨ ਸਕਰੂਨ ਵੀ ਕਹਿੰਦੇ
1: ਪ੍ਰੋਡਕਸ਼ਨ।
0: ਹਾਂ ਹਾਂ, ਨਹੀਂ ਪ੍ਰੋਡਕਸ਼ਨ ਟੌਪ ਨੌਚ,
1: ਗੋਰਾ ਹੀ ਰੱਖਿਆ।
0: ਇੱਕੀ ਦਾ ਸਿਰ ਤਾਂ ਸੀ, ਇੱਕੀ ਨੇ ਆ ਕੇ ਪਹਿਲੇ ਪੂਰੀ ਧੁੰਮਾ ਮਚਾਈਆਂ ਲਾ, 30 ਮਿੰਟ ਉਹਨੇ ਡੀਜੇ ਸੁਣਾਇਆ ਲੋਕਾਂ ਨੂੰ, ਨਚਾਇਆ ਪੂਰਾ ਡੀਜੇ ਤੇ, ਤੇ ਫਿਰ ਬਾਅਦ ਚ ਔਜਲਾ ਜੀ ਆਏ। ਔਜਲਾ ਜੀ ਵਿੱਚ ਫਿਰ ਮਤਲਬ ਕਹਿ ਲਾ 30 ਮਿੰਟ ਗਾਉਂਦੇ ਸੀ, ਫਿਰ 10 ਮਿੰਟ ਦੀ ਬ੍ਰੇਕ, ਮਗਰ ਕੋਈ ਵੀਡੀਓ ਜੀ ਚੱਲਦੀ ਸੀਗੀ ਔਜਲੇ ਦੀ, ਕੋਈ ਗੱਲਬਾਤ ਕਰਦਾ ਪਿਆ, ਕੋਈ ਮਿਊਜ਼ਿਕ ਵੀਡੀਓ ਨੀ, ਕੋਈ ਗੱਲਬਾਤ ਕਰਦਾ,
1: ਗਾਣਾ ਲਾ ਕੇ ਵੀ ਬ੍ਰੇਕ ਲਈ,
0: ਇਹਨਾਂ ਦੇ ਬ੍ਰੇਕਾਂ ਲਈ
1: ਯਾਰ। ਗੱਲ ਵੈਸੇ ਹੀ ਜਿੰਨਾ ਉਹ ਭੁੜਕਦੇ ਥੱਕ ਜਾਂਦਾ ਬੰਦਾ।
0: ਹਾਂ ਹਾਂ ਹਾਂ ਹਾਂ ਯਾਰ, ਮੈਂ ਤਾਂ ਸਗੋਂ ਅੱਜ ਆਪਾਂ ਜਿਹੜਾ ਆਪਣਾ ਹਾਂਜੀ ਮੈਲਬਨ ਵਾਲਾ ਸ਼ੋਅ ਹੁੰਦਾ ਉਹ 'ਚ ਵੀ ਡਿਸਕਸ਼ਨ ਹੁੰਦੀ ਪਈ ਕਿ ਮੈਨੂੰ ਤਾਂ ਲੱਗਦਾ ਇਸ ਆਮ ਵੀ ਡਾਂਸਿੰਗ ਕਰੂ ਜਿਹੜਾ ਹੁੰਦਾ ਲੋਕਾਂ ਦੇ ਨਾਲ, ਹਨਾ ਸਿੰਗਰਸ ਦੇ ਨਾਲ, ਉਹ ਆਪਣਾ ਲੱਗੇ ਰਹਿੰਦੇ ਮਜ਼ੇ ਨਾਲ, ਸਿੰਗਰ ਗਾਉਂਦਾ ਰਹਿੰਦਾ। ਇਹਨੇ ਤਾਂ ਜਿਸਾ ਗੋਵਿੰਦਾ ਸਟਾਈਲ ਮੈਚ ਕੀਤੇ ਆ ਸਟੈਪ, ਪ੍ਰੋਪਰ ਡਾਂਸ ਵੀ ਕੀਤਾ, ਗਾਇਆ ਵੀ ਆ, ਪਤਲਾ ਵੀ ਕਾਫੀ ਹੋ ਗਿਆ ਸਿੰਸ 2022 ਮੇਰੇ ਖਿਆਲ ਨਾਲ।
1: ਫਿਲਮ ਫਿਲਮ ਤੇ ਨਹੀਂ ਕਰਨ ਲੱਗਾ ਕੋਈ,
0: ਬਸ ਔਜਲਾ ਹੀ ਰਹਿ ਗਿਆ ਵੈਸੇ ਜਿਹਨੇ ਫਿਲਮ ਨਹੀਂ ਕੀਤੀ।
1: ਇਹ ਵੀ ਗੱਲ ਆ
0: ਹਨਾ। ਹੁਣ ਇੱਕ ਨਵੇਂ ਸਿੰਗਰ ਤਾਂ ਚਲੋ ਪੁਰਾਣੇ ਨੇ, ਪਰ ਇੱਕ ਨਵਾਂ ਐਕਟਰ ਆ ਰਿਹਾ, ਫਿਲਮ ਆ ਰਹੀ ਉਹਦੀ, ਕੀ ਨਾਮ ਹੈ ਜੀ ਦੱਸੋ ਸਾਨੂੰ।
1: ਮੈਂ ਦੱਸਾਂ?
0: ਹਾਂਜੀ ਤੁਸੀਂ ਦੱਸੋ।
1: ਮੈਨੂੰ ਵੀ ਦੱਸਣਾ ਪੈਣਾ, ਜਦੋਂ ਤੱਕ ਸੁਰਤੇ ਦੱਸਣਗੇ ਉਦੋਂ ਤੱਕ ਤੇ ਫਿਲਮ ਲੱਤ ਵੀ ਜਾਣੀ।
0: ਯਾਰ ਪ੍ਰਮੋਸ਼ਨ ਆਈ ਹੈ ਸਾਨੂੰ ਕਿ ਨਹੀਂ ਆਈ,
1: ਇਹਦਾ ਮਤਲਬ ਵੀ ਟਾਈਮ ਲੱਗ ਜਾਣਾ।
0: ਹਾਂ ਟਾਈਮ ਲੱਗ ਜਾਣਾ ਯਾਰ, ਇੱਕ ਤੈਨੂੰ
1: ਗਲਤ ਬਾਜ਼ੇ ਨਾਲ ਲੈ ਜਾ ਕਰੇ, ਮੇਰੀ
0: ਬੌਸ ਨੇ ਸੁਣ ਲਿਆ ਨਾ ਕਿਤੇ ਕਾਕਾ, ਬਸ ਫੇਰ ਟਾਣਾ ਉਂਟਣਾ।
1: ਨਹੀਂ ਆਪਾਂ ਆਪਣਾ ਲੇਟਾ ਲੈਵਲ ਨਹੀਂ ਵਧਿਆ ਵੀ ਬੌਸ ਆਪਣੀ ਬੌਸ ਆਪਣਾ ਟਾਈਮ ਕੱਢ ਕੇ ਸਾਡਾ ਇਹ ਐਪੀਸੋਡ ਸੁਣਨ।
0: ਓਏ ਯਾਰ
1: ਆਪਣੇ ਵੀਰ ਭਰਾ ਸੁਣਦੇ ਰਹਿਣ, ਇੰਨੀ ਬੜੀ
0: ਬਹੁਤ ਬਹੁਤ ਧੰਨਵਾਦ ਯਾਰ, ਤੁਹਾਡਾ ਸੁਣਨਾ ਜ਼ਰੂਰੀ ਹੈ। ਤੇ ਫਿਲਮ ਆ ਰਹੀ ਹੈ ਜੀ ਗੁਲਾਬ ਸਿੱਧੂ ਦੀ,
1: ਓ
0: ਠੀਕ ਹੈ, ਗਿੱਲ ਰੌਂਟਾ ਜੀ ਨੇ ਲਿਖੀ ਹੈ, ਨੋਵਲਿਸਟ ਨੇ ਰੌਂਟਾ। ਮੈਂ ਕਿਤਾਬ ਪੜ੍ਹੀ ਸੀ, ਮੈਂ ਲਾਹੌਰ ਤੋਂ ਬੋਲਦਾ ਤੇ ਮਤਲਬ ਠੀਕ ਹੈ, kitabwala.com.au ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੂੰ ਕਿਤਾਬ ਮੇਰੇ ਤੱਕ ਪਹੁੰਚਾਈ
1: ਜੀ। ਫਿਲਹਾਲ ਓਵਰ ਚੀਜ਼ ਗਏ ਨੇ, ਆਰਡਰ ਨਾ ਕਰਦੇ ਹੋ, ਡਿਲੇ ਹੋ ਜਾਣਾ,
0: ਆਰਡਰ ਨਾ ਕਰੋ ਫਿਲਹਾਲ, ਜੇ ਮਿਸ ਕਰ ਵੀ ਜਾਓਗੇ ਕਿਤਾਬ ਤਾਂ ਕੋਈ ਐਸੀ ਗੱਲ ਨਹੀਂ ਹੈ, ਮੈਂ ਵੀ ਕਵਾਂ ਤੁਹਾਨੂੰ
1: ਕਿਤਾਬ ਵਾਲਾ ਜੀ ਸਾਡੇ 500 ਹੋ ਗਿਆ, ਪਾ ਦਿਓ PID ਕਰ,
0: ਪਰਸਨਲ ਪ੍ਰਮੋਸ਼ਨ ਹੈ ਜੀ,
1: ਇੱਦਾਂ ਹੀ ਹੈ ਯਾਰ।
0: ਹਾਂ ਕੁਛ ਨਾ ਕੁਛ ਤਾਂ ਕਰਨਾ ਪੈਂਦਾ
1: ਪੈਸੇ ਭਰਾ, ਆਪਾਂ ਨਾ ਲਈਏ ਉੱਧਰ ਉਹ 3 ਲੱਖ ਪੋਡਕਾਸਟ ਤਾਂ ਮੰਗੀ ਜਾਂਦੇ ਗੁਲਾਬ ਸਿੱਧੂ
0: ਕੋਲ, ਸਹੀ ਗੱਲ ਹੈ
1: ਇੱਥੇ
0: ਯਾਰ, ਸਾਡਾ ਆਪਣਾ ਟਾਈਮ ਕਦ ਆਏਗਾ,
1: ਆਪਣਾ ਟਾਈਮ
0: ਅਸੀਂ ਐਵੇਂ ਬੰਦੇ ਨੂੰ ਕਹਿ ਰਹੀਏ ਹਨਾ
1: ਯਾਰ। ਅੱਜ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਦੱਸਣ ਲੱਗਾ ਹਾਂ ਜਿੱਥੋਂ ਸਾਰੀ ਗੱਲ ਸ਼ੁਰੂ ਹੋਈ ਉਹਦੇ ਰਹਿ ਗਈ,
0: ਕਿਹੜੀ?
1: ਇਹ ਦੱਸਣ ਲੱਗਾ ਜਿੱਦਾਂ ਹੁਣ ਤੁਸੀਂ ਕਿਹਾ ਨਾ ਆਪਣਾ ਟਾਈਮ ਆਏਗਾ, ਤੇ ਕਰਨ ਵਾਲੇ ਦੇ ਕੋਈ ਸ਼ੋਅ ਤੇ ਗਿਆ ਵੀਰ ਆਪਣਾ, ਤੇ ਉਹ ਵੀਰ ਜਦੋਂ ਖਤਮ ਹੋ ਗਿਆ ਨਾ ਸ਼ੋਅ, ਜੋ ਸਾਰੇ ਜਾਣ ਡੇ, ਕੁਰਸੀਆਂ ਖਾਲੀਆਂ ਹੁੰਦੀਆਂ, ਸਟੇਜ ਟੂ ਲਾਉਣ ਲੱਗ ਪਏ ਹੋ, ਉਹ ਵੀਡੀਓ ਬਣਾ ਕੇ ਉੱਥੇ ਲਾਈ ਹੋ ਕੇ ਕਹਿੰਦਾ ਵਾ, ਦੇਖੋ ਮੈਂ ਆਜ ਸ਼ੋਅ ਪਿਆ ਹੂੰ ਅਜਲੇ ਕੀ, ਔਰ ਮੈਂ ਅੱਜ ਮੈਨੀਫੈਸਟ ਕੀ ਹੁੰਦਾ,
0: ਮੈਨੀਫੈਸਟ ਕਰਤਾ ਹੂੰ,
1: ਸੋਰੀ ਮਾਈਟ, ਮੈਨੀਫੈਸਟ ਕਰਤਾ ਹੂੰ ਕਿ ਆਜ ਕੇ ਪੂਰੇ 2 ਸਾਲ ਬਾਅਦ ਮੈਂ ਕਰਨ ਔਜਲੇ ਕੇ ਸਾਥ ਪਰਫਾਰਮ ਕਰੂੰਗਾ ਇਸੀ ਸਟੇਜ ਕੇ ਉੱਪਰ, ਔਰ ਆਪ ਕਮੈਂਟ ਕਰਕੇ ਮੁਝੇ ਬੈਸਟ ਵਿਸ਼ਿਸ਼ ਦੇ, ਆ ਗੱਲ ਕਰਕੇ
0: ਗੁੱਡ ਯਾਰ ਗੁੱਡ,
1: ਤੇ ਉਹ ਉਦਾਂ ਭਾਵੇਂ ਕਰੇ ਨਾ ਪਰਫਾਰਮ ਕਰੇ ਪਰ ਉਹਦੀ ਵੀਡੀਓ ਉਦਾਂ ਚੱਲ
0: ਜਾਂਦੀ, ਲੱਲੀ ਕਰ ਆ ਗਿਆ ਹੈ ਪਰ ਹੋ ਗਿਆ ਯਾਰ, ਆ ਬਹੁਤ ਚੱਲ ਪਿਆ ਨਾ, IFFM ਚੱਲਦਾ ਪਿਆ ਸਾਈਡ ਤੇ, ਤੇ ਆਹ ਹੁਣ ਆਹ ਆਪਣਾ ਕਰਨ ਔਜਲਾ ਚੱਲਦਾ ਪਿਆ, ਲੋਕਾਂ ਨੇ ਸਿੱਧੀਆਂ ਸਿੱਧੀਆਂ ਜਿਹੀਆਂ ਵੀਡੀਓ ਲੋਕਾਂ ਦੀਆਂ ਬਣਾਈਆਂ ਤੇ ਪਾਤੀਆਂ, ਤੇ ਮੈਂ ਦੇਖਿਆ ਮੇਰੇ ਸਾਹਮਣੇ ਨਾ ਰੀਲ ਤੇ ਰੀਲ ਆਈ ਜਾਵੇ ਔਜਲੇ ਦੀ, IDs ਨੋਰਮਲ ID 600-700 ਫੋਲੋ, ਪਰ ਉਹ ਇੰਨਾ ਜ਼ਿਆਦਾ ਲੋਕਾਂ ਨੂੰ ਹੈਗਾ ਕਿ ਯਾਰ ਅੰਦਰ ਪਤਾ ਨਹੀਂ ਕੀ ਹੁੰਦਾ, ਕਾਨਸਰਟ ਹਾਲ ਦੇ ਅੰਦਰ ਮਿਲੀਅਨ ਮਿਲੀਅਨ ਡੇਢ ਡੇਢ ਮਿਲੀਅਨ ਜਾਂਦੀ ਪਈ ਹੈ। ਕੱਲ ਵੀ ਹਲਕਾ ਜਿਹਾ ਪੰਗਾ ਪਿਆ ਸੀ ਜੈਕਟਾਂ ਜੁਕਟਾਂ ਸੁੱਟਤੀਆਂ ਲੋਕਾਂ ਨੇ ਸਾਈਨ ਵਾਸਤੇ
1: ਆਹੋ ਜਦੋਂ ਕਹਿੰਦੇ
0: ਕਹਿੰਦਾ ਕਿ ਐਡੀਲੇਡ ਵਾਲਾ ਕੰਮ ਨਾ

0: करो मेलबर्न च क्लास है. बट टू बी वेरी ऑनेस्ट, मैं ऑब्वियसली क्योंकि मैं एडिलेड नहीं सीखा सो मैंने पता नहीं उत्थे दा की सीन सी. मैं जो देखा किसी ने बैट फेथ च नहीं सुट्टी सी जैकेट.
1: कृष्णा जी पता की चक्कर है,
0: उन्हें खुद क्या कि ओके इट्स अमेजिंग यू नो आई एम गोना साइन सम शिट सो सब जस्ट गिव मी सम शिट. या सो ओ द पॉइंट इज है कि जो मतलब फैन पिट दे लागे छागे बंदे मैं कुछ चीजें साइन कर देना दे दो. ओदे माइंड च सी क्योंकि एक दो ने छोटे छोटे जवाक देखे वो कार्ड जे बना के लेके आया तो उन्होंने साइन करते हुन समझ के बंदा साइड ते नाल खलोता बंदे नूं हुंदा कि पता मेरा भी दा लग जाए है ना. लोगों ने सब्जेक्टा जुगटा सुट्टी हैं तो फिर की सीगा कि भरा बाजार थोड़ा मेरे मुंह ते जैकटा मरी
1: ओ इदां नहीं ना हुंदा यार. मैनू तो लगता भी ये सारा कुछ ना पहला आप ही कह के ते कह दंदे सुट्टो फिर जदों कोई सुटदा फिर उदी गल बना के वायरल कराउंदे आ. आई डोंट नो हाउ इट गोस.
0: ए पंगा देख इन दोनों पासे
1: दी गेम क्योंकि मैं भी वीडियो वेखी ओ आया भी बाहर उन्हें क्या भी आप ही मैं सुट्टी आ क्योंकि इन्हें गल ही इदां दी कही भी प्यो दा दे बाहर आ है ना. पहली गल तुसीं शो करना मतलब वैसे तो चलो जो यार कोई करदा करी जावे पर आप वैसे कौन हुंदे किसी दी गल करन वाले आप जस्ट परिवार आए पहली तू चीज सोच तू जी मावा भेना मतलब गल ही आ एक नाले यार सिंगर है ना जेड़ा मान लो एक किता जेड़ा तुसी वेख्या होगा हुण सारा कुछ बदल गया है ना जज्बात हालात सारे चेंज हो गए ने. पहला की हुंदा सी कि जेड़ा बंदा मान लो आम घर दे आपां जे कहीए आपां नचण गाउण सिंगिंग च जाना ते वीर घर वाले रोकदे सी ओह आंदे सी इस पासे नहीं जाना.
0: ठीक है
1: क्यों रोकदे सी क्योंकि उहनां नूं पता सीगा कि जदों इस पासे नूं जावांगे ते इह चीजां होणियां लाजमी ने इदां दे काम होणे ही होणे आ जिहड़े किते च जावांगे उदां दे वेखो आपां नूं उचाई भी उस हिसाब नाल मिलनी आ फिर बुराईयां भी अपने उस हिसाब नाल अगे आउणियां ते उह तां ही रोकदे हुंदे सी. हुण जिन्ने पुराने सिंगर लै लो उह खाड़े लाउंदे सी ते उत्थे किन्नियां किन्नियां चीजा होंदिया ही हर खाड़े च लड़ाईया होनिया जा मान लो
0: होनिया
1: तो ये हुण वेखो हैगी ते चीज ओही आ. हुण इत्थे भी इदां दीआं चीजां ते होणगीआं भावे लोकी प्यार ना करन भावे खिच के करन कई खिच के करदे होणगे कई प्यार ना पर हुण ओह मैनेज करना आ तुसीं ओह करना ही पैणा तुहानूं इदां होणा ही होणा. तुसीं इदां थोड़ा सोच सकदे भी मैं सारा कुछ करां ते इदां भी ना होवे
0: चीज सुट रहे हो तेरी जैकेट वेख के शायद कोई बंदा अपनी घड़ी मेरे सिर ते मार दे कुछ हो जाए एंड ऑल पर यह समझना चाहिए कि एक यूफोरिया चा लोग जो ही क्रिएट किया इस वक्त लोग एक हाए ते ने एक बंदे हाए ते पहुंचे हुए ने और तुसी ही क्रिएट किया वो हाए इस तरह नहीं होगा कि थोड़े हिसाब से ही सब कुछ होएगा सगो ये चीज करो ही ना या तो कोई ना कि यार मैं चीजा साइन करना दो गाना गा रहे गाई जा कोई इन रौले वाली गल नहीं. मैंने भी लगता यार कि
1: जे करना वीर हेलमेट पा गया हो फिर
0: नहीं एक भी गल मैं पता ही लगता कि इफ यू डोंट रियली हैव मच टू से फिर तुसीं कुछ ना कुछ तो क्रिएट करोगे ना
1: यार. पता की आ हुण ना कृष्ण जी माहौल पता किदां दा हो गया माहौल इदां दा हो गया वा भी एक जिदा हुण इनडायरेक्टली वेख लीए करना ओला दलजीत बाकी सारयां नूं हाले फिलहाल सैड कर दो इन्हां दोवां दी आपसी दौड़ है ही है. पर गल पता की आ जे मैं उत्थे आके कुछ इदां दा ना कीता जेड़ा मेरा वायरल ना होया ते पता किदां लगूगा वर्ल्ड दे विच
0: पहुंचे सी
1: मेलबर्न दे विच शो हो गया आस्ट्रेलिया टूर लाया
0: आ गए बाबे ओ
1: उदां ही हुण जे मान लो कल नूं कोई होर करन आउंदा मान लो दलजीत करन आ गया जां होर कोई वैसे फिलहाल चलो इन्हों दोवां दा ही ला लो वो आके करूगा इदां दीआं चीजां वह भी कुछ इदां दा क्रिएट करूगा वह भी वायरल होगा पता लगू वर्ल्ड वाइड भी आ बंदा उत्थे शो लाया क्योंकि वधी जांदा यार ये मान लो 2026 दे विच इदां होया 27 च होर कुछ होगा 28 च वह वधी जाणा सालों बे साल.
0: एक यह भी गल है ना जिस तरह बहुते जो लाइव परफॉर्मेंस की जिहड़ी आर्ट है इन इटसेल्फ कॉन्सर्ट दा कंसैप्ट है जिहड़ा है ना उहदा पॉइंट यह सीगा कि मैं रिकॉर्ड करके गाने गाए मशहूर हुए पर क्योंकि मैं रिकॉर्ड किए सी मेरे को समा होना सी हुण जो मैं लाइव करांगा ना लोग उस गाने नू ना एक वखरे रंग नाल वेखण ए एल्विस प्रेसली ले लो है ना ਜਗਜੀਤ ਸਿੰਘ ਲੈ ਲਓ, ਨੁਸਰਤ ਫਤਿਹ ਅਲੀ ਖਾਨ ਲੈ ਲਓ, ਸਰਤਾਜ ਲੈ ਲਓ, ਹਰ ਸਮੇਂ ਦਾ ਬੰਦਾ, ਆਲਮੋਸਟ ਹਰ ਭਾਸ਼ਾ ਦਾ ਬੰਦਾ, ਮੈਂ ਤੇਰੇ ਨਾਲ ਨਾ ਸ਼ੇਅਰ ਕਰਤਾ, ਹਰ ਜੋਨਰ ਦਾ ਬੰਦਾ ਵੀ, ਹਨਾ, ਏਦਾਂ ਹੀ ਕਰਦਾ ਸੀਗਾ। ਅਗੇਨ ਵਟ ਆਈ ਹੈਵ ਫੈਲਟ ਵਿਦ ਕਰਨ ਔਜਲਾ ਐਂਡ ਦਿਲਜੀਤ, ਜਿਸ ਦਿਲਜੀਤ ਦਾ ਜਿਹੜਾ ਹੁਣ ਇਸ ਵਾਰੀ ਹੋਇਆ ਐਮੀ ਪਾਰਕ ਵਾਲਾ, ਮੈਂ ਕੁਛ ਮਿਸ ਆਊਟ ਹੀ ਨਹੀਂ ਕਰ ਰਿਹਾ, ਕਿਉਂਕਿ ਉਹਦੇ ਐਜ਼ ਇਟ ਇਜ਼ ਗਾਣੇ ਉਹਨੇ ਗਾਣੇ ਆ, ਉਹ ਤਾਂ ਮੈਂ ਸੁਣਨਾ ਆਇਆ ਇੱਕ ਵਾਰੀ। ਸੇਮ ਇਜ਼ ਦਾ ਕੇਸ ਵਿਦ ਕਰਨ ਔਜਲਾ, ਹੁਣ ਮੈਂ ਇਸ ਵਾਰੀ ਹੋ ਆਇਆ, ਹੁਣ ਮੈਂ ਦੁਬਾਰਾ, ਹੁਣ ਕੋਈ ਨਵੀਂ ਐਲਬਮ ਤੋਂ ਬਾਅਦ ਕਰੇਗਾ ਉਹ, ਮੈਂ 7 ਗਾਣੇ ਦੁਬਾਰਾ ਸੁਣਨ ਲਈ ਕਿਉਂ ਜਾਵਾਂ ਐਕਸਟਰਾ, ਹੈ ਨਾ। ਐਂਡ ਆਡੀਅੰਸ ਡਿਪ ਹੁੰਦੀ ਆ, ਕਿਉਂਕਿ ਉਹੀ ਗੱਲ ਆ ਕਿ ਤੇਰਾ ਕੋਈ ਵੀ ਫੇਵਰੇਟ ਸਿੰਗਰ ਹੋਵੇ ਕਾਰ 'ਚ, ਆਪਾਂ ਯੂਜਲੀ ਕਾਰਾਂ 'ਚ ਜਾਂ ਜਿਮ ਵਗੈਰਾ ਕਰ ਰਹੇ ਨਾ, ਤਦ ਹੀ ਗਾਣੇ ਸੁਣਦੇ ਹਾਂ ਅਸੀਂ, ਕਦੇ ਵੀ ਇੱਕ ਸਿੰਗਰ ਦੇ ਚੌਥੇ ਤੋਂ ਪੰਜਵਾਂ ਗਾਣਾ ਨਹੀਂ ਸੁਣਦੇ ਲਗਾਤਾਰ, ਮਿਕਸ ਮੈਚ ਆਉਂਦੇ ਆ, ਹੈ ਨਾ। ਸੋ ਇਹ ਚੱਕਰ ਹੈ ਹੀ ਹੈ ਕਿ ਤੁਸੀਂ ਇੱਕ ਬੰਦੇ ਦੇ 2 ਘੰਟੇ ਲਗਾਤਾਰ ਗਾਣੇ ਸੁਣੋ, ਉਹ ਵੀ ਬਿਨਾਂ ਵੇਰੀਏਸ਼ਨ, ਜਿਸ ਤਰ੍ਹਾਂ ਰਿਕਾਰਡਡ ਨੇ ਉਸ ਤਰ੍ਹਾਂ ਹੀ ਉਹ ਗਾ ਰਿਹਾ ਤੁਹਾਡੇ ਸਾਹਮਣੇ ਡਾਂਸ ਕਰ ਰਿਹਾ। ਆਈ ਡੋਂਟ ਥਿੰਕ ਸੋ ਕਿ ਇਹ ਚੀਜ਼ ਦੀ ਕੋਈ ਇੰਨੀ ਵੈਲਿਊ ਰਹਿਣੀ ਹੈ।
1: ਚਲੋ ਸਾਰਿਆਂ ਦਾ, ਮੈਂ ਇੱਕ ਇਦਾਂ ਦੇ ਬੰਦੇ ਨੂੰ ਵੀ ਜਾਣਦਾ ਜਿਹੜਾ ਕਿ ਇੱਕੋ ਦੇ ਹੀ ਸੁਣਦਾ ਸੀ, ਮਤਲਬ ਬੜਾ ਵੱਡਾ ਫੈਨ
0: ਹੈ, ਪਰ ਮਤਲਬ ਉਹ ਰੇਅਰ ਕਮੋਡਿਟੀ ਹੋ ਜਾਏਗਾ ਨਾ,
1: ਨਹੀਂ ਦਿੰਦਾ ਉਹ ਵੀ ਗਿਆ ਹੀ ਸ਼ੋਅ ਤੇ।
0: ਅੱਛਾ,
1: ਪਰ ਉਹਨੇ ਮਤਲਬ ਆਲ ਟਾਈਮ ਮੈਂ ਓਇਲਾ ਚੱਲੀ ਜਾਣਾ, ਹੈ ਨਾ,
0: ਗੁੱਡਾ ਹੋ ਤੇ,
1: ਕਿਉਂਕਿ ਚਲੋ ਪੁਰਾਣਾ ਕਿਤੇ ਸੁਣਦਾ ਹੋਊਗਾ ਜੋ ਵੀ ਪਿਆਰ ਹੋਊਗਾ ਉਹਦਾ। ਪਰ ਗੱਲ ਪਤਾ ਕੀ ਆ ਕਿ ਤੁਸੀਂ ਸਾਰਾ ਕੁਝ ਆ ਸੁਣਦੇ ਉਹ ਗਾਣਾ ਉੱਥੇ ਜਾ ਕੇ, ਵੈਸੇ ਤੇ ਜ਼ਿਆਦਾ ਜਾਣੇ ਜਿਹੜੇ ਆ ਉਹ ਜਾਂਦੇ ਕਿਉਂ ਆ ਕਿ ਆਪਾਂ ਇੱਕ ਮੰਨ ਲਓ ਵੀਡੀਓ ਬਣਾ ਕੇ ਉੱਥੇ ਪਾ ਦੇਣੀ ਵੀ ਆਪਾਂ ਇੱਕ ਸਟੇਟਸ ਸਿੰਬਲ ਲਾ ਲਓ,
0: ਰੌਲਾ ਤਾਂ
1: ਮੇਨ ਹੈ ਕਿ ਮੈਂ ਉੱਥੇ ਪਹੁੰਚਿਆ ਵੀ ਕੌਣ ਕੌਣ ਗਿਆ, ਉਹ ਅਜਲੇ ਤੇ ਅਸ਼ਾ ਤੂੰ ਗਿਆ ਸੀ, ਬੱਲੇ ਤੂੰ ਗਿਆ ਸੀ, ਕਿ ਮੰਨ ਲਓ ਮਾੜਾ ਬੰਦਾ ਜਾਂ ਇਸ ਹਿਸਾਬ ਨਾਲ ਇਹ ਆ ਵੀ ਇਹ ਕਿੱਥੇ ਗਿਆ ਹੋਣਾ ਜਾਂ ਇਹ ਨਹੀਂ ਜਾ ਸਕਦਾ। ਪਰ ਇੱਦਾਂ ਦੀ ਚੀਜ਼ਾਂ ਹੁਣ ਗਾਂ ਗਾਂ ਬਣੀ ਜਾਣੀ ਆ, ਚਲੋ ਹਾਲੇ ਨਹੀਂ ਹੋ ਗਈ ਉਹ ਗੱਲ, ਪਰ ਇਹ ਗਾਂ ਗਾਂ ਹੋ ਜਾਣੀ ਆ।
0: ਨਹੀਂ ਇਹ ਇਹੀ ਹੈ ਮੇਜਰ ਰੀਜ਼ਨ, ਇਹ ਵੀ ਹੈ ਕਿ ਯਾਰ, ਹੈ ਨਾ, ਲੈਟਸ ਗੋ, ਕਿਉਂਕਿ ਬਾਕੀ ਲੋਕ ਵੀ ਜਾ ਰਹੇ, ਮੈਂ ਕੁਛ ਮਿਸ ਆਊਟ ਨਾ ਕਰ ਜਾਵਾਂ।
1: ਚਲੋ ਐ ਨੀ ਹੋ, ਆਪਾਂ ਗੱਲ ਕਿੱਥੋਂ ਸ਼ੁਰੂ ਕੀਤੀ, ਕਿੱਧਰਲੇ ਪਾਸੇ ਲੈ ਗਏ, ਜਿਹੜੇ ਗਏ ਆ, ਚਲੋ ਵੈਸੇ ਤੇ ਸਾਨੂੰ
0: ਵਧੀਆ,
1: ਜਦੋਂ ਵੀ ਤੁਸੀਂ ਸੁਣੋ ਤੁਸੀਂ ਦੱਸਿਓ ਜ਼ਰੂਰ ਵੀ ਕਿੱਦਾਂ ਰਿਹਾ, ਕਿਉਂਕਿ ਹਰ ਵੈਸੇ ਤੇ ਜਦੋਂ ਤੁਸੀਂ ਸੁਣੋਗੇ ਨੇ ਸਾਡੀ ਗੱਲਬਾਤ, ਤੁਸੀਂ ਸਾਡੇ ਪੇਜ ਤੇ ਜਾਇਓ, ਰੇਡੀਓ ਹਾਂਜੀ ਦਾ ਪੇਜ ਹੈ ਇੰਸਟਾਗ੍ਰਾਮ ਤੇ, ਫਿਰ
0: ਉਹਦੇ ਦੱਸੋ ਜਦੋਂ ਤੁਸੀਂ ਜੇ ਹੋ ਕੇ ਆਏ ਤੁਹਾਨੂੰ ਕਿੱਦਾਂ ਲੱਗਾ, ਐਕਸਪੀਰੀਅੰਸ ਕੀ ਸੀ, ਮੈਂ ਦੱਸਾਂ। ਵੈਸੇ ਮੈਨੂੰ ਸਭ ਤੋਂ ਜ਼ਿਆਦਾ ਵਾਈਬ ਮੈਂ ਕਿਹੜੇ ਗਾਣੇ ਕੀਤਾ
1: ਦੀ, ਉਹਦੇ ਥੱਲੇ ਕਮੈਂਟ ਕਰ ਦਿਓ,
0: ਹਾਂ ਠੀਕ ਹੈ,
1: ਕਿੱਦਾਂ ਲੱਗਾ।
0: ਹਾਂ ਮੈਂ ਦੱਸਾਂ ਮੈਨੂੰ ਸਭ ਤੋਂ ਵਧੀਆ ਕਿਹੜਾ ਪਰਫਾਰਮੈਂਸ ਲੱਗੀ ਸੀ ਗਾਣੇ ਦੀ, ਕਿਹੜੀ ਕਿਹੜਾ, ਇਹ ਵਾਲਾ
1: ਡਾਂਸ ਕੀਤਾ ਹੈ।
0: ਇਹ ਹੈ ਜੀ ਬੀਟ, ਕੱਲੀ ਬੀਟ ਤੇ ਬਹੁਤ ਮਜ਼ਾ ਆਇਆ ਜਿਹੜੀ 21 ਨੇ ਚਲਾਈ।
1: ਤੁਸੀਂ ਮੈਨੂੰ ਲੱਗਦਾ 21 ਭਾਈ ਕਰਕੇ ਚਲ ਗਏ।
0: ਸਹੀ ਗੱਲ ਹੈ ਯਾਰ, 21 ਤੋਂ ਬਹੁਤ ਇੰਪ੍ਰੈਸ ਹੋਇਆ ਵਾਕਈ,
1: ਟੈਲੈਂਟਡ ਬੰਦਾ।
0: ਨਹੀਂ ਇਸ ਗੱਲੋਂ ਬੰਦਾ ਓਕੇ ਸੀਗਾ, ਪੂਰੀ ਯੈਸ ਸੀਗੀ ਬੰਦੇ ਦੀ। ਐਂਡ ਜਿਹੜਾ ਕੁਲਵਿੰਦਰ ਜੀ ਦਾ ਗਾਣਾ ਗਾਇਆ ਇਹ ਵਾਲਾ, ਇਹ ਬੜਾ ਘੈਂਟ ਲੱਗਾ ਮੈਨੂੰ ਤੇ। ਔਜਲੇ ਨੇ ਜਦੋਂ ਇਹ ਗਾਇਆ ਇਟ ਵਾਜ਼ ਲੁਕਿੰਗ, ਮਤਲਬ ਗੁੱਡ, ਮਤਲਬ ਬੰਦੇ ਕਹਿੰਦਾ ਕੁਛ ਡਿਫਰੈਂਟ ਹੋਇਆ ਨਾ, ਲੋਕਾਂ ਨੂੰ ਸੁਣਾਉਂਦੇ ਹਾਂ।

0: इंडिया विच इमिग्रेशन दा मसला ना जाओ इधर उधर सीधे आओ आईएमई एडवाइजर अपनी मां बोली विच समझण तुहाडी लोड़ नू नाले वरियां तो स्किल वीजा 186 189 190 482 491 स्किल असेसमेंट पार्टनर वीजा पेरेंट वीजा जां स्टूडेंट वीजा तो पीआर तक हर इमिग्रेशन प्रोसेस ले एक्सपर्ट गाइडेंस आज ही परोसे नाल संपर्क करो आईएमई एडवाइजर कॉल 02-9063-1618 हुण पैरामेटा सिडनी अते न्यू दिल्ली विच भी IME Advisor. Australia vich immigration da masla. Na jao idhar udhar. Sidhe aao IME Advisor. Apni maa boli vich samjhan tuhadi lod nu. Naale varyan to skill visa. 186-189-190-482-491. Skill assessment, partner visa, parent visa, chan student visa to PR tak. Har immigration process le expert guidance. Aaj hi parose naal samparak karo. IME Advisor. Call 02-9063-1618. Hun Parramatta, Sydney, ate New Delhi vich bhi. IME Advisor.
1: सुनो जी गड्डी अक्षरा ज्वेलर्स वल ले लो
2: ओ जो हुकम मेरी सरकार
1: ओ आ किधर हैरी स्पार्क वल जाना तुसी आ किथे जा रहे हो
2: अक्षरा ज्वेलर्स दी दूजी लोकेशन
1: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे
2: आहो जी आहो
3: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच
4: यार तू इत्थे इनी छेती आके पक्का भी हो गया की जुगाड़ लाया है
5: जुगाड़ नहीं ए है 8 सालां तो भी वड्डा तजुर्बा बंसल इमिग्रेशन दा जिन्ना ने वधिया कोर्स विच एडमिशन कराई अते फिर मेनू पीआर दी राह भी विखाई एना ही नहीं ए स्टूडेंट वीजा एएटी अपील्स स्किल्ड वीजा पीआर यूएस विजिटर वीजा अते होर भी कई माइग्रेशन सर्विसेज प्रोवाइड करदे ने
4: नंबर दा दे बंसल इमिग्रेशन वालियां दा
5: हां जी अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au
4: यार तू इत्थे इनी छेती आके पक्का भी हो गया की जुगाड़ लाया है
5: जुगाड़ नहीं ए है 8 सालां तो भी वड्डा तजुर्बा बंसल इमिग्रेशन दा जिन्ना ने वधिया कोर्स विच एडमिशन कराई अते फिर मेनू पीआर दी राह भी विखाई एना ही नहीं ए स्टूडेंट वीजा एएटी अपील्स स्किल्ड वीजा पीआर यूएस विजिटर वीजा अते होर भी कई माइग्रेशन सर्विसेज प्रोवाइड करदे ने
4: नंबर दा दे बंसल इमिग्रेशन वालियां दा
5: हां जी अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au
6: जी जी जी असी कदी आखिए जे कल्ली कितें मिल कुछ कहेंगी तो नहीं इजी टाइम सिंपल टाइम से गया सिंगर गाने गा रहे से
7: ये तो पुछ के पता लगना
6: हां क्यों बलकिरत कितने इजी टाइम से गया सिंपल टाइम से गया सिंगर गाना गा रहे से एक्टर एक्टिंग कर रहे से
7: हां है ना सही वाला
6: ते हुन
7: जेदा जेदा काम ही
6: है जेदा जो जिसका काम उसी को साजे पर वैसे देखा जावे कि रिवाइवल ऑफ पंजाबी जब इंडस्ट्री
7: लेकिन आजकल कोई टलता नहीं जितनी देर तक बजाना बजे
6: सही गल आजकल तो थोड़े हालात वखरे ने पर एक गल है कि रिवाइवल ऑफ पंजाबी इंडस्ट्री कह लिए या फिर मेरी जनरेशन वास्ते भी जे आप कह लिए तो हरभजन मान वॉज अ बिग नेम
7: गल छेड़ी हरभजन मान दी तो मैं दस दिना उन्होंने 2002 एक्टिंग शुरू की 13 प्लस फिल्मा उन्होंने कर दिखा अज तक हालांकि वो रिसेंटली शो भी लाए गए अपना मेलबर्न दे
6: विच हां शेप्टन दा मेलबर्न पता कि नहीं पता यस यस मेलबर्न कन्वेंशन कीता
7: है गुड इट वाज गुड कहंदे ने कि वधिया है ना मैं भी देखया है क्लिप्स
6: अच्छा यार ही डजंट लुक एज्ड एट ऑल इदा लगदा नहीं कि चेहरे ते एज ही नहीं है बिल्कुल
7: कई जेडे ने ना इना दी सॉरी
6: कोई गल नहीं
7: इना दे जेडे ओ फ्रेम दे बंदे जिदा हरपाई नमानिया जाए इदे भरा भी आ गुरदास मान भी ला लो स्टिल जेडे ने होर इदा दे जेडे चार पांच ने ओ ਸਾਰਿਆਂ ਦਾ ਇੱਦਾਂ ਹੀ ਆ
6: ਹਾਂ ਹੈ ਨਾ ਜਿੱਦਾਂ ਦਾ ਚਿਹਰਾ ਟੀਵੀ 'ਚ ਦੇਖਿਆ ਛੋਟੇ ਹੁੰਦੇ ਉੱਦਾਂ ਦਾ ਹੀ ਲੱਗਦਾ ਅੱਜ ਵੀ ਹੈ ਨਾ
7: ਬੱਬੂ ਮਾਨ ਸਾਹਿਬ ਨੇ ਉਹਨਾਂ ਦਾ ਵੀ ਵੇਖ ਲਓ ਉਹ ਵੱਖਰੀ ਗੱਲ ਵਾਲ ਵੱਡੇ ਛੋਟੇ ਹੋ ਸਕਦੇ ਹਾਂ ਵੱਡੀ ਛੋਟੀ ਹੋ ਸਕਦੀ ਉਹ
6: ਮੂਡ ਤੇ ਹੈ
7: ਵੱਖਰਾ ਹੋ ਸਕਦਾ ਪਰ ਬਾਕੀ ਸਾਰਾ ਕੁਝ ਉੱਦਾਂ ਦਾ ਹੀ
6: ਨਦੀ ਕਿਨਾਰੇ
7: ਉਹਨਾਂ ਦਾ ਵੀ ਨਵਾਂ ਗਾਣਾ ਹੈ
6: ਕਿਹੜਾ ਨਦੀ ਕਿਨਾਰੇ ਵਸਿਆ
7: ਸ਼ਾਇਦ ਨਹੀਂ ਨਹੀਂ ਨਹੀਂ ਬ੍ਰਿਸਬੇਨ ਬ੍ਰਿਸਬੇਨ ਯਾਰ ਨਾ ਨੀ ਮੈਨੂੰ ਚੇਤਾ ਪਰ ਅੱਜ ਕੱਲ ਚ ਹੀ ਆਇਆ ਨਵਾਂ ਗਾਣਾ
6: ਅੱਛਾ ਹਾਂ ਚਲੋ ਆਪਾਂ ਲੱਭਦੇ ਆਪਾਂ ਚਲਾ ਦਾਂਗੇ ਯਾਰ ਖੰਟ ਵਾਲੇ
7: ਨਾਰੇ ਦਾ ਗਾਣਾ ਕੁਛ ਇਦਾਂ
6: ਮੈਂ ਹੁਣੇ ਲੱਭਦਾ
7: ਹਾਂ ਲੱਭਿਆ ਕੋਈ ਨੀ
6: ਤੁਸੀਂ ਹਰਭਜਨ ਮਾਨ ਤੋਂ ਬਾਅਦ ਕਿੰਨੇ
7: ਬੱਬੂ ਮਾਨ ਦੀ ਤੁਹਾਨੂੰ ਦੱਸਦਾ ਬੱਬੂ ਮਾਨ ਨੇ 2003 ਦੇ ਵਿੱਚ ਐਂਟਰੀ ਕੀਤੀ ਇਹਨਾਂ ਨੇ ਤੇ ਇਹਨਾਂ ਨੇ 10 ਦੇ ਕਰੀਬ ਤੋਂ ਵੱਧ ਹੀ ਆ ਫਿਲਮਾਂ ਕੀਤੀਆਂ, 10-12 ਫਿਲਮਾਂ ਇਹਨਾਂ ਨੇ ਕਰ ਚੁੱਕੀਆਂ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੀ ਫਿਲਮ ਜਿਹੜੀ ਉਹ ਤੁਹਾਨੂੰ ਪਤਾ ਹੀ ਹੋਊਗਾ
6: ਹਸ਼ਰ।
7: ਡਿਮਾਂਡ ਆ ਰਹੀਆਂ ਨੇ ਕਿ ਹਸ਼ਰ 2 ਬਣਾਓ 2 ਬਣਾਓ। ਵੈਸੇ ਤਾਂ ਕਈਆਂ ਨੇ AI ਦੇ ਬਣਾ ਥੋੜੀ ਬਹੁਤੀ ਬਣਾ ਕੇ ਪਾ ਵੀ ਦਿੱਤੀ।
6: ਅੱਛਾ ਹਾਂਜੀ ਯਾਰ AI ਦਾ ਬੜਾ ਹਨਾ ਕੰਮ ਕਸੂਤਾ।
7: ਹਾਂਜੀ ਪਰ ਉਹ ਨਹੀਂ ਹਾਲੇ ਤੱਕ ਕੋਈ ਅਫੀਸ਼ੀਅਲ ਤੇ ਨਹੀਂ ਦੱਸ ਕੇ ਗਏ, ਪਿੱਛੇ ਜੇ ਆਪਣੇ ਨਾਲ ਇੰਟਰਵਿਊ ਵੀ ਕਰਕੇ ਗਏ, ਉਹ ਵੀ ਤੁਸੀਂ ਜਾ ਕੇ YouTube ਤੇ ਸੁਣੋ,
6: YouTube ਤੇ ਵੇਖ ਸਕਦੇ ਹੋ, ਬੜਾ ਘੈਂਟ ਇੰਟਰਵਿਊ ਕੀਤਾ
7: ਖੋਲੋ ਉਹਦੀ YouTube, ਵਾਵਾ ਜਾਣੇ ਨੇ ਇੰਟਰਵਿਊ ਕੀਤੀ
6: ਖੋਲੋ ਯਾਰ ਦੇਖਦੇ ਨਹੀਂ ਹੈ ਦੇਖਿਆ ਕਰੋ।
7: ਤੇ ਉਹਨਾਂ ਤੋਂ ਵੀ ਪਹਿਲਾਂ ਇਹਨਾਂ ਦੋਵਾਂ ਤੋਂ ਵੀ ਪਹਿਲਾਂ ਗੁਰਦਾਸ ਮਾਨ ਸਾਹਿਬ ਨੇ ਐਂਟਰੀ ਕੀਤੀ ਆ 1982 ਦੇ ਵਿੱਚ।
6: ਸ਼ਹੀਦ ਮੁਹੱਬਤ ਨਾਮ ਸੀ ਫਿਲਮ ਦਾ,
7: ਸ਼ਾਇਦ ਮੈਂ ਸ਼ੋਰ ਨਹੀਂ ਆ।
6: ਸ਼ਹੀਦੇ ਮੁਹੱਬਤ ਬੂਟਾ ਸਿੰਘ, ਅਗੇਨ ਮੈਨੂੰ ਵੀ ਲੱਗਦਾ ਮੈਂ ਸ਼ਾਇਦ ਗਲਤ ਹੋ ਸਕਦਾ,
7: ਪਰ ਮੈਂ ਪਲੱਸ ਜਿਹੜੀਆਂ ਫਿਲਮਾਂ ਇਹਨਾਂ ਨੇ ਕੀਤੀਆਂ ਨੇ ਅੱਜ ਤੱਕ, ਮਤਲਬ ਕਈਆਂ ਦੇ ਵਿੱਚ ਰੋਲ ਵੀ ਕੀਤੇ ਨੇ, ਕਈਆਂ ਆਪਣੀਆਂ ਫਿਲਮਾਂ ਕੀਤੀਆਂ ਹੋਣੀਆਂ।
6: ਗੁਰਦਾਸ ਮਾਨ ਸਾਹਿਬ ਨੂੰ ਤਾਂ ਨੈਸ਼ਨਲ ਅਵਾਰਡ ਵੀ ਮਿਲਿਆ ਹੋਇਆ, ਜਿਹਨਾਂ ਨੂੰ ਨਹੀਂ ਪਤਾ ਨੈਸ਼ਨਲ ਅਵਾਰਡ ਦਾ, ਨੈਸ਼ਨਲ ਅਵਾਰਡ ਜਿਹੜਾ ਹੁੰਦਾ ਉਹ ਹੁੰਦਾ ਸਾਰੀ ਇੰਡਸਟਰੀਆਂ ਦਾ, ਜਿਸ ਸਾਲ ਮਤਲਬ ਕਹਿ ਲਓ ਜਿਸ ਤਰ੍ਹਾਂ ਹੁਣ 2026 ਚੱਲਦਾ ਨਾ, ਸੋ 2027 ਦਾ ਨੈਸ਼ਨਲ ਅਵਾਰਡ ਜਿਹੜਾ ਮਿਲਣਾ ਸਮਝੋ ਬੈਸਟ ਐਕਟਰ ਦਾ, ਉਹ ਹਿੰਦੀ ਫਿਲਮ ਵਾਲੇ ਨੂੰ ਨਹੀਂ ਜਾਂ ਪੰਜਾਬੀ ਵਾਲੇ ਨੂੰ ਨਹੀਂ, ਜਿੰਨੀ ਇੰਡਸਟਰੀ ਆ ਇੰਡੀਆ ਦੇ ਅੰਦਰ, ਤੇਲਗੂ, ਤਮਿਲ, ਕੰਨੜ ਵਗੈਰਾ, ਉਹ ਸਾਰੀਆਂ ਚੋਂ ਸਭ ਤੋਂ ਬੈਸਟ ਜਿਹੜਾ ਗੌਰਮੈਂਟ ਨੂੰ ਲੱਗਦਾ, ਗੌਰਮੈਂਟ ਦੇ ਬਿਠਾਏ ਹੋਏ ਨੁਮਿੰਦਿਆਂ ਨੂੰ, ਐਂਡ ਬਹੁਤ ਤਕੜੀ ਅੱਛੀ ਵਧੀਆ ਜੂਰੀ ਹੁੰਦੀ ਆ ਉਹ, ਉਹ ਜੂਰੀ ਚੂਜ਼ ਕਰਦੀ ਹੈ। ਤੇ ਗੁਰਦਾਸ ਮਾਨ ਸਾਹਿਬ ਮੇਰੇ ਖਿਆਲ ਨਾਲ ਮੇਨ ਸਟ੍ਰੀਮ ਚੋਂ ਹੀ ਇਜ਼ ਦਾ ਓਨਲੀ ਵਨ ਹੂ ਹੈਜ਼ ਵਨ ਨੈਸ਼ਨਲ ਅਵਾਰਡ।
7: ਯੈਸ, ਐਂਡ ਉਹਨਾਂ ਦੀਆਂ ਫਿਲਮਾਂ ਦੀ ਤੁਸੀਂ ਗੱਲ ਕਰਦੇ ਹੋ, ਜਿਹਦੇ ਵਿੱਚੋਂ ਜਿਹੜੀਆਂ ਜ਼ਿਆਦਾ ਹਿੱਟ ਹੋਈਆਂ ਫਿਲਮਾਂ ਉਹਨਾਂ ਦੇ ਵਿੱਚ ਚਾਦਰ ਬਾਬੇ ਨਾਨਕ ਦਾ ਤੁਸੀਂ ਸੁਣਿਆ ਹੋਗਾ ਨਾ, ਬੜੀ ਹਾਈਪ ਸੀ ਉਹਦੀ। ਫਿਰ ਲੌਂਗ ਦਾ ਲਿਸ਼ਕਾਰਾ,
6: ਲੌਂਗ ਦਾ ਲਿਸ਼ਕਾਰਾ,
7: ਮਾਮਲਾ ਗੜਬੜ ਹੈ ਵੀ ਬਹੁਤ ਚੱਲੀ ਸੀ, ਮਾਮਲਾ ਗੜਬੜ ਹੈ।
6: ਅੱਛਾ ਮੈਨੂੰ ਲੱਗਾ, ਮੈਨੂੰ ਲੱਗਾ ਗਾਣਾ ਹੀ ਆ
7: ਓ ਯਾਰ।
6: ਅੱਛਾ ਫਿਲਮ ਵੀ ਆਈ ਇਹ,
7: ਨਾਂ ਰੱਖਤਾ ਸੀ ਉਹਨਾਂ ਨੇ ਗੱਭਰੂ ਪੰਜਾਬ ਦਾ, ਕੁਰਬਾਨੀ, ਜੱਟ ਦੀ।
6: ਮੈਂ ਇੱਕ ਉਹ ਫਿਲਮ ਦੇਖੀ ਜਿਹਦੇ ਅੰਦਰ ਜੱਸੀ ਗਿੱਲ ਭਰਾ ਸੀਗਾ ਇਹਨਾਂ ਦਾ, ਤੇ
7: ਪਰਦੇਸ਼ ਵੀ ਬਹੁਤ ਚੱਲੀ ਮੈਨੂੰ ਯਾਦ ਆ ਗਿਆ।
6: ਹਾਂ ਉਹ ਵੀ, ਉਹ ਮੈਂ ਉਹ ਵੀ ਵੇਖੀ ਹੋਈ ਆ।
7: ਚੱਕ ਜਵਾਨਾ
6: ਇਹ ਉਹਦੇ ਨਾਲ ਸੀ ਜਿਹੜਾ ਉਹਦਾ ਯਾਰ ਕੀ ਨਾਮ ਮੁੰਡਾ ਹਿੰਦੀ ਫਿਲਮਾਂ ਚ ਵੀ ਆਉਂਦਾ, ਯਾਦ ਨਹੀਂ ਆਉਂਦਾ ਮੈਨੂੰ, ਪਤਾ ਨਹੀਂ ਵਿਜ ਵਿਜ ਕਰਕੇ, ਮਾਨਵ ਵਿਜ ਨਾਮ ਹੈ ਮੇਰੇ ਖਿਆਲ ਨਾਲ।
7: ਹਾਂ ਹਾਂ ਉਹ ਵੀਰ ਜਿਹੜਾ
6: ਆਪਣਾ
7: ਬੱਬੂ ਮਾਨ ਸਾਹਿਬ ਦੀ ਉਹ ਫਿਲਮ ਕਿੱਦਾਂ ਭੁੱਲ ਸਕਦੇ ਆ, ਰੱਬ ਨੇ ਬਣਾਈਆਂ ਚੋਟੀਆਂ, ਵੇਖੀ ਤੁਸੀਂ?
6: ਨਹੀਂ ਕਿਤੇ, ਮੈਂ ਮਾਨ ਸਾਹਿਬ ਦੀ ਡਾਇਲੋਗ ਡਿਲੀਵਰੀ ਦਾ ਕੋਈ ਖਾਸਾ ਫੈਨ ਨਹੀਂ ਹੋਗਾ, ਟਾਈਮ ਲੰਘਾਣਾ। ਫਿਲਹਾਲ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੀ ਨੇ ਉਹਦੇ ਅੰਦਰ, ਉਹ ਸਾਈਡ ਕਰੈਕਟਰ ਪਲੇ ਕਰ ਰਹੇ ਹਨ, ਸਹੀ ਗੱਲ ਆ। ਖੈਰ ਉਹ ਉਹਨਾਂ ਨੂੰ ਮਕਬੂਲੀਅਤ ਆਪਣੇ ਸ਼ੋਅ ਤੋਂ ਮਿਲੀ, ਉਹ ਜੁਗਨੂ ਮਸਤ ਮਸਤ ਤੋਂ।
7: ਹਾਂ ਉਹ ਤੇ ਨਹੀਂ ਕਿਤੇ ਹੀਰੋ ਹਿਟਲਰ ਇਨ ਲਵ ਵਾਲੀ ਜਿਹੜੀ
6: ਹੋ ਸਕਦਾ,
7: ਜਾਂ ਦੇਸੀ ਰੋਮੀਓ ਇਨਾਂ।
6: ਹਾਂ ਹਾਂ ਇਹ ਇਹ ਸੀਗਾ ਇਦਾਂ ਦਾ ਹੀ, ਮਾਨ ਸਾਹਿਬ ਨੇ ਸਟ੍ਰੀਕਸ ਵਾਲੇ ਵਾਲ ਰੱਖੇ ਹੋਏ ਆ, ਤੇ ਗੁੱਡੀ ਪਰਾਂ ਨੂੰ ਹੋ ਮੈਂ ਫੋਟੋ ਖਿੱਚਣੀ ਆ, ਮੈਂ ਕਿਆ ਬਾਤ ਆ, ਮੋਨੀ ਰੋਏ ਨੇ ਵੀ ਕਿਆ ਕਿਆ ਕੰਮ ਕੀਤਾ ਸਟਾਰਟਿੰਗ ਕਰੀਅਰ ਚ,
7: ਹੋ ਜਾਣੇ। ਉਸ ਤੋਂ ਬਾਅਦ ਫਿਰ ਆਪਾਂ ਕਹਿ ਲਈਏ ਕਿ ਜਿਹੜੀ ਐਂਟਰੀ ਮਾਰਦੇ ਨੇ ਉਹ ਮਾਰਦੇ ਨੇ ਜੀ ਅਮਰਿੰਦਰ ਗਿੱਲ ਸਾਹਿਬ,
6: ਹਾਏ
7: 2009 ਦੇ ਵਿੱਚ,
6: ਕਿਆ ਬਾਤਾਂ ਨੇ।
7: ਫਿਲਮਾਂ ਉਹ ਕਰ ਚੁੱਕੇ ਨੇ। ਅਮਰਿੰਦਰ ਗਿੱਲ ਦੀ ਫਿਲਮ ਸਭ ਤੋਂ ਪਹਿਲੀ ਮੈਨੂੰ ਯਾਦ ਆ ਇੱਕ ਕੁੜੀ ਪੰਜਾਬ ਦੀ,
6: ਹਾਂ
7: ਕੈਸਟਾਂ ਵਾਲੀ ਫਿਲਮ ਹੀ ਉਹ,
6: ਹਾਂ
7: ਸੀਡੀਆਂ ਇੱਕ ਕੁੜੀ ਪੰਜਾਬ ਦੀ। ਉਸ ਤੋਂ ਬਾਅਦ ਫਿਰ ਟੌਰ ਮਿੱਤਰਾਂ ਦੀ, ਤੂੰ ਮੇਰਾ ਬਾਈ ਮੈਂ ਤੇਰਾ ਬਾਈ,
6: ਉਹ ਮੈਨੂੰ ਯਾਰ ਉਹ ਫਿਲਮ ਬੜੀ ਅੰਡਰਰੇਟਡ ਆ, ਤੂੰ ਮੇਰਾ ਬਾਈ ਮੈਂ ਤੇਰਾ ਬਾਈ, ਬਹੁਤ ਅੰਡਰਰੇਟਡ ਆ ਯਾਰ, ਇੰਨੀ ਘੈਂਟ ਨਾ। ਇੱਕ ਇਹ ਇੱਕ ਦੂਸਰੀ ਫਿਲਮ ਦਾ ਮੈਨੂੰ ਨਾਮ ਨਹੀਂ ਯਾਰ,
7: ਡੈਡੀ ਕੋਲ ਮੁੰਡੇ ਫੁੱਲ,
6: ਡੈਡੀ ਕੋਲ ਮੁੰਡੇ ਫੁੱਲ ਵੀ ਹੈ, ਇੱਕ ਹੋਰ ਫਿਲਮ ਹੈ ਅਮਰਿੰਦਰ ਗਿੱਲ, ਬਿੰਨੂ ਢਿੱਲੋਂ, ਤੇ ਯਾਰ ਤੀਸਰਾ ਕੌਣ ਸੀਗਾ ਐਕਟਰ ਮੈਨੂੰ ਹੁਣ ਚੇਤਾ ਨਹੀਂ ਆਉਂਦਾ ਪਿਆ। ਉਹ ਹੁੰਦੇ ਇੱਕ ਹੁੰਦਾ ਅੰਨਾ, ਇੱਕ ਹੁੰਦਾ ਗੂੰਗਾ, ਇੱਕ ਹੁੰਦਾ ਬੋਲਾ, ਤੇ ਉਹ ਤਿੰਨਾਂ ਨੂੰ ਪਿਆਰ ਹੋ ਜਾਂਦਾ ਇੱਕੋ ਘਰ ਦੀ ਕੁੜੀ ਨਾਲ, ਮਤਲਬ ਤਿੰਨੋਂ ਭੈਣਾਂ ਨਾਲ।
7: ਸਾਡੀ ਲਵ ਸਟੋਰੀ ਤੇ ਨਹੀਂ ਨਾਮ ਕਿਤੇ,
6: ਨਹੀਂ ਨਹੀਂ ਨਹੀਂ ਪਤਾ ਨਹੀਂ ਕੀ ਨਾਮ ਹੈ ਉਹਦਾ, ਉਹਦਾ ਨਾ ਐਂਡ ਨੀ ਇਹਨਾਂ ਨੇ ਸ਼ੂਟ ਕੀਤਾ, ਮਤਲਬ ਮੇਰੇ ਖਿਆਲ ਨਾਲ ਇੱਦਾਂ ਵਿੱਚ ਵਿਚਾਲੇ ਹੀ ਸੀਗੀ ਫਿਲਮ, ਉਹਦਾ ਐਂਡ ਨੀ ਸ਼ੂਟ ਹੈ, ਐਂਡ ਜਿਹੜਾ ਨਾ ਉਹਦਾ ਉਹ ਕਾਰਟੂਨ ਜਿਹਾ ਬਣਾ ਕੇ ਐਂਡ ਚ ਪਿੱਛੋਂ ਵੋਇਸ ਓਵਰ ਦਿੱਤਾ ਕਿ ਫੇਰ ਉਹਨਾਂ ਦਾ ਸਾਰਿਆਂ ਦਾ ਵਿਆਹ ਹਸੀ ਖੁਸ਼ੀ ਹੋ ਗਿਆ ਇੱਦਾਂ ਕਰਕੇ, ਪਰ ਉਹ ਫਿਲਮ ਇੰਨੀ ਮਜ਼ੇਦਾਰ ਹੈ, ਕਿਆ ਕਾਮੇਡੀ ਹੈ ਉਹ,
7: ਬਹੁਤ ਘੈਂਟ ਫਿਲਮ ਹੈ। ਤੇ ਉਸ ਤੋਂ ਬਾਅਦ ਫਿਰ ਕਈ ਹਿੱਟ ਫਿਲਮਾਂ
6: ਬਾਕੀ ਗੋਰਿਆਂ ਨੂੰ ਦਫਾ ਕਰੋ ਤੋਂ ਬਾਅਦ ਤਾਂ ਮਤਲਬ ਕਿਆ ਬਾਤ ਹੈ
7: ਬਿਲਕੁਲ ਤੇ ਫਿਰ ਉਸ ਤੋਂ ਬਾਅਦ ਜਿਨ੍ਹਾਂ ਨੇ ਐਂਟਰੀ ਮਾਰੀ ਹੈ ਜੀ ਉਹ ਕੋਈ ਗੈਸ
6: ਗਿੱਪੀ ਦਿਲਜੀਤ ਨੇ ਐਕਟਿੰਗ ਕੋਰਸ ਕੀਤਾ ਚੁੱਪ ਚੁਪੀਤੇ ਉਹਨਾਂ ਕੋਲ ਜਸਪਾਲ ਭੱਟੀ ਜਿਹੜੇ ਸੀਗੇ ਹੁਣ ਨਹੀਂ ਰਹੇ ਸਾਡੇ ਵਿੱਚ ਐਕਸੀਡੈਂਟ ਦੇ ਕਾਰਨ ਪੂਰੇ ਹੋ ਗਏ ਸੀਗੇ ਜਸਪਾਲ ਭੱਟੀ ਵਾਜ਼ ਅ ਹਿਊਜ ਕਾਮੇਡੀਅਨ ਕਹਿੰਦੇ ਸਭ ਤੋਂ ਜ਼ਿਆਦਾ ਇੰਡੀਆ ਦਾ ਅੱਜ ਤੱਕ ਦਾ ਸਭ ਤੋਂ ਮਸ਼ਹੂਰ ਸ਼ੋਅ ਕਾਮੇਡੀ ਸ਼ੋਅ ਉਹਨਾਂ ਦਾ ਸੀਗਾ ਫਲੋਪ ਸ਼ੋਅ ਨਾਮ ਸੀ ਉਹਦਾ
7: ਅੱਛਾ ਨਾਮ ਹੀ ਫਲੋਪ ਹੀ
6: ਹਾਂ ਹਾਂ ਹਾਂ ਦੂਰਦਰਸ਼ਨ ਤੇ ਆਉਂਦਾ ਸੀਗਾ ਬਹੁਤ ਘੈਂਟ ਕਾਮੇਡੀ ਕਰਦੇ ਸੀਗੇ ਵਿਵੇਕ ਸ਼ੌਕ ਤੇ ਜਸਪਾਲ ਭੱਟੀ ਹੋਰੀ ਤੇ ਉਹਨਾਂ ਦਾ ਇੱਕ ਐਕਟਿੰਗ ਸਕੂਲ ਹੈ ਮੋਹਾਲੀ ਚੰਡੀਗੜ੍ਹ ਚ ਪਤਾ ਨਹੀਂ ਕਿ ਮੋਹਾਲੀ ਚ ਦੋਨੋਂ ਜਗ੍ਹਾ ਥਾਂ ਉੱਥੋਂ ਹੀ ਗੋਟ ਟ੍ਰੇਨਡ
7: ਓਹ ਓਕੇ
6: ਤੇ ਫਿਰ ਉਹ ਬਾਅਦ ਚੋਂ ਨਿਖਰ ਕੇ ਆਈ ਵਾਕਈ ਜੱਟ ਐਂਡ ਜੂਲੀਅਟ ਚ ਕੌਮਿਕ ਟਾਈਮਿੰਗ ਹੋਵੇ ਜਾਂ ਫਿਰ ਪੰਜਾਬ 1984 ਚ ਇਮੋਸ਼ਨਲ ਐਕਟਿੰਗ ਡਰਾਮਾ ਐਕਟਿੰਗ ਗ੍ਰੇਟ ਬਹੁਤ ਘੈਂਟ ਕੰਮ ਕੀਤਾ ਦਿਲਜੀਤ ਨੇ ਤਾਂ ਖੈਰ ਆਪਣਾ ਲੋਹਾ ਮਨਵਾ ਲਿਆ ਹੁਣ ਹੁਣ ਤੇ ਮਤਲਬ ਕੀ ਕਹਿੰਦੇ ਬਾਲੀਵੁੱਡ ਤੇ ਵੀ
7: ਬਿਲਕੁਲ 20 ਤੋਂ ਪਲੱਸ ਫਿਲਮਾਂ ਕਰ ਚੁੱਕੇ ਨੇ ਇਨਕਲੂਡਿੰਗ ਬਾਲੀਵੁੱਡ ਜਿੱਦਾਂ ਆਪਾਂ ਪਹਿਲੇ ਪਰ ਜੇ ਫਿਲਮਾਂ ਦੇ ਮੁਕਾਬਲੇ ਗੱਲ ਕਰੀਏ ਤੇ ਗਿੱਪੀ ਗਰੇਵਾਲ ਨੇ ਜ਼ਿਆਦਾ ਫਿਲਮਾਂ ਕੀਤੀਆਂ
6: ਗਿੱਪੀ ਗਰੇਵਾਲ
7: ਕਿਉਂਕਿ ਆਪਣੀ ਪ੍ਰੋਡਕਸ਼ਨ ਹੋ ਗਈ ਨਾ
6: ਆਪਣੀ ਪ੍ਰੋਡਕਸ਼ਨ ਹੈ ਮੈਂ ਤਾਂ ਉਸ ਦਿਨ ਨਾ ਇੱਕ ਰੀਲ ਵੇਖਦਾ ਪਿਆ ਸੀਗਾ ਬੰਦੇ ਨੇ ਬੋਲਿਆ ਵੀ ਬਹੁਤ ਮਸ਼ਹੂਰ ਕਾਮੇਡੀਅਨ ਆ ਗੁਰਸਿਮਰਨ ਖੰਬਾ ਨਾਮ ਉਹਦਾ AIB ਹਾਂ AIB ਆਉਂਦਾ ਹੁੰਦਾ ਸੀਗਾ ਤੇ AIB ਜਿਹੜਾ ਸੀ ਨਾ ਉਸਦਾ ਕੋ ਫਾਊਂਡਰ ਸੀ ਉਹਨੇ ਉਸ ਦਿਨ ਇੱਕ ਪੋਡਕਾਸਟ ਤੇ ਬੈਠਾ ਉੱਥੇ ਸਿਰਫ ਉਹ ਫਿਲਮ ਰੈਕਮੈਂਡ ਕਰਦੇ ਹੋਰ ਕੁਛ ਨਹੀਂ ਤੇ ਉਹਨੇ ਪੁੱਛਿਆ ਕਿ ਤੂੰ ਹਨਾ ਸਿੱਖ ਬੈਕਗ੍ਰਾਉਂਡ ਤੋਂ ਆਉਂਦਾ ਤੂੰ ਲੁਧਿਆਣੇ ਤੋਂ ਵੀ ਆਉਂਦਾ ਹਨਾ ਕਿ ਪੰਜਾਬੀ ਫਿਲਮਾਂ ਦੱਸ ਕਹਿੰਦਾ ਮੈਂ ਇੱਕੋ ਗੱਲ ਕਹੂੰਗਾ ਪਰ ਮੈਂ ਇਹ ਕਹੂੰਗਾ ਤੇ ਮੈਨੂੰ ਪਤਾ ਮੈਨੂੰ ਪੰਜਾਬ 'ਚ ਲੋਕਾਂ ਨੇ ਬਾਇਕਆਊਟ ਕਰ ਦੇਣਾ ਕਹਿੰਦਾ ਪੰਜਾਬੀ ਫਿਲਮਾਂ ਦਾ ਬੇੜਾ ਗਰਕ ਹੋਇਆ ਕਿਉਂਕਿ ਇੱਕ ਆਦਮੀ ਜਿਸਦਾ ਨਾਮ ਹੈ ਗਿੱਪੀ ਕਹਿੰਦੇ ਉਹਨੇ ਸਾਰੀਆਂ ਫਿਲਮਾਂ ਹੀ ਕਹਿੰਦਾ ਉਹਨੇ ਲਿਖਤੀਆਂ ਸਾਰੀਆਂ 'ਚ ਕਹਿੰਦਾ ਐਕਟਿੰਗ ਵੀ ਉਹ ਕਰ ਰਿਹਾ ਤੇ ਕਹਿੰਦੇ ਆਸੇ ਪਾਸੇ ਵੀ ਕਹਿੰਦੇ ਉਹੀ ਬੰਦੇ ਨੇ ਚਾਰ ਘੁੰਮੀ ਜਾਂਦੇ ਹਾਂ ਕਹਿੰਦੇ ਉਹ ਬੇਸਿਕਲੀ ਸੇਮ ਕਹਾਣੀ ਬਾਰ ਬਾਰ ਕਹਿ ਲਓ ਹੁਣ ਘੁੱਗੀ ਭਰਾ ਨੀ ਤੇ ਘੁੱਗੀ ਦੋਸਤ ਆ ਏਦਾਂ ਕਰਕੇ ਹਾਂ ਟੂ ਆ ਰਹੀ ਹੈ ਮੈਂ ਵੀ ਹੈਰਾਨ ਹੋ ਗਿਆ ਕਹਿੰਦਾ ਮੈਂ ਖੁਦ ਰਾਈਟਰ ਹੂੰ ਭਾਈ ਉਹ ਹਿੰਦੀ 'ਚ ਕਰਦਾ ਇਹ ਕਹਿੰਦਾ ਮੈਂ ਖੁਦ ਰਾਈਟਰ ਹੂੰ ਹਮਸੇ ਤੋਂ ਕਹਿੰਦਾ ਇੱਕ ਸ਼ੋਅ ਨੀ ਲਿਖਿਆ ਜਾਂਦਾ ਕਹਿੰਦੇ ਇਹ 400 ਕੈਸੇ ਲਿਖੀ ਜਾ ਰਹੀ
7: ਹੈ ਘਰ ਦਾ ਕੰਮ ਬੰਦਾ ਸਵੇਰੇ ਉੱਠ ਕੇ ਭਾਵੇਂ ਸ਼ੁਰੂ ਕਰ ਲੈ ਰਾਤ ਨੂੰ ਲੇਟ ਫਿਨਿਸ਼ ਕਰ ਲੈ
6: ਗਿੱਪੀ ਗਰੇਵਾਲ ਇਜ਼ ਬੇਸਿਕਲੀ ਅਕਸ਼ੇ ਕੁਮਾਰ ਆਫ ਪੰਜਾਬੀ ਸਿਨੇਮਾ ਕਿ ਸਾਲ 'ਚ 5 ਤੋਂ 7 ਫਿਲਮਾਂ ਆ ਜਾਣ ਕੋਈ ਨਾ ਕੋਈ ਤਾਂ ਚੱਲੂਗੀ ਕੁਆਂਟਿਟੀ ਕੱਢੋ ਹਨਾ
7: ਦਿਲਜੀਤ ਲੋਕੀ ਡਿਸਾਈਡ ਕਰ
6: ਕੁਆਲਿਟੀ ਲੋਕੀ ਦਿਲਜੀਤ ਇਸ ਗੱਲੋਂ ਬੜਾ ਸਮਾਰਟ ਆ ਦਿਲਜੀਤ ਹੁਣ ਸਿਰਫ ਇੱਕੋ ਕਰਦਾ ਪਰ ਕਰਦਾ ਮਤਲਬ ਵੈਸੇ ਉਸ ਕਿਹੜੀ ਫਿਲਮ ਆਈ ਸੀ ਜਿਹੜਾ ਬੜਾ ਪੰਗਾ ਪਿਆ ਸੀਗਾ ਕਮਾਈ ਤਾਂ ਬਹੁਤ ਕੀਤੀ ਫਿਲਮ ਨੇ ਉਹ ਜਿਹ 'ਚ ਪਾਕਿਸਤਾਨੀ ਐਕਟਰੈਸ ਸੀਗੀ ਹਾਂ ਉਹ ਵੀ
7: ਸਰਦਾਰ ਜੀ ਟੂ
6: ਹਨਾ ਉਹ ਵੀ ਸੀ ਮੈਂ ਓਦਾਂ ਸੁਣਿਆ ਕਿ ਕੁਆਲਿਟੀ ਪੱਖੋਂ ਵੀ ਕੋਈ ਇੰਨੀ ਖਾਸ ਨਹੀਂ ਸੀ ਪਰ ਇਹ ਹੈ ਕਿ ਫਿਲਮ ਨੇ ਕਮਾਈ ਬਹੁਤ ਕੀਤੀ ਗਿਵਨ ਕਿ ਉਹ ਇੰਡੀਆ 'ਚ ਰਿਲੀਜ਼ ਨਹੀਂ ਹੋਈ
7: ਹਾਂ ਸਰਦਾਰ ਜੀ ਟੂ
6: ਵਾਲੀ ਐਮੀ ਵਿਰਕ ਨੇ ਕਦੋਂ ਐਂਟਰੀ ਕੀਤੀ ਹੈ ਬਾਈ
7: ਐਮੀ ਵਿਰਕ ਨੇ ਐਂਟਰੀ ਕੀਤੀ ਹੈ
6: ਲੇਟ ਹੀ ਆ
7: ਐਮੀ ਵਿਰਕ ਤੋਂ ਪਹਿਲਾਂ ਵੀ ਇੱਕ ਜਿਨ੍ਹਾਂ ਨੇ ਐਂਟਰੀ ਕੀਤੀ ਹੈ ਜੀ ਐਮੀ ਵਿਰਕ ਤੋਂ ਪਹਿਲਾਂ ਜੱਸੀ ਗਿੱਲ ਸਾਹਿਬ ਨੇ ਐਂਟਰੀ ਕੀਤੀ
6: ਅੱਛਾ
7: ਹਾਂਜੀ ਹਾਂਜੀ 2014 ਦੇ ਵਿੱਚ
6: ਮੈਨੂੰ ਨਹੀਂ ਧਿਆਨ 'ਚ ਕਿਹੜੀ ਫਿਲਮ ਸੀ ਜੱਸੀ
7: ਗਿੱਲ ਜੱਸੀ ਗਿੱਲ ਦੀ ਤੁਸੀਂ ਕੋਈ ਫਿਲਮ ਨਹੀਂ ਵੇਖੀ ਉੱਦਾਂ ਅੱਜ ਤੱਕ
6: ਮੈਨੂੰ ਧਿਆਨ 'ਚ ਨਹੀਂ ਮੈਂ ਸ਼ਾਇਦ ਵੇਖੀ ਵੀ ਹੋਵੇ ਉਹ ਯਾਰ ਇੱਕ ਉਹ ਸੀਗੀ ਜਿਹਦੇ ਅੰਦਰ ਆਹ ਆਹ ਬਿੰਨੂ ਢਿੱਲੋਂ
7: ਬੱਬਲ ਰਾਏ
6: ਔਰਤ ਬਣ ਕੇ ਰਹਿੰਦਾ ਬੱਬਲ ਸਾਰੀਆਂ ਫਿਲਮਾਂ ਕਾਲਜ ਬੰਕ ਵਾਲੀਆਂ ਸਾਰੀਆਂ ਕਾਲਜ ਬੰਕ ਕਰਕੇ ਵੇਖੀਆਂ ਫਿਲਮਾਂ ਸਾਡਾ ਕਾਲਜ ਹੀ ਬਹੁਤ ਘੈਂਟ ਸੀਗਾ ਇੱਕਦਮ ਸਾਹਮਣੇ ਸੀਗਾ ਸਾਰਾ ਸਿਨੇਮਾ ਪੈਦਲ ਚਲ ਜਾਣਾ
7: ਹਾਲੇ ਕਿ ਵੈਸੇ ਮਤਲਬ ਜੇ ਵੇਖਿਆ ਜਾਵੇ ਤੇ ਜੱਸੀ ਗਿੱਲ ਆਏ ਤੇ ਸਕਸੈਸਫੁਲ ਫਿਲਮ ਤੇ ਹੋਈ ਕਿਉਂਕਿ ਉਹ ਚੱਲੀ ਸੀਗੀ ਠੀਕ ਠਾਕ
6: ਹਾਂ ਨਹੀਂ ਉਹ ਤਾਂ ਵਧੀਆ ਫਿਲਮ ਸੀ
7: ਟੂ ਵੀ ਠੀਕ ਚੱਲੀ
6: ਅੱਛਾ ਹਾਂ ਟੂ ਨਹੀਂ ਮੈਂ ਦੇਖੀ
7: ਪਰ ਉਸ ਤੋਂ ਬਾਅਦ ਮਤਲਬ ਜ਼ਿਆਦਾ ਜਿੰਨਾ ਉਹਨਾਂ ਦਾ ਸਿੰਗਿੰਗ 'ਚ ਹੀ ਦਾਮਾ ਜਾਮਾ ਲੈਂਸਰ
6: ਹਾਂ
7: ਜੇ ਆਪਾਂ ਯਾਦ ਕਰ ਲਈਏ ਹੋਰ ਉਹਨਾਂ ਨੇ
6: ਬਾਪੂ ਜ਼ਿਮੀਦਾਰ ਕਿੱਥੋਂ ਲੈ ਕੇ ਦੇਵੇ ਕਰ
7: ਉਸ ਤੋਂ ਬਾਅਦ ਪਰ ਉਹ ਐਕਟਿੰਗ ਦੇ ਵਿੱਚ ਉਨੀ ਜ਼ਿਆਦੀ ਗੱਲਬਾਤ ਜਿਹੜੀ ਉਹ ਮਤਲਬ ਨਹੀਂ ਹੋ ਪਈ ਬਾਕੀ ਹਾਲਾਂਕਿ ਉਹਨਾਂ ਨੇ ਫਿਲਮਾਂ ਬਹੁਤ ਕੀਤੀਆਂ ਨੇ
6: ਅੱਛਾ
7: ਹਾਂ ਹਾਂ ਫਿਲਮਾਂ ਉਹਨਾਂ ਨੇ ਵਾਹ ਵਾਹ ਕੀਤੀਆਂ ਨੇ ਪਰ
6: ਅੱਛਾ ਨਹੀਂ ਜੱਸੀ ਗਿੱਲ ਨੇ ਤਾਂ ਸੱਚ ਆਈ ਐਮ ਸੋਰੀ ਆਈ ਐਮ ਸੋ ਰੋਂਗ ਜੱਸੀ ਗਿੱਲ ਨੇ ਤਾਂ ਕੰਗਨਾ ਰਨੌਤ ਨਾਲ ਵੀ ਫਿਲਮ ਕੀਤੀ ਹੈ ਮੈਨੂੰ ਯਾਦ ਆ ਗਿਆ
7: ਤੁਹਾਨੂੰ ਦੱਸਣ ਤੇ ਡਿਆ ਵਾ ਫਿਲਮਾਂ ਦੇ ਇਹਨਾਂ ਨੇ ਲੈਨ ਬੰਨਤੀ ਆ ਫਿਲਮਾਂ ਇਹਨਾਂ ਨੇ ਬਹੁਤ ਕੀਤੀਆਂ ਨੇ ਫਿਲਮਾਂ ਦੇ ਵਿੱਚ ਦਿਲ ਵਿਲ ਪਿਆਰ ਕਈ ਤਾਂ ਤੁਸੀਂ ਸੁਣੀਆਂ ਵੀ ਨਹੀਂ ਹੋਣੀਆਂ
6: ਹਾਂ ਬਸ ਇਹੀ ਤੇ ਪ੍ਰੋਬਲਮ ਆ
7: ਮੁੰਡਿਆਂ ਤੋਂ ਬਚ ਕੇ ਰਹੀ ਸ਼ਾਇਦ ਸੁਣੀ ਹੋਵੇ, ਦਿਲ ਸਰਗੀ ਸੁਣੀ ਹੋਵੇ ਸ਼ਾਇਦ,
6: ਸਰਗੀ ਦੇਖੀ ਵੀ ਹੈ ਮੇਰੇ ਖਿਆਲ,
7: ਮਿਸਟਰ ਐਂਡ ਮਿਸਿਸ ਚਾਰਸਵੀ ਰਿਟਰਨਸ ਸੁਣੀ ਹੋਊਗੀ, ਹਾਈ ਐਂਡ ਯਾਰੀਆਂ ਸੁਣੀ, ਉਹ ਵੀ
6: ਨਹੀਂ ਇਹ ਸਾਰਾ ਇੱਕ ਤਾਂ ਦੇਖੋ ਮਤਲਬ ਇੱਕ ਇਹ ਵੀ ਯਾਰ ਕਿ ਸਿੰਗਰ ਨੂੰ ਆਪਣੇ ਪ੍ਰੋਡਕਟ ਤੇ
7: ਪੰਗਾ ਫਿਲਮ ਹੈ ਜਿਹੜੀ ਤੁਸੀਂ ਗੱਲ ਕਰਨ ਦੇ ਹੋ, ਪੰਗਾ ਸ਼ਾਇਦ,
6: ਹਾਂ ਪੰਗਾ ਪੰਗਾ ਕੋਈ ਕੋਚ ਕੂਚ ਵਾਲੀ ਕਹਾਣੀ ਹੈ, ਕੋਚ ਬਣਦਾ ਹਾਂ ਹਿੰਦੀ ਠੀਕ ਠੀਕ, ਇੰਨੀ ਕੋਈ ਖਾਸ ਨਹੀਂ ਸੀ,
7: ਵਾਈਲਡ ਵਾਈਲਡ ਪੰਜਾਬ ਵੀ ਕੀਤੀ ਜਾਂਦੀ,
6: ਵਾਈਲਡ ਵਾਈਲਡ ਵਾਈਲਡ ਪੰਜਾਬ ਬੜੀ ਘੈਂਟ ਫਿਲਮ ਹੈ ਬਈ, ਮੈਂ ਕਹਿੰਦਾ ਮੂਵੀ ਰੈਕਮੈਂਡੇਸ਼ਨ ਹੈ, ਵਾਈਲਡ ਪੰਜਾਬ ਇਜ਼ ਬੇਸਿਕਲੀ ਇੰਡੀਅਨ ਵਰਜਨ ਜਾਂ ਥੋੜਾ ਕਹਿ ਲਓ ਪੰਜਾਬੀ ਅਰਬਨ ਵਰਜਨ ਆਫ ਹੈਂਗਓਵਰ, ਜਿਹੜੀ ਹੈਂਗਓਵਰ ਫਿਲਮ ਹੈ ਨਾ, ਬਸ ਉਹੀ ਹੈ ਕਿ ਉਹਦੇ ਅੰਦਰ ਉਹ ਗਵਾਚ ਜਾਂਦੇ, ਇਹਦੇ ਅੰਦਰ ਇੱਕ ਮੁੰਡੇ ਦਾ ਮਤਲਬ ਤਿੰਨ ਯਾਰ ਨਿਕਲਦੇ ਗੇੜੀ ਤੇ ਉਹਨਾਂ ਨਾਲ ਕੀ ਹੁੰਦਾ ਉਹਦੇ ਤੇ ਕਹਾਣੀ ਆ, ਇੱਕ ਦਾ ਵਿਆਹ ਵੀ ਹੋ ਜਾਂਦਾ, ਗੈਂਗਸਟਰ ਵੀ ਚੱਕ ਕੇ ਲੈ ਜਾਂਦੇ ਆ, ਕਿਡਨੈਪ ਵੀ ਹੋ ਜਾਂਦੇ ਆ, ਬਹੁਤ ਕੁਛ ਹੁੰਦਾ, ਮਰਡਰ ਵੀ ਹੋ ਜਾਂਦਾ, ਫਿਲਮ ਬਹੁਤ ਘੈਂਟ ਆ, ਗੁੱਡ ਗੁੱਡ ਟਾਈਮ ਪਾਸ, ਪਰ ਅਗੇਨ ਜੱਸੀ ਗਿੱਲ ਇੰਨੇ ਹਾਲੀਵੁੱਡ ਚ ਇਹਦੀ ਇੱਕ ਟਰਮੀਨੋਲੋਜੀ ਇਸ ਚੀਜ਼ ਨੂੰ ਕਹਿਣਾ ਵਨੀਲਾ, ਕਿ ਵਨੀਲਾ ਰੋਲ, ਕਿ ਇਹਦਾ ਮਤਲਬ ਇਹ ਕਿ ਯਾਰ ਇਹ ਬੰਦਾ ਹੈ ਨਹੀਂ ਹੈ, ਇਸ ਮਤਲਬ ਰੋਲ ਕਿਰਦਾਰ, ਕਿਰਦਾਰ ਇੱਧਰ ਹੈ ਵੀ ਇਹ ਕਿਰਦਾਰ ਨਹੀਂ ਵੀ ਇਹ ਕਿਰਦਾਰ, ਕੋਈ ਰੋਲੇ ਵਾਲੀ ਗੱਲ ਨਹੀਂ, ਕਿ ਕੁਛ ਸੀਨ ਦੇ ਲਈ ਜਾਂ ਕਹਾਣੀ ਦੇ ਲਈ ਇਹ ਕੁਛ ਨਹੀਂ ਕਰ ਰਿਹਾ, ਇਟਸ ਜਸਟ ਦੇਅਰ, ਕਿਉਂਕਿ ਚਾਹੀਦਾ ਸਾਈਡ ਤੇ ਫਰੇਮ ਭਰਨ ਲਈ। ਜੱਸੀ ਗਿੱਲ ਇਸ ਫਿਲਮ ਚ ਵੀ ਮੈਨੂੰ ਇਸ ਤਰ੍ਹਾਂ ਹੀ ਫੀਲ ਹੋਇਆ ਕਿ ਇਹਨਾਂ ਨੇ ਇਸ ਤਰ੍ਹਾਂ ਯੂਜ਼ ਕੀਤਾ, ਕੋਈ ਇੰਨਾ ਬਹੁਤਾ ਜੋ ਸਪੈਸ਼ਲ ਹੋ ਸਕਦੀ ਹੈ
7: ਸਪੈਸ਼ਲ ਪੇਰੈਂਟਸ ਜਾਂ ਕੁਛ ਇਦਾਂ ਦਾ ਨਾਮ,
6: ਨਹੀਂ ਨਹੀਂ ਸੀ ਪ੍ਰੋਪਰ ਰੋਲ, ਪਰ ਕੁਛ ਇੰਨਾ ਕੁਛ ਕਰਨ ਲਈ ਸੀਗਾ ਨਹੀਂ, ਮਤਲਬ ਤੁਸੀਂ ਫੀਲ ਨਹੀਂ ਕਰਦੇ ਕਿ ਓਕੇ ਹੀ ਇਜ਼ ਆਲਸੋ ਐਡਿੰਗ ਸਮਥਿੰਗ,
7: ਅੱਛਾ ਮਤਲਬ ਰੋਲ ਵੱਡਾ,
6: ਹਾਂ ਰੋਲ ਵੱਡਾ
7: ਡਿਊਰੇਸ਼ਨ ਹੋ ਸਕਦੀ
6: ਹੈ, ਹਾਂ ਹਾਂ ਡਿਊਰੇਸ਼ਨ ਵਾਈਜ਼, ਪਰ ਅਦਰਵਾਈਜ਼ ਕੁਛ ਇੰਨਾ ਨਹੀਂ, ਤਾਂ ਹੀ ਅਚਾਨਕ ਯਾਦ
7: ਆਉਂਦਾ ਇਹਨਾਂ ਦੇ ਨਾਲ ਹੀ ਉਹਨਾਂ ਨੇ ਸ਼ੁਰੂ ਕੀਤਾ ਸੀ, ਬੱਬਰ ਰਾਏ ਦੀ ਵੀ ਵਿੱਚ ਹੀ ਸੀਗੇ ਨਾ, ਮਿਸਟਰ ਲੇਡੀ ਬਣੇ ਸੀ ਜਦੋਂ,
6: ਪਰ ਮੈਨੂੰ ਲੱਗਦਾ ਬੱਬਲ ਰਾਏ ਹੋਰਾਂ ਨੇ ਹੋਰ
7: ਉਹਨਾਂ ਨੇ ਫਿਲਮਾਂ ਚਾਰ ਕੀਤੀਆਂ, ਪਰ ਮਤਲਬ ਆਪਣੀ ਫਿਲਮ ਨਹੀਂ ਕੀਤੀ ਹੋਊਗੀ, ਉਹਦੇ ਵਿੱਚ ਇਹਨਾਂ ਨੇ ਸਿੰਘ ਵਰਸਿਸ ਕੌਰ ਦੇ ਵਿੱਚ ਵੀ ਹੈਗੇ ਸੀ ਜਿਹੜੀ ਪੁਰਾਣੀ
6: ਮਲਟੀ ਸਟਾਰਰ,
7: ਹਾਂ ਓਕੇ ਓਕੇ, ਸਪੈਸ਼ਲ ਅਦਾਰੀਆਂ ਕੀਤੀ, ਫਿਰ ਅਰਦਾਸ ਕਰਾਂ ਦੇ ਵਿੱਚ ਥੋੜਾ ਜਿਹਾ ਰੋਲ ਹੈਗਾ ਸੀ, ਮਤਲਬ ਨਿੱਕ ਸਪੈਸ਼ਲ ਅਪੀਅਰੈਂਸ ਜੀਆਂ ਇੱਕ ਤਰ੍ਹਾਂ ਨਾਲ, ਇੱਕ ਸੰਧੂ ਹੁੰਦਾ ਸੀ ਵੇਖੀ, ਇੱਕ ਸੰਧੂ ਹੁੰਦਾ ਸੀ ਗਿੱਪੀ ਗਰੇਵਾਲ ਦੀ ਹੀ ਫਿਲਮ ਆ,
6: ਨਹੀਂ ਮੇਰੇ ਧਿਆਨ ਚ
7: ਉਹਦੇ ਵਿੱਚ ਵੀ ਹੈਗੇ ਸੀ, ਇੱਕ ਮਾਂ ਫਿਲਮ ਆ, ਮਤਲਬ ਵੀ ਜ਼ਿਆਦਾ ਨਹੀਂ ਕੀਤੀਆਂ ਇਹਨਾਂ ਨੇ, ਕੀਤੀਆਂ ਥੋੜੀਆਂ ਹੀ ਆ, ਪਰ ਇਹਨਾਂ ਨੇ ਮਤਲਬ ਜ਼ੋਰ ਜ਼ੋਰ ਫਿਰ ਵੀ ਮਾਰਿਆ,
6: ਫਿਰ ਇਸ ਤੋਂ ਬਾਅਦ ਫਿਰ
7: ਜੇ ਆਪਾਂ ਮਤਲਬ ਜਿਹੜਾ ਥੋੜਾ ਚੱਲੀਆਂ ਦੀ ਗੱਲ ਕਰੀਏ, ਜਿਹਨਾਂ ਦੀਆਂ ਥੋੜੀਆਂ ਜਾਂ ਚੱਲ ਗਈਆਂ ਸੀ, ਉਹਨਾਂ ਦੇ ਵਿੱਚੋਂ ਪ੍ਰਵੀਸ਼ ਵਰਮਾ,
6: ਪਰਮੀਸ਼ਵਰਮਾ ਇੱਕ ਬੰਦਾ ਮਾਡਲਿੰਗ ਕਰ ਰਿਹਾ ਗਾਣੇ ਦੇ ਅੰਦਰ, ਗਾਣਾ ਡਾਇਰੈਕਟ ਕਰ ਰਿਹਾ, ਤੇ ਉਹਨੇ ਕਿਹਾ ਕਿ ਮੈਂ ਇੱਦਾਂ ਇੰਨਾ ਮਸ਼ਹੂਰ ਹੋ ਗਿਆ ਮੈਂ ਗਾਣਾ ਗਾਣਾ ਸ਼ੁਰੂ ਕਰਦਾ,
7: ਮੈਨੂੰ ਗਾਣੇ ਦਾ ਨਾਂ ਨਹੀਂ ਯਾਦ, ਸ਼ਾਇਦ ਮੈਂ ਟਰਾਈ ਕਰਦਾ ਜੇ ਮੈਨੂੰ ਇੱਕ ਦੋ ਲਾਈਨਾਂ ਯਾਦ ਹਨ, ਇੱਦਾਂ ਦਾ ਕੋਈ ਗਾਣਾ ਸੀ, ਤੇ ਉਹਦੇ ਵਿੱਚ ਪਹਿਲਾਂ ਇਹ ਕੀ ਕਰਦੇ ਹੁੰਦੇ ਸੀਗੇ ਕਿ ਮੰਨ ਲਓ ਗਾਣਾ ਤੁਸੀਂ ਲਿਖਿਆ ਹਨਾ, ਗਾਉਣ ਮੈਂ ਦਿਆਂ ਫੋਰ ਐਗਜ਼ਾਮਪਲ, ਉਹ ਕਾਸ਼ ਕਿਤੇ ਜੇ ਇੱਦਾਂ ਹੋ ਜੇ,
6: ਹੋਏਗਾ
7: ਕਹਿੰਦੇ ਹੁੰਦੇ ਨਾ, ਚੌਵੀਆਂ ਘੜਿਆਂ ਚੋਂ ਇੱਕ ਘੜੀ ਸੁਲੱਖਣੀ ਹੁੰਦੀ ਹੈ,
6: ਬਸ ਆਹੀ ਹੈ,
7: ਤੇ ਉਹਦੇ ਵਿੱਚ ਕੀ ਹੈ ਕਿ ਮੰਨ ਲਓ ਆਪਾਂ ਬੌਸ ਨੂੰ ਕਹਿਤਾ ਕਿ ਤੁਸੀਂ ਰੋਲ ਕਰ ਦੋ ਵਿੱਚ,
6: ਓਕੇ,
7: ਤੇ
6: ਕਰਤਾ ਉਹਨਾਂ ਨੇ,
7: ਤੇ ਉਹ ਪਹਿਲਾਂ ਇੱਦਾਂ ਕਰਦੇ ਹੁੰਦੇ ਸੀ, ਦੋ ਤਿੰਨ ਗਾਣੇ ਉਹਨਾਂ ਨੇ ਕੱਢੇ ਵੱਡੇ ਟੌਪ ਦੇ ਹਿੱਟ ਗਏ, ਉਸ ਤੋਂ ਫਿਰ ਬਾਅਦ ਚ
6: ਸਾਡਾ ਬੈਚਮੇਟ ਸੀਗਾ ਮੁੰਡਾ ਯਾਰ, ਉਹ ਤੋਂ ਤਾਂ ਹਿੱਟ ਹੋਇਆ ਗਾ ਨਾ, ਉਹ ਜਿਹੜਾ ਅਖਿਲ ਨੀ ਸੀਗਾ, ਮੈਂ ਜਦੋਂ ਤੇਰੇ ਖਾਬਾਂ ਵਾਲੇ ਰਾਤ ਤੁਰਿਆ,
7: ਮੈਂ ਤੁਰਿਆ ਬੜਾ ਨਾ ਮੈਨੂੰ ਜਾਵੇ ਮੁੜਿਆ,
6: ਇਹਦੀ ਵੀਡੀਓ ਕੀਤੀ ਸੀ ਨਾ ਡਾਇਰੈਕਟ, ਖੈਰ ਬਾਅਦ ਚੋਂ ਪਤਾ ਲੱਗਾ ਕਿ ਉਹ ਇੱਕ ਕੋਰੀਅਨ ਗਾਣੇ ਦੀ ਸੀਨ ਟੂ ਸੀਨ ਕਾਪੀ ਸੀਗੀ, ਪਰ ਚਲੋ
7: ਉਹ ਡਾਇਰੈਕਟਰ ਦੇ ਨਾਲ ਨਾਲ ਇਹਨਾਂ ਨੇ ਵਿੱਚ ਉਹ ਵੀ ਰੋਲ ਪਲੇ ਵੀ ਕੀਤਾ,
6: ਰੋਲ ਵੀ ਪਲੇ ਕੀਤਾ,
7: ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਲੱਗਾ ਕਿ ਯਾਰ ਪਿਆਰ ਮਿਲ ਰਿਹਾ ਲੋਕਾਂ ਨੂੰ, ਐਂ ਲੱਗ ਰਿਹਾ ਕਿ ਮੈਂ ਹੀ ਹਾਂ ਸ਼ਾਇਦ ਸਾਰੇ ਕਾਸੇ ਦੇ ਪਿੱਛੇ, ਤੇ ਆਪਾਂ ਖੇਡੀਏ ਕੰਮ ਨੂੰ, ਤੇ ਫਿਰ ਰੋਕੀ ਮੈਂਟਲ ਗੱਡੀ 2007 ਦੇ ਵਿੱਚ,
6: ਕੀ ਮੈਂਟਲ ਮੈਨੂੰ ਬਹੁਤ ਸੱਜਣਾ ਨੂੰ ਪਟੇ ਤੇ ਰੱਖਿਆ ਕਰ, ਹਲਕੇ ਹੋਏ ਨੇ
7: ਹੁਣ ਜੇ ਸ਼ੇਰਾ ਗੱਡੀ,
6: ਹਾਂ ਸ਼ੇਰਾ ਚੱਲੀ ਕਿ ਨਹੀਂ ਚੱਲੀ, ਵੈਸੇ ਮੈਨੂੰ ਉਹਦਾ ਟ੍ਰੇਲਰ ਵਧੀਆ ਲੱਗਾ, ਇੰਪ੍ਰੈਸਿਵ ਲੱਗ ਰਿਹਾ ਹੈਗਾ, ਇੱਕ ਯਾਰ ਫਿਲਮ ਉਹ ਵੀ ਕੀਤੀ ਨਾ ਭੂਮਿਕਾ ਗਾਬੀ ਨਾਲ, ਉਹ ਚੱਲੀ ਸੀ ਕਾਫੀ, ਜਿਹੜਾ ਗਾਣਾ ਤੇਰੀ ਦੀਦਾਂ ਨਮਾਜ਼ਾਂ ਵਰਗੀਆਂ,
7: ਜਿੰਦੇ ਮੇਰੀ ਹੈ, ਜਿੰਦੇ ਮੇਰੀ ਹੈ ਸ਼ਾਇਦ,
6: ਹਾਂ ਮੇਰੇ ਖਿਆਲ
7: ਜਾਂ ਜਿੰਦੇ ਮੇਰੀ ਹੈ ਜਾਂ ਦਿਲ ਦੀਆਂ ਗੱਲਾਂ,
6: ਇਹਨਾਂ ਦਿਲ ਦੀਆਂ ਗੱਲਾਂ ਹਾਏ, ਇਹ ਫਿਲਮ ਮਸ਼ਹੂਰ ਸੀ, ਇਹ ਹਿੱਟ ਹੋਈ ਹੈ ਮੈਨੂੰ ਯਾਦ ਆ, ਕਿਉਂਕਿ ਇਹ ਮੈਨੂੰ ਕਿਉਂ ਲੱਗਦਾ ਹਿੱਟ ਹੋਈ ਹੈ, ਕਿਉਂਕਿ ਅਸੀਂ ਸਾਰੇ ਕਜ਼ਨਸ ਵਗੈਰਾ ਸੀ, ਕਿਹਾ ਚੱਲ ਫਿਲਮ ਵੇਖ ਕੇ ਆਉਂਦੇ ਹਾਂ, ਅਤੇ ਇਹ ਸੈਕਿੰਡ ਵੀਕ 'ਚ ਸੀਗੀ, ਤਾਂ ਵੀ ਸਾਨੂੰ ਟਿਕਟ ਨਹੀਂ ਮਿਲੀ, ਸੋ ਬਿਗ ਡੀਲ, ਬਹੁਤ ਘੱਟ ਹੁੰਦਾ ਪੰਜਾਬੀ ਫਿਲਮਾਂ ਨਾਲ ਕਿ ਤੁਸੀਂ ਇਸ ਤਰ੍ਹਾਂ ਦੇਖੋ ਕਿ ਤੁਸੀਂ PVR ਕਿਉਂ ਬਈ, ਟਿਕਟ ਹੀ ਨਹੀਂ ਹੈ ਫਿਲਮ ਦੀ, ਉਹ ਵੀ ਸੈਕਿੰਡ ਵੀਕ 'ਚ, ਸੋ ਮਤਲਬ ਇਹ ਚੱਲੀ ਹੋਣੀ ਹੈ ਫਿਲਮ ਕਾਫੀ,
7: ਹੋ ਸਕਦਾ
6: ਅਰਬਨ ਸੈਕਟਰ 'ਚ ਤਾਂ ਚੱਲੀ ਹੋਏਗੀ, ਬਾਕੀਆਂ ਦਾ ਚਲੋ ਪਤਾ ਨਹੀਂ, ਪਰ ਗੁੱਡ ਪਰ ਐਮੀ ਵਿਰਕ ਤਾਂ ਰਹਿ ਗਿਆ
7: ਜ਼ਹੂਰ ਇਹਨਾਂ ਦੀ ਸ਼ਾਇਦ ਆਉਣੀ ਹੁਣ ਕਹਿੰਦੇ ਆ ਦਸੰਬਰ
6: ਜ਼ਹੂਰ
7: ਹਾਂ ਦਸੰਬਰ ਦੇ ਵਿੱਚ ਸ਼ਾਇਦ ਕੱਢਣਗੇ ਪਰ ਹਾਲੇ ਮਤਲਬ ਅਫੀਸ਼ੀਅਲੀ ਪਤਾ ਨਹੀਂ ਹੁਣ ਆਉਂਦੀ ਕਿ ਨਹੀਂ ਆਉਂਦੀ ਰੱਬ ਜਾਣੇ
6: ਕਰੋ ਕਰੋ ਕਰੋ ਬਾਈ ਕਰੋ
7: ਹਨਾ ਐਮੀ ਵਿਰਕ ਦੀ ਤਾਂ ਯਾਰ ਮੈਂ ਆਖਿਰ ਤੇ ਗੱਲ ਕਰੂੰ ਨਾ
6: ਅੱਛਾ
7: ਕਿਉਂਕਿ
6: ਤੈਨੂੰ ਵੱਖਰਾ ਗੁੱਸਾ
7: ਨਹੀਂ ਗੁੱਸੇ ਦੀ ਗੱਲ ਨਹੀਂ
6: ਮੈਂ ਕਹਿੰਦਾ ਬਾਅਦ ਚੋਂ ਹੀ ਕਰੂੰ
7: ਹੁਣ ਨਾ ਅੱਜ ਕੱਲ੍ਹ ਟੂਰ ਕਰਨ ਲੱਗੇ ਨਾ ਕੈਨੇਡਾ ਦੇ
6: ਅੱਛਾ
7: ਹਾਂਜੀ ਹਾਂਜੀ
6: ਮੈਂ ਸੁਣਿਆ ਪਰ ਕੀ ਗੱਲਬਾਤ ਜੀ ਨਹੀਂ ਬਣੀ ਕਿ ਐਵੇਂ ਹੇਟਰ ਫੈਲਾ ਰਹੇ
7: ਲਾਸਟ ਤੇ ਰਕਿਆ
6: ਅੱਛਾ ਮੈਨੂੰ ਲੱਗਿਆ ਸ਼ਾਇਦ ਹੇਟਰ ਹੂਟਰ ਲੱਗੇ ਪਏ ਆ
7: ਜਸਟ ਇੱਕ ਉਦਾਂ ਹਾਸੇ ਮਜ਼ਾਕ ਚ ਜੀ ਕੋਈ ਸੀਰੀਅਸ ਨਾ ਕੋਈ ਗੱਲ ਲੈ ਕੇ ਜਾਇਓ ਯਾਰ
6: ਨਹੀਂ ਬਿਲਕੁਲ
7: ਸੀਰੀਅਸ ਲੈਣ ਲਈ ਹੋਰ ਬਥੇਰਾ ਕੁਝ
6: ਬਹੁਤ ਕੁਛ ਆ ਯਾਰ ਲਾਈਫ
7: ਉਹ ਲਓ ਯਾਰ
6: ਪਰਸਨਲ ਚੀਜ਼ਾਂ
7: ਲੈ ਜਿਓ ਕਿਤੇ
6: ਇਸ ਮੁਲਕ ਦੇ ਕਿੱਸੇ ਨੇ ਉਸ ਮੁਲਕ ਦੇ ਕਿੱਸੇ ਨੇ ਕਿੰਨੀਆਂ ਚੀਜ਼ਾਂ ਸੀਰੀਅਸ ਲੈਣ ਵਾਲੀਆਂ ਸਾਡੀਆਂ ਨਾਲ ਹੋ ਯਾਰ ਸੀਰੀਅਸ
7: ਪੌਲੀਨ ਹੈਂਸਨ ਨੂੰ ਨਹੀਂ ਅਸੀਂ ਲੈ ਰਹੇ ਸੀਰੀਅਸ ਤਾਂ ਸਾਡੀ ਕੋਲ
6: ਪਰ ਹੁਣ ਕਰ ਜਾਣਾ ਗੁੱਸਾ ਐਮੀ ਵਿਰਕ ਨੇ ਜੇ ਨਾ ਤੁਸੀਂ ਕਹਿਤਾ ਮੈਨੂੰ ਗੱਲ ਕਰਨੀ ਪੈਣੀ
7: ਹੁਣ
6: ਇਹ ਕਰਨੀ ਪੈਣੀ ਆ
7: ਐਮੀ ਵਿਰਕ ਨੇ ਜੀ ਸਫ਼ਰ ਸ਼ੁਰੂ ਕੀਤਾ 2015 ਦੇ ਵਿੱਚ ਸਭ ਨੂੰ ਪਤਾ ਹੀ ਹੋਊਗਾ ਆਈ ਥਿੰਕ ਅੰਗਰੇਜ਼ ਮੂਵੀ ਦੇ ਵਿੱਚ ਜਿਹੜਾ ਇਹਨਾਂ ਨੇ ਰੋਲ ਪਲੇ ਕੀਤਾ ਸੀ ਜਦੋਂ ਘੋੜੇ ਤੇ ਆਏ ਸੀ ਉਸ ਵੇਖਿਆ
6: ਓ ਯੈਸ ਅੰਗਰੇਜ਼ ਤਾਂ ਫਿਲਮ ਕਿੰਨੇ ਨਹੀਂ ਦੇਖੀ ਘੈਂਟ ਫਿਲਮ
7: ਨਾ ਭੁੱਲੇ ਕੀ ਨਾ ਸੀ ਯਾਰ ਉਹਦਾ ਇਹਨਾਂ ਦਾ ਉਹਦੇ ਵਿੱਚ
6: ਅੰਗਰੇਜ਼ ਤਾਂ ਉਹਦਾ ਹੀ ਨਾਮ ਸੀ ਅਮਰਿੰਦਰ ਗਿੱਲ ਦਾ ਕਰੈਕਟਰ ਨਾਮ ਨਹੀਂ ਯਾਰ
7: ਪਤਾ ਨਹੀਂ ਯਾਰ ਚਲੋ ਹਨਾ
6: ਪਰ ਹਾਂ ਮਤਲਬ ਮੈਂ ਤੁਹਾਡੀ ਮਾਸੀ ਕੇ ਭੂਆ ਕੇ ਚਾਚੇ ਕੇ
7: ਤਾਏ ਦਾ ਮੁੰਡੇ ਦੇ ਗਾਂ ਮੁੰਡੇ ਦਾ ਮੁੰਡਾ ਇੱਥੇ ਜਾ ਕੇ ਗੱਲ ਮੁੱਕਦੀ
6: ਚਲੋ ਨਿੱਕਾ ਜੈਲਦਾਰ ਵੀ ਘੈਂਟ ਸੀ
7: ਕੀ ਚਾਹ ਧਰ ਲੋਗੇ ਦੁੱਧ ਗਰਮ ਕਰ ਲੋਗੇ ਵੀ ਹਨਾ
6: ਲੱਸੀ ਹੈ ਲੱਸੀ ਲੱਸੀ ਲੱਸੀ ਲੱਸੀ ਤਾਂ ਪੀ ਕੇ ਜਾਈ
7: ਲੱਸੀ ਤੇ ਪੀ ਕੇ ਜਾਵਾਂਗੇ ਫਿਰ ਬੰਬੂ ਘਾਟ ਆ ਗਈ ਇਹ ਵੀ ਰਿਧਮ ਬੋਇਸ ਦੇ ਨਾਲ ਹੀ ਹਨਾ ਫਿਰ ਉਸ ਤੋਂ ਬਾਅਦ ਇਹਨਾਂ ਨੇ ਨਿੱਕਾ ਜੈਲਦਾਰ ਕੀਤੀ ਨਿੱਕਾ ਜੈਲਦਾਰ 2, 3, 4 ਲੈਣ ਬੰਦ
6: ਮੈਂ 2 ਵੀ ਨਹੀਂ ਦੇਖੀ 3
7: ਪਰ ਮੈਨੂੰ ਮਤਲਬ ਕਿਸਮਤ ਫਿਲਮ ਇੱਕ ਹੀ ਤੀ ਇਹਨਾਂ ਦੀ ਜਿਹੜੀ ਗੁਰਮਤ ਮਹਿਤਾ ਦੇ ਨਾਲ ਹੀ ਪਹਿਲੀ ਕਿਸਮਤ
6: ਮੇਰੇ ਖਿਆਲ ਨਾਲ ਮੈਂ ਦੋਨਾਂ ਚੋਂ ਇੱਕ ਦੇਖੀ ਮੈਨੂੰ ਹੁਣ ਧਿਆਨ ਚ ਨਹੀਂ ਮੈਂ ਕਿਹੜੀ ਵੇਖੀ
7: ਅੱਛਾ ਜੀ ਲਿਸਟ ਤੇ ਬਹੁਤ ਲੰਮੀ ਆ ਫਿਲਮਾਂ ਦੀ 20-25 ਫਿਲਮਾਂ ਕਰ ਚੁੱਕੇ ਨੇ ਤੇ ਹਾਲੇ
6: ਮੌੜ
7: ਹਾਂ ਮੌੜ ਕਿੰਨੀਆਂ ਆਉਣ ਵਾਲੀਆਂ ਹੋਣਗੀਆਂ ਉਹ ਹਾਲੇ
6: ਉਹ ਤਾਂ ਹਜੇ ਕਿਸੇ ਗਿਣਤੀ
7: ਰੱਬ ਜਾਣੇ ਹਾਲੇ ਕਿ ਹਿੰਦੀ ਵਾਲੀ ਫਿਲਮਾਂ ਵੀ ਕੀਤੀ ਜਿਹਦੇ ਵਿੱਚ ਉਹ ਬੈਡ ਨਿਊਜ਼ ਸ਼ਾਇਦ ਤੁਹਾਨੂੰ ਚੇਤਾ ਹੋਵੇ ਅਕਸ਼ੇ ਕੁਮਾਰ ਵਿੱਚ ਹਨਾ
6: ਨਹੀਂ ਨਹੀਂ ਨਹੀਂ ਬੈਡ ਨਿਊਜ਼ ਸੀਗੀ ਗੁੱਡ ਨਿਊਜ਼ ਦਾ ਸੀਕੁਅਲ ਗੁੱਡ ਨਿਊਜ਼ ਸੀਗਾ ਅਕਸ਼ੇ ਤੇ ਦਲਜੀਤ ਇਹ ਚ ਸੀ ਵਿੱਕੀ ਦੇਖੋ ਦੇਖੋ ਜਿੱਥੋਂ ਗੱਲ ਸ਼ੁਰੂ ਹੋਈ ਉੱਥੇ ਹੀ ਆ ਗਈ
7: ਹੈ ਕਿਆ
6: ਬਾਤ
7: ਇਦਾਂ ਹੀ ਹੁੰਦਾ ਵੇਖੋ ਦੁਨੀਆਦਾਰੀ ਇਦਾਂ ਹੀ ਚੱਲਦੀ ਫੇਰ ਇਹਨਾਂ ਨੇ ਹੁਣ ਰੀਸੈਂਟਲੀ ਜਿਹੜੀਆਂ ਕੀਤੀਆਂ ਉਹਦੇ ਵਿੱਚ ਬੰਬੂਕਾ 2 ਆ ਜਿਹੜੀ ਹੁਣੇ
6: ਆ ਰਹੀ ਆ
7: ਨਹੀਂ ਨਹੀਂ ਬੰਬੂਕਾ 2 ਜਿਹੜੀ ਹੋ ਚੁੱਕੀ ਸੀ ਰਿਲੀਜ਼ ਇੱਕ ਮਹੀਨੇ
6: ਹੋ ਗਈ
7: ਹਾਂਜੀ ਹਾਂਜੀ ਜਹਾਜ਼ ਬਣਾ ਦਿੰਦੇ ਯਾਰ ਗੱਡੀ ਨੂੰ
6: ਚੜ੍ਹਦੀ
7: ਕਲਾ ਤੇ ਪਤਾ ਹੀ ਹੋਊਗਾ
6: ਚੜ੍ਹਦੀ ਕਲਾ ਤੇ ਚੱਲ ਮੈਨੂੰ ਪਤਾ ਹਾਂ ਉਹਦਾ ਪ੍ਰਮੋਸ਼ਨ ਵਗੈਰਾ ਮੈਂ ਦੇਖੀ ਆ ਹਰ ਤੁਸੀਂ ਚੜ੍ਹਦੀ ਕਲਾ ਦੀ ਟੀਮ ਨਾਲ ਵੀ ਜਿਹੜਾ ਹੋਇਆ ਸੀਗਾ ਇੰਟਰਵਿਊ ਹਰਮਨ ਖਹਿਰਾ
7: ਸਾਡਾ ਵੇਖ ਸਕਦੇ
6: ਕਿੰਨਾ ਕੁਛ ਇੰਡੀਆ ਤੋਂ ਸਾਡਾ ਪ੍ਰੈਜ਼ੈਂਟਰ ਆ ਸਾਡਾ ਵੀਰ
7: ਸਮਾਂ ਕੱਢੋ
6: ਉਹਨੇ ਕੀਤਾ ਸੀ ਤੁਸੀਂ ਵੇਖ ਸਕਦੇ ਹੋ ਦੇਖਣ ਵਾਲਾ ਬਾਕਸ ਫਿਲਮਾਂ ਛੱਡੋ ਯਾਰ ਤੁਸੀਂ ਆ ਸਾਡੇ ਨਾ ਯੂਟਿਊਬ ਚੈਨਲ ਖੋਲੋ ਤੇ ਇੰਟਰਵਿਊਆਂ ਦੇਖੋ ਸਾਰੀਆਂ
7: ਯੈਸ
6: ਤੇ ਸਾਨੂੰ ਫਿਰ ਦੱਸੋ ਕਿ ਇੰਟਰਵਿਊਆਂ ਵਧੀਆ ਲੱਗਦੀਆਂ ਕਿ ਨਹੀਂ ਲੱਗਦੀਆਂ
7: ਤੇ ਫਿਰ ਉਸ ਤੋਂ ਬਾਅਦ ਗੁਰਨਾਮ ਭੁੱਲਰ ਜੀ
6: ਹਾਂ
7: ਉਹਨਾਂ ਦੀਆਂ ਫਿਲਮਾਂ ਵੇ ਇਹਨਾਂ ਨੇ ਵੀ ਰੀਸੈਂਟਲੀ ਇੱਕ ਫਿਲਮ ਕੀਤੀ ਨਾ ਹੁਣੇ ਜੇ ਆਈ ਜਸਟ ਰਿਮੈਂਬਰ ਵੈਸੇ 2019 ਚੋਂ ਸਫ਼ਰ ਇਹਨਾਂ ਨੇ ਸ਼ੁਰੂ ਕੀਤਾ ਆਪਣਾ ਤੇ 17-18 ਫਿਲਮਾਂ ਇਹ ਵੀ ਕਰ ਚੁੱਕੇ ਨੇ ਦੇ ਚੁੱਕੇ ਨੇ ਪੰਜਾਬੀ ਸਿਨੇਮਾ ਨੂੰ ਸਾਨੂੰ ਵੇਖਣ ਦੇ ਲਈ
6: ਥੈਂਕ ਯੂ
7: ਉਹ ਵੱਖਰੀ ਗੱਲ ਆਪਾਂ ਜਾ ਕੇ ਵੇਖੀਏ ਨਾ ਵੇਖੀਏ ਉਹ ਆਪਣੀ ਪਰਸਨਲ ਚੋਇਸ ਹੈ
6: ਪਰਸਨਲ ਚੋਇਸ ਹੈ ਜੀ
7: ਪਰ ਹੁਣ ਇੱਕ ਇਹਨਾਂ ਦੀ ਨਾ ਫਿਲਮ ਆਈ ਸੀ ਰੀਸੈਂਟਲੀ ਤੁਹਾਨੂੰ ਧਿਆਨ ਹੋਵੇ ਸ਼ਾਇਦ ਗੁਰਨਾਮ ਭੁੱਲਰ ਜੀ ਦੀ ਵੈਸੇ ਇਹਨਾਂ ਨੇ ਜਿਹੜੀ ਸ਼ੁਰੂਆਤ
6: ਤੁਸੀਂ ਮੈਨੂੰ ਨਾ ਫਸਾਓ
7: ਇਹਨਾਂ ਨੇ ਗੱਡੀਆਂ ਪਟੋਲੇ ਤੋਂ ਕੀਤੀ ਹੈ ਨਾ
6: ਉਹ ਚੱਲੇ
7: ਸੀ ਕਹਿੰਦੇ ਫਿਲਮ ਰੋਲ ਮਿਲੇ ਹਾਂਜੀ
6: ਉਹ ਮੇਰੇ ਖਿਆਲ ਨਾਲ ਇਦਾਂ ਸੀ ਜਿਸ ਰਾਜਾ ਹਿੰਦੁਸਤਾਨੀ ਟਾਈਪ ਸੀ ਕਹਿੰਦੇ
7: ਤੇ ਫਿਰ ਸੁਰਖੀ ਬਿੰਦੀ ਫੁੱਫੜ ਜੀ
6: ਫੁੱਫੜ ਜੀ
7: ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ ਲੇਖ ਲੇਖ ਠੀਕ ਠਾਕ
6: ਲੇਖ ਚੱਲੀ ਮੇਰੇ ਖਿਆਲ ਨਾਲ ਅਮਰਦੀਪ ਦੀ ਸੀ ਫਿਲਮ ਲਿਖੀ ਹੋਈ
7: ਯੈਸ ਆਈ ਥਿੰਕ
6: ਮੇਰੇ ਖਿਆਲ ਨਾਲ
7: ਤੇ ਫਿਰ ਇਸ਼ਕਾਂ ਦੇ ਲੇਖੇ ਇਹਨਾਂ ਦੇ ਗਾਣੇ ਇਸ਼ਕਾਂ ਦੇ ਲੇਖੇ ਹੀ ਜਿਹੜੀ 2026 ਦੇ ਵਿੱਚ ਰਿਲੀਜ਼ ਹੋਈ ਗਾਣੇ ਤੋਂ ਇਹਨਾਂ ਨੇ ਨਾਂ ਰੱਖਿਆ ਸੀ ਗਾਣਾ ਨੀ ਉਹ ਜਿਹੜਾ ਤੁਸੀਂ ਗਾਉਣ ਲੱਗੇ
6: ਪਰ ਗਾਇਆ ਸੱਜਣ ਦੀਪ ਦਾ
7: ਹਾਂਜੀ ਹਾਂਜੀ ਹਾਂਜੀ ਤੋਂ ਇਹਨਾਂ ਨੇ ਨਾਂ ਰੱਖਿਆ ਵੇਖੀ ਨੀ ਮੈਂ ਹਾਲੇ ਪਰ ਆਈ ਡੋਂਟ ਨੋ ਕਿੱਦਾਂ ਦੀ ਹੋਊਗੀ ਚਲੋ ਜਿਨ੍ਹਾਂ ਨੇ ਵੇਖੀ ਉਹ ਦੱਸ ਦੇਣਗੇ
6: ਪਰ
7: ਮਤਲਬ ਇਹ ਆਪਾਂ ਗੱਲ ਉਹ ਕਰ ਰਹੇ ਸੀ ਜਿਨ੍ਹਾਂ ਨੇ ਸਿੰਗਿੰਗ ਤੋਂ ਆਪਣਾ ਸਫ਼ਰ ਸ਼ੁਰੂ ਕਰਕੇ ਐਕਟਿੰਗ ਵੱਲ ਨੂੰ ਲੈ ਲਿਆ ਤੇ ਉਹਨਾਂ ਦੇ ਵਿੱਚੋਂ ਇਹ ਕੁਛ ਕੁ ਨਾਮ ਨੇ ਜਿਨ੍ਹਾਂ ਨੇ ਕਰ ਰਹੇ ਨੇ ਚੱਲਦਾ ਨਹੀਂ ਚੱਲਦਾ ਪ੍ਰੋਜੈਕਟ ਉਹ ਚਲੋ ਬਾਅਦ ਦੀ ਗੱਲ ਹੋ ਜਾਂਦੀ ਆ, ਪਰ ਜਿਹੜੇ ਕਰ ਰਹੇ ਨੇ ਤੇ ਕਈ ਚੱਲ ਵੀ ਜਾਂਦੇ ਨੇ ਉਹਨਾਂ ਦੇ ਵਿੱਚੋਂ, ਪਰ ਜਿਹੜੇ ਨਹੀਂ ਚੱਲਦੇ ਉਹ
6: ਮਾੜੀ
7: ਮਾੜੀ ਜੀ ਆਪਾਂ ਗੱਲ ਕਰ ਲੈਣੇ ਆ ਕਿਉਂਕਿ ਸਮਾਂ ਵੀ ਆਈ ਥਿੰਕ ਜਾਣ ਵਾਲਾ ਵਾ। ਉਹਦੇ ਵਿੱਚ ਨਿੰਜਾ ਜੀ ਨੇ ਵੀ 2017 ਫਿਲਮ ਕੀਤੀ ਸੀ ਚੰਨਾ ਮੇਰਿਆ, ਸ਼ਾਇਦ ਤੁਸੀਂ ਸੁਣਿਆ ਹੋਵੇ।
6: ਚੰਨਾ ਮੇਰਿਆ ਓਫੀਸ਼ੀਅਲ ਰੀਮੇਕ ਸੀਗੀ ਫਿਲਮ ਜਿਹਦਾ ਨਾਂ ਸੀ ਸੈਰਾਠ, ਮਰਾਠੀ ਫਿਲਮ ਸੀ, ਬਹੁਤ ਮਸ਼ਹੂਰ, ਉੱਥੇ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਸੀ ਉਸ ਸਾਲ ਤੱਕ ਤਾਂ। ਤੇ ਬਾਅਦ ਚੋਂ ਫਿਲਮ ਬਣੀ ਸੀਗੀ, ਆਹ ਸ਼੍ਰੀਦੇਵੀ ਦੀ ਕੁੜੀ ਲਾਂਚ ਹੋਈ ਸੀ ਉਸ ਫਿਲਮ ਤੋਂ, ਫਿਲਮ ਦਾ ਨਾਮ ਸੀਗਾ ਧੜਕ। ਤੇ ਫਿਰ ਬਾਅਦ ਚੋਂ ਪੰਜਾਬ ਚ ਬਣੀ ਚੰਨਾ ਮੇਰਿਆ, ਸਟੋਰੀ ਸੇਮ ਹੈ, ਭਾਵੇਂ ਕੋਈ ਵੀ ਤਿੰਨਾਂ ਚੋਂ ਇੱਕ ਫਿਲਮ ਦੇਖ ਲਓ ਸੇਮ ਸਟੋਰੀ।
7: ਜਿਹੜਾ ਪਹਿਲੀ ਫਿਲਮ ਸੀ ਡੈਬਿਊ ਸੀ ਚਲੋ ਚੰਨਾ ਮੇਰਿਆ, ਫਿਰ ਇਹਨਾਂ ਨੇ ਹਾਈ ਐਂਡ ਯਾਰੀਆਂ ਦੇ ਵਿੱਚ ਵੀ ਹੈਗੇ ਸੀ, ਫਿਰ ਅਰਬ ਮੁਟਿਆਰਾਂ ਸੀ ਜਿਹੜੀ ਆ ਸੋਨ ਬਾਜਵੇ ਦੀ ਸ਼ਾਇਦ ਵਿੱਚ ਸੀਗਾ ਉਹਦਾ ਮੇਨ ਉਹਦਾ ਹੀ ਰੋਲ, ਤੇ ਉਹਦੇ ਵਿੱਚ ਸੀ। ਫਿਰ ਦੂਰਬੀਨ ਚ ਜ਼ਿੰਦਗੀ ਜਿੰਦਾਬਾਦ, ਫਿਰ ਮਾਮਲਾ ਗੜਬੜ ਹੈ, ਇੱਦਾਂ ਦੀਆਂ
6: ਫਿਲਮਾਂ, ਫਿਰ ਮਤਲਬ ਉਹ ਵਾਲੀਆਂ ਫਿਲਮਾਂ ਜਿਹੜੀਆਂ ਗੜਬੜੀ ਹੈ ਮਤਲਬ ਪਤਾ ਨਹੀਂ ਕਿਸੇ।
7: ਤੇ ਫਿਰ ਰੋਸ਼ਨ ਪ੍ਰਿੰਸ ਦੀ ਆਪਾਂ ਗੱਲ ਕਰ ਸਕਦੇ ਕਿਉਂਕਿ ਉਹ ਵੀ ਸਿੰਗਿੰਗ ਦੇ ਵਿੱਚ ਉਹਨਾਂ ਨੇ ਬੜਾ ਨਾਮ ਕਮਾਇਆ ਸੀ, ਤੇ ਫਿਰ ਉਹਨਾਂ ਨੇ ਫਿਲਮਾਂ ਵੱਲ ਨੂੰ ਆਏ। ਉਹਨਾਂ ਨੇ ਵੀ 2012 ਤੋਂ ਹੀ ਸ਼ੁਰੂ ਕਰਤਾ ਸੀ ਫਿਲਮਾਂ ਬਣਾਉਣੀਆਂ, ਪਰ ਉਹਨਾਂ ਨੇ ਵੀ ਕੋਈ ਜ਼ਿਆਦਾ ਫਿਲਮਾਂ ਨਹੀਂ ਬਣਾਈਆਂ, ਕੋਈ 7-8 ਫਿਲਮਾਂ ਹੀ ਉਹਨਾਂ ਨੇ ਬਣਾਈਆਂ, ਜਿਹਦੇ ਵਿੱਚ ਉਹ ਰੀਸੈਂਟ ਫਿਲਮ ਬਿਊਟੀਫੁਲ ਬਿੱਲੋ ਸੀ ਜਿਹੜੀ ਤੁਸੀਂ ਨਹੀਂ ਵੇਖੀ ਹੋਣੀ ਆਈ ਥਿੰਕ।
6: ਬਿਲਕੁਲ,
7: ਇਹਨਾਂ 'ਚ ਤੁਸੀਂ ਕਿਹੜੀ ਵੇਖੀ ਹੋ ਸਕਦੀ ਇਹਦੀ ਫਿਲਮ? ਮੁੰਡਿਆਂ ਤੋਂ ਬਚ ਕੇ ਰਹੀ ਵੇਖੀ
6: ਸ਼ਾਇਦ, ਧਿਆਨ 'ਚ ਨਹੀਂ ਮੇਰੇ।
7: ਹਾਂ, ਜਾਂ ਫਿਰ ਮਾਮਲਾ ਗੜਬੜ ਹੈ, ਜੇ ਵੀ ਹੈਗੇ ਸੀ, ਸਿਰਫ ਇਹ ਸਭ ਤੋਂ ਪਹਿਲੀ ਫਿਲਮ ਇਹਨਾਂ ਨੇ ਬਣਾਈ ਸੀ,
6: ਨਹੀਂ ਮੇਰੇ ਧਿਆਨ 'ਚ ਨਹੀਂ
7: ਰੀਲੀ। ਫਿਰ ਉਸ ਤੋਂ ਬਾਅਦ ਜਸ ਬਾਜਵਾਈ ਨੇ, ਇਹਨਾਂ ਨੇ
6: ਇਹ ਵੀ ਕਰ ਚੁੱਕੇ ਆ ਕੁਛ।
7: ਹਾਂਜੀ ਜੀ, ਇਹਨਾਂ ਨੇ ਫਿਲਮਾਂ ਕੀਤੀਆਂ ਜੀ,
6: ਗੀਤਾ
7: ਬੀਬੀ ਰਜਨੀ, ਇਹਦੀ ਬੀਬੀ ਰਜਨੀ ਯਾਰ ਜਿਹੜੀ ਚੜ੍ਹਦੀ ਕਲਾ ਵਾਲੀ ਫੀਮੇਲ ਐਕਟਰੈਸ, ਨਾਮ ਕੀ ਸੀ ਇਹਨਾਂ ਦਾ?
6: ਰੂਪੀ ਗਿੱਲ,
7: ਬੀਬੀ ਰਜਨੀ ਇਹਨਾਂ ਦੇ ਸੀ ਨਾ ਮੇਨ।
6: ਅੱਛਾ,
7: ਬੀਬੀ ਰਜਨੀ ਦੇ ਵਿੱਚ ਵੀ ਇਹ ਹੈਗੇ ਸੀ।
6: ਓਕੇ,
7: ਤੇ ਹੋਰ ਇਹਨਾਂ ਨੇ ਸ਼ੁਕਰਾਨਾ ਕੀਤੀ ਫਿਲਮ, ਥੱਗ ਲਾਈਫ, ਦੂਰਬੀਨ ਦੇ ਵਿੱਚ ਵੀ, ਜਸ ਬਾਜਵਾ ਇਹਨੇ 5-7 ਫਿਲਮਾਂ ਕੀਤੀਆਂ ਆ।
6: ਓਕੇ,
7: ਹਾਂਜੀ
6: ਓਕੇ।
7: ਫਿਰ ਜੋਰਡਨ ਸੰਧੂ ਵੀ ਫਿਲਮਾਂ ਦੇ ਵਿੱਚ ਆਏ ਸੀ, ਕਾਕੇ ਦਾ ਵਿਆਹ ਆਈ ਨੀ ਸੀ, ਮਤਲਬ ਹੋ ਚੁੱਕੀ ਹੈ। ਸੂਬੇਦਾਰ ਜੋਗਿੰਦਰ ਸਿੰਘ ਕੀਤੀ ਸੀ ਇਹਨਾਂ ਨੇ 2018 ਦੇ,
6: ਬੱਲੇ ਉਹ ਬੱਲੇ।
7: ਹਾਂਜੀ ਹਾਂਜੀ, ਕਾਲਾ ਸ਼ਾਹ ਕਾਲਾ, ਗਿੱਦੜ ਸਿੰਘੀ, ਖਤਰੇ ਦਾ ਘੁੱਗੂ ਵੀ ਕੀਤੀ ਇਹਨਾਂ ਨੇ।
6: ਬਸ ਕਰ ਜੋਰਡਨ ਭਰਾ, ਤੁਸੀਂ ਪਹਿਲੇ ਤਾਂ ਨਾ ਯਾਰ ਟਾਈਟਲ ਠੀਕ ਕਰੋ, ਬਾਕੀ ਗੱਲਾਂ ਬਾਅਦ ਹੀ।
7: ਤੁਸੀਂ ਜਿਹੜੀਆਂ ਚੀਜ਼ਾਂ
6: ਲੋਕਾਂ ਨੂੰ ਇਨਵਾਈਟ ਕਰਨਾ, ਡਰਾਣਾ ਖਤਰੇ ਦਾ ਘੁੱਗੂ ਵੇਖਣਾ,
7: ਜਿਹੜੀਆਂ ਚੀਜ਼ਾਂ ਡਿਸਾਈਡ ਕਰਨ ਦੇ ਨਾ, ਤੁਸੀਂ ਚੇਂਜ ਕਰੋ,
6: ਚੇਂਜ
7: ਕਰੋ, ਹੋ ਸਕਦਾ ਕੋਈ ਇੱਕ ਦੀ
6: ਸ਼ਾਇਦ ਗੱਲ ਬਣੇ, ਬਾਕੀ ਜੇ ਤੁਹਾਨੂੰ ਲੱਗਦਾ ਗੱਲਬਾਤ ਨਹੀਂ ਬਣਦੀ ਪਈ ਤਾਂ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ।
7: ਹੋਰ ਨੇ ਫਿਰ ਸਿੱਪੀ ਗਿੱਲ ਵੀ, ਇਹਨਾਂ ਨੇ ਵੀ ਕੀਤੀ ਸੀ ਪੁੱਤ ਜੱਟਾਂ ਦੇ, ਟਾਈਗਰ ਰੋਕੀ ਮੈਡਲ ਦੇ ਵਿੱਚ ਵੀ ਹੈਗੇ ਸਿੱਪੀ ਗਿੱਲ ਨੇ, 2-4 ਫਿਲਮਾਂ ਇਹਨਾਂ ਨੇ ਵੀ ਕੀਤੀਆਂ। ਫਿਰ ਕਮਲ ਖਾਨ ਵੀ ਨੇ ਵੀ ਕਈ ਫਿਲਮਾਂ ਦੇ ਵਿੱਚ, ਮਤਲਬ ਮੇਨ
6: ਛੋਟੇ ਮੋਟੇ ਨਹੀਂ
7: ਆਏ, ਪਰ ਸਪੈਸ਼ਲ ਅਪੀਅਰੈਂਸ ਦਿੱਤੀ।
6: ਚਲੋ ਉਹਨਾਂ ਦਾ ਬਣਦਾ,
7: ਹਾਂ
6: ਇੰਨਾ ਕਿਉਂ, ਜੇ ਸਾਰੇ ਚੱਲ ਗਏ ਇਹ ਵੀ ਕਰਾ ਜਾਣ, ਇਹ ਵੀ ਕਰਨ।
7: ਮਨਕੀਰਤ ਔਰਖ ਨੇ ਵੀ ਕੋਸ਼ਿਸ਼ ਕੀਤੀ ਆ, ਮੈਂ ਤੇ ਬਾਪੂ ਨਾਮ ਰੱਖਿਆ ਫਿਲਮ ਦਾ,
6: ਕੀ ਗੱਲ ਹੋ ਗਈ
7: ਤੇਰੇ ਨਾਲ, 2 ਫਿਲਮਾਂ ਸੀ,
6: ਕੀ ਗੱਲ ਹੋ ਗਈ ਡੈਨਾਸੋਰ ਅੰਕਲ,
7: ਹਾਂ
6: ਅੱਛਾ
7: ਥਾਣੇਦਾਰ ਅੰਕਲ,
6: ਡੈਨਾਸੋਰ ਅੰਕਲ,
7: ਡੈਨਾਸੋਰ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਜਾਂਦੇ ਜਾਂਦੇ ਆਪਾਂ ਤੁਹਾਨੂੰ ਇੱਕ ਹੋਰ ਦੱਸ ਕੇ ਜਾਂਦੇ, ਕਿਉਂਕਿ ਜੇ ਤੁਹਾਨੂੰ ਇਹ ਨਾ ਦੱਸਿਆ ਤੇ ਜੇ ਬੌਸ ਨੇ ਕਿਤੇ ਸੁਣ ਲਿਆ ਫਿਰ ਡਨ ਹੋ ਜਾਣਾ,
6: ਕਿਉਂਕਿ ਫਿਰ ਦੱਸ ਕੇ
7: ਜਾਓ, ਕਿਉਂਕਿ ਫਿਲਮ ਆ ਰਹੀ ਹੈ ਜੀ,
6: ਕਿਹੜੀ?
7: ਬੋਲ ਨਾ ਬੋਲ,
6: ਬੋਲ ਭਾਵੇਂ ਨਾ,
7: ਹੁਣ ਤੇ ਉਹੀ ਜਾਣਾ ਕੰਮ, ਜੇ ਤੋਂ ਡਰ
6: ਜਾਣਾ ਹੁਣ ਤੇ ਹੋ ਜਾਣਾ,
7: ਉਹੀ ਕੰਮ ਹੋ ਗਿਆ।
6: ਰਿਦਮ ਬੋਇਸ ਤੋਂ ਫਿਲਮ ਆ ਰਹੀ ਹੈ ਜੀ ਬੋਲ ਭਾਵੇਂ ਨਾ ਬੋਲ,
7: ਪਰ
6: ਅਮਰਿੰਦਰ ਗਿੱਲ ਦਾ ਭਤੀਜ ਸਿੱਧਕ ਗਿੱਲ,
7: ਹਾਂਜੀ
6: ਜੀ, ਉਹਨਾਂ ਦੀ ਫਿਲਮ ਆ ਰਹੀ ਹੈ। ਵੈਸੇ ਇੱਕ ਚੱਲ ਜੋਕ ਸਪਾਰਟ, ਮੈਨੂੰ ਬਹੁਤ ਟਾਈਮ ਬਾਅਦ ਕੋਈ ਟ੍ਰੇਲਰ ਵਧੀਆ ਲੱਗਾ, ਵਧੀਆ ਲੱਗ ਰਹੀ ਹੈ ਫਿਲਮ। ਪਵਨ ਮਲਹੋਤਰਾ ਵੀ ਫਿਲਮ ਦੇ ਅੰਦਰ, ਆਈ ਰੀਲੀ ਲਾਈਕ ਦੈਟ ਐਕਟਰ, ਹੀ ਇਜ਼ ਵੈਰੀ ਗੁੱਡ,
7: ਯੋ
6: ਵਧੀਆ ਬੰਦਾ ਹੈ ਨਾ,
7: ਨਾਈਸ,
6: ਮਤਲਬ ਪ੍ਰੋਡਕਸ਼ਨ ਵਾਈਜ਼ ਘੈਂਟ, ਉਹ ਮਤਲਬ ਫਿਰ ਕਰਨੀ ਸੀ ਘੈਂਟ ਪ੍ਰੋਡਕਸ਼ਨ, ਪਤਾ ਲੱਗਦਾ ਕਿ ਫਿਲਮ 'ਤੇ ਸਿਰ ਖਪਾਈ ਕੀਤੀ ਗਈ ਹੈ। ਅਤੇ ਤੁਸੀਂ ਜੇ ਟੀਮ ਦਾ ਇੰਟਰਵਿਊ ਵੇਖਣਾ ਚਾਹੁੰਦੇ ਹੋ ਇਮਤਿਆਜ਼ ਅਲੀ ਦੇ ਨਾਲ, ਤੁਸੀਂ ਸਾਡੇ ਸੋਸ਼ਲ ਮੀਡੀਆ ਤੇ ਜਾ ਕੇ ਦੇਖ ਸਕਦੇ,
7: ਜਾਣਾ ਤੁਸੀਂ ਇੱਕੋ ਹੀ ਥਾਂ ਤੇ ਆ,
6: ਆਣਾ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਹੈ ਆਣਾ ਤੁਸੀਂ ਇੱਥੇ ਹੀ ਆ ਰੇਡੀਓ, ਹਾਂਜੀ
7: ਅਸੀਂ ਵੀ ਜਿੱਥੇ ਮਰਜ਼ੀ ਚਲ ਜਾਈਏ, ਮੁੜ ਕੇ ਤਾਂ ਜਿਹੜੀ ਮੇਨ ਮਤਲਬ ਜਿਹਦੇ ਕਰਕੇ ਆਪਾਂ ਦੱਸੀ ਇਹ ਗੱਲ ਤਾਂ ਦੱਸੀ ਕਿਉਂਕਿ ਸਿੰਗਰਾਂ ਦੇ ਵਿੱਚੋਂ ਇੱਕ ਕਾਕਾ ਵੀ ਹੈ ਜੀ ਆਪਣਾ ਪੰਜਾਬੀ ਇੰਡਸਟਰੀ ਦਾ ਸਿੰਗਰ ਤੇ ਕਾਕਾ ਜੀ ਵੀ ਤੁਹਾਨੂੰ ਦਿਖਣਗੇ ਉਹ ਫਿਲਮ ਦੇ
6: ਵਿੱਚ। ਹਾਂ ਹਾਂ ਬੋਲ ਭਾਵੇਂ ਨਾ ਬੋਲ ਚ ਕਾਕਾ ਜੀ ਯਾਰ ਕਾਕਾ ਮੈਨੂੰ ਬਹੁਤ ਪਸੰਦ ਆ
7: ਹੈ
6: ਮੈਨੂੰ ਪਰਸਨਲੀ ਕਾਕਾ ਬਹੁਤ ਪਸੰਦ ਆ ਉਹਦਾ ਇੰਸਟਾਗ੍ਰਾਮ ਹਾਂ ਹਾਂ ਮਤਲਬ ਜਿਸ ਤਰ੍ਹਾਂ ਮਤਲਬ ਜਿਹੜੀ ਉਹਦੀ ਪਰਸਨੈਲਿਟੀ ਜਿਸ ਤਰ੍ਹਾਂ ਸ਼ੋਅ ਕਰਦਾ ਇੰਸਟਾਗ੍ਰਾਮ ਤੇ ਬੜਾ ਚਿੱਲ ਜਿਹਾ ਬੰਦਾ ਜਿਸ ਤਰ੍ਹਾਂ ਕਦੀ ਕਾਕਾ ਆਇਆ ਨਾ
7: ਹਾਂਜੀ
6: ਆਪਾਂ ਕਹਿ ਦੇਣਾ ਬੋਸ ਨੂੰ ਕਾਕੇ ਦਾ ਇੰਟਰਵਿਊ ਹੋਣਾ ਬੋਇਜ਼ ਮੀਟਅਪ ਤੇ ਉਹ ਗੱਲਾਂ ਸਾਡੇ ਵਰਗੇ ਹੀ ਕਰਦਾ ਠੀਕ ਨਹੀਂ ਹੈ ਐਵੇਂ ਖੁਸ਼ ਹੋਈ ਜਾ ਆਪਾਂ ਮੁੜੇ ਕਹਿਣ ਕੇ ਅੰਦਰ ਨਾ ਵੜਿਆ
7: ਕਾਕਾ ਆਊਗਾ ਡਿਨਰ ਸਾਡੇ ਵੱਲੋਂ ਕਾਕਾ ਜੀ ਜਿੱਦਣ ਆ ਕੇ ਦੱਸ ਦਿਓ
6: ਕਾਕਾ ਜੀ
7: ਏਅਰਪੋਰਟ ਤੋਂ ਪਿੱਕਣ ਦੀ ਜ਼ਿੰਮੇਵਾਰੀ ਉੱਥੋਂ ਬਾਅਦ ਘੁਮਾਉਣ ਫਰਾਉਣ ਦੀ ਜ਼ਿੰਮੇਵਾਰੀ ਵਾਪਸ ਛੱਡਣ ਦੀ ਜ਼ਿੰਮੇਵਾਰੀ ਹਾਂਜੀ
6: ਅੱਛਾ ਇੰਨੀ ਤਕੜੀ ਕਮਿਟਮੈਂਟ ਕਰਦੀ ਹੈ
7: ਚੱਲ ਕਰ ਦੋ ਤਿੰਨ ਦਿਨ ਨਹੀਂ ਦੇਣਾ ਹੁੰਦਾ ਇਹਨਾਂ ਨੇ ਇਹਨੇ ਕਿਹੜਾ ਪੱਕਾ ਇਹਨਾਂ ਰਹਿਣ
6: ਸਹੀ ਗੱਲ ਇਹ ਵੀ ਗੱਲ ਸਹੀ ਹੈ ਠੀਕ ਹੈ ਨਹੀਂ ਚਲੋ ਫਿਰ ਚਲੀਏ ਫਿਰ ਡਨ ਕੁਛ ਰਹਿ ਤਾਂ ਨਹੀਂ ਗਿਆ ਤੁਹਾਡੇ ਮਨ ਦੇ ਅੰਦਰ ਕੋਈ ਉਬਾਲ ਰਹਿ ਗਿਆ ਹੋਵੇ ਕੱਢਣ ਵਾਲਾ ਫਿਰ ਅਗਲੇ ਐਪੀਸੋਡ ਚ ਕੱਢਿਓ
7: ਚੰਗਾ ਕੀਤਾ ਜੀ
6: ਬਾਕੀ ਮੈਂ
7: ਤੁਹਾਨੂੰ ਮੈਂ ਕੋਈ ਇਦਾਂ ਦਾ ਕੱਢਣ ਲੱਗਾ ਹਾਂ ਤੁਸੀਂ ਪਛਤਾਉਣਾ ਹੀ ਬਾਅਦ ਚ
6: ਅੱਛਾ ਚੱਲ ਨਹੀਂ
7: ਪਰ ਹੁਣ ਤੁਸੀਂ ਮਨਾ ਕਰ
6: ਨਹੀਂ ਨਹੀਂ ਹੁਣ ਮੈਂ ਸੁਣ ਕੇ ਰਹੂੰਗਾ
7: ਮੈਨੂੰ ਇੱਕ ਵਾਰੀ ਨੰਨਾ ਪੈ ਜੇ ਨਾ
6: ਯਾਰ
7: ਨਹੀਂ ਮੈਂ ਕਰਦਾ
6: ਬੇਬੀ ਰੂਟ ਕੇ ਤੂੰ ਮੁੱਝੇ
7: ਹਾਂ ਰੂਟ ਕੇ
6: ਚਲੋ ਠੀਕ ਹੈ ਨਹੀਂ ਤਾਂ ਨਾ ਪਰ ਤੁਸੀਂ ਜ਼ਿਆਦਾ ਦੇਰ ਤੱਕ ਰੁੱਸੇ ਨਹੀਂ ਰਹੋਗੇ ਕਿਉਂਕਿ ਜਿਹੜਾ ਤੁਸੀਂ ਨਵਾਂ ਗਾਣਾ ਸੁਣਨਾ ਚਾਹੁੰਦੇ ਸੀਗੇ ਬੱਬੂ ਮਾਨ ਸਾਹਿਬ ਦਾ
7: ਅੱਛਾ ਉਹ ਸੁਣਾਉਣ ਲੱਗੇ
6: ਉਹ ਤੁਹਾਨੂੰ
7: ਉਹ ਯਾਰ ਮੈਂ ਸੱਚੀ ਰੁੱਟ ਜਾਣਾ ਉਹ ਨਹੀਂ ਮੰਨਦਾ ਮੈਂ
6: ਜੀ ਬਲਕੀਰਤ ਜੀ ਦੀ ਡਿਮਾਂਡ ਤੇ ਬੇਵਫਾ ਨਾਰ ਬੇਵਫਾ ਨਾਰ ਬੱਬੂ ਮਾਨ ਸਾਹਿਬ ਦਾ ਪੂਰੇ ਹੁਣ ਤੋਂ 18 ਘੰਟੇ ਪਹਿਲਾਂ ਰਿਲੀਜ਼ ਹੋਇਆ ਸੀਗਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੁਸੀਂ ਖੁਸ਼ ਰਹੋ ਤੰਦਰੁਸਤ
7: ਰਹੋ
6: ਮਸਤ ਰਹੋ ਇੰਜੋਏ ਕਰੋ ਆਪਣੀ ਲਾਈਫ ਮੈਂ ਸੀ ਕ੍ਰਿਸ਼ਨਾ ਮੇਰੇ ਨਾਲ ਬਲਕੀਰਤ ਤੁਸੀਂ ਸੁਣ ਰਹੇ ਸੀਗੇ ਬੋਇਜ਼ ਮੀਟਅਪ ਦਾ ਘੈਂਟ ਜਿਹਾ ਐਪੀਸੋਡ ਆਪਣੀ ਫੀਡਬੈਕ ਪਲੀਜ਼ ਸਾਡੇ ਨਾਲ ਯਾਰ ਕਿਸੇ ਤਰੀਕੇ ਪਹੁੰਚਾ ਦਿਓ
7: ਹਾਂਜੀ ਮੇਲ ਦੂਜੀ ਕਰ ਦਿਓ ਪੋਸਟ ਕਰ ਦਿਓ
6: ਪੋਸਟ ਕਰੋ
7: ਹਾਂ ਓਲਡ ਸਟਾਈਲ ਰੱਖਣਾ ਆਪਾਂ ਸਾਰਾ ਸਿਸਟਮ ਨਾ ਐਡਰੈਸ ਦੱਸਣਾ ਪੈਣਾ ਪਰ
6: ਕੋਈ ਨੀ ਉਹ ਵੈਸੇ ਇੰਟਰਨੈਟ ਤੇ ਹੈ ਐਡਰੈਸ ਤੁਸੀਂ ਆਪ ਲੱਭੋ
7: ਹਾਂ ਠੀਕ ਹੈ
6: ਇੰਟਰਨੈਟ ਤੋਂ ਕੱਢ ਕੇ ਸਾਨੂੰ
7: ਸਮਥਿੰਗ ਵਿਲੀਅਮ ਸਟਰੀਟ ਸੈਂਡ ਆਲਵੇਜ਼
6: ਹਾਂ ਵਿਲੀਅਮ ਸਟਰੀਟ ਤੇ ਹੈ ਸਮਥਿੰਗ ਸਾਨੂੰ ਚੇਤੇ ਨਹੀਂ ਹੈ
7: ਤੁਸੀਂ ਸਰਚ ਕਰੋ ਵਿਲੀਅਮ ਸਟਰੀਟ ਦੇ ਉੱਤੇ ਸੈਂਡ ਆਲਵੇਜ਼ ਦੇ ਵਿੱਚ ਪੋਸਟ ਆਫਿਸ ਕਿਹੜਾ ਵਾ ਤੇ ਪੋਸਟ ਆਫਿਸ ਦੇ ਬਿਲਕੁਲ ਖੱਬੇ ਪਾਸੇ ਆਪਾਂ ਹੋਵਾਂਗੇ
6: ਹਾਂ ਬਸ ਆਪਾਂ ਆਪ ਹੀ ਉੱਥੋਂ ਲੈਣ ਚੱਲ ਜਾਵਾਂਗੇ ਹੋਰ ਦੱਸੋ
7: ਸਹੀ ਗੱਲ
6: ਸਾਡੇ ਤੱਕ ਫੀਡਬੈਕ ਪਹੁੰਚਾਓ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਬਾਕੀ ਸੁਣੋ ਖੰਟ ਵਾਲੇ ਮਾਨ ਨੂੰ ਅਸੀਂ ਲੈਣੇ ਇਜਾਜ਼ਤ ਬਾਏ ਬਾਏ ਟੇਕ ਕੇਅਰ
7: ਸੀ ਯੂ ਬਾਏ ਕੈਚ ਯੂ
8: ਸਾਡੇ ਨਾਲ ਪਾਰਟੀ ਤੈਨੂੰ ਵੀ ਲੈ ਦਾਂਗੇ ਬੋਤਲ ਤੂੰ ਵੀ ਕਰ ਲਈ ਚਿਤਰਾ ਸੀ ਇਹ ਚ ਤਾਂ ਮੇਰਾ ਨਾਂ ਹੀ ਨਹੀਂ
9: ਆਪਣਾ ਬੌਸ ਨਵਾਂ ਆਇਆ ਹੋ ਸਕਦਾ ਉਹਨੂੰ ਕੋਈ ਮਿਸਅੰਡਰਸਟੈਂਡਿੰਗ ਹੋ ਗਈ ਹੋਵੇ ਕਿਆ ਗੱਲ ਕਰ ਇੱਕ ਵਾਰੀ ਜਾ ਕੇ
10: Thank you.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਸਾਸਿਕਾਲੀ ਮੈਂ ਸਾਡੀ ਆਪਣੀ ਕੌਰਵੀ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ
1: ਆ ਜਾ ਪਿਓਰ ਕੀ ਹੋਡੀ
2: ਦਿਲ ਬੋਲੇ ਤੋ
3: ਹਾਟ ਹਾਟ
4: ਆਵਾ ਯਾਰ ਸੌਦਾ ਸੌਦਾ
3: ਓਹੋ
1: ਦੋਨੋਂ ਡੀਲ ਕਰ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ। ਚੜ੍ਹਦੀ ਕਲਾ ਦੇ ਵਿੱਚ ਹੋਵੇਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ, ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਹ ਖੁਸ਼ੀ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਕਹਿੰਦੇ ਨੇ ਸਵੇਰੇ ਸਵੇਰੇ ਜਿਹਦੇ ਚਿਹਰੇ 'ਤੇ ਮੁਸਕਰਾਹਟ ਹੁੰਦੀ ਹੈ ਉਹ ਸਾਰਾ ਦਿਨ ਕਿਸੇ ਨਾ ਕਿਸੇ ਦੇ ਕੰਮ ਆਉਂਦਾ, ਅਤੇ ਜਿਹੜਾ ਕਿਸੇ ਦੇ ਕੰਮ ਆਉਂਦਾ ਉਹਨੂੰ ਪੁੰਨ ਲੱਗਦਾ, ਅਤੇ ਜਿਹਨੂੰ ਪੁੰਨ ਲੱਗਦਾ ਉਹਨੂੰ ਫਿਰ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ, ਫਿਰ ਸੌਦਾ ਮਾੜਾ ਨਹੀਂ। ਆਓ ਸਵੇਰੇ ਸਵੇਰੇ ਦੇ ਸਮੇਂ ਨਾਲੇ ਆਪਣੇ ਆਪ ਦੇ ਲਈ ਕੁਛ ਕਰੀਏ ਅਤੇ ਨਾਲੇ ਆਸ ਪਾਸ ਤੁਹਾਡੇ ਸਾਰਿਆਂ ਦੇ ਲਈ, ਉਹ ਜਿਹੜੇ ਤੁਹਾਨੂੰ ਜਾਣਦੇ ਨੇ ਉਹਨਾਂ ਦੇ ਲਈ ਵੀ, ਜਿਹੜੇ ਤੁਹਾਨੂੰ ਨਹੀਂ ਜਾਣਦੇ ਉਹਨਾਂ ਦੇ ਲਈ ਵੀ, ਕਿਉਂਕਿ ਇਹ ਇੱਕ ਐਸੀ ਭਾਸ਼ਾ ਜਿਹੜੀ ਹਰ ਕੋਈ ਸਮਝ ਸਕਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ,

ਸਵੇਰੇ ਉੱਠ ਕੇ ਵੇਖਿਆ ਤੇ ਰਾਤੀ ਪਈ ਇੱਕ ਪੋਸਟ ਦੇ ਉੱਤੇ, ਬੜੇ ਲਾਈਕ ਆਏ, ਬੜੇ ਕਮੈਂਟ ਆਏ। ਤੇ ਜਦੋਂ ਇਦਾਂ ਹੁੰਦਾ ਤੇ ਫਿਰ ਮਨ ਬੜਾ ਖੁਸ਼ ਹੋ ਜਾਂਦਾ, ਇਦਾਂ ਲੱਗਦਾ ਜਿੱਦਾਂ ਤੁਹਾਡੀ ਪਾਈ ਪੋਸਟ ਪ੍ਰਵਾਨ ਹੋ ਗਈ ਹੋਵੇ, ਲੋਕ ਤੁਹਾਨੂੰ ਪਿਆਰ ਕਰ ਰਹੇ ਹੋਣ, ਲੋਕ ਤੁਹਾਡੇ ਵਿਚਾਰਾਂ ਦੇ ਨਾਲ ਸਹਿਮਤ ਹੋਣ, ਤੁਹਾਡਾ ਕਾਫਲਾ ਹੌਲੀ ਹੌਲੀ ਵੱਧ ਰਿਹਾ ਹੋਵੇ। ਘਰ ਬੈਠੇ ਬੈਠੇ ਇੱਦਾਂ ਲੱਗਦਾ ਜਿੱਦਾਂ ਬਹੁਤ ਸਾਰੇ ਲੋਕ ਤੁਹਾਡੇ ਕਹੇ 'ਤੇ ਚੱਲਦੇ ਹੋਣ, ਤੁਹਾਡਾ ਕੀਤਾ ਪਸੰਦ ਕਰਦੇ ਹੋਣ। ਬਸ ਇੱਦਾਂ ਦੀ ਇੱਕ ਉੱਠਦੇ ਫੀਲਿੰਗ ਮਿਲ ਗਈ। ਇੱਕ ਦੋ ਵੜੇ ਹੋਏ ਕੰਮ, ਦੋ ਚਾਰ ਮੈਸੇਜ ਪਰੋਲੇ ਤਾਂ ਪਤਾ ਲੱਗਾ ਉਹ ਵੀ ਸੁਲਝ ਗਏ ਨੇ। ਬਸ ਫਿਰ ਕੀ ਸੀ, ਮਨ ਗਦਗਦ ਹੋ ਗਿਆ ਅੱਜ ਤਾਂ, ਸਵੇਰੇ ਉੱਠਦੇ ਹੀ ਗਦਗਦ। ਅੱਜ ਤਾਂ ਇੱਦਾਂ ਲੱਗ ਰਿਹਾ ਸੀ ਕਸਰਤ ਕਰਨ ਦੀ ਵੀ ਲੋੜ ਨਹੀਂ, ਅੱਜ ਤਾਂ ਇੱਦਾਂ ਲੱਗ ਰਿਹਾ ਸੀ ਰੱਬ ਦਾ ਨਾਂ ਲੈਣ ਦੀ ਵੀ ਕੀ ਲੋੜ ਹੈ। ਜੋ ਚਾਹੀਦਾ ਸੀ ਉਹ ਤਾਂ ਮਿਲ ਗਿਆ, ਪਰ ਫਿਰ ਵੀ ਨੇਮ ਦੇ ਮੁਤਾਬਿਕ ਹਲਕੀ ਫੁਲਕੀ ਕਸਰਤ ਕਰਦਿਆਂ ਸ਼ੀਸ਼ੇ ਵੱਲ ਵੇਖਿਆ, ਇੱਦਾਂ ਲੱਗਾ ਜਿੱਦਾਂ 20 ਸਾਲ ਪਹਿਲਾਂ ਵਾਲਾ ਉਹੀ ਨੌਜਵਾਨ ਹੋਵਾਂ। ਘੜੀ ਦੀਆਂ ਸੂਈਆਂ ਥੋੜ੍ਹੀਆਂ ਅੱਗੇ ਵਧੀਆਂ, ਨਹਾ ਧੋ ਕੇ ਤਿਆਰ ਹੋ ਕੇ ਸ਼ੀਸ਼ੇ ਦੇ ਅੱਗੇ ਪੱਗ ਬੰਨਣ ਦੇ ਲਈ ਖਲੋਤਾ। ਅੱਜ ਆਪਣਾ ਆਪ ਪਹਿਲਾਂ ਦੇ ਨਾਲੋਂ ਸੋਹਣਾ ਲੱਗੀ ਜਾਂਦਾ ਸੀ। ਇੱਦਾਂ ਲੱਗ ਰਿਹਾ ਜਿੱਦਾਂ ਆਪਣੇ ਆਪ ਨੂੰ ਪਹਿਲਾਂ ਕਦੀ ਇੰਨੇ ਧਿਆਨ ਦੇ ਨਾਲ ਵੇਖਿਆ ਹੀ ਨਹੀਂ, ਕਾਫੀ ਸਮਾਂ ਹੋ ਗਿਆ ਸ਼ਾਇਦ। ਕੁਛ ਇੱਕ ਕਮੀਆਂ ਪੇਸ਼ੀਆਂ ਲੱਗੀਆਂ ਤਾਂ ਵਿੱਚੋਂ ਦੋ ਚਾਰ ਧੌਲੇ ਵੀ ਚੁਣ ਲਏ। ਸਬੱਬ ਦੇ ਨਾਲ ਅੱਜ ਪੱਗ ਵੀ ਬੜੀ ਸੋਹਣੀ ਵੱਜ ਗਈ, ਮਨ ਹੋਰ ਖੁਸ਼ ਹੋ ਗਿਆ। ਇੱਦਾਂ ਲੱਗ ਰਿਹਾ ਸੀ ਜਿੱਦਾਂ ਆਪਣਾ ਆਪ ਬਾਕੀਆਂ ਤੋਂ ਕਿਤੇ ਬਿਹਤਰ ਹੋਵੇ, ਜਾਂ ਫਿਰ ਇੰਜ ਆਖ ਲਓ ਅੱਜ ਸਵੇਰੇ ਸਵੇਰੇ ਹੀ ਪੈਰ ਨਹੀਂ ਸੀ ਪੁੰਜੇ ਲੱਗਦੇ। ਜਿੱਦਾਂ ਉਹ ਕਹਿੰਦੇ ਹੁੰਦੇ ਨਾ ਕਿ ਚੱਪਾ ਚੱਪਾ ਧਰਤੀ ਤੋਂ ਉੱਤੇ ਪੈਰ ਚੱਲਦੇ ਆ, ਬਸ ਉਸੇ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਸੀ। ਪਤਾ ਨਹੀਂ ਕਿਉਂ ਇਸੇ ਨਸ਼ੇ ਦੇ ਵਿੱਚ ਗਵਾਚਿਆ, ਕਾਲੀ ਕਾਲੀ ਦੇ ਵਿੱਚ ਪੌੜੀਆਂ ਚੜ੍ਹਨ ਲੱਗਾ, ਅਚਾਨਕ ਪੌੜੀਆਂ ਦੇ ਇੱਕ ਸਟੈਪ ਦੇ ਨਾਲ ਪੈਰ ਅੜਿਆ। ਚੰਗੀ ਭਲੀ ਸੋਹਣੀ ਬਗਜੀ ਪੱਗ ਲੱਥ ਕੇ ਉਤਲੇ ਸਟੈਪ ਦੇ ਉੱਤੇ ਜਾਣ ਡਿੱਗੀ, ਪੱਗ ਵੱਲ ਤਾਂ ਧਿਆਨ ਹੀ ਨਹੀਂ ਗਿਆ ਕਿਉਂਕਿ ਪੈਰ 'ਤੇ ਪੀੜ ਜ਼ਿਆਦਾ ਮਹਿਸੂਸ ਹੋ ਰਹੀ ਸੀ। ਥੱਲੇ ਪੈਰਾਂ ਵੱਲ ਭੌਂਕੇ ਵੇਖਿਆ ਤਾਂ ਚੱਪਲ ਦੇ ਉੱਤੇ ਹਲਕਾ ਜਿਹਾ ਖੂਨ, ਲਹੂ ਵੇਖ ਕੇ ਅੰਗੂਠੇ ਵੱਲ ਝਾਤੀ ਵੱਜੀ ਤਾਂ ਅੱਧਾ ਨਹੁੰ ਟੁੱਟ ਚੁੱਕਾ ਸੀ। ਕੱਚਾ ਨਹੁੰ ਟੁੱਟਣਾ ਸਵੇਰੇ ਸਵੇਰੇ ਦੇ ਸਮੇਂ ਕਿੰਨੀ ਕੁ ਪੀੜ ਦੇ ਸਕਦਾ, ਉਹ ਤਾਂ ਦੱਸਦਿਆਂ ਵੀ ਮਹਿਸੂਸ ਹੋ ਜਾਂਦਾ। ਸੱਟ ਹਲੇ ਗਰਮ ਸੀ, ਉਦੋਂ ਤਾਂ ਹਲੇ ਉਨੀ ਪੀੜ ਨਹੀਂ ਹੋਈ, ਪਰ ਘੜੀ ਕੁ ਮਗਰੋਂ ਪੀੜ ਵੱਧਦੀ ਗਈ। ਕੁੱਲ ਮਿਲਾ ਕੇ ਪੀੜ ਦੇ ਉੱਤੇ ਪੱਟੀ ਬੰਨਣੀ ਪਈ ਅਤੇ ਸਿਰ 'ਤੇ ਪੱਗ ਦੁਬਾਰਾ ਬੰਨਣੀ ਪਈ। ਸਾਰਾ ਕੁਛ ਦੁਬਾਰਾ ਹੋਇਆ, ਪੂਣੀ ਵੀ ਦੁਬਾਰਾ ਹੋਈ, ਸ਼ੀਸ਼ੇ ਅੱਗੇ ਵੀ ਦੁਬਾਰਾ ਖਲੋਣਾ ਹੋਇਆ, ਪਰ ਇਸ ਵਾਰੀ ਉਹ ਜਿਹੜਾ ਆਪਣਾ ਆਪ ਸੋਹਣਾ ਸੋਹਣਾ ਜਿਹਾ ਲੱਗਦਾ ਸੀ ਉੱਧਰ ਧਿਆਨ ਨਹੀਂ ਗਿਆ। ਸਿਰਫ ਕਾਲ ਸੀ ਕਿ ਕਿਸੇ ਤਰ੍ਹਾਂ ਦੇ ਨਾਲ ਪੱਗ ਵੱਜ ਜਾਵੇ ਸਹੀ, ਸਮੇਂ ਸਿਰ ਦਫ਼ਤਰ ਪਹੁੰਚ ਜਾਵਾਂ ਸਹੀ। ਉਹ ਜਿਹੜਾ ਸਾਰਾ ਕੁਛ ਪਹਿਲਾਂ ਬੜਾ ਬੜਾ ਵਧੀਆ ਲੱਗ ਰਿਹਾ ਸੀ, ਸਵੇਰ ਦਾ ਜਿਹੜਾ ਪੱਬ ਨਹੀਂ ਸੀ ਪੁੰਜੇ ਲੱਗਦਾ, ਹੁਣ ਸੋਚ ਵਿਚਾਰ ਇਹ ਚੱਲ ਰਹੀ ਸੀ ਕਿ ਅੱਜ ਜੁੱਤੀ ਕਿਹੜੀ ਪਾਵਾਂ ਨਹੁੰ ਦੁੱਖਦਾ। ਕੰਮ ਤੋਂ ਲੇਟ ਹੋ ਰਿਹਾ ਸੀ,
ਬਹੁਤਾ ਕੁਛ ਸੋਚਣ ਦਾ ਸਮਾਂ ਵੀ ਨਹੀਂ ਲੱਗਾ। ਕਾਲੀ ਕਾਲੀ ਦੇ ਵਿੱਚ ਘਰੋਂ ਨਿਕਲਿਆ ਅਤੇ ਗੱਡੀ ਚਲਾਉਂਦਿਆਂ ਇਹੋ ਸੋਚ ਰਿਹਾ ਕਿ ਆਖਰ ਅੱਜ ਮੇਰੇ ਨਾਲ ਹੋਇਆ ਕੀ ਆ। ਇਹ ਮੇਰੇ ਨਾਲ ਅੱਗੇ ਤਾਂ ਕਦੀ ਨਹੀਂ ਹੋਇਆ।

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ये है 8 साल तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
0: नंबर दा दे बंसल इमीग्रेशन वालियां दा।
1: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
2: This station is now the ultimate power in the universe.
3: Radio Haji 1674.
4: अज दा विचार, अज दी कहानी, हर रोज तुसी सुनदे हो शो हांजी मेलबर्न विच। तुहाडी डिमांड उत्ते आओ एक बार फिर सुनदे हां इस हफ्ते दी एक बेहतरीन कहानी।
5: रेडियो हांजी 1674, आस करदे वधिया सोहना तुहाडा दिन जा रहा होएगा। समा हो चुका अज दी कहानी दा, अज दे विचार दा। कहिंदे ने जापान दे विच एक फकीर होया, संत होया, नां सी रिजाई। बड़े बड़े लोग दूरों दूरों ये कोल आउंदे, अपने मन की गल रखते। बहुत कहिंदे ने कि सानू जवाब नहीं मिलता, बोल के कदी रजाई ने नहीं कुछ कहा, पर सुकून बहुत मिल जाता। जाके सिर्फ आपां उन्हूं अपनी गल दसदे हां, वो सुनदा, पर बहुती वारी अगों जवाब नहीं देंदा, बोलता नहीं है। पर उहदे बिना बोलिया ही साढ़े दुख कटे जाते हैं, इस करके लोग जाते तो अपनी गल रखते। उस राज दा राजा भी एक दिन पहुंचा, कहन लगा संत जी मैं बड़ा कुछ दिनों तो दुविधा दे विच आ, मन किसी पासे टिकदा नहीं, रात नूं नींद नहीं आउंदी, एक बेचैनी जी रहिंदी है। मैं सोचदा तुहाडे नाल थोड़े दिन इत्थे रह के ध्यान लाउणा ही सिख लवां, किसे पासे ध्यान लगदा नहीं है। रजाई चुप करके सारियां गल्लां सुनदा रहा, ते अखीर दे विच कहण लगा जे चुप रह सकदा ते 7 दिन इत्थे रह सकदा। इन्ना कह के फिर चुप। नालदिया ने दसिया कि हुण तैनू मौन रखना पैना, जे तू फकीर दी वाके मनना चाहना ते इत्थे 7 दिनों दे लई तू कुछ बोलना नहीं, पर इह ते काम बड़ा औखा ही। घंटा क लंघिया, राजे दा जी करे मैं किसी नाल अपने मन दे सवाल सांझे करां। बड़े सारे सवाल मन दे विच उठ रहे ही, रजाई मेरे नाल ज़्यादा बोलिया क्यों नहीं, इनू मेरे नाल होर गल करनी चाहिए ही, कि इनू पता भी है मैं इस राज दा राजा, इत्थे की लोगों नू तकलीफां ने, की तुरशियां ने, जे मैं वो दूर कर देवां कि उहदा मैनू पुन मिलेगा, कि मैं 7 दिनों की बजाय 5 दिन रह सकदा, कि मैं अपने किसी होर घर दे जी नू नाल रख सकदा। अनेक तरह के सवाल मन के आते हैं, पर हुण वचन का बद्दा बोल नहीं सकता। घंटा लंघ, 2 घंटे लंघ, जी बहुत करता कि मैं बोला किसी के नाल। कहिंदे ने मन के जो ताड़े विचार आते ने, वो जे तुसी बाहर किसी नाल नहीं सांझे करते तो तुहानू अंदरों अंदर ही हौल पैने शुरू हो जाते हैं। इदां लगता कि बहुत कुछ तुसी अपने अंदर डक्या, तुसी पाट जाओगे। इस तरह के नाल राजे का बुरा हाल है। सारा दिन लंघिया, शामां तक फैसला किया कि मैं वापस चले जावां। वापस जाण दा मन बनाया, फिर सोचता नहीं। हो सकता कुछ फकीर दी रमज होवे। 1 दिन लंघ, 2 दिन, 4 दिन, हौली हौली राजे नूं मजा आउण लग पिया। राजा महसूस कर रहा है कि उहदा अंदर थोड़ा हल्का हो गया, विचार जिहड़े मन दे विच आ रहे ही। एक बारी वो अपने पीक दे उत्ते पहुंचे ने, पता नहीं किन्नियां कु चीज़ां, किन्ने कु विचार मन दे विच आउंदे ने, पर हुण वो मठे पैने शुरू हो गए ने। अपने आप ही राजा ये सोचता कि एक बहुता जरूरी भी नहीं, जे मैं नहीं किसी नाल कीती तो उहदे नाल भी कोई फर्क नहीं पिया। ਰਾਜਾ ਆਪਣੇ ਆਪ ਦੇ ਨਾਲ ਸਵਾਲ ਕਰਦਾ, ਆਪਣੇ ਆਪ ਨੂੰ ਜਵਾਬ ਦਿੰਦਾ, ਇੱਥੇ ਕੋਈ ਸੁਣਨ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ, ਸਿਰਫ ਵੇਖ ਸਕਦਾ ਆਸ ਪਾਸ ਤੁਰੇ ਫਿਰਦੇ ਹੋਰ ਲੋਕਾਂ ਨੂੰ, ਇਹਨਾਂ ਕੁਦਰਤ ਦੇ ਨਜ਼ਾਰਿਆਂ ਨੂੰ, ਪਰ ਕਿਸੇ ਨਾਲ ਗੱਲ ਨਹੀਂ ਕਰ ਸਕਦਾ ਇਸੇ ਤਰ੍ਹਾਂ ਦੇ ਨਾਲ। ਕਹਿੰਦੇ ਨੇ 7 ਦਿਨ ਪੂਰੇ ਹੁੰਦਿਆਂ ਹੁੰਦਿਆਂ ਜਿਹੜੇ ਮਨ ਦੇ ਵਿੱਚ ਉਹ ਇਹ ਸੋਚ ਰਿਹਾ ਸੀ ਕਿ ਮੈਂ ਆਹ ਵੀ ਸਵਾਲ ਪੁੱਛੂੰਗਾ, 7 ਦਿਨ ਪੂਰੇ ਹੋ ਲੈਣਗੇ ਅਤੇ ਮੈਂ ਆਹ ਵੀ ਗੱਲ ਕਰੂੰਗਾ, ਪਰ 7ਵੇਂ ਦਿਨ ਤੱਕ ਕੋਈ ਸਵਾਲ ਹੀ ਨਹੀਂ ਰਿਹਾ। ਅੱਜ ਇੱਕ ਵਾਰੀ ਫਿਰ ਉਹ ਰਜਾਈ ਦੇ ਸਾਹਮਣੇ ਆਇਆ, ਚਿਹਰੇ ਦੇ ਉੱਤੇ ਇੱਕ ਅਜੀਬ ਜਿਹੀ ਮੁਸਕਰਾਹਟ ਆ, ਜਿੱਦਾਂ ਸਮਝ ਗਿਆ ਹੋਵੇ ਉਹ ਮੈਨੂੰ ਕੀ ਕਹਿਣਾ ਚਾਹ ਰਿਹਾ ਸੀ। ਕਹਿੰਦੇ ਨੇ ਨਾ ਉਹਨੇ ਕੁਛ ਬੋਲ ਕੇ ਪੁੱਛਿਆ ਅਤੇ ਨਾ ਹੀ ਰਜਾਈ ਨੇ ਦੱਸਿਆ। ਰਾਜਾ ਜੋ ਚਾਹੁੰਦਾ ਸੀ ਉਹ ਉਹਨੂੰ ਮਿਲ ਚੁੱਕਾ। ਰਾਜੇ ਨੂੰ ਪਤਾ ਲੱਗ ਗਿਆ ਸੀ ਕਿ ਕਿੱਦਾਂ ਧਿਆਨ ਲਾਉਣਾ, ਰਾਜੇ ਨੂੰ ਪਤਾ ਲੱਗ ਗਿਆ ਕਿ ਮੈਡੀਟੇਸ਼ਨ ਚੀਜ਼ ਕੀ ਹੁੰਦੀ ਹੈ, ਰਾਜੇ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਕੀ ਕਰ ਸਕਦਾ, ਮੇਰਾ ਕਿਹੜੀ ਚੀਜ਼ ਦੇ ਵਿੱਚ ਹੱਲ ਹੈ, ਫਕੀਰ ਨੇ ਮੈਨੂੰ ਕਿਹੜੀ ਗੱਲ ਕੀਤੀ ਹੈ। ਸਿਰਫ ਚੁੱਪ ਰਹਿ ਕੇ, ਚੁੱਪ ਰਹਿਣ ਦੇ ਵਿੱਚ ਕਹਿੰਦੇ ਨੇ ਕਿ ਇੰਨੀ ਵੱਡੀ ਸ਼ਕਤੀ ਹੈ, ਪਰ ਕੋਈ ਰਹਿ ਨਹੀਂ ਸਕਦਾ, ਇਹ ਕਹਿਣ ਦੀਆਂ ਗੱਲਾਂ ਨੇ, ਪਰ ਚੁੱਪ ਰਹਿਣਾ ਬਹੁਤ ਔਖਾ। ਤੁਹਾਡੇ ਮਨ 'ਚ ਆਇਆ ਹੋਵੇ ਵਿਚਾਰ, ਤੁਸੀਂ ਕਿਸੇ ਨਾਲ ਕਰ ਨਾ ਸਕੋ, ਇਹ ਦੁੱਧ ਨੂੰ ਉਬਾਲੇ ਵਰਗੀ ਗੱਲ ਹੈ, ਉਬਾਲਾ ਆ ਰਿਹਾ ਹੋਵੇ ਅਤੇ ਤੁਸੀਂ ਉੱਤੇ ਢੱਕਣ ਦੇ ਕੇ ਰੱਖਿਆ ਹੋਵੇ, ਉਸ ਤਰ੍ਹਾਂ ਦੀ ਅਵਸਥਾ ਹੁੰਦੀ ਹੈ ਜਦੋਂ ਕਿਸੇ ਦੇ ਵਿਚਾਰ ਨੂੰ ਤੁਸੀਂ ਅੰਦਰੇ ਢੱਕਣ ਦੀ ਕੋਸ਼ਿਸ਼ ਕਰਦੇ ਹੋ, ਜਾਂ ਆਪਣੇ ਵਿਚਾਰ ਨੂੰ ਤੁਸੀਂ ਅੰਦਰੇ ਢੱਕਣ ਦੀ ਕੋਸ਼ਿਸ਼ ਕਰਦੇ ਹੋ, ਪਰ ਜੇ ਤੁਸੀਂ ਢੱਕਣ 'ਚ ਕਾਮਯਾਬ ਹੋ ਜਾਂਦੇ ਹੋ ਤਾਂ ਉਸ ਤੋਂ ਬਾਅਦ ਕਹਿੰਦੇ ਨੇ ਕਿ ਇੱਕ ਅਜੀਬ ਤਰ੍ਹਾਂ ਦੀ ਤੁਸੀਂ ਆਪਣੇ ਵਿੱਚ ਤਬਦੀਲੀ ਵੇਖਦੇ ਹੋ। ਖੈਰ ਕਿਸੇ ਨੇ ਕਰਕੇ ਵੇਖਣਾ ਹੋਵੇ ਤਾਂ ਟਰਾਈ ਕਰਕੇ ਵੇਖ ਸਕਦਾ। ਬੜੀਆਂ ਸਾਰੀਆਂ ਸਮੱਸਿਆਵਾਂ ਸਾਡੇ ਬੋਲਣ ਕਰਕੇ ਪੈਦਾ ਹੁੰਦੀਆਂ ਨੇ, ਜਦੋਂ ਆਪਾਂ ਬਹੁਤ ਜ਼ਿਆਦਾ ਬੋਲਦੇ ਹਾਂ, ਸਾਰਾ ਦਿਨ ਬੋਲਦੇ ਹਾਂ, ਲੋੜ ਤੋਂ ਵੱਧ ਬੋਲਦੇ ਹਾਂ। ਇੱਕ ਵਾਰੀ ਆਪਾਂ ਬੋਲ ਦਿੰਦੇ ਹਾਂ ਅਤੇ ਫਿਰ ਉਹ ਬੋਲੇ ਦੇ ਉੱਤੇ ਵਾਰ ਵਾਰ ਆਪਾਂ ਸੋਚਦੇ ਹਾਂ ਆਹ ਚੀਜ਼ ਗਲਤ ਤਾਂ ਨਹੀਂ ਮੈਂ ਕਹਿ ਦਿੱਤੀ, ਕਿ ਆਹ ਚੀਜ਼ ਵਾਕਿਆ ਵਾਜਬ ਸੀ, ਕਿ ਇਸ ਚੀਜ਼ ਦੇ ਕਰਕੇ ਮੇਰੇ ਕਿਸੇ ਦੇ ਨਾਲ ਸੰਬੰਧ ਤਾਂ ਨਹੀਂ ਖਰਾਬ ਹੋ ਜਾਣਗੇ, ਆਹ ਜਿਹੜੀ ਗੱਲ ਅੱਜ ਮੈਂ ਕਹੀ ਹੈ ਕੀ ਕੋਈ ਅੱਗੇ ਤਾਂ ਨਹੀਂ ਕਰ ਦੂਗਾ ਕਿਸੇ ਨਾਲ, ਇਹ ਮੇਰੀ ਕੀਤੀ ਗੱਲ ਦੇ ਕਰਕੇ ਮੇਰੇ ਘਰ ਦਾ, ਮੇਰੇ ਆਪਣੇ ਆਪ ਦਾ ਤਮਾਸ਼ਾ ਤਾਂ ਨਹੀਂ ਬਣੂਗਾ, ਇਹ ਮੇਰੀ ਕੀਤੀ ਗੱਲ ਨੂੰ ਕਿਤੇ ਨੇ ਰਿਕਾਰਡ ਤਾਂ ਨਹੀਂ ਕਰ ਲਿਆ। ਪਤਾ ਨਹੀਂ ਕਿੱਦਾਂ ਕਿੱਦਾਂ ਦੇ ਵਿਚਾਰ ਨਿਰਭਰ ਕਰਦਾ ਕਿ ਤੁਸੀਂ ਕੀ ਗੱਲ ਕੀਤੀ, ਛੋਟੀ ਤੋਂ ਲੈ ਕੇ ਵੱਡੀ ਹਰ ਇੱਕ ਤਰ੍ਹਾਂ ਦੀ ਗੱਲ ਜਦੋਂ ਤੁਸੀਂ ਕਿਸੇ ਦੇ ਨਾਲ ਕਰਦੇ ਹੋ, ਪਹਿਲੀ ਗੱਲ ਤਾਂ ਆਪਾਂ ਉਹ ਗੱਲਾਂ ਕਰਨ ਦੇ ਵਿੱਚ ਟਾਈਮ ਖਰਾਬ ਕਰਦੇ ਹਾਂ, ਅਤੇ ਦੂਜੀ ਗੱਲ ਫਿਰ ਸੋਚ ਵਿਚਾਰ ਦੇ ਉੱਤੇ ਕਿ ਕਿਉਂ ਕੀਤੀ, ਅਤੇ ਅਗਲੀ ਵਾਰ ਫਿਰ ਆਪਾਂ ਦੁਬਾਰਾ ਕਿਸੇ ਨਾਲ ਕਰਦੇ ਹਾਂ। ਹੁਣ ਇਹਦਾ ਮਤਲਬ ਇਹ ਵੀ ਨਹੀਂ ਕਿ ਕਿਸੇ ਦੇ ਨਾਲ ਨਾ ਬੋਲੋ, ਇਹਦਾ ਮਤਲਬ ਇਹ ਵੀ ਨਹੀਂ ਕਿ ਤੁਸੀਂ ਬਿਲਕੁਲ ਹੀ ਚੁੱਪ ਹੋ ਜਾਓ, ਪਰ ਕਹਿੰਦੇ ਨੇ ਕਿ ਉਨਾ ਕੁ ਬੋਲੋ ਜਿੰਨੇ ਦੇ ਨਾਲ ਤੁਹਾਡਾ ਸਰਦਾ। ਬੋਲਣ ਦੇ ਨਾਲ ਕਹਿੰਦੇ ਨੇ ਐਨਰਜੀ ਵੇਸਟ ਹੁੰਦੀ ਹੈ, ਵੇਖਣ ਦੇ ਨਾਲ ਐਨਰਜੀ ਵੇਸਟ ਹੁੰਦੀ ਹੈ, ਬੋਲਣ ਦੇ ਨਾਲ ਹੁੰਦੀ ਹੈ। ਅਤੇ ਐਨਰਜੀ ਸਾਡੇ ਜੀਵਨ ਦੇ ਵਿੱਚ ਕੀ ਰੋਲ ਅਦਾ ਕਰਦੀ ਹੈ ਇਹ ਸ਼ਾਇਦ ਦੱਸਣ ਦੀ ਲੋੜ ਨਹੀਂ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਇੱਕ ਗੱਡੀ ਨੂੰ ਇੱਕ ਕਾਰ ਨੂੰ ਚੱਲਣ ਦੇ ਲਈ ਐਨਰਜੀ ਚਾਹੀਦੀ ਹੈ, ਐਨਰਜੀ ਤੋਂ ਬਿਨਾਂ ਉਹ ਨਹੀਂ ਚੱਲ ਸਕਦੀ, ਉਸੇ ਤਰ੍ਹਾਂ ਸਾਡਾ ਸਰੀਰ ਹੈ। ਅਤੇ ਜਿੰਨੀ ਜ਼ਿਆਦਾ ਐਨਰਜੀ ਆਪਾਂ ਆਪਣੇ ਆਪ ਦੀ ਸੇਵ ਕਰਕੇ ਰੱਖਾਂਗੇ ਉਨਾ ਸਰੀਰ ਲੰਮਾ ਚੱਲਦਾ, ਵਧੀਆ ਚੱਲਦਾ। ਜਿੰਨੀ ਵੱਧ ਐਨਰਜੀ ਉਨੀ ਗੱਡੀ ਤੇਜ਼। ਸੋ ਬੋਲੋ, ਪਰ ਉਨਾ ਕੀ ਬੋਲੋ ਜਿੰਨੇ ਕਿਤੇ ਨਾਲ ਸਰਦਾ। ਲੋੜ ਤੋਂ ਵੱਧ ਬੋਲ ਕੇ ਇੱਕ ਤਾਂ ਬੋਲਣ ਦੇ ਉੱਤੇ ਸਮਾਂ ਖਰਾਬ, ਅਤੇ ਜੋ ਬੋਲਿਆ ਉਹਦੇ ਬਾਰੇ ਸੋਚ ਵਿਚਾਰ ਦੇ ਉੱਤੇ ਫਿਰ ਹੋਰ ਵਧੇਰੇ ਸਮਾਂ ਖਰਾਬ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਵਿਚਲਾ ਮਨੋਰਥ ਜ਼ਰੂਰ ਤੁਹਾਡੇ ਸਮਝ ਆਇਆ ਹੋਵੇਗਾ।
4: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਸ਼ੈਰ ਨੈਕਸਸ
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
2: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ ਅਧੂਰੇ ਪਿਆਰ ਦੀ ਪੂਰੀ ਕਹਾਣੀ
3: ਮੇਰੀ ਜ਼ਿੰਦਗੀ ਚ ਆਉਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ
2: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ ਰਿਲੀਜ਼ ਹੋਵੇਗੀ 21 ਅਗਸਤ ਨੂੰ
4: ਦਿਲ ਤਾਂ ਹਰ ਕਿਸੀ ਕੇ ਪਾਸ ਹੋਤਾ ਹੈ ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ
5: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 04314651186 ਤੇ 212216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਸਾਡੇ ਤੱਕ ਪਹੁੰਚਾਏ ਨੇ ਸੋ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਖੌਰੇ ਕਿਉਂ ਇੱਕ ਮੂਡ ਤੇ ਆ ਕੇ ਮੈਨੂੰ ਲੱਗਦਾ ਹੈ ਕਿ ਤੇਰੀ ਹੋਂਦ ਨੂੰ ਬਿਆਨਣ ਲਈ ਜਿਵੇਂ ਹਮੇਸ਼ਾ ਹੀ ਕੋਈ ਕਸਰ ਬਾਕੀ ਰਹਿ ਜਾਂਦੀ ਹੈ। ਮੈਂ ਤੈਨੂੰ ਦੁਨੀਆਂ ਦੇ ਨਜ਼ਾਰਿਆਂ ਨਾਲ ਮੇਲ ਮੇਲ ਕੇ ਵੇਖਣ ਦੀ ਗਲਤੀ ਕਰ ਬੈਠਾ, ਪਰ ਤੂੰ ਤਾਂ ਆਪਣੇ ਆਪ ਵਿੱਚ ਮੌਲਿਕ ਅਲਹਿਦਾ ਤੇ ਕੁਦਰਤ ਦੀ ਸ਼ਾਨਾ ਦੀ ਸਿਰਜਣਾ ਹੈ।
1: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ ਸਿੰਘ ਔਰ ਸੁਣਦੇ ਰਹੋ ਰੇਡੀਓ ਹਾਂਜੀ 1674।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 189, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
2: ਮੇਰੀ ਜ਼ਿੰਦਗੀ ਚ ਆਉਣ ਵਾਲੀ ਪਹਿਲੀ ਕੁੜੀ ਵੀ ਤੂੰ ਆ, ਆਖਰੀ ਵੀ ਤੂੰ।
1: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ, ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
3: ਹਾਈ, ਦਿਸ ਇਜ਼ ਆਯੁਸ਼ਮਾਨ ਖੁਰਾਨਾ ਐਂਡ ਯੂ ਆਰ ਲਿਸਨਿੰਗ ਟੂ ਰੇਡੀਓ ਹਾਂਜੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.